0: হবো। মেরি রায়মনো তা তুসি মর্গেজ অ্যালায়েন্স মর্গেজ কিং দে প্রিন্সিপাল ব্রোকার পরমজিৎ সিং ওনা নু কল করো। নালে মেয়ে শুনে আয় কি ওনা নে বহুত লোগান দি মর্গেজ প্রবলেম নু ভি সলভ কিতা হে।
1: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਇੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ। ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ, 416-804-2015, 416-804-2015, license number 12455.
2: ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ ਆਪਣਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਤੇ ਨਾਲ ਦੀ ਨਾਲ ਹੀ ਸਵਰਨ ਸਿੰਘ ਟਹਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ। ਕੁਝ ਪਲਾਂ ਤੱਕ ਆਪਾਂ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਖਬਰਾਂ ਤੇ ਪੁੱਛਦੇ ਹਾਂ ਕਿ ਹਾਲ ਚਾਲ ਹੈ। ਤੁਹਾਡਾ ਸੁਣਾਓ, ਤੁਸੀਂ ਸਾਰੇ ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੋਨਾ ਮਹਿੰਗੀ ਜੀ ਵੀ ਹਾਜ਼ਰੀ ਲਗਵਾਉਂਦੇ ਹੁੰਦੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਊਗੀ। ਟਹਿਣਾ ਸਾਹਿਬ ਤੋਂ ਸਪੈਸ਼ਲੀ ਤੌਰ 'ਤੇ ਕਾਫੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਉਹਨਾਂ ਨੇ ਪੁੱਛਣ ਵਾਲੀਆਂ ਨੇ, ਉਹ ਉਹਨਾਂ ਦੇ ਨਾਲ ਗੱਲਬਾਤਾਂ ਕਰਾਂਗੇ। ਜਿਨ੍ਹਾਂ ਦੇ ਵਿੱਚੋਂ ਭਗਵੰਤ ਮਾਨ ਖਿਲਾਫ ਧੂਰੀ ਦੇ ਵਿੱਚ ਚੋਣ ਲੜ ਸਕਦੇ ਅੰਮ੍ਰਿਤਪਾਲ ਜਾਂ ਨਹੀਂ, ਕੀ ਗੱਲਬਾਤ ਆ। ਬਰਨਾਲੇ 'ਚ 3 ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹ ਗਈਆਂ, ਕਾਰਨ ਕੀ ਹੈ? ਮੁੰਡਿਆਂ 'ਤੇ ਦੋਸ਼ ਲਾਏ ਆ, ਕਿਹੜੇ ਦੋਸ਼ ਲਾਏ ਆ? ਇਹਦੀ ਗੱਲਬਾਤ ਵੀ ਆਪਾਂ ਟਹਿਣਾ ਸਾਹਿਬ ਤੋਂ ਪੁੱਛਦੇ ਹਾਂ। ਰਾਹੁਲ ਗਾਂਧੀ ਉਹਨਾਂ ਨਾਲ ਜਿਹੜੇ ਹਾਈ ਪ੍ਰੋਫਾਈਲ ਸ਼ਾਮਲ ਹੋਣਗੇ, ਚੰਨੀ ਹੋਣਗੇ, ਤਾਂ ਕੀ ਗੱਲਬਾਤ ਆ? ਇਹਦੀ ਗੱਲਬਾਤ ਆਪਾਂ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਅੱਗੇ ਚੱਲ ਕੇ ਕਰਦੇ ਹਾਂ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ। ਸੋ 416-509-1509 ਮੋਨਾ ਜੀ ਦਾ ਨੰਬਰ ਹੈ, ਅਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਗ੍ਰੈਂਡ ਫਰਨੀਚਰ ਵੱਲੋਂ। ਗ੍ਰੈਂਡ ਫਰਨੀਚਰ 'ਤੇ ਤੁਸੀਂ ਜਾਣਾ ਬਿਲਕੁਲ ਨਾ ਭੁੱਲਿਓ। ਜੇਕਰ ਤੁਸੀਂ ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਚਾਹੁੰਦੇ ਹੋ, ਸੋਫਾ ਬੈੱਡ ਜਾਂ ਫਿਰ ਤੁਸੀਂ ਡਾਇਨਿੰਗ ਟੇਬਲ ਦੇਖ ਰਹੇ ਸੀਗੇ ਮਾਰਬਲ ਵਾਲਾ, ਤਾਂ ਤੁਹਾਨੂੰ ਗ੍ਰੈਂਡ ਫਰਨੀਚਰ 'ਤੇ ਗੇੜਾ ਮਾਰਨ ਦੀ ਜ਼ਰੂਰਤ ਹੈ। ਉੱਥੇ ਤੁਹਾਨੂੰ ਬੜੇ ਵਾਜਬ ਰੇਟ 'ਤੇ ਇਹ ਸਾਰੇ ਫਰਨੀਚਰ ਹੈ ਜਿਹੜਾ ਮਿਲ ਜਾਣਾ। ਸੋ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ, ਮੋਨਾ ਜੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ, ਇਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਖਬਰਾਂ ਵੱਲ। ਟਹਿਣਾ ਸਾਹਿਬ ਬਿਲਕੁਲ ਰੈਡੀ ਬੈਠੇ ਹੈ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮੋਨਾ ਜੀ, ਅੱਜ ਸ਼ੁਰੂਆਤ ਕਰਾਂਗੇ ਕਿ ਬਹੁਤ ਸਾਰੇ ਲੋਕ ਕਈ ਵਾਰ ਕਨਫਿਊਜ਼ ਹੋ ਜਾਂਦੇ ਆ, ਇਹਨਾਂ ਬਾਬਤ ਦੱਸਿਓ ਕਿ ਕਈ ਕਹਿੰਦੇ ਆ ਕਿ ਸਾਨੂੰ ਜਿਹੜੀ ਯੂਨੀਵਰਸਲ ਲਾਈਫ ਇੰਸ਼ੋਰੈਂਸ ਆ ਜਾਂ ਸਾਡੀ ਇੰਨੇ ਕੁ ਸਾਲਾਂ ਦੇ ਵਿੱਚ ਪੇਡ ਆਫ ਹੋ ਜਾਵੇ ਜੀ, ਉਹ ਤੇ ਕੀ ਉਹਦੇ ਉਹਦਾ ਪ੍ਰੀਮੀਅਮ ਵੱਧਦਾ ਰਹੇਗਾ ਜਾਂ ਕਿਸ ਤਰੀਕੇ ਨਾਲ ਹੋਏਗਾ? ਕਨਫਿਊਜ਼ਨ ਹੁੰਦੀ ਆ ਕਿ ਕਿਵੇਂ ਉਹ ਰਿਵਿਊ ਤੁਹਾਡੇ ਕੋਲ ਆ ਕੇ ਕਰਵਾ ਸਕਦੇ ਆ ਜਾਂ ਕੀ ਗੱਲਬਾਤ ਆ, ਥੋੜ੍ਹਾ ਜਿਹਾ ਦੱਸੋ ਜੀ ਉਹ 'ਚ ਕੀ ਫਾਇਦਾ ਨੁਕਸਾਨ ਕੀ ਹੋ ਸਕਦਾ, ਫਾਇਦਾ ਕੀ ਹੋ ਸਕਦਾ, ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ ਕਿ ਪਰਮਾਨੈਂਟ ਐਂਡ ਜਿਹੜੀ ਟਰਮ ਆ ਮੋਸਟਲੀ ਇਹਦੇ ਵਿੱਚ ਫਰਕ ਕੀ ਹੈ?
3: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਜਿਹੜੀਆਂ ਯੂਨੀਵਰਸਲ ਪਾਲਿਸੀਜ਼ ਹੁੰਦੀਆਂ ਨੇ ਨੋ ਡਾਊਟ ਬੈਸਟ ਆਪਸ਼ਨਸ ਹੁੰਦੀਆਂ ਨੇ, ਪਰ ਇਹ ਚੀਜ਼ ਆ ਜਾਂਦੀ ਕਿ ਅਸੀਂ ਪ੍ਰੋਡਕਟ ਦੇ ਵਿੱਚ ਚੂਜ਼ ਕੀ ਕਰ ਰਹੇ ਹਾਂ। ਉਹਦੇ ਵਿੱਚ ਹਰ ਤਰ੍ਹਾਂ ਦੀ ਆਪਸ਼ਨ ਹੁੰਦੀ ਹੈ, ਤੁਸੀਂ ਲੈਵਲ ਪੇਡ ਆ ਪਾਲਿਸੀ ਲਿੱਤੀ ਹੈਗੀ ਹੈ, ਮਤਲਬ ਇਹ ਹੈ ਕਿ ਜੋ ਪ੍ਰੀਮੀਅਮ ਅੱਜ ਚੂਜ਼ ਕਰ ਲਿੱਤਾ 10-20 ਸਾਲ ਜਦੋਂ ਤੱਕ ਪਾਲਿਸੀ ਨੇ ਪੇਡ ਅਪ ਹੋਣਾ ਓਨਾ ਹੀ ਪ੍ਰੀਮੀਅਮ ਜਾਏਗਾ। ਜੇ ਇਹ ਚੀਜ਼ ਆਪਾਂ YRT ਚੂਜ਼ ਕੀਤੀ ਹੈਗੀ ਹੈ, ਮਤਲਬ ਇਹ ਹੈ ਕਿ ਆਟੋਮੈਟਿਕਲੀ ਪਾਲਿਸੀ ਦੇ ਵਿੱਚ ਵੀ ਲਿਖਿਆ ਹੁੰਦਾ ਈਅਰਲੀ ਰਿਨਿਊਏਬਲ ਟਰਮ, ਮਤਲਬ ਇਹ ਹੈ ਕਿ ਹਰ ਸਾਲ ਲੇਟੈਸਟ ਜਿਸ ਤੇ ਪ੍ਰੀਮੀਅਮ ਥੋੜਾ ਇਨਕਰੀਜ਼ ਹੁੰਦਾ ਰਹਿੰਦਾ। ਕਾਫੀ ਵਾਰ ਤੁਸੀਂ ਸੁਣਿਆ ਹੋਣਾ ਕਿ ਕਾਫੀ ਵਾਰ ਜਦੋਂ ਪਾਲਿਸੀ ਆਪਾਂ ਰਿਵਿਊ ਵੀ ਕਰਦੇ ਹਾਂ ਤਾਂ ਦੱਸਦੇ ਹਾਂ ਕਿ YRT ਕਿਤੇ ਨਾ ਕਿਤੇ ਕੋਈ ਨਾ ਕੋਈ ਪਾਲਿਸੀ YRT ਹੈਗੀ ਹੈ, ਤਾਂ ਉਹ ਪਰਸਨ ਕਈ ਵਾਰ ਇਹ ਵੀ ਸੋਚਦੇ ਨੇ ਕਿ ਹਜੇ ਤੱਕ ਤਾਂ ਪ੍ਰੀਮੀਅਮ ਇਨਕਰੀਜ਼ ਨਹੀਂ ਹੋਇਆ, ਮੈਨੂੰ 1-2 ਸਾਲ ਹੋ ਗਿਆ ਪਾਲਿਸੀ ਕਰਵਾਇਆ ਨੂੰ। ਪਰ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਜੇ ਤੁਸੀਂ ਕੁਝ ਐਕਸਟਰਾ ਪ੍ਰੀਮੀਅਮਸ ਪੇ ਕਰ ਰਹੇ ਹੋ, ਓਬਵੀਅਸਲੀ ਹੈਗਾ ਜੋ ਵੀ ਤੁਹਾਡੀ ਕੋਸਟ ਆਫ ਇੰਸ਼ੋਰੈਂਸ ਇਨਕਰੀਜ਼ ਹੋ ਰਹੀ ਹੈ, ਉਹ ਉਧਰੋਂ ਕਵਰ ਅਪ ਹੋਈ ਜਾ ਰਹੀ ਹੈ, ਦੈਟਸ ਵਾਈ ਤੁਹਾਨੂੰ ਰਿਅਲਾਈਜ਼ ਨਹੀਂ ਹੁੰਦਾ।

0: ਇਨਫੋਰਮੇਸ਼ਨ। ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
1: There is but one God.

0: ਗ੍ਰਾਂਟਾਂ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
7: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵਿਰਕ।
8: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ।
7: ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ।

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

ਐਮ 5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਆ ਚੁੱਕਿਆ ਹੈ, 22 ਅਗਸਤ ਹੋ ਗਈ ਹੈ ਤੇ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ 1:08 ਤੇ ਕੁਛ ਸੈਕਿੰਡ ਹੋ ਗਏ ਨੇ ਇਸ ਸਮੇਂ ਸਟੂਡੀਓ ਦੇ ਘੜੀ ਦੇ ਉੱਪਰ ਬ੍ਰਾਂਪਟਨ ਦੇ ਵਿੱਚ, ਤੇ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 4 ਵਜੇ ਤੱਕ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ, ਬਹੁਤ ਖੂਬਸੂਰਤ ਜਿਹਾ ਵੈਦਰ ਹੈ। ਸਵੇਰੇ ਸਵੇਰੇ ਮੀਂਹ ਕਣੀ ਦਾ ਹੋ ਗਿਆ ਕਹਿ ਲਓ ਕਿ ਸਿਲਸਿਲਾ ਸਟਾਰਟ, ਐਂਡ ਉਸ ਤੋਂ ਬਾਅਦ ਫਿਰ ਹੁਣ ਬੱਦਲ ਵੀ ਨੇ, ਕਿਤੇ ਕਿਤੇ ਧੁੱਪ ਵੀ ਨਿਕਲੀ ਹੋਈ ਹੈ। ਓਵਰਆਲ ਬੜਾ ਸੋਹਣਾ ਜਿਹਾ ਗੁੱਡ ਵੈਦਰ ਹੈ, ਗਲੂਮੀ ਜਿਹਾ ਵੈਦਰ ਹੈ, ਤੇ ਉਮੀਦ ਹੈ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੇ ਨਾਲ ਸਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਗੇ, ਬੜੀ ਜਲਦੀ ਆਪਾਂ ਉੱਥੇ ਵੀ ਚੱਲਾਂਗੇ। ਬਟ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ। ਸਭ ਤੋਂ ਪਹਿਲਾਂ ਸਤਸਰਵਣ ਕਰਦੇ ਆਪਾਂ ਬੜਾ ਮਿੱਠਾ ਸ਼ਬਦ ਭਾਈ ਮਹਾਦੀਪ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਤੇ ਤੁਸੀਂ ਸੁਣੋ ਤੇ ਜਲਦ ਵਾਪਸ ਆਉਂਦੇ ਹਾਂ ਤੇ ਫਿਰ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼।

0: ਰਿਹਾ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਿਆ ਹੈ ਹਰ ਸੈਟਰਡੇ ਦੀ ਤਰ੍ਹਾਂ, ਤੇ ਉਮੀਦ ਹੈ ਕਿ ਸਾਰੇ ਹੀ ਠੀਕ ਠਾਕ ਹੋਣਗੇ। ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨਸ ਨੇ, ਕੋਈ ਵਿਆਹ ਸ਼ਾਦੀ ਹੈ, ਕੋਈ ਪਾਰਟੀ ਦਾ ਮਾਹੌਲ ਹੈ, ਕਿਸੇ ਦਾ ਬਰਥਡੇ ਹੈ, ਉਹਨਾਂ ਨੂੰ ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਾਰੇ ਆਪਣਾ ਵੀਕਐਂਡ ਪੂਰਾ ਇੰਜੋਏ ਕਰੋ। ਤੁਹਾਡਾ ਤੇ ਸਾਡਾ ਸਾਥ ਜਿਹੜਾ 3 ਘੰਟੇ ਦਾ ਆ, ਬਹੁਤ ਸਾਰੀਆਂ ਅੱਜ ਗੱਲਾਂ ਬਾਤਾਂ ਵੀ ਕਰਾਂਗੇ, ਬਹੁਤ ਸਾਰਾ ਗੀਤ ਸੰਗੀਤ ਵੀ ਹੋਏਗਾ। ਤੇ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਡੀਲਸ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਤੇਜਿੰਦਰ ਸਿੱਧੂ ਜੀ ਪਹੁੰਚ ਚੁੱਕੇ ਨੇ, ਤੇ ਤੁਸੀਂ ਵੀ ਜ਼ਰੂਰ ਜਾਓ ਅੱਜ 294 ਵਾਕਰ ਡਰਾਈਵ ਦੇ ਉੱਪਰ। ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਹੈ ਤੇ ਵਾਲਮਾਰਟ ਦੇ ਬਿਲਕੁਲ ਨਜ਼ਦੀਕ ਨੇਗੇ ਇਹ ਗ੍ਰੈਂਡ ਹੋਮ ਫਰਨੀਚਰ। ਤੇ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਮੈਕਸੀਮਮ ਤੁਹਾਨੂੰ ਡੀਲਸ ਦਵਾਵਾਂਗੇ। ਨੰਬਰ 1 ਫਰਨੀਚਰ, ਮਾਡਰਨ ਫਰਨੀਚਰ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਣਾ, ਤੇ ਤੁਸੀਂ ਬਹੁਤ ਵਧੀਆ ਡੀਲਸ ਦੇ ਨਾਲ ਨਾਲ ਕਮਾਲ ਦੇ ਤੋਹਫੇ ਵੀ ਅੱਜ ਤੁਹਾਨੂੰ ਮਿਲਣਗੇ। ਉਹ ਵੀ ਐਵੇਂ ਨਹੀਂ ਕਿ ਛੋਟੇ ਮੋਟੇ ਗਿਫਟਸ, ਬਹੁਤ ਵੱਡੇ ਵੱਡੇ ਇਲੈਕਟ੍ਰੋਨਿਕ ਗਿਫਟ ਤੁਹਾਨੂੰ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਲਓ ਫਿਰ ਸਭ ਤੋਂ ਪਹਿਲਾਂ ਆਪਾਂ ਟੀਮ ਨੂੰ ਨਾਲ ਜੋੜੀਏ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਸਿੱਧਵਾ ਵਾਲੇ ਵੱਲੋਂ ਸਰ ਨੇ ਅਗਸਤ ਵਜੇ ਤੇ ਅਗਸਤ ਮਹੀਨੇ ਦੀ 22 ਤਾਰੀਖ ਹੈ ਦਿਨ ਅੱਜ ਨਚਰ ਬਾਹਰ ਤੇ ਇਸ ਸਮੇਂ 1:14 ਕੁਝ ਸੈਕਿੰਡ ਹੋਏ ਨੇ ਸਾਡੀ ਦੇਸ਼ ਪ੍ਰਦੇਸ਼ ਦੀ ਘੜੀ ਦੇ ਉੱਤੇ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 4 ਤੱਕ ਆਪਣੀ ਮੁਲਾਕਾਤ ਹੈ। ਜਿਵੇਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿੰਨੇ ਦਿਨਾਂ ਤੋਂ ਕਿ ਸੁੱਖ ਹੋਰਾਂ ਦੇ ਅਸੀਂ ਅੱਜ ਪਹੁੰਚੇ ਹਾਂ ਬ੍ਰਹਿਮਪੁਰ ਵਾਲੀ ਲੋਕੇਸ਼ਨ ਤੇ ਗ੍ਰੈਂਡ ਫਰਨੀਚਰ ਤੇ। ਮਤਲਬ ਤਾਂ ਮੈਂ ਕਹਿੰਦਾ ਇੰਨਾ ਸੋਹਣਾ ਮੌਸਮ ਆ, ਹਵਾਵਾਂ ਦੇ ਵਿੱਚ ਬੜੇ ਬੋਹਣੇ ਸਿਲ ਜੀ, ਥੋੜੀ ਜਿਹੀ ਹਵਾਵਾਂ ਮਿੱਠੀਆਂ ਜਿਹੀਆਂ ਨੇ, ਰੌਣਕ ਜਿਹੀਆਂ ਨੇ, ਦੱਸ ਰਹੀਆਂ ਕਿ ਫੋਲ ਵੀ ਅੱਗੇ ਆਉਣੀ ਹੌਲੀ ਹੌਲੀ, ਹੈ ਨਾ। ਇਹ ਵਧੀਆ ਮੌਸਮ ਆਉਣੇ ਨੇ, ਰੱਖੜੀਆਂ ਦਾ ਤਿਉਹਾਰ ਵੀ ਹੈਗਾ, ਐਂਡ ਆਫ ਦਾ ਮੰਥ ਹੈ, ਉਹ ਵੀ ਤੁਸੀਂ ਸੈਲੀਬ੍ਰੇਟ ਕਰਨਾ, ਫਿਰ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ। ਪਰ ਅਸੀਂ ਅੱਜ ਤਿਉਹਾਰ ਵਰਗਾ ਹੀ ਮਾਹੌਲ ਲੈ ਕੇ ਆਏ ਹਾਂ ਕਿ ਹੁਣ ਸੋਹਣਾ ਸੋਹਣਾ ਫਰਨੀਚਰ ਘਰਾਂ ਦੇ ਵਿੱਚ ਹੋਵੇ ਨਵਾਂ, ਤੇ ਫਿਰ ਬਹਿਜਾ ਬਹਿਜਾ ਹੋ ਜਾਏ ਤੇ ਪਹੁੰਚੇ ਹਾਂ ਸੁਖਰਾਂ ਦੇ ਪਾਸ ਅਸੀਂ ਗ੍ਰੈਂਡ ਫਰਨੀਚਰ ਤੇ। ਸਭ ਤੋਂ ਪਹਿਲਾਂ ਸੁਖਤ ਜੀ ਨੂੰ ਨਿੱਘਾ ਸਵਾਗਤ।
2: ਬਹੁਤ ਸ਼ੁਕਰੀਆ, ਧੰਨਵਾਦ ਸਤਿ ਸ਼੍ਰੀ ਅਕਾਲ। ਬਿਲਕੁਲ, ਅੱਜ ਦੇਸ਼ ਪ੍ਰਦੇਸ਼ ਦੀ ਟੀਮ ਸਾਡੇ ਕੋਲ ਪਹੁੰਚੀ ਆ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਉੱਪਰ, 294 ਵੋਕਲ ਡਰਾਈਵ ਦੇ ਉੱਪਰ। ਤੇ ਸਭ ਤੋਂ ਪਹਿਲੀ ਡੀਲ ਅੱਜ ਕੜਾਕੇ ਕੰਡਵੀ ਦੇਣ ਲੱਗੇ ਆ। ਜਿਹੜਾ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈਡਰੂਮ ਛੱਡ ਲੈਣਾ, ਮਾਡਰਨ ਮੇਡ ਇਨ ਕੈਨੇਡਾ, ਕਲਰ ਜਿਹੜਾ ਮਰਜ਼ੀ ਬਣਵਾ ਲਿਓ, ਜਿੱਥੇ ਵੀ ਕਿਤੇ ਜੁੜੇ ਹੋਏ ਆ ਹੁਣ ਪਹੁੰਚ ਜਾਓ ਫਟਾਫਟ 294 ਵੋਕਲ ਡਰਾਈਵ ਦੇ ਉੱਪਰ। ਕੁਈਨ ਸਾਈਜ਼ ਦਾ ਬੈਡ ਜਿਹੜਾ ਮਰਜ਼ੀ ਕਲਰ ਬਣਾ ਲਿਓ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਹੈਡਬੋਰਡ ਦੇ ਵਿੱਚ 7 ਕਰ ਦੀਆਂ ਐਲਈਡੀ ਲਾਈਟਾਂ, ਬਲੂ ਬਲੈਕ ਜਿੱਦਾਂ ਵੀ ਤੁਹਾਨੂੰ ਐਲਈਡੀ ਲਾਈਟ ਚਾਹੀਦੀ ਆ, ਸੋਲਿਡ ਵੁੱਡ ਦਾ ਬੈਡ ਐਲਈਡੀ ਲਾਈਟਾਂ ਦੇ ਨਾਲ, ਹੈਡਬੋਰਡ ਦੇ ਵਿੱਚ ਫੈਬਰਿਕ ਦੀ ਪੈਡਿੰਗ ਵੀ ਹੋਈ ਹੈ, ਇੱਕ ਸਾਈਡ ਦਰਾਜ਼ ਵੀ ਬਣੇ ਹੋਏ ਨੇ ਡਰਾਅਰ, ਸੋ ਡਿਜ਼ਾਈਨਰ ਕੁਈਨ ਸਾਈਜ਼ ਦਾ ਬੈਡ ਐਲਈਡੀ ਲਾਈਟਾਂ ਦੇ ਨਾਲ। ਫੁੱਟਬੋਰਡ ਦੇ ਵਿੱਚ ਜਿਹੜੇ ਤੁਹਾਨੂੰ ਸਟੋਰੇਜ ਵੀ ਮਿਲੂਗੀ, ਡ੍ਰੈਸਰ ਦੇ ਡਰਾਅਰ ਜਿਹੜੇ ਸੋਫਟ ਕਵਰ ਨਾਲ ਬਲੈਕ ਕਲਰ ਦੇ ਹੈਂਡ ਲੱਗੇ ਹੋਏ ਨੇ, ਡ੍ਰੈਸਰ ਮਿਰਰ ਤੇ ਨਾਲ ਸਾਈਡ ਟੇਬਲ, ਪੂਰਾ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਬੈਡ ਐਲਈਡੀ ਲਾਈਟਾਂ ਸਟੋਰੇਜ ਨਾਲ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕਲਰ ਜਿਹੜਾ ਮਰਜ਼ੀ ਬਣਾ ਲਿਓ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 2500 ਡਾਲਰ ਸੀ, ਜਿਹੜੇ ਪਰਿਵਾਰ ਰਾਈਟ ਵਿਨ ਸੋਰ ਆ ਜਾਣਗੇ 2500 ਦਾ ਬੈਡਰੂਮ ਸੈੱਟ ਸਿਰਫ 999 ਦਾ, ਐਲਈਡੀ ਲਾਈਟਾਂ ਦਾ ਕੰਪਲੀਟ ਬੈਡਰੂਮ ਸੈੱਟ, ਕੁਈਨ ਬੈਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ 2500 ਡਾਲਰ ਵਾਲਾ ਸਿਰਫ 999 ਦੇ ਵਿੱਚ। ਤੇ ਨਾਲ ਸਰ ਤੋਹਫੇ ਅਜੇ 2 ਮਿਲਣੇ ਆ, ਮੈਨੂੰ ਤੁਸੀਂ ਇਸ਼ਾਰਾ ਕਰਤਾ 2 ਤੋਹਫੇ, ਇੱਕ ਤੇ ਜਿਹੜਾ ਉੱਪਰ ਕੁਈਨ ਸਾਈਜ਼ ਦਾ ਮੈਟਰਸ ਪਿਆ ਬਿਲਕੁਲ ਫ੍ਰੀ।
1: ਮੈਂ ਸੁਣ ਰਿਹਾ ਧਿਆਨ ਨਾਲ
2: ਜੀ
1: ਕਿ ਤੁਸੀਂ ਬੈਡਰੂਮ ਸੈੱਟ ਕਹੀ ਜਾਂਦੇ 999 ਦਾ
2: ਜੀ,
1: ਮੈਂ ਮੈਟਰਸ ਤਾਂ ਰੱਖਿਆ ਹੀ ਨਹੀਂ ਇਹਨਾਂ ਦੇ ਉੱਪਰ, ਹੁਣ ਗੱਲ ਬਣੀ ਹੈ
2: ਬਿਲਕੁਲ ਮੈਟਰਸ ਨਾਲ ਫ੍ਰੀ। ਸਿੱਧੂ ਸਾਹਿਬ ਹੁਣ ਤੁਸੀਂ ਮੈਨੂੰ, ਮੈਂ ਤੁਹਾਡਾ ਇਸ਼ਾਰਾ ਸਮਝਦਾ, ਤੁਸੀਂ ਕਹਿਣਾ ਵੀ ਬਿਲਕੁਲ ਤੁਸੀਂ ਬੈਠੇ ਹੋ ਉਹਨਾਂ ਟੀਵੀ ਟੈਲੀਵਿਜ਼ਨ ਚਾਹੀਦਾ, ਜਿਹੜੇ ਪਰਿਵਾਰ ਹੁਣੇ ਆ ਜਾਣਗੇ ਪੂਰਾ ਬੈਡਰੂਮ ਸੈੱਟ ਐਲਈਡੀ ਲਾਈਟਾਂ ਵਾਲਾ ਬੈਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਸਟੋਰੇਜ ਵਾਲਾ ਬੈਡਰੂਮ ਸੈੱਟ 999 ਦਾ, ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ। ਤੇ ਜਿਹੜੇ ਪਰਿਵਾਰ ਹੁਣੇ ਆ ਜਾਣਗੇ ਨਾਲ 50 ਇੰਚ ਦਾ ਟੈਲੀਵਿਜ਼ਨ ਟੀਵੀ, 50 ਇੰਚ ਦਾ ਟੀਵੀ ਟੈਲੀਵਿਜ਼ਨ ਬਿਲਕੁਲ ਫ੍ਰੀ
1: ਫ੍ਰੀ। ਬੱਲੇ ਬੱਲੇ ਆਹ ਤਾਂ ਗੱਲ ਹੋ ਗਈ, ਬਣ ਗਈ ਨਾ ਹੁਣ
2: ਬਿਲਕੁਲ
1: ਬੰਦਾ ਬਹਿ ਕੇ ਵੈਬ ਸੀਰੀਜ਼ ਦੇਖ ਲੂ ਚੱਜ ਦੀਆਂ
2: ਬਿਲਕੁਲ ਸਰ। ਬੈਡ ਡ੍ਰੈਸਰ ਮੇਰੇ ਨਾਲ ਸਾਈਡ ਟੇਬਲ, ਸੋਲਿਡ ਵੁੱਡ ਦਾ ਜਿਹੜਾ ਮਰਜ਼ੀ ਕਲਰ ਬਣਾ ਲਿਓ ਐਲਈਡੀ ਲਾਈਟਾਂ ਦੇ ਨਾਲ, 999 ਡਾਲਰ ਦਾ, 1000 ਡਾਲਰ ਦਾ ਮੈਟਰਸ ਵੀ ਫ੍ਰੀ, 50 ਇੰਚ ਦਾ ਟੈਲੀਵਿਜ਼ਨ ਟੀਵੀ ਵੀ ਫ੍ਰੀ। ਹੁਣ ਆਉਣਾ ਕਿੱਥੇ ਤੁਸੀਂ, 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੁਸਾ।
1: ਨੰਬਰ ਵੀ ਲਿਖ ਲਓ ਇੱਥੋਂ ਦਾ 905-302-94-94 ਪਿੱਛੇ ਹੈਗਾ ਤੇ ਬਾਬਾ ਚੱਲਦੇ ਸਟੂਡੀਓ ਮਨਪ੍ਰੀਤ ਦੇ ਪਾਸ ਤੇ ਅੱਗੇ ਬਣ ਵਿੱਚ ਬੜੀ ਜਲਦੀ ਫਿਰ ਤਾਂ ਨਾਲ ਹੀ ਅਸੀਂ ਰੱਖੋ ਗੱਲਬਾਤ ਹੁੰਦੀ ਰਹਿਣਗੀ ਜੀ
0: ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਜ਼ਰੂਰ ਪਹੁੰਚੋ ਅੱਜ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਜਿੱਥੇ ਤੁਹਾਡੇ ਲਈ ਅੱਜ ਬਹੁਤ ਹੀ ਕਮਾਲ ਦੀਆਂ ਇੰਨੀਆਂ ਜ਼ਿਆਦਾ ਤੁਹਾਡੇ ਲਈ ਡੀਲਸ ਲੱਗ ਚੁੱਕੀਆਂ ਨੇਗੀਆਂ ਤੇ ਜ਼ਰੂਰ ਤੁਸੀਂ ਪਹੁੰਚੋ ਆਪਣੀ ਪਸੰਦ ਦੇ ਨਾਲੇ ਤਾਂ ਤੁਸੀਂ ਫਰਨੀਚਰ ਲਓ ਉਹਦੇ ਵਿੱਚ ਵੀ ਤੁਹਾਨੂੰ ਵਧੀਆ ਡੀਲ ਤੇ ਨਾਲ ਵਧੀਆ ਤੋਹਫਾ ਮਿਲ ਰਿਹਾ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 3 ਘੰਟੇ ਦਾ ਰਹੇਗਾ ਬਟ ਸ਼ਾਮ ਤੱਕ ਓਪਨ ਰਹਿਣਗੇ ਗ੍ਰੈਂਡ ਹੋਮ ਫਰਨੀਚਰ ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ ਤੇ 294 ਵਾਕਰ ਡਰਾਈਵ ਦੇ ਉੱਪਰ ਪਹੁੰਚਣਾ ਤੁਸੀਂ ਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਜਾ ਕੇ ਆਪਣਾ ਮੈਕਸੀਮਮ ਅੱਜ ਫਾਇਦਾ ਕਰਵਾ ਸਕਦੇ ਹੋ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ ਟੋਰੋਂਟੋ ਤੋਂ ਦਿੱਲੀ ਜੇਕਰ ਤੁਸੀਂ ਜਾਣਾ ਹੋਵੇ ਅਕਟੂਬਰ ਦੇ ਵਿੱਚ ਐਂਡ ਦੇ ਵਿੱਚ ਅਕਟੂਬਰ ਐਂਡ 'ਚ ਜਾ ਕੇ ਦਸੰਬਰ ਐਂਡ ਦੇ ਵਿੱਚ ਵਾਪਸੀ ਕਰਨੀ ਹੈ ਤੇ ਲਿਮਿਟਡ ਸੀਟਸ ਬਚੀਆਂ ਹੋਈਆਂ ਨੇ ਇਸ ਟਿਕਟ ਦੇ ਲਈ $1820 ਦੀਆਂ ਟਿਕਟਸ ਨੇ ਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $1820 ਦੇ ਵਿੱਚ ਤੁਸੀਂ ਆਉਣ ਜਾਣ ਕਰੋ ਅਕਟੂਬਰ ਐਂਡ ਦੇ ਵਿੱਚ ਇੰਡੀਆ ਨੂੰ ਜਾ ਕੇ ਦਸੰਬਰ ਐਂਡ ਦੇ ਵਿੱਚ ਕ੍ਰਿਸਮਸ ਤੋਂ ਪਹਿਲਾਂ ਤੁਸੀਂ ਵਾਪਸ ਆ ਜਾਓ ਤੇ $1820 ਦੇ ਟਿਕਟਸ ਨੇ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ ਜੇਕਰ ਦਿੱਲੀ ਤੋਂ ਟੋਰੋਂਟੋ ਕਿਸੇ ਨੇ 1-way ਟਿਕਟ ਲੈ ਕੇ ਆਉਣਾ ਹੋਵੇ ਅਕਟੂਬਰ ਮਹੀਨੇ ਦੇ ਵਿੱਚ ਤਾਂ ਉਹਨਾਂ ਦੇ ਲਈ ਤੁਸੀਂ ਟਿਕਟ ਬੁੱਕ ਕਰਵਾਓ ਸਿਰਫ $850 ਦੀ ਟਿਕਟ ਹੈ ਅਕਟੂਬਰ ਮੰਥ ਦੇ ਲਈ ਦਿੱਲੀ ਤੋਂ ਟੋਰੋਂਟੋ 1-way ਟਿਕਟ $850 ਇਸ ਤੋਂ ਇਲਾਵਾ ਦਿੱਲੀ ਤੋਂ ਟੋਰੋਂਟੋ ਅਕਟੂਬਰ ਦੇ ਵਿੱਚ ਆ ਕੇ ਨਵੰਬਰ 'ਚ ਵਾਪਸੀ ਕਰਨੀ ਹੋਵੇ ਇੱਕ ਮਹੀਨੇ ਦੇ ਲਈ ਕੋਈ ਵਿਜ਼ਿਟ ਕਰਨਾ ਚਾਹੁੰਦਾ ਇੱਥੇ ਟੋਰੋਂਟੋ ਨੂੰ ਤਾਂ ਟੋਰੋਂਟੋ ਤੋਂ ਦਿੱਲੀ ਨਵੰਬਰ ਦੇ ਵਿੱਚ ਵਾਪਸੀ ਹੋ ਸਕਦੀ ਹੈ ਤੇ ਇਹ ਟਿਕਟ ਹੋਏਗੀ $1550 ਦੀ $1550 ਦੀ ਟਿਕਟ ਹੈ ਤੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਫੈਬਰੀ ਦੇ ਵਿੱਚ ਇੰਡੀਆ ਨੂੰ 1-way ਟਿਕਟ ਲੈ ਕੇ ਟੋਰੋਂਟੋ ਤੋਂ ਦਿੱਲੀ ਫੈਬਰੀ ਮਹੀਨੇ ਦੇ ਲਈ $940 ਦੀ ਹੋਏਗੀ $940 ਦੀ ਤੇ ਇਹਦੇ ਵਿੱਚ ਵੀ ਤੁਸੀਂ ਦੋ ਬੈਗਸ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਈਟੋਬਿਕੋ ਦਿਓਲ ਟਰੈਵਲਸ ਦਾ ਮੇਨ ਹੈੱਡ ਆਫਿਸ ਹੈ ਨੰਬਰ ਨੋਟ ਕਰ ਲਓ 905-588-5100 9055885100 ਜਾਂ ਬ੍ਰਾਂਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਹੋ ਸਕਦੀ ਹੈ 905-588-4200 9055884200 ਦਿਓਲ ਟਰੈਵਲ ਦੇ ਨੰਬਰਸ ਨੇ ਪਹਿਲੇ ਕਾਲਰ ਜੁੜ ਚੁੱਕੇ ਨੇ ਮੇਰੇ ਨਾਲ 6972 ਜੀ ਸਤਿ ਸ਼੍ਰੀ ਅਕਾਲ 6972 ਸਤਿ ਸ਼੍ਰੀ ਅਕਾਲ ਜੀ ਹੈਲੋ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਨਹੀਂ ਕੋਈ ਮੈਨੂੰ ਲੱਗਦਾ ਕੋਈ ਤੁਹਾਡੀ ਇੱਧਰੋਂ ਹੀ ਤੁਹਾਡੇ ਐਂਡ 'ਤੇ ਕੋਈ ਪ੍ਰੋਬਲਮ ਹੋਈ ਹੈ ਮੈਨੂੰ ਤੁਹਾਡੀ ਆਵਾਜ਼ ਨਹੀਂ ਪਹੁੰਚੀ ਕੋਈ ਗੱਲ ਨਹੀਂ ਤੁਸੀਂ ਦੁਬਾਰਾ ਕਾਲ ਕਰ ਲਿਓ ਮੇਨ ਟਾਈਮ ਦੇ ਵਿੱਚ ਆਪਾਂ ਹੁਣ ਸੁਣਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦਾ ਗਾਣਾ ਸ਼ਬਦ ਤੋਂ ਬਾਅਦ ਜਿਹੜਾ ਪਹਿਲਾ ਗਾਣਾ ਆਪਾਂ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਜੀ ਦਾ ਨਵਾਂ ਗਾਣਾ ਆਇਆ ਅਤੇ ਤੁਸੀਂ ਵੀ ਸੁਣੋ ਅਤੇ ਅੱਜ ਕੱਲ੍ਹ ਵੈਸੇ ਵੀ ਵੈਡਿੰਗ ਸੀਜ਼ਨ ਹੈਗਾ ਆ ਹਰੇਕ ਲੇਡੀਜ਼ ਦੇ ਕੋਲ ਬਹੁਤ ਸੋਹਣੇ ਸੋਹਣੇ ਗਹਿਣੇ ਹੁੰਦੇ ਨੇ ਪਾਏ ਹੁੰਦੇ ਨੇ ਅਤੇ ਉੱਦਾਂ ਹੀ ਨੱਚਦੇ ਨੱਚਦੇ ਜੇ ਕਿਸੇ ਦਾ ਝੁਮਕਾ ਗਿਰ ਜਾਵੇ ਹੈ ਨਾ ਉੱਦਾਂ ਦਾ ਇਹ ਸੌਂਗ ਹੈ ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਸੁਣਦਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦਾ ਪਹਿਲਾ ਗਾਣਾ ਇੰਜੋਏ ਕੀਤਾ ਹੋਏਗਾ। ਸਤਿੰਦਰ ਸਰਤਾਜ ਜੀ ਦੇ ਕਹਿ ਲਓ ਕਿ ਆਲਮੋਸਟ ਸਾਰੇ ਗਾਣੇ ਨਾ ਬੜੇ ਡਿਫਰੈਂਟ ਜੇ ਲਿਰਿਕਸ ਹੁੰਦੇ ਨੇ, ਡਿਫਰੈਂਟ ਜਿਹਾ ਮਿਊਜ਼ਿਕ ਹੁੰਦਾ ਆ, ਤੇ ਦੇਖ ਲਓ ਕਿੰਨੇ ਡਿਫਰੈਂਟ ਡਿਫਰੈਂਟ ਇਹਨਾਂ ਨੇ ਵਰਡਸ ਯੂਜ਼ ਕੀਤੇ ਹੋਏ ਨੇਗੇ, ਹੈਨਾ। ਤੇ ਬੜੇ ਪਿਆਰੇ ਬੜੇ ਸੋਹਣੇ ਗਾਣੇ ਆ, ਤੇ ਇੱਦਾਂ ਦੇ ਸੋਹਣੇ ਸੋਹਣੇ ਗਾਣੇ ਪ੍ਰੋਗਰਾਮ ਦੇ ਵਿੱਚ ਸੁਣਾਂਗੇ ਆਪਾਂ। ਤੁਹਾਡੀ ਪਸੰਦ ਦੇ ਕੁਛ, ਮੇਰੀ ਪਸੰਦ ਦੇ, ਮੇਰੀ ਪਸੰਦ ਦਾ ਪਹਿਲਾਂ ਲੱਗ ਚੁੱਕਿਆ ਆ, ਬਾਕੀ ਸਾਰੇ ਤੁਹਾਡੀ ਪਸੰਦ ਦੇ ਸੁਣਾਂਗੇ। ਸਟੂਡੀਓ ਦਾ ਨੰਬਰ 905-5564-44, 905-564-6444 ਸਟੂਡੀਓ ਦਾ ਨੰਬਰ ਹੈ, 6972। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਵਧੀਆ ਤਾਂ ਨਹੀਂ ਕਹਿ ਸਕਦੇ, ਬਟ ਹਾਂਜੀ ਵਧੀਆ ਲੱਗਦੇ ਗਾਣੇ ਇਹਨਾਂ ਦੇ, ਵਧੀਆ ਨੇ, ਸੋਹਣੇ ਸੋਹਣੇ ਗਾਣੇ ਹੁੰਦੇ ਆ।
1: ਮੈਂ ਵੀ ਠੀਕ ਆ। ਹਾਂਜੀ ਗਾਣੇ ਤਾਂ ਵਧੀਆ ਹੁੰਦੇ ਆ।
0: ਹਾਂਜੀ
1: ਇੱਕ ਉਹ ਪਹਿਲਾਂ ਆਪਣੇ ਨਾ ਅਵਤਾਰ ਗਾਖਲ ਹੁੰਦਾ ਸੀ ਫਰਨੀਚਰ ਵਾਲੇ, ਹਨਾ।
0: ਹਾਂਜੀ
1: ਤੇ ਉਹ ਕਿੰਨੀ ਤੇਜ਼ ਬੋਲਦੇ ਸੀ ਨਾ, ਜਿੱਥੇ ਆ ਸਿੱਧੂ ਸਾਹਿਬ ਗਏ ਹੋਏ ਆ, ਇਹਨੇ ਤਾਂ ਅਵਤਾਰ ਗਾਖਲ ਨੂੰ ਵੀ ਪਿੱਛੇ ਛੱਡਤਾ।
0: ਦੇਖ ਲਓ ਨਾ, ਦੇਖੋ ਫਾਸਟ ਬੋਲਦੇ, ਕੋਈ ਨਾ ਇਹਨਾਂ ਨੂੰ ਕਹਿ ਦਿੰਦੇ ਹੌਲੀ ਬੋਲੋ ਫਿਰ।
1: ਹਾਂਜੀ
0: ਮੈਂ ਕਿਹਾ ਕੋਈ ਗੱਲ ਇਹਨਾਂ ਨੂੰ ਕਹਿ ਦਿੰਦੇ ਥੋੜਾ ਜਿਹਾ ਹੌਲੀ ਬੋਲੋ ਫਿਰ। ਆਪਾਂ ਸੁਖ ਜੀ ਨੂੰ ਜ਼ਰੂਰ ਤੁਹਾਡਾ ਮੈਸੇਜ ਦੇ ਦਿੰਦੇ ਹਾਂ ਵੀ ਥੋੜੀ ਜਿਹੀ ਆਪਣੀ ਡੀਲ ਹੌਲੀ ਦਿਓ ਬਈ, ਸਾਡੇ ਲਿਸਨਰਸ ਨੂੰ ਸਮਝ ਨਹੀਂ ਲੱਗੀ ਤੁਹਾਡੀ ਡੀਲ, ਤੇ ਆਪਾਂ ਨੈਕਸਟ ਲਿੰਕ ਦੇ ਵਿੱਚ ਹੀ ਉਹਨਾਂ ਨੂੰ ਕਹਿ ਦਾਂਗੇ ਵੀ ਹੌਲੀ ਹੌਲੀ ਆਪਣੀ ਡੀਲ ਦਿਓ। ਐਨੀਵੇਜ਼ ਸਟੂਡੀਓ ਦਾ ਨੰਬਰ 905-5564-44, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਹਾਨੂੰ ਹੁਣ ਪਤਾ ਨਹੀਂ ਹੈ ਕਿ ਇੰਟੋਰੀ ਦੇ ਵਿੱਚ ਕੀ ਚੇਂਜਿਸ ਆਈਆਂ ਨੇ ਆਟੋ ਇੰਸ਼ੋਰੈਂਸ ਦੇ ਵਿੱਚ, ਤਾਂ ਜ਼ਰੂਰ ਤੁਸੀਂ ਮਨੂ ਸ਼ਰਮਾ ਜੀ ਤੋਂ ਪੂਰੀ ਇਨਫੋਰਮੇਸ਼ਨ ਲਓ ਇਹਦੇ ਬਾਰੇ, ਕਿਉਂਕਿ ਜੁਲਾਈ ਮਹੀਨੇ ਤੋਂ ਬਾਅਦ ਹੀ ਇਹ ਚੇਂਜਿਸ ਆਈਆਂ ਨੇ, ਤੇ ਜਿਨ੍ਹਾਂ ਨੇ ਵੀ ਆਪਣੀ ਪਾਲਿਸੀ ਹੁਣ ਰਿਨਿਊ ਕਰਵਾਉਣੀ ਹੈ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਕਰਨੇ ਪੈ ਸਕਦੇ ਆ। ਜੇ ਹੁਣ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਮਤਲਬ ਤੁਹਾਡੀ ਗੱਡੀਆਂ ਦੀ, ਤੁਹਾਡੀ ਟਰੱਕਸ ਦੀ ਇੰਸ਼ੋਰੈਂਸ ਦੀ ਹੁਣ ਰਿਨਿਊਅਲ ਆ ਰਹੀ ਹੈ, ਤਾਂ ਜਿਹੜੀ ਉਹਦੇ ਵਿੱਚ ਕਵਰੇਜ ਮਿਲਦੀ ਆ ਉਹਦੇ ਲਈ ਤੁਹਾਨੂੰ ਕੁਝ ਨਵੇਂ ਡਿਸੀਜਨਸ ਕਰਨੇ ਪੈਣਗੇ। ਪਰ ਜ਼ਰੂਰੀ ਇਹ ਹੈ ਕਿ ਤੁਸੀਂ ਇਹ ਸਮਝੋ ਕਿ ਤੁਹਾਡੀ ਫੈਮਿਲੀ ਦੀ ਸੇਫਟੀ ਤੇ ਤੁਹਾਡੀ ਆਪਣੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ ਇਸ ਡਿਸੀਜਨ ਦੇ ਨਾਲ। ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਕਦੇ ਵੀ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਜਾਂ ਤੁਸੀਂ ਆਪਣੇ ਘਰ ਦੀ ਯਾਨੀ ਕਿ ਹੋਮ ਇੰਸ਼ੋਰੈਂਸ, ਜਾਂ ਫਿਰ ਤੁਸੀਂ ਆਪਣੀ ਬਿਜ਼ਨਸ ਦੀ ਕੋਈ ਇੰਸ਼ੋਰੈਂਸ ਹੈ, ਉਹਦੇ ਲਈ ਤੁਸੀਂ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਹ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸਮਝਾਉਣਗੇ ਕਿ ਹੁਣ ਕੀ ਚੇਂਜਿਸ ਨੇ, ਤੁਹਾਨੂੰ ਕੀ ਚੇਂਜਿਸ ਲੈਣੀਆਂ ਪੈ ਸਕਦੀਆਂ ਨੇ, ਤੇ ਉਹਦੇ ਨਾਲ ਤੁਹਾਡੀ ਸੇਫਟੀ ਦੇ ਉੱਪਰ ਕੀ ਅਸਰ ਪਊਗਾ, ਬੈਟਰ ਪ੍ਰੀਮੀਅਮ ਤੁਸੀਂ ਲੈਣਾ ਚਾਹੁੰਦੇ ਹੋ, ਮਤਲਬ ਬੈਟਰ ਰੇਟਸ ਵੀ ਹੋਣ ਤੇ ਕਵਰੇਜ ਵੀ ਵਧੀਆ ਹੋਵੇ, ਉਹਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਆਟੋ ਇੰਸ਼ੋਰੈਂਸ ਦੇ ਲਈ, ਜਾਂ ਘਰ ਦੀ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ। ਮਨੂ ਸ਼ਰਮਾ ਜੀ ਨੰਬਰ ਹੈ 2599952-9952-9532, ਮਨੂ ਸ਼ਰਮਾ ਜੀ ਦਾ ਨੰਬਰ ਹੈ। ਤੇ ਸਟੂਡੀਓ ਦਾ ਨੰਬਰ 905-5564-44, 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ, ਇੱਕੋ ਇੱਕ ਲੋਕੇਸ਼ਨ। ਵੈਸੇ ਤਾਂ ਗ੍ਰੈਂਡ ਹੋਮ ਫਰਨੀਚਰ ਦੀਆਂ 2 ਲੋਕੇਸ਼ਨਸ ਨੇ, ਬਟ ਅਸੀਂ ਅੱਜ ਪਹੁੰਚੇ ਹੋਏ ਹਾਂ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਦੇ ਕੋਲ, ਗ੍ਰੈਂਡ ਹੋਮ ਫਰਨੀਚਰ, ਜਿੱਥੋਂ ਕਿ ਅੱਜ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਲੈ ਗਏ ਤੇ ਜਿੰਦੇ ਸਿੱਧੂ ਸਰ ਪਹੁੰਚੇ ਹੋਏ ਨੇ। ਬੜੀ ਜਲਦੀ ਚੱਲਦੇ ਹਾਂ, ਇੱਕ ਕਾਲਰ ਜੁੜੇ ਨੇ ਨਾਲ, 4457 ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ, ਮੈਨੂੰ ਡਬਲ ਆ ਰਹੀ ਹੈ ਤੁਹਾਡੀ ਆਵਾਜ਼। ਮੈਂ ਤੁਹਾਨੂੰ ਕਹਿ ਰਹੀ ਹਾਂ ਆਪਣੇ ਰੇਡੀਓ ਦੀ ਆਵਾਜ਼ ਥੋੜੀ ਘੱਟ ਕਰੋ, ਮੈਨੂੰ ਫੇਰ ਤੁਹਾਡੀ ਗੱਲ ਸਮਝ ਲੱਗਣੀ ਹੈ, ਮੈਨੂੰ ਡਬਲ ਆਵਾਜ਼ ਆ ਰਹੀ ਹੈ ਤੁਹਾਡੀ ਮੇਰੀ ਸਾਈਡ ਤੋਂ। ਮੇਰੇ ਖਿਆਲ ਚ ਸਿੱਧੂ ਸਰ ਤੁਹਾਡਾ ਮਾਈਕ ਆਨ ਹੈ, ਮੇ ਬੀ ਮੇਰੀ ਤਾਂ ਬਾਊਂਸ ਹੋ ਰਹੀ ਹੈ ਆਵਾਜ਼। ਹਾਂਜੀ ਹੁਣ ਬੋਲੋ।
2: ਹਾਂਜੀ ਹੁਣ ਤੁਸੀਂ ਅਰਜਨ ਲਤਾ ਕੋਈ ਗਾਣਾ ਲਾ ਸਕਦੇ, ਕਿਹੜਾ ਹੁੰਦਾ ਹੈ?
0: ਅਰਜਨ ਢਿੱਲੋਂ ਦਾ?
2: ਅਰਜਨ ਢਿੱਲੋਂ ਦਾ
0: ਕਿਹੜਾ ਗਾਣਾ?
3: ਜਿਹੜਾ ਮਰਜ਼ੀ ਹੋਵੇ, ਵਧੀਆ ਰੋਮਾਂਟਿਕ ਜਿਹਾ ਸੌਂਗ।
0: ਰੋਮਾਂਟਿਕ ਸੌਂਗ, ਠੀਕ ਹੈ ਜੀ, ਠੀਕ ਹੈ, ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਫਾਸਟ ਬੋਲ ਜਾਂਦੇ ਨੇ।
2: ਨਹੀਂ, ਐਕਚੁਅਲੀ ਨਾ ਤੁਹਾਡੇ ਬੋਲਣ ਦਾ ਸਟਾਈਲ ਹੁੰਦਾ, ਲਾਈਨ ਹੁੰਦੀ ਆ, ਪਰਮਾਤਮਾ ਦੇ ਜੀਣ ਹੁੰਦੇ ਆ, ਇਹਨੂੰ ਸਲੋ ਵੀ ਨਹੀਂ ਸਲੋ ਕਰ ਸਕਦਾ।
0: ਹਾਂ ਬਿਲਕੁਲ, ਇਹ ਤਾਂ ਹੈ,
2: ਇੱਕ ਅੱਧੀ ਵਾਰੀ ਸਲੋ ਕਰ ਲੈਣਗੇ, ਲੇਕਿਨ ਇਹਨਾਂ ਨੂੰ ਫਿਰ ਆਪਣੇ ਆਪਣੇ ਪਿੱਚ ਤੇ ਆ ਜਾਣਾ। ਮੈਂ ਹੁਣ ਬੋਲ ਇੰਨੇ ਸਾਲਾਂ ਤੋਂ ਬੋਲਦਾ ਹਾਂ ਨਾ,
0: ਹਾਂਜੀ ਹਾਂਜੀ,
2: ਜਦੋਂ ਮੈਂ ਫਾਸਟ ਬੋਲਦਾ, ਕਈ ਵਾਰੀ ਲੋਕ ਮੈਨੂੰ ਵੀ ਕਹਿੰਦੇ ਬਹੁਤ ਫਾਸਟ ਬੋਲਦਾ, ਮੈਂ ਆਪਣੇ ਆਪ ਨੂੰ ਸਲੋ ਡਾਊਨ ਕਰਨ ਦੀ ਕੋਸ਼ਿਸ਼ ਕਰਦਾ, ਲੇਕਿਨ ਕੁਦਰਤ ਬੋਲ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ। ਹਾਂਜੀ, ਆਪਣਾ ਆਪਣਾ ਤਰੀਕਾ ਹੁੰਦਾ ਬੋਲਣ ਦਾ, ਬਸ ਕੋਈ ਗੱਲ ਨੀ, ਸੁੱਖ ਜੀ ਨੂੰ ਕਹੋ ਵੀ ਆਪਣੀ ਡੀਲ ਜਿਹੜੀ ਹੈਗੀ ਅਗਲੀ ਥੋੜੀ ਹੌਲੀ ਦੇ ਦੇਣ।
2: ਵੈਸੇ ਮੈਨੂੰ ਪਤਾ ਉਹਨਾਂ ਨੇ ਕਿਹਾ ਹੈਗਾ, ਪਰ ਉਹਨਾਂ ਨੇ ਪ੍ਰੇਜ਼ ਹੀ ਕੀਤੀ ਆ ਆਪਣੇ ਗਾਣੇ ਦੀ।
0: ਬਿਲਕੁਲ ਬਿਲਕੁਲ, ਹਾਂਜੀ,
2: ਬਹੁਤ ਵਧੀਆ ਬੋਲਦੇ ਬਈ, ਉਹਨਾਂ ਨੇ ਸਾਹ ਲੈ, ਵੈਸੇ ਬਈ ਸਾਹ ਲੈ ਲੈ ਕਰੋ ਬਈ, ਹਾਂਜੀ ਹਾਂਜੀ ਬੋਲਦੇ ਹੋ।
0: ਹਾਂਜੀ ਹਾਂਜੀ
4: ਮਨਪ੍ਰੀਤ ਜੀ, ਬਿਲਕੁਲ, ਮੈਂ ਜਿਹੜੀ ਡੀਲ ਆ ਥੋੜੀ ਜੀ, ਬਿਲਕੁਲ ਮੈਂ ਸਲੋ ਡਾਊਨ ਹੁਣ ਪਰਿਵਾਰਾਂ ਨੂੰ ਦਊਂਗਾ। ਜਿਹਨਾਂ ਪਰਿਵਾਰਾਂ ਨੇ ਡੀਲ ਰੀਅਲ ਮਾਰਬਲ ਟੇਬਲ ਤੇ ਲੈਣੀ ਆ, ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ, ਤੁਸੀਂ ਸਾਨੂੰ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਈਨਿੰਗ ਟੇਬਲ ਲੈਣਾ, ਰੀਅਲ ਮਾਰਬਲ ਦਾ ਟੇਬਲ ਵਿਦ ਗ੍ਰੇ ਕਲਰ ਦਾ ਸਿੱਧੂ ਸਾਹਿਬ ਟੋਪ ਆ, ਤੇ ਨਾਲ 6 ਚੇਅਰਾਂ ਲੈਦਰ ਦੀਆਂ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1500 ਤੋਂ ਲੈ ਕੇ $2000 ਸੀ। ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $499 ਦਾ ਸਿੱਧੂ ਸਾਹਿਬ, ਰੀਅਲ ਮਾਰਬਲ ਰੀਅਲ ਪੱਥਰ ਦਾ ਟੇਬਲ ਤੇ ਨਾਲ 6 ਚੇਅਰਾਂ ਸਿਰਫ $499 ਦਾ। ਤੇ ਹੁਣ ਪਟਾਕਾ ਪੈਣਾ, ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ, ਹੁਣ ਬਿਲਕੁਲ ਏਰੀਆ ਰੱਗ ਸਿੱਧੂ ਸਾਹਿਬ ਬਿਲਕੁਲ ਫ੍ਰੀ, ਨਾਲ ਏਅਰ ਫਰਾਇਰ ਬਿਲਕੁਲ ਫ੍ਰੀ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $499 ਦਾ।
2: $499 ਦੇ ਵਿੱਚ ਕੁਝ ਵੀ ਨਹੀਂ ਹੈ,
4: ਬਿਲਕੁਲ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, 4
2: ਨਾਲ ਏਰੀਆ ਰੱਗ ਹੋ ਗਈ, ਹੋਰ ਗਿਫਟ ਹੋ
4: ਗਿਆ, ਏਅਰ ਫਰਾਇਰ ਬਿਲਕੁਲ ਫ੍ਰੀ ਮਿਲੂਗਾ। ਤੇ ਨਾਲ ਦੀ ਨਾਲ ਸਿੱਧੂ ਸਾਹਿਬ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $500-$600 ਸੀ, ਜਿਹੜੇ ਪਰਿਵਾਰ ਰਾਈਟ ਵੇ ਏਜੰਟ ਸਟੋਰ ਆ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਸਿਰਫ $99 ਦਾ, $99 ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ $99 ਦਾ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ। ਸੋ ਪਹੁੰਚਣਾ ਕਿੱਥੇ ਆ ਜੀ, 294 ਵਾਕ ਡਰਾਈਵ, 294 ਵਾਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕ ਡਰਾਈਵ, ਗ੍ਰੈਂਡ ਹੋਮ ਫਰਨੀਚਰ ਸਾਹਿਬ।
2: ਬਹੁਤ ਵਧੀਆ ਲੋਕੇਸ਼ਨ ਦਾ, ਇੱਕ ਪਾਸੇ ਏਅਰਪੋਰਟ ਰੋਡ ਪੈਂਦਾ ਕੁਈਨ ਦੇ ਉੱਤੇ, ਇੱਕ ਪਾਸੇ ਟੋਪ ਰੂਮ ਪੈਂਦਾ, ਉਹਦੇ ਵਿਚਾਲੇ ਸਰਵਿਸ ਕੈਨੇਡਾ ਵਾਲੀ ਬਿਲਡਿੰਗ ਦੇ ਬਿਲਕੁਲ ਪਿਛਲੇ ਪਾਸੇ ਬੈਠੇ ਹਾਂ, 234 ਵਾਕ ਡਰਾਈਵ ਤੇ, ਗ੍ਰੈਂਡ ਫਰਨੀਚਰ ਤੇ ਜ਼ਰੂਰ ਆਓ, ਸਾਨੂੰ ਮਿਲੋ, ਅਸੀਂ ਤੁਹਾਨੂੰ ਡਿਸਕਾਊਂਟ ਵੀ ਦਵਾਉਂਦੇ ਹਾਂ, ਤੇ ਮਿਲ ਕੇ ਜ਼ਰੂਰ ਜਾਇਓ, ਤੁਹਾਨੂੰ ਡਿਸਕਾਊਂਟ ਦਵਾਵਾਂਗੇ। ਮੈਂ ਹੁਣ ਗੱਲਬਾਤ ਕਰਾਂ ਗਿਰੀ ਲਾ ਆਫਿਸ ਦੀ, ਗਿਰੀ ਲੀਗਲ ਵਾਲੇ ਸਰਵਿਸ ਵਾਲੇ ਕਹਿੰਦੇ ਕਿ ਤੁਸੀਂ ਘਰ ਰਹੇ ਬੁੱਕ ਕਰਾਇਆ ਸੀਗਾ, ਕਿਸੇ ਕਾਰਨ ਕਰਕੇ ਉਹਦੀ ਕਲੋਜ਼ਿੰਗ ਨਹੀਂ ਕਰਵਾ ਸਕਦੇ, ਜਾਂ ਤੁਹਾਡੀ ਪ੍ਰੂਵਡ ਹੋਈ ਮੋਰਗੇਜ, ਤੇ ਬਿਲਡਰ ਤੁਹਾਨੂੰ ਕਹਿ ਰਿਹਾ ਕਿ ਮੈਂ ਲੀਗਲ ਐਕਸ਼ਨ ਲਵਾਂਗਾ, ਉਹਨੂੰ ਕਰ ਲਾਇਓ ਕਰਨਾ, ਸਾਨੂੰ ਮਿਲੋ, ਸਾਰੇ ਪੈਸੇ ਦਵਾਵਾਂਗੇ, ਬਿਲਡਰ ਕੁਛ ਵੀ ਨਹੀਂ ਕਰ ਸਕਦਾ, ਸਭ ਕੁਛ ਪੈਸੇ ਵਾਪਸ ਦੇਣੇ ਪੈਣਗੇ, ਤੇ ਇਹ ਕੰਮ ਕਰਦੇ ਨੇ ਉਹ ਸਿਵਲ ਕੇਸ ਦੇ ਵਿੱਚ, ਤੁਹਾਨੂੰ ਖਾਸ ਕਰਕੇ ਜਿਵੇਂ ਕਿ ਕੰਮ ਤੋਂ ਕੱਢਿਆ ਗਿਆ ਬਗੈਰ ਗੱਲਬਾਤ ਤੋਂ, ਉਹ ਕੰਮ ਵੀ ਦਵਾਉਂਦੇ, ਪੈਸੇ ਵੀ ਦਵਾਉਂਦੇ ਨੇ, ਕਿਸੇ ਤੁਹਾਡੇ ਕੰਮ ਤੋਂ ਪੈਸੇ ਨਹੀਂ ਮਿਲੇ, ਇਹ ਸਾਰੇ ਵਾਪਸ ਦਵਾਉਂਦੇ ਨੇ, ਅਪਾਇੰਟਮੈਂਟ ਕੇਸ ਵੀ ਦੇ ਨਾਲ ਵੀ ਨਿਜੜਦੇ ਨੇ। ਸੋ ਨੰਬਰ ਦੇ ਲਓ ਗਿਰੀ ਲਾ ਆਫਿਸ ਦੇ, ਮਨਮੀਤ ਗਿਰੀ ਹੋਰੇ, 437-551-8000, 435-551-8000, 466 ਪੀਅਰ ਰੋਡ ਓਕਵਲ ਦੇ ਵਿੱਚ ਇਹਦਾ ਆਫਿਸ ਆ, ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ। ਮੈਂ ਪਹੁੰਚਿਆ ਹਾਂ ਲਾਈਵ ਲੋਕੇਸ਼ਨ ਬ੍ਰੈਂਪਟਨ ਦੇ ਵਿੱਚ, 294 ਵਾਕਰ ਡਰਾਈਵ ਤੇ, ਸਟੂਡੀਓ ਵਿੱਚ ਬੜਾ ਸਾਥ ਦੇਣ ਲਈ ਮਨਪ੍ਰੀਤ ਟੂਰ ਹੋ ਰਹੀ ਜੀ। ਮਨਪ੍ਰੀਤ
0: ਜੀ ਬਿਲਕੁਲ ਜ਼ਰੂਰ, ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਲੋ ਫਿਰ ਆਪਾਂ ਗਾਣਾ ਸੁਣੀਏ ਅਰਜਨ ਢਿੱਲੋਂ ਦੇ। ਵੈਸੇ ਸਾਰੇ ਗਾਣੇ ਮੋਸਟਲੀ ਜਿਹੜੇ ਲਵ ਸੌਂਗਸ ਨੇ ਸਾਰੇ ਬੜੇ ਵਧੀਆ ਨੇ, ਤੇ ਹੁਣ ਚੂਜ਼ ਕਰਨਾ ਥੋੜਾ ਜਿਹਾ ਔਖਾ ਆ, ਮੋਰ ਬਿਊਟੀਫੁਲ ਲਗਾਵਾਂ ਜਾਂ ਫਿਰ ਕੁਝ ਸਾਲ ਲਗਾਵਾਂ ਜਾਂ ਫਿਰ ਲਵ ਗਰਾਜ? ਮੈਂ ਸੋਚਦੀ ਹਾਂ ਲਵ ਗਰਾਜ ਸੁਣ ਲਈਏ, ਨਾਲੇ ਉਹਦੀ ਬੀਟ ਵੀ ਥੋੜੀ ਜਿਹੀ ਵੀਕਐਂਡ ਵਾਲੀ ਹੈ ਤੇ ਫਿਰ ਆਪਾਂ ਗਾਣਾ ਵੀ ਸੁਣ ਲੈਂਦੇ ਹਾਂ. ਅਰਜਨ ਢਿੱਲੋਂ ਦੇ ਆਈ ਥਿੰਕ ਆਲਮੋਸਟ ਸਾਰੇ ਗਾਣੇ ਬੜੇ ਸਾਰਿਆਂ ਨੂੰ ਬੜੇ ਪਸੰਦ ਆ ਰਹੇ ਨੇ ਤੇ ਇਹ ਬੜੀ ਜਲਦੀ ਆਪਣਾ ਵਰਲਡ ਟੂਰ ਵੀ ਕਰਨ ਲੱਗੇ ਨੇ, ਉੱਥੇ ਵੀ ਆਪਾਂ ਜ਼ਰੂਰ ਪਹੁੰਚਾਂਗੇ, ਹਨਾ? ਬੜਾ ਸੋਹਣਾ ਇਹਨਾਂ ਦਾ ਸ਼ੋਅ ਹੋਏਗਾ ਤੇ ਸ਼ੋਅਜ਼ ਬਹੁਤ ਸਾਰੇ ਹੋ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ, ਖਾਸ ਕਰਕੇ ਸਪਟੈਂਬਰ ਮਹੀਨੇ ਦੇ ਵਿੱਚ ਕਾਫੀ ਸਾਰੇ ਸ਼ੋਅਜ਼ ਹੋ ਰਹੇ ਨੇ, ਉਹਨਾਂ ਦੀ ਵੀ ਜਾਣਕਾਰੀ ਅੱਗੇ ਜਾ ਕੇ ਦਿੰਨੇ ਆ. ਫਿਲਹਾਲ ਲਓ ਤੁਸੀਂ ਅਰਜਨ ਢਿੱਲੋਂ ਦਾ ਗਾਣਾ ਸੁਣੋ ਤੇ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ. ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਕਿਆ ਬਾਤ ਹੈ, ਕਿੰਨਾ ਸੋਹਣਾ ਆਪਾਂ ਗਾਣਾ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਸੁਣਿਆ, ਇਹਨਾਂ ਦਾ ਹੀ ਆਪਣਾ ਲਿਖਿਆ ਹੋਇਆ ਤੇ ਇਹਨਾਂ ਦਾ ਹੀ ਆਪਣਾ ਗਾਇਆ ਹੋਇਆ। ਕਿਆ ਬਾਤ ਹੈ, ਦੇਖ ਲਓ ਪੂਰਾ ਕਹਿ ਲਓ ਕਿ ਪੂਰਾ ਫੈਂਟਸਾਈਜ਼ ਕਰ ਦਿੰਦੇ ਨੇ ਨਾ ਮਾਹੌਲ ਐਨ ਵੀ ਹੈ ਨਾ, ਕਿੱਦਾਂ ਕੋਈ ਦੋ ਇਨਸਾਨ ਮਿਲਦੇ ਆ, ਉਹਨਾਂ ਦੀ ਜਰਨੀ ਕਹਿ ਲਓ ਕਿ ਪੂਰੀ ਹੈ ਨਾ ਨੈਕਸਟ ਜਨਰੇਸ਼ਨ ਤੱਕ ਉਹਨਾਂ ਦੀ ਐਕਸਪਲੇਨ ਕਰਤੀ ਇੱਕ ਛੋਟੇ ਜਿਹੇ 3 ਮਿੰਟ ਦੇ ਗਾਣੇ ਦੇ ਵਿੱਚ। ਤੇ ਉਮੀਦ ਹੈ ਕਿ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੈਟਰਡੇ ਦਾ ਪ੍ਰੋਗਰਾਮ ਖਾਸ ਤੌਰ ਤੇ ਇਸੇ ਕਰਕੇ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਗੱਲਾਂ ਬਾਤਾਂ ਹੋਣ, ਜ਼ਿਆਦਾ ਤੋਂ ਜ਼ਿਆਦਾ ਇੰਟਰੈਕਸ਼ਨਸ ਹੋਣ ਤੁਹਾਡੇ ਨਾਲ। ਤੇ ਜ਼ਰੂਰ ਤੁਸੀਂ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ, ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗਾਣਾ ਸਟੂਡੀਓ ਦੇ ਵਿੱਚ, ਜਾਂ ਕੋਈ ਵੀ ਆਪਣੀ ਰਾਈਟਿੰਗ ਸ਼ੇਅਰ ਕਰ ਸਕਦੇ ਹੋ। ਕਈਆਂ ਨੂੰ ਲਿਖਣ ਦਾ ਬਹੁਤ ਸ਼ੌਂਕ ਹੁੰਦਾ ਤੇ ਉਹ ਵੀ ਆਪਣਾ ਟੈਲੈਂਟ ਇੱਥੇ ਅੱਜ ਸ਼ੋ ਕਰ ਸਕਦੇ ਨੇ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ। ਖਾਸ ਕਰਕੇ ਸਟੂਡੀਓ ਦਾ ਨੰਬਰ 905-500-44-44 ਸਟੂਡੀਓ ਦਾ ਨੰਬਰ ਹੈ। ਜੇ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣੀ ਹੈ ਤਾਂ ਫਿਰ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਦੇ ਉੱਪਰ। ਤੁਹਾਡੇ ਲਈ ਇਹ ਲੋਕੇਟਡ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਤੇ ਜ਼ਰੂਰ ਗੱਲਬਾਤ ਕਰੋ, ਅੱਜ ਸਾਡੇ ਤੁਹਾਡੇ ਲਈ ਕਾਫੀ ਵਧੀਆ ਡੀਲਸ ਵੀ ਲੱਗੀਆਂ ਹੋਈਆਂ ਨੇ, ਡਾਕਟਰਸ ਵੀ ਅਵੇਲੇਬਲ ਨੇ ਤੇ ਮੇਰੇ ਨਾਲ ਰਾਜਨ ਜੀ ਜੁੜੇ ਨੇ ਲਾਈਨ ਦੇ ਉੱਪਰ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਡੀਲਸ ਦੀ ਵੀ ਜਾਣਕਾਰੀ ਲੈਂਦੇ ਹਾਂ ਤੇ ਹੋਰ ਤੁਸੀਂ ਅੱਜ ਕਿਹੜੀ ਟਾਈਮਿੰਗ ਦੇ ਵਿੱਚ ਡਾਕਟਰਸ ਨੂੰ ਮਿਲ ਸਕਦੇ ਹੋ ਉਹਦੇ ਬਾਰੇ ਵੀ ਇਨਫੋਰਮੇਸ਼ਨ ਦੇਣਗੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਜਿਹੜੇ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਸੀ ਉਹ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਨੰਬਰ ਹੈ ਸਾਡਾ 905-460-8888 ਤੇ ਨਾਲ ਦੀ ਨਾਲ ਗੱਲ ਕਰਦੇ ਜੀ ਵੀ ਜਿਹਨਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਾਉਣੀਆਂ ਨੇ, ਬੈਕ ਟੂ ਸਕੂਲ ਸੇਲ ਜਿਹੜੀ ਜੀ ਸ਼ੁਰੂ ਹੋ ਚੁੱਕੀ ਹੈ ਸਪੈਕਸ ਐਕਸਟਰਾ ਉੱਤੇ, ਬੱਚਿਆਂ ਵਾਸਤੇ ਬਹੁਤ ਵਧੀਆ ਡੀਲਸ ਹੈ ਜੀ। ਜਿੰਨੇ ਵੀ ਬੱਚੇ ਆ ਕੇ ਆਪਣੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ। ਤੇ ਜੇ ਤੁਸੀਂ ਬ੍ਰਾਂਡਿਡ ਫਰੇਮ ਲੈ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਜੀ। ਜੇ ਤੁਸੀਂ ਰੇਬਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਕੇਟ ਸਪੇਡ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੈਂਟੀਨੋ ਦੇ, ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ ਫਰੇਮ, ਰੈਂਗਲਰ ਦੇ ਫਰੇਮ, ਵੈਨ ਹਿਊਸਨ ਦੇ ਫਰੇਮ, ਐਡੀ ਬਾਵਰ ਦੇ ਫਰੇਮ, ਇਹ ਅੱਜ ਸਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਤੇ ਮਨਪ੍ਰੀਤ ਜੀ, ਇਹ ਵੀ ਨੀ ਕਿ 90% ਆਫ ਹੈ ਤੇ ਪ੍ਰਾਈਸ ਬਹੁਤ ਹਾਈ ਹੈ, ਸਿਰਫ $300 ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਦੇ ਵਿੱਚ ਤੁਹਾਨੂੰ ਫਰੇਮ ਮਿਲ ਰਿਹਾ। ਤੇ ਇੱਦਾਂ ਦੀਆਂ ਬਹੁਤ ਸਾਰੀਆਂ ਡੀਲਸ ਚੱਲ ਰਹੀਆਂ ਜੀ ਸਪੈਕਸ ਐਕਸਪ੍ਰੈਸ ਉੱਤੇ। ਇਹਨਾਂ ਡੀਲਾਂ ਨੂੰ ਲੈਣਾ ਤੇ ਪਹੁੰਚੋ ਜੀ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਇੱਕ ਵਾਰੀ ਫਿਰ ਜੀ 905-460-8888। ਤੇ ਜਾਂਦੇ ਜਾਂਦੇ ਖੋਰ ਦੱਸ ਦੀ ਜੀ, ਜਿਹਨਾਂ ਨੇ ਵੈਲਿਊ ਪੈਕੇਜ ਲੈਣਾ ਉਹ ਵੈਲਿਊ ਪੈਕੇਜ ਦਾ ਵੀ ਫਾਇਦਾ ਉਠਾ ਸਕਦੇ ਨੇ। $129 ਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਵਿਦ ਫਰੇਮ ਐਂਡ ਸਿੰਗਲ ਵਿਜ਼ਨ ਲੈਂਸਿਸ, ਤੇ $258 ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ ਚ ਐਸਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਲੈਂਸਿਸ ਵੀ ਨੇ ਤੇ ਨਾਲ ਬ੍ਰਾਂਡਿਡ ਫਰੇਮ ਵੀ ਹੈ। ਤੇ ਆਪਣੀਆਂ ਐਨਕਾਂ ਤੇ ਤੁਸੀਂ ਜਿੰਨੀ ਮਰਜ਼ੀਆਂ ਕੋਟਿੰਗ ਐਡ ਕਰਾਓ, ਸਾਰੀਆਂ ਦੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸੀਗੇ ਨੇ, ਇਹ ਵੀ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਜੇ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਜਾਂ ਡੀਲਰ ਬਾਰੇ ਕੋਈ ਵੀ ਹੋਰ ਜਾਣਕਾਰੀ ਤਾਂ ਇੱਕੋ ਇੱਕ ਨੰਬਰ 905-460-8888-905-460-8888।
0: ਬਹੁਤ ਬਹੁਤ ਸ਼ੁਕਰੀਆ ਜੀ। ਜੀ ਬਹੁਤ ਬਹੁਤ ਧੰਨਵਾਦ। ਇੰਟਰਸੈਕਸ਼ਨ ਹੈ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ ਨੇ, ਵਾਲਮਾਰਟ ਦੇ ਬਿਲਕੁਲ ਨਜ਼ਦੀਕ। ਤੇ ਸਪੈਕਸ ਐਕਸਪ੍ਰੈਸ ਨੰਬਰ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। 9181 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
2: ਛੁੱਟੀ ਤੇ
0: ਆ? ਹਾਂਜੀ, ਨਹੀਂ ਨਹੀਂ ਛੁੱਟੀ ਤੇ ਨਹੀਂ ਹੈਗੇ, ਸਿੱਧੂ ਸਰ ਲਾਈਵ ਤੇ ਗਏ ਹੋਏ ਨੇ, ਅੱਜ ਲਾਈਵ ਪ੍ਰੋਗਰਾਮ ਕਰ ਰਹੇ ਆ।
2: ਅੱਛਾ, ਮੈਂ ਕਿਹਾ ਚੱਲ ਚੱਲੇ ਸੀਗੇ ਤੁਸੀਂ
0: ਹਾਂਜੀ ਹਾਂਜੀ, ਕੱਲ ਮੈਂ ਛੁੱਟੀ ਤੇ ਸੀ। ਨਹੀਂ ਨਹੀਂ, ਮੇਰੇ ਤਾਂ ਨਾ ਅੱਖ ਦੇ ਵਿੱਚ ਕੁਛ ਲੜ ਗਿਆ ਸੀ, ਮੈਨੂੰ ਬਹੁਤ ਪ੍ਰੋਬਲਮ ਸੀ ਕੱਲ, ਮੈਂ ਤਾਂ ਇਸ ਕਰਕੇ ਨਹੀਂ ਸੀ ਆਈ। ਹਾਂਜੀ, ਉਹ ਜਿਵੇਂ ਅੱਖ ਤੇ ਨੀ ਲੜ ਜਾਂਦੀ, ਤਮੂੜੀ ਜੀ ਲੜ ਜਾਂਦੀ ਹੁੰਦੀ ਆ, ਉਹ ਚੀਜ਼ ਹੋਈ ਸੀ ਮੇਰੇ। ਹਾਂਜੀ ਹਾਂਜੀ, ਮੈਂ ਤਾਂ ਮਜਬੂਰੀ ਚ ਛੁੱਟੀ ਕਰਨੀ ਪੈ ਗਈ। ਹਾਂਜੀ ਹਾਂਜੀ, ਨਹੀਂ ਮੈਂ ਸੇਕ ਸੂਕ ਦਿੱਤਾ, ਆਇਲ ਲਗਾਇਆ, ਫਿਰ ਹੁਣ ਅੱਜ ਤਾਂ ਸਵੈਲਿੰਗ ਠੀਕ ਹੋ ਗਈ, ਬਟ ਰੈਡਨੈਸ ਹੈਗੀ ਹਜੇ। ਹਾਂਜੀ ਹਾਂਜੀ, ਹੁਣ ਇੱਥੇ ਮਿੱਟੀ ਦਾ ਤੇਲ ਕਿੱਥੋਂ ਮਿਲਣਾ ਸੀਗਾ, ਉਹ ਮਸ਼ੀਨ ਵਾਲਾ ਤੇਲ ਵੀ ਲਗਾਉਂਦੇ ਹੁੰਦੇ ਆ ਨਾ, ਜਿਹੜਾ ਉਹ ਜਿਹੜਾ ਮਸ਼ੀਨ ਵਾਲਾ ਤੇਲ ਵੀ ਲਗਾ ਲੈਂਦੇ ਹੁੰਦੇ ਆ ਹਨਾ।
2: ਨਹੀਂ, ਮਿੱਟੀ ਦਾ ਤੇਲ ਇੱਥੇ ਕਹਿੰਦੇ ਪਾਰਸਲ।
0: ਓਕੇ, ਠੀਕ ਹੈ, ਮੈਂ ਵੀ ਸਿੱਧੂ ਸਰ ਜਦੋਂ ਇਕੱਠੇ ਪ੍ਰੋਗਰਾਮ ਕਰ ਰਹੇ ਹੁੰਦੇ ਨਾ, ਸਾਡੀ ਮੋਸਟਲੀ ਗੱਲਾਂ ਖਾਣ ਪੀਣ ਦੀਆਂ ਬਹੁਤ ਹੁੰਦੀਆਂ ਨੇ ਨਾ, ਤੇ ਜਦੋਂ ਕੁਛ ਏਦਾਂ ਦਾ ਹੋਵੇ ਫਿਰ ਅਸੀਂ ਖੁੱਲ ਕੇ ਦੱਸੀਦਾ ਵੀ ਅੱਜ ਕੱਲ ਅਸੀਂ ਪਾਰਟੀ ਤੇ ਗਏ ਤੇ ਅੱਜ ਅਸੀਂ ਫਿਰ ਆਹ ਕੁਛ ਖਾ ਪੀ ਕੇ ਆਏ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂਜੀ, ਕੀ ਸੁਣੋਗੇ ਪ੍ਰੋਗਰਾਮ ਚ ਅੱਜ?
2: ਮੈਂ ਕਿਹਾ ਹੁਣ ਗਾਣਾ ਲਾਉਂਦਾ ਇੱਕ ਤੁਹਾਡੇ ਦਾ ਹੀ ਆ, ਹੁਣ ਮੈਂ ਗਾਣਾ ਲਾ ਦਿਓ। ਕਹਿੰਦੀ ਇੰਨੀ ਜੱਟ ਨੇ ਮਰੋੜੀ ਮੇਰੀ, ਬਾਂਹ ਜੱਟ ਨੇ ਨਾਲੇ ਵੰਗ ਟੁੱਟ ਗਈ, ਨਾਲੇ ਬਾਂਹ ਟੁੱਟ ਗਏ,
0: ਨਾਲੇ ਵੰਗ ਟੁੱਟ ਗਈ। ਇਹ ਕਿਹੜੇ ਸਿੰਗਰ ਦਾ ਗਾਣਾ?
2: ਸੁਰਿੰਦਰ ਕੌਰ ਦਾ ਹੀ ਆ।
0: ਸੁਰਿੰਦਰ ਕੌਰ ਜੀ ਦਾ, ਠੀਕ ਹੈ ਜੀ।
2: ਕਹਿੰਦੇ ਨਾ ਆਉਣ ਦਾ ਸੁਣ ਲਿਆ ਬੋਲ?
0: ਹਾਂਜੀ,
2: ਮੈਂ ਕਿਹਾ ਬੜਾ ਪੁਰਾਣਾ ਗੀਤ ਆ।
0: ਠੀਕ ਹੈ, ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ।
2: ਅਸੀਂ ਵੀ ਨੀ ਹੁਣ ਉਦੋਂ।
0: ਅੱਛਾ, ਕੋਈ ਗੱਲ ਨੀ, ਮੈਨੂੰ ਬਸ ਥੋੜਾ ਜਿਹਾ ਟਾਈਮ ਦਿਓ, ਮੈਂ ਲਗਾਉਂਦੀ ਹਾਂ ਗਾਣਾ ਤੁਹਾਡਾ। ਇੱਕ ਕਾਲਰ ਸਾਡੇ ਨਾਲ ਹੋਰ ਨੇ, 2865 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
3: ਚੜ੍ਹਦੀ ਕਲਾ ਜੀ, ਰਾਤ ਪਾਰਟੀ ਦੀ ਗਏ ਸੀ ਤੇ ਅੰਮ੍ਰਿਤਸਰ ਚਮਕੀਰ ਦਾ ਗੀਤ ਲਾਇਆ ਸੀ ਉੱਥੇ ਜੀ।
0: ਅੱਛਾ,
3: ਹਾਂਜੀ, ਹੁਣ ਕਹਾ ਜਿਹੜੀ ਪਾਰਟੀ ਨੇ ਉੱਥੇ ਅਸੀਂ ਕਤਾਰੇ ਮੈਂ ਲਾਉਣਾ ਜੀ।
0: ਅੱਛਾ, ਚਲੋ ਵਧੀਆ, ਫਿਰ ਤਾਂ ਤੁਸੀਂ ਬਹੁਤ ਰੌਣਕਾਂ ਲਾ ਕੇ ਆਏ ਹੋ ਮਤਲਬ।
3: ਹਾਂਜੀ, ਭੰਗੜਾ ਵੀ ਪਾਇਆ, ਡਾਂਸ ਪੂਰਾ ਕੀਤਾ ਜੀ, ਵੀਕ ਪੂਰੀ ਹੋ ਗਈ ਜੀ।
4: ਨਰਿੰਦਰ ਬੀਬਾ ਗਾਇਆ ਹੋਇਆ, ਸੁਰਿੰਦਰ ਕੌਰ ਦਾ ਨਹੀਂ ਹੈ।
0: ਠੀਕ ਹੈ, ਠੀਕ ਹੈ ਸਰ, ਮੈਂ ਲਗਾਉਂਦੀ ਹਾਂ ਤੇ ਤੁਸੀਂ ਵੀ ਹੁਣ ਮੈਨੂੰ।
4: ਹਾਂਜੀ, ਮੈਨੂੰ ਆ ਗਏ ਨੇ, ਲਓ ਆਪਾਂ ਲਿੰਕ ਲਾ ਲਈਏ, ਫਿਰ ਉਸ ਤੋਂ ਬਾਅਦ ਗੀਤ ਸੁਣਾਉਂਦੇ ਆ। ਸੁੱਖ ਦੀਏ ਕੋ ਬਜੇ ਡੀਲ।
5: ਬਿਲਕੁਲ ਸੁੱਖ ਸਾਹਿਬ, ਹੁਣ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, ਲੈਦਰ ਦਾ, 3 ਸੀਟਰ ਸੋਫਾ ਸੈੱਟ ਸਾਹਿਬ, 2 ਸੀਟਰ ਲੱਫ ਸੈੱਟ, 4 ਇਹਦੇ ਵਿੱਚ ਰਿਕਲਾਈਨਰ ਨੇ, ਡਰੋਪ ਡਾਊਨ ਕੱਪ ਹੋਲਡਰ, ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਐਂਡ ਲੱਫ ਸੈੱਟ, 4 ਰਿਕਲਾਈਨਰ ਨਾਲ, ਜਿਹੜੀ ਰੈਗੂਲਰ ਕੀਮਤ 2500 ਡਾਲਰ ਸੀ। ਜਿੰਨੇ ਵੀ ਦੇਸ਼ ਪ੍ਰਦੇਸ਼ ਦੇ ਪਰਿਵਾਰ ਸਾਡੇ ਕੋਲ ਇਸ ਟਾਈਮ ਪਹੁੰਚਣਗੇ, 2500 ਵਾਲਾ ਰਿਕਲਾਈਨਰ ਸੋਫਾ ਸੈੱਟ ਸਿਰਫ 999 ਦਾ,
4: 2500 ਵਾਲਾ ਸੋਫਾ ਸੈੱਟ
5: 999 ਡਾਲਰ ਦਾ। ਤੇ ਇਹਦੇ ਨਾਲ ਤੋਹਫੇ ਅੱਜ 2 ਮਿਲਣੇ, ਇੱਕ ਤਾਂ ਏਰੀਆ ਰੱਗ ਬਿਲਕੁਲ ਫ੍ਰੀ, ਤੇ ਨਾਲ ਇੱਕ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ,
4: ਤੜਤੇ ਬੱਟ ਪੂਰੇ
5: ਬਿਲਕੁਲ। ਇੱਦਾਂ ਜਦੋਂ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੁੰਦਾ, ਵੈਸੇ ਸਾਡੇ 'ਚ ਬੜੀ ਐਨਰਜੀ ਦੇ ਚਾਅ ਹੁੰਦਾ ਸਾਹਿਬ, ਨਾਲ ਦੀ ਨਾਲ ਹੁਣ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲੱਪਸੜ, 4 ਰਿਕਲਾਈਨਰ ਚੋਕਲੇਟ ਕਲਰ ਦਾ, 2500 ਡਾਲਰ ਵਾਲਾ, 999 ਡਾਲਰ ਦੇ ਵਿੱਚ 1000 ਡਾਲਰ 'ਚ ਮਿਲੂਗਾ, ਤੇ ਨਾਲ ਏਰੀਆ ਰੱਗ ਬਿਲਕੁਲ ਫ੍ਰੀ ਮਿਲੂਗੀ, ਤੇ ਨਾਲ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲੂਗਾ, ਤੇ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ 1500 ਡਾਲਰ ਸੀ। ਅੱਜ ਜਿੰਨੇ ਵੀ ਪਰਿਵਾਰ ਆਉਣਗੇ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 499, 499 ਡਾਲਰ ਦਾ ਮਿਲੂਗਾ, ਤੇ ਇਹਦੇ ਨਾਲ ਵੀ 2 ਤੋਹਫੇ ਅੱਜ, ਏਰੀਆ ਰੱਗ ਬਿਲਕੁਲ ਫ੍ਰੀ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ
4: ਫ੍ਰੀ ਫ੍ਰੀ।
5: ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਪਹੁੰਚਣਾ ਤੁਸੀਂ 294 ਵੋਕਨ ਡਰਾਈਵ ਦੇ ਉੱਪਰ, 294 ਵੋਕਨ ਡਰਾਈਵ,
4: ਮਿਹਰਬਾਨੀ ਦੋਸਤੋ, ਮੈਂ ਇੱਕ ਵਾਰੀ ਫਿਰ ਤੁਹਾਨੂੰ ਸੱਦਾ ਪੱਤਰ ਦੇ ਰਿਹਾ, ਗ੍ਰੈਂਡ ਫਰਨੀਚਰ ਤੇ ਆਓ 294 ਵਾਕਰ ਡਰਾਈਵ ਤੇ। ਔਰ ਮੈਂ ਇਹ ਕਹਿਣਾ, ਜਦੋਂ ਤੁਸੀਂ ਨਾ ਕੋਈ ਚੀਜ਼ ਖਰੀਦਦਾਰੀ ਕਰਦੇ ਹੋ ਇੱਥੇ, ਤਾਂ ਮੇਕ ਸ਼ੋਰ ਤੁਸੀਂ ਇਹਨਾਂ ਨਾਲ ਪ੍ਰਾਈਸ ਬਣਾ ਕੇ, ਭਾਵੇਂ ਕਿ ਗਿਫਟ ਆਲਰੇਡੀ ਦੇ ਰਹੇ ਨੇ ਆਉਂਦੀ ਯਾਰ ਤੁਹਾਨੂੰ ਪੂਰੇ ਦੇ ਰਹੇ ਨੇ, ਉਹ ਵੀ ਤੋਹਫਾ ਹੀ ਸਾਡੇ ਵਾਸਤੇ। ਪਰ ਫਿਰ ਵੀ ਤੁਹਾਨੂੰ ਜੇ ਲੱਗਦਾ ਕਿ ਥੋੜ੍ਹੀ ਜਿਹੀ ਹੋਰ ਪ੍ਰਾਈਸ ਤੁਸੀਂ ਡਿਸਕਾਊਂਟ ਲੈਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਫਿਰ ਰਾਬਤਾ ਕਰ ਲਿਆ ਕਰੋ। ਇੱਥੇ ਬੈਠੇ ਹੁੰਦੇ ਹਾਂ, ਸਾਹਮਣੇ ਹੀ ਸਾਡਾ ਬੈਨਰ ਲੱਗਿਆ ਹੋਇਆ, ਉਹਦੇ ਨਾਲ ਹੀ ਬੈਠੇ ਹਾਂ, ਅੰਦਰਲੇ ਪਾਸੇ ਟੇਬਲ 'ਤੇ ਲਾਇਆ ਹੋਇਆ, ਸਾਡਾ ਸੈਟਅਪ ਲਾਈ ਹੋਈ, ਸਾਡੀ ਪੂਰਾ ਸਟੂਡੀਓ ਮਿਕਸਰ ਲੱਗਿਆ ਹੋਇਆ, ਅਤੇ ਸਾਨੂੰ ਮਿਲ ਲਿਆ ਕਰੋ, ਅਤੇ ਤੁਹਾਨੂੰ ਡਿਸਕਾਊਂਟ ਦਵਾ ਦਿਆਂਗੇ ਹੋਰ ਵੀ। ਅਤੇ ਝਿਜਕੇ ਨਾ ਕਰੋ, ਇਹ ਤੁਹਾਡੇ ਵਾਸਤੇ ਪਹੁੰਚਦੇ ਹਾਂ ਅਸੀਂ ਇੱਥੇ, ਕਿਉਂਕਿ ਸਾਡਾ ਇਹ ਹੁੰਦਾ ਕਿ ਜਦੋਂ ਵੀ ਲਾਈਵ ਲੋਕੇਸ਼ਨ ਹੁੰਦਾ ਤੁਹਾਨੂੰ ਗਿਫਟ ਮਿਲਣ ਵਧੀਆ ਵਧੀਆ, ਔਰ ਤੁਸੀਂ ਵਧੀਆ ਖਰੀਦਦਾਰੀ ਵੀ ਕਰੋ, ਤੁਹਾਨੂੰ ਵਧੀਆ ਫਰਨੀਚਰ ਵੀ ਮਿਲੇ, ਪਲੱਸ ਨਾਲ ਤੁਹਾਨੂੰ ਡਿਸਕਾਊਂਟ ਵੀ ਮਿਲੇ। ਚਲਦੇ ਵਾਪਸ ਮਨਪ੍ਰੀਤ ਹੋਣ ਦੇ ਪਾਸ, ਅਤੇ ਅਗਲੇ ਲਿੰਕ ਵਿੱਚ ਮਿਲਦੇ ਹਾਂ। ਵੈਸੇ ਅਸੀਂ ਨਾਲ ਹੀ ਤੁਹਾਡੇ, ਤੁਸੀਂ ਮੈਂ ਕੰਨਾਂ ਦੇ ਹੈਡਸੈਟ ਲਗਾਏ ਹੋਏ ਨੇ, ਮੈਂ ਸੁਣ ਰਿਹਾ ਤੁਹਾਨੂੰ ਕੀ ਹੋ ਰਿਹਾ ਇਹਦੇ ਉੱਤੇ। ਜੀ ਮਨਪ੍ਰੀਤ
0: ਜੀ, ਬਿਲਕੁਲ, ਤੇ ਜ਼ਰੂਰ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਫਰਨੀਚਰ ਆਈਟਮ ਲੈ ਕੇ ਆਉਣੀ ਹੋਵੇ ਤਾਂ ਜ਼ਰੂਰ ਪਹੁੰਚੋ, ਅੱਜ ਸ਼ਾਮ ਤੱਕ ਤੁਹਾਡੇ ਲਈ ਅਵੇਲੇਬਲ ਹੋਣਗੇ। ਬਟ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੇਗਾ ਪੂਰੇ 4 ਵਜੇ ਤੱਕ, ਤੇ ਤੁਹਾਨੂੰ ਕਾਫੀ ਜ਼ਿਆਦਾ ਵਧੀਆ ਮੈਕਸਿਮਮ ਡੀਲਸ ਅੱਜ ਦਵਾਵਾਂਗੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ। ਅਗਲੇ ਕਾਲਰ 2587, ਹਾਂਜੀ ਸਰ।
6: ਦਿਸ

ਤੇ ਸਾਰਿਆਂ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਸ਼ਨੀਵਾਰ ਦਾ ਦਿਨ ਸੈਟਰਡੇ ਦਾ ਦਿਨ ਤੁਸੀਂ ਬੜੇ ਹੀ ਵਧੀਆ ਚਾਵਾਂ ਨਾਲ ਹੰਡਾਇਆ ਹੋਏਗਾ ਤੇ ਸ਼ਨੀਵਾਰ ਦੀ ਸ਼ਾਮ ਆਪਾਂ ਹੋ ਚੁੱਕੇ ਹਾਂ ਹਾਜ਼ਰ ਪ੍ਰੋਗਰਾਮ ਸਰਬ ਰੇਡੀਓ ਲੈ ਕੇ ਤੇ ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ ਦੇ ਨਾਲ ਤੇ ਬਿਲਕੁਲ ਜੀ ਆਪਣਾ ਸਾਥ ਪੂਰਾ ਬਣਿਆ ਰਹੇਗਾ 10 ਵਜੇ ਤੱਕ ਤੇ ਹਮੇਸ਼ਾ ਵਾਂਗ ਪ੍ਰੋਗਰਾਮ ਦੇ ਵਿੱਚ ਆਪਣੀਆਂ ਧਮਾਲਾਂ ਪੈਣਗੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਗੱਲਾਂ ਬਾਤਾਂ ਦੇ ਨਾਲ ਨਾਲ ਅੱਜ ਦਾ ਵਿਸ਼ਾ ਟੌਪਿਕ ਉਹਦੇ ਉੱਪਰ ਵੀ

ਹੱਸ ਵੇ ਮਣਾ ਖੇਡ ਵੇ ਮਣਾ ਜੱਗ ਉੱਤੇ ਆਉਣਾ ਨਹੀਂ ਓ ਫੇਰ ਵੇ ਮਣਾ ਏਦਾਂ ਹੀ ਹੱਸਦੇ ਖੇਡਦੇ ਮੁਸਕੁਰਾਉਂਦੇ ਰਹੀਏ ਦਿਨ ਨੂੰ ਜ਼ਿੰਦਗੀ ਨੂੰ ਆਪਾਂ ਕੱਟੀਏ ਨਾ ਜ਼ਿੰਦਗੀ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਹੰਡਾਈਏ ਅਤੇ ਸ਼ਾਮ ਵੀ ਬੜੀ ਸ਼ਾਨਦਾਰ ਸੀ ਸ਼ਾਮ ਸ਼ਨੀਵਾਰ ਦੀ ਸ਼ਾਮ ਅਤੇ ਮੌਸਮ ਕੁਛ ਇੱਦਾਂ ਦਾ ਸੀ ਵੀ ਯਾਰ ਮੀਂਹ ਪੈ ਰਿਹਾ ਅਤੇ ਚਾਹ ਨਾਲ ਪਕੌੜੇ ਜੇ ਨਾ ਹੋਣ ਫਿਰ ਮੀਂਹ ਦਾ ਮਜ਼ਾ ਨਹੀਂ ਖਾਸ ਕਰਕੇ ਆਪਾਂ ਸਮਰ ਦੀ ਜੇ ਗੱਲਬਾਤ ਕਰੀਏ ਅਤੇ ਬੜਾ ਮੀਂਹ ਵਰਿਆ ਅਤੇ ਜਿਨ੍ਹਾਂ ਨੇ ਇੰਜੋਏ ਕੀਤਾ ਬੜਾ ਵਧੀਆ ਲੱਗਿਆ ਇੰਡੀਆ ਵਾਂਗ ਪੂਰਾ ਮੀਂਹ ਪਿਆ ਅਤੇ ਬੰਦੇ ਨੂੰ ਨਾ ਇੰਡੀਆ ਦੀ ਯਾਦ ਆ ਜਾਂਦੀ ਹੈ ਬੰਦਾ ਉੱਥੇ ਹੀ ਪਹੁੰਚ ਜਾਂਦਾ ਪਰ ਬੜਾ ਸ਼ਾਨਦਾਰ ਮੌਸਮ ਹੈ ਅਤੇ ਤੁਸੀਂ ਵੀ ਜ਼ਰੂਰ ਇੰਜੋਏ ਕੀਤਾ ਹੋਏਗਾ ਅਤੇ ਹੁਣ ਫਿਲਹਾਲ ਮੌਕਾ ਹੈ ਮੌਕਾ ਨਹੀਂ ਇੱਕ ਤੁਹਾਡਾ ਆਪਣਾ ਸ਼ੋਅ ਹੈ ਸਰਬ ਰੇਡੀਓ ਅਤੇ ਹਮੇਸ਼ਾ ਵਾਂਗ ਧੁੰਮਾਂ ਪੈਣਗੀਆਂ ਅਤੇ ਗੱਲਾਂ ਬਾਤਾਂ ਕਰਦੇ ਹਾਂ ਪ੍ਰੋਗਰਾਮ ਅਤੇ ਨੰਬਰ 905-673-3337 ਦੇ ਜ਼ਿੰਦਗੀ ਦੇ ਵਿੱਚ ਅਕਸਰ ਬੜੀਆਂ ਗੱਲਾਂ ਹੋ ਜਾਂਦੀਆਂ ਨੇ ਕਈ ਵਾਰ ਬੰਦਾ ਕਈ ਗੱਲਾਂ ਨੂੰ ਇੱਦਾਂ ਹੀ ਟਾਲ ਦਿੰਦਾ ਛੱਡ ਯਾਰ ਇਹ ਛੋਟੀ ਛੋਟੀਆਂ ਗੱਲਾਂ 'ਚ ਕੀ ਰੱਖਿਆ ਇਹ ਨਿੱਕੀਆਂ ਮੋਟੀਆਂ ਗੱਲਾਂ 'ਚ ਕੀ ਰੱਖਿਆ ਪਰ ਕਈ ਵਾਰ ਉਹ ਛੋਟੀਆਂ ਛੋਟੀਆਂ ਗੱਲਾਂ ਆਪਾਂ ਦਿਲ ਦੇ ਵਿੱਚ ਤਾਂ ਰੱਖ ਲੈਂਦੇ ਹਾਂ ਪਰ ਉਹ ਛੋਟੀਆਂ ਛੋਟੀਆਂ ਗੱਲਾਂ ਕਾਰਨ ਸਾਡੇ ਜਿਹੜੇ ਵੱਡੇ ਵੱਡੇ ਰਿਸ਼ਤੇ ਨੇ ਨਾ ਉਹ ਕਮਜ਼ੋਰ ਪੈ ਜਾਂਦੇ ਨੇ ਅਤੇ ਕਦੇ ਵੀ ਕੋਈ ਗੱਲ ਹੋਵੇ ਨਾ ਨਿੱਕੀ ਛੋਟੀ ਮੋਟੀ ਜਿਹੜੀ ਦਿਲ ਨੂੰ ਤੁਹਾਡੇ ਪਿੰਚ ਕਰੇ ਦਿਲ ਨੂੰ ਤੁਹਾਡੇ ਤੰਗ ਕਰੇ ਅਤੇ ਉਹਨੂੰ ਕਲੀਅਰ ਆਪਾਂ ਜ਼ਰੂਰ ਕਰ ਲਈਏ ਅਤੇ ਬੈਸਟ ਸਲਿਊਸ਼ਨ ਕੀ ਹੈ ਕਮਿਊਨੀਕੇਸ਼ਨ ਬੰਦਾ ਗੱਲਬਾਤ ਕਰ ਲਵੇ ਕਈ ਵਾਰ ਸਾਡੇ ਭੁਲੇਖੇ ਬੜੇ ਹੋ ਜਾਂਦੇ ਨੇ ਮਿਸਅੰਡਰਸਟੈਂਡਿੰਗ ਬੜੀਆਂ ਹੋ ਜਾਂਦੀਆਂ ਨੇ ਅਤੇ ਉਹ ਜੇ ਕਲੈਰਿਟੀ ਹੋ ਜਾਵੇ ਨਾ ਕਿਸੇ ਇੱਕ ਬੰਦੇ ਦੀ ਗਲਤੀ ਜੇ ਨਿਕਲ ਵੀ ਜਾਵੇ ਤਾਂ ਵੀ ਕੋਈ ਹਰਜ ਨਹੀਂ ਗਲਤੀ ਨੂੰ ਸੁਧਾਰਨ ਦੇ ਵਿੱਚ ਗਲਤੀ ਮੰਨਣ ਦੇ ਵਿੱਚ ਅਤੇ ਰਿਸ਼ਤਿਆਂ ਨੂੰ ਹੋਰ ਵੀ ਅੱਗੇ ਤੱਕ ਲੈ ਕੇ ਜਾਣ ਦੇ ਵਿੱਚ ਸੋ ਛੋਟੀਆਂ ਛੋਟੀਆਂ ਗੱਲਾਂ ਆਪਾਂ ਜੇ ਸਾਨੂੰ ਚੁੱਭੀਆਂ ਨੇ ਅਤੇ ਉਹਨੂੰ ਆਪਾਂ ਕਲੀਅਰ ਜ਼ਰੂਰ ਕਰੀਏ ਬਾਕੀ ਸਮਾਜ ਸਾਰਾ ਸਮਾਜ ਕੀ ਕਹਿ ਰਿਹਾ ਅਤੇ ਉਹਦੇ ਬਾਰੇ ਅਸੀਂ ਕੁਛ ਨਹੀਂ ਕਰ ਸਕਦੇ ਜੋ ਸਾਡੇ ਹੱਥ ਵਸ ਹੈ ਅਸੀਂ ਬਸ ਉਹਨੂੰ ਜ਼ਰੂਰ ਠੀਕ ਕਰ ਸਕਦੇ ਹਾਂ ਸ਼ਨੀਵਾਰ ਦੀ ਸ਼ਾਮ ਸ਼ਾਮ ਦਾ ਟਾਈਮ ਅਤੇ ਬੰਦਾ ਕਹਿੰਦਾ ਯਾਰ ਕੋਈ ਫੂਡ ਹੋ ਜਾਵੇ ਵਧੀਆ ਜਿਹਾ ਸਵਾਦ ਵਾਲਾ ਸ਼ਾਨਦਾਰ ਲਬਾਬਦਾਰ ਲਜ਼ੀਜ਼ ਕਿਹੜਾ ਫੂਡ ਅਤੇ ਜ਼ਰੂਰ ਅਸੀਂ ਰਿਕਮੈਂਡ ਕਰਦੇ ਹਾਂ ਹਮੇਸ਼ਾ ਤੁਸੀਂ ਤੰਦੂਰੀ ਬੋਇਜ਼ ਜ਼ਰੂਰ ਵਿਜ਼ਿਟ ਕਰੋ 1, 2, 3, 4 ਹੁਣ 4 ਲੋਕੇਸ਼ਨ ਤੋਂ ਸਰਵ ਕਰ ਰਹੇ ਨੇ ਅਤੇ 4 ਲੋਕੇਸ਼ਨ ਐਵੇਂ ਨਹੀਂ ਬਣਦੀਆਂ ਇਹ ਤੁਹਾਡੇ ਪਿਆਰ ਮੁਹੱਬਤ ਅਤੇ ਤੰਦੂਰੀ ਬੋਇਜ਼ ਦਾ ਖਾਣਾ ਜੋ ਬਣਾਉਂਦੇ ਆ ਉਹ ਵਾਕਈ ਬੜਾ ਕਾਬਿਲੇ ਤਾਰੀਫ ਹੈ ਤਾਂ ਹੀ 4 ਲੋਕੇਸ਼ਨ ਨੇ ਤੁਸੀਂ ਵੀ ਜਾਓ ਡਾਈਨ ਇਨ ਕਰੋ 24 ਘੰਟੇ ਖੁੱਲ੍ਹੇ ਨੇ 7171 ਟੋਰ ਬ੍ਰਹਮ ਰੋਡ ਦੇ ਉੱਤੇ ਅਤੇ ਜਾਂ ਫਿਰ ਤੁਸੀਂ ਪਹੁੰਚੋ ਕੁਈਨ ਐਂਡ ਮੈਕਲੋਗਲੈਂਡ 'ਤੇ ਟੇਕ ਆਊਟ ਦੇ ਲਈ ਅਤੇ ਜਾਂ ਫਿਰ ਤੁਸੀਂ ਔਰੇਂਜ ਵਿਲ ਵਾਲੇ ਪਾਸੇ ਨੂੰ ਜਾ ਰਹੇ ਹੋ ਅਤੇ ਸ਼ੈਲਬਨ ਤੋਂ ਅੱਗੇ ਅਤੇ ਤੰਦੂਰੀ ਬੋਇਜ਼ ਢਾਬੇ 'ਤੇ ਤੁਸੀਂ ਜ਼ਰੂਰ ਜਾ ਸਕਦੇ ਹੋ ਸਮਰ ਦੇ ਵਿੱਚ ਤੰਦੂਰੀ ਬੋਇਜ਼ ਢਾਬੇ 'ਤੇ ਬਹਿ ਕੇ ਢਾਬੇ ਵਾਲਾ ਖਾਣਾ ਇੰਜੋਏ ਕਰ ਸਕਦੇ ਹੋ ਅਤੇ 4th ਲੋਕੇਸ਼ਨ ਡੈਰੀ ਰੋਡ ਮਿਸੀਸਾਗਾ ਦੇ ਵਿੱਚ ਨੰਬਰ 905-956-2111 ਤੰਦੂਰੀ ਬੋਇਜ਼

ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸ਼ਾਨਦਾਰ ਇੱਕ ਗੀਤ ਜ਼ਰੂਰ ਸੁਣਦੇ ਹਾਂ ਆਪਾਂ, ਹੈਪੀ ਰਾਏਕੋਟੀ ਦਾ ਗੀਤ, ਇਹ ਲਿਖਿਆ ਅਤੇ ਗਾਇਆ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਗੀਤ ਵਾਕਈ ਬੜਾ ਸ਼ਾਨਦਾਰ ਹੈ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਹੋਵੇ ਅਤੇ ਗੀਤ ਤੋਂ ਹੈਪੀ ਰਾਏਕੋਟੀ ਦਾ ਵਾਹ ਗੁਰੂ ਔਣ ਸਰਬ ਰੇਡੀਓ, ਅਤੇ ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ ਦੇ ਨਾਲ।

ਤੇ ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ। ਤੇ ਰੀਸੈਂਟਲੀ ਇੱਕ ਸਰਵੇ ਨਿਕਲ ਕੇ ਆਇਆ, ਸਰਵੇ ਸੀ ਵੀ ਦੁਨੀਆ ਦੇ ਵਿੱਚ ਜਿਹੜੇ ਟੈਕ ਟੈਲੈਂਟ ਰੈਂਕਿੰਗ, ਇਹ ਰੈਂਕਿੰਗ ਉਹ ਚੀਜ਼ ਹੈ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਨੌਰਥ ਅਮੈਰੀਕਾ ਬਿਗੈਸਟ ਟੈਕ ਇੰਪਲੋਇਮੈਂਟ ਹੱਬ ਦੇ ਵਿੱਚ ਟੋਰੋਂਟੋ ਦੀ ਜਿਹੜੀ ਰੈਂਕਿੰਗ ਹੈ ਉਹ ਤੀਜੇ ਨੰਬਰ 'ਤੇ ਆਈ ਹੈ, ਸੈਨ ਫਰਾਂਸਿਸਕੋ ਅਤੇ ਸਿਆਟਲ ਤੋਂ ਬਾਅਦ। ਕਿਉਂਕਿ ਜੇ ਅਸੀਂ ਦੇਖਿਆ ਜਾਵੇ 2022 ਤੋਂ ਲੈ ਕੇ 2025 ਦੇ ਟਾਈਮ ਦੇ ਦੌਰਾਨ 75,000 ਜੌਬ ਜਿਹੜੀਆਂ ਟੈਕ ਦੇ ਵਿੱਚ ਟੋਰੋਂਟੋ ਦੇ ਵਿੱਚ ਨਿਕਲੀਆਂ। ਅਤੇ ਟੈਕ ਵਾਕਈ ਆਪਾਂ ਦੇਖਦੇ ਹਾਂ ਜਦੋਂ ਆਈ ਟੀ ਦੀ ਗੱਲ ਕਰਦੇ ਹਾਂ ਅਤੇ ਬੜੀਆਂ ਜੌਬਸ, ਬਹੁਤ ਵੱਡੀ ਮਾਰਕੀਟ ਹੈ। ਅਤੇ ਟੈਕ ਟੈਲੈਂਟ ਰੈਂਕਿੰਗ ਟੋਰੋਂਟੋ ਤੀਜੇ ਨੰਬਰ 'ਤੇ, ਅਤੇ ਵੈਂਕੂਵਰ 9ਵੇਂ ਨੰਬਰ 'ਤੇ। ਵਾਟਰਲੂ ਵੀ ਸਾਰਿਆਂ ਨੂੰ ਪਤਾ ਹੀ ਹੈ, ਜੇ ਆਪਾਂ ਗੱਲਬਾਤ ਕਰੀਏ ਗੂਗਲ ਦੇ ਆਫਿਸ ਜਾਂ ਹੋਰ ਬੜਾ ਕੁਛ ਟੈਕ ਕੰਪਨੀਜ਼ ਵਾਟਰਲੂ ਦੇ ਵਿੱਚ ਵੀ ਨੇ। ਅਤੇ ਵਾਟਰਲੂ ਦਾ ਨੰਬਰ ਆਇਆ 10ਵਾਂ ਟੈਕ ਟੈਲੈਂਟ ਰੈਂਕਿੰਗ ਦੇ ਵਿੱਚ।

ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਚਾਰਟਰਡ ਲਾਈਫ ਅੰਡਰਰਾਈਟਰ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਹਾਈਐਸਟ ਡੈਜ਼ਿਗਨੇਸ਼ਨ ਤੇ ਬੜੀ ਸ਼ਾਨਦਾਰ ਹਮੇਸ਼ਾ ਸਾਨੂੰ ਐਡਵਾਈਸ ਪ੍ਰੋਵਾਈਡ ਕਰਦੇ ਨੇ ਉਮਰਪ੍ਰੀਤ ਚਾਵਲਾ ਜੀ ਤੇ ਗੱਲਬਾਤ ਕਰਦੇ ਹਾਂ, ਵੈਲਕਮ ਕਰਦੇ ਹਾਂ ਤੇ ਦੇਖਦੇ ਹਾਂ ਸਾਡੇ ਸਰੋਤਿਆਂ ਦੇ ਲਈ ਅੱਜ ਕਿਹੜਾ ਕੋਈ ਐਡਵਾਈਸ ਲੈ ਕੇ ਆਏ ਨੇ। ਉਮਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ। ਹੈਲੋ ਹੈਲੋ ਉਮਰਪ੍ਰੀਤ ਜੀ, ਮੈਨੂੰ ਆਵਾਜ਼ ਤੁਹਾਡੀ ਨਹੀਂ ਪਹੁੰਚ ਪਾ ਰਹੀ, ਆਪਾਂ ਇੱਕ ਵਾਰ ਦੁਬਾਰਾ ਟਰਾਈ ਕਰਕੇ ਦੇਖਦੇ ਹਾਂ ਜੀ। ਉਮਰਪ੍ਰੀਤ ਜੀ ਨਹੀਂ, ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚੀ। ਅਸੀਂ ਰਿਕੁਐਸਟ ਕਰਾਂਗੇ ਇੱਕ ਵਾਰ ਤੁਸੀਂ ਦੁਬਾਰਾ ਜ਼ਰੂਰ ਕਾਲ ਕਰੋ ਸਟੂਡੀਓ ਦੇ ਵਿੱਚ 905-673-3337-9056-733-3337 ਚੈੱਕ ਕਰਦੇ ਹਾਂ ਜੀ। ਉਮਰਪ੍ਰੀਤ ਜੀ ਹੈਲੋ, ਨਹੀਂ ਉਮਰਪ੍ਰੀਤ ਜੀ ਮੇਰੇ ਕੋਲ ਆਵਾਜ਼ ਨਹੀਂ ਪਹੁੰਚ ਪਾ ਰਹੀ, ਇੱਕ ਵਾਰੀ ਦੁਬਾਰਾ ਆਪਾਂ ਟਰਾਈ ਕਰਕੇ ਦੇਖਦੇ ਹਾਂ। ਅਤੇ ਮੀਨ ਟਾਈਮ ਆਪਾਂ ਛੋਟਾ ਜਿਹਾ ਗੀਤ ਸੰਗੀਤ ਸੁਣੀਏ, ਬੜਾ ਸ਼ਾਨਦਾਰ ਗਾਣਾ ਅਤੇ ਇਹ ਜਸਕਰਨ ਦੀ ਰਿਕੁਐਸਟ, ਬੜਾ ਗਾਣੇ ਦੀ ਰਿਕੁਐਸਟ ਆਈ ਹੈ ਜਸਕਰਨ ਸਿੰਘ ਵੱਲੋਂ। ਅਤੇ ਜੋਰਡਨ ਸੰਧੂ ਦਾ ਗੀਤ ਹੈ ਗੋਡਸ ਫੇਵਰੇਟ, ਤੁਸੀਂ ਵੀ ਇੰਜੋਏ ਕਰੋ ਗੀਤ ਨੂੰ। ਪ੍ਰੋਗਰਾਮ ਸਰਬ ਰੇਡੀਓ।

0: ਕਿਆ ਬਾਤ ਹੈ ਬਿਲਕੁਲ ਜੀ ਤੇ ਸਾਡੇ ਨਾਲ ਇੱਕ ਵਾਰੀ ਫਿਰ ਜੁੜ ਚੁੱਕੇ ਨੇ ਪਹਿਲਾਂ ਆਪਾਂ ਟਰਾਈ ਕੀਤੀ ਸੀ ਪਰ ਉਮਰਪ੍ਰੀਤ ਚਾਵਲਾ ਜੀ ਉਮਰਪ੍ਰੀਤ ਜੀ ਵੈਲਕਮ ਜਰੂਰ ਗੱਲਬਾਤ ਕਰੋ ਉਮਰਪ੍ਰੀਤ ਚਾਵਲਾ ਜੀ ਨਾਲ 647-446-1616 ਤੇ ਦੇਖਦੇ ਹਾਂ ਅੱਜ ਉਮਰਪ੍ਰੀਤ ਜੀ ਸਾਡੇ ਲਈ ਕਿਹੜੀ ਕੋਈ ਇੱਕ ਐਡਵਾਈਸ ਜਾਂ ਕੋਈ ਪ੍ਰੋਡਕਟ ਲੈ ਕੇ ਆਏ ਨੇ ਜੀ ਉਮਰਪ੍ਰੀਤ ਜੀ ਗੋ ਅਹੈਡ ਪਲੀਜ਼
1: ਜੀ ਥੈਂਕ ਯੂ ਸੋ ਮਚ ਸਰਵ ਜੀ ਜੀ ਸੋ ਇੰਸ਼ੋਰੈਂਸ ਦੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਸਰਵ ਜੀ ਵੀ ਇੰਸ਼ੋਰੈਂਸ ਦੀ ਕਿੰਨੀ ਇੰਪੋਰਟੈਂਸ ਹੈ ਸਾਡੀ ਲਾਈਫ ਦੇ ਵਿੱਚ ਜਦੋਂ ਆਪਾਂ ਇੱਥੇ ਵਰਕਿੰਗ ਫੇਜ਼ ਦੇ ਵਿੱਚ ਹੁੰਦੇ ਹਾਂ ਜਦੋਂ ਆਪਾਂ ਐਸੈਟ ਅਕਮੂਲੇਸ਼ਨ ਦੇ ਫੇਜ਼ ਦੇ ਵਿੱਚ ਹੁੰਦੇ ਹਾਂ ਬਟ ਉਹਦੀ ਗੱਲ ਮੈਂ ਬਾਅਦ ਕਰਾਂਗੀ ਅੱਜ ਮੈਂ ਪਹਿਲੇ ਗੱਲ ਕਰਨਾ ਚਾਹੁੰਦੀ ਹਾਂ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਬਹੁਤ ਸਾਲ ਇੱਥੇ ਮਿਹਨਤ ਕੀਤੀ 30-40-50 ਤੋਂ ਇਸ ਕੰਟਰੀ ਦੇ ਵਿੱਚ ਮਿਹਨਤ ਕਰਕੇ ਇੱਕ ਬਹੁਤ ਵਧੀਆ ਮੁਕਾਮ ਤੱਕ ਪਹੁੰਚੇ ਔਰ ਬਹੁਤ ਵਧੀਆ ਐਸੈਟਸ ਬਣਾਏ ਬਿਲਡਿੰਗਸ ਔਨ ਕਰਦੇ ਪਲਾਜ਼ੇ ਔਨ ਕਰਦੇ ਕਮਰਸ਼ੀਅਲ ਯੂਨਿਟ ਔਨ ਕਰਦੇ ਆ ਸੋ ਉਹਨਾਂ ਨੂੰ ਆਪਣੀ ਟੈਕਸ ਲਾਇਬਿਲਟੀ ਵੱਲ ਧਿਆਨ ਦੇਣ ਦੀ ਲੋੜ ਹੈ ਕਈ ਵਾਰ ਅਸੀਂ ਰਿਅਲਾਈਜ਼ ਨਹੀਂ ਕਰਦੇ ਵੀ ਸਾਡੀ ਕਿੰਨੀ ਨੈਟਵਰਥ ਆ ਉਹਦੇ ਹਿਸਾਬ ਨਾਲ ਟੈਕਸ ਲਾਇਬਿਲਟੀ ਸਾਡੀ ਕੀ ਹੋਣੀ ਹੈ ਮੈਂ ਹੁਣੇ ਕਿਸੇ ਨਾਲ ਗੱਲ ਕਰਦੀ ਸੀ ਥੋੜੇ ਦਿਨ ਪਹਿਲੇ ਮੈਨੂੰ ਪਤਾ ਉਹਨਾਂ ਦੀਆਂ ਮਲਟੀਪਲ ਬਿਲਡਿੰਗਸ ਆ ਯੂਨਿਟਸ ਹੈਗੀਆਂ ਉਹਨਾਂ ਦੇ ਕਮਰਸ਼ੀਅਲ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਉਹਨਾਂ ਨੇ ਮੈਨੂੰ ਨਹੀਂ ਪਤਾ ਉਹਨਾਂ ਦੀ ਨੈਟਵਰਥ ਕੀ ਹੈ ਬਟ ਉਹਨਾਂ ਨੇ ਮੈਨੂੰ ਦੱਸਿਆ ਵੀ 94 million ਦੀ ਮੇਰੀ ਨੈਟਵਰਥ ਆ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਓਕੇ ਤੁਹਾਡੇ ਟੈਕਸਿਸ ਦਾ ਤੁਸੀਂ ਕੀ ਸੋਚਿਆ ਹੋਇਆ ਕਹਿੰਦੇ ਕਿੰਨੀ ਕੁ ਟੈਕਸ ਲਾਇਬਿਲਟੀ ਹੋਣੀ ਆ ਅਮਰਪ੍ਰੀਤ ਕਹਿੰਦੇ ਮੇਰਾ ਅਕਾਊਂਟੈਂਟ ਬਹੁਤ ਸਮਾਰਟ ਆ ਉਹਨੇ ਕੁਛ ਨਾ ਕੁਛ ਕਰ ਲੈਣਾ ਮਾੜਾ ਮੋਟਾ ਚਲੋ ਸੇਵਿੰਗਸ ਆਪਣੀਆਂ ਇੰਨੀਆਂ ਕੁ ਤਾਂ ਹੁੰਦੀਆਂ ਹੀ ਆ ਜਾਂ ਮਾੜਾ ਮੋਟਾ ਕੁਝ ਸੈੱਲ ਕਰ ਦਾਂਗੇ ਛੋਟੇ ਮੋਟੇ ਕੁਝ ਕਿਉਂਕਿ ਟੈਕਸ ਲਾਇਬਿਲਟੀ ਟ੍ਰਿਗਰ ਹੁੰਦੀ ਆ ਜਦੋਂ ਹਸਬੈਂਡ ਵਾਈਫ ਦੋਨਾਂ ਦੀ ਡੈਥ ਹੋ ਗਈ ਔਰ ਬੱਚਿਆਂ ਕੋਲ ਜਦੋਂ ਜਾਣੀ ਆ ਤੁਹਾਡੀ ਅਸਟੇਟ ਉਦੋਂ ਅਸਟੇਟ ਟੈਕਸਿਸ ਪੇ ਹੋਣ ਤੋਂ ਬਾਅਦ ਹੀ ਰਿਲੀਜ਼ ਹੁੰਦੇ ਆ ਐਸੈਟਸ ਔਰ ਬੱਚਿਆਂ ਤੱਕ ਜਾਂਦੇ ਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇੱਕ ਕੰਮ ਕਰੋ ਤੁਸੀਂ ਸਿੰਪਲ ਆਪਣੇ ਅਕਾਊਂਟੈਂਟ ਨੂੰ ਪੁੱਛ ਲਓ ਵੀ ਤੁਹਾਡੀ ਟੈਕਸ ਲਾਇਬਿਲਟੀ ਕੀ ਆ ਦੋ ਦਿਨ ਬਾਅਦ ਸਰਬਜੀਤ ਮੈਨੂੰ ਉਹਨਾਂ ਦਾ ਫੋਨ ਆਇਆ ਕਹਿੰਦੇ ਮੇਰੇ ਅਕਾਊਂਟੈਂਟ ਨੇ ਕਿਹਾ 23 million ਦੀ ਮੇਰੀ ਟੈਕਸ ਲਾਇਬਿਲਟੀ ਆ ਕਹਿੰਦੇ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਇੰਨੇ ਟੈਕਸਿਸ ਹੋਣਗੇ ਸੋ 23 million ਦੇ ਟੈਕਸ ਲਾਇਬਿਲਟੀ ਦਾ ਕੀ ਮਤਲਬ ਹੈ ਵੀ 33.5 million ਦਾ ਉਹਨਾਂ ਦਾ ਰੀਅਲ ਸਟੇਟ ਸੈੱਲ ਹੋਊਗਾ 23 million ਟੈਕਸਿਸ ਪੇ ਕਰਨ ਲਈ ਮਤਲਬ ਕਿ 36% ਉਹਨਾਂ ਦਾ ਰੀਅਲ ਸਟੇਟ ਸੈੱਲ ਹੋ ਜੂਗਾ ਤਾਂ ਟੈਕਸਿਸ ਪੇ ਹੋਣਗੇ ਸੋ ਮੈਂ ਕਹਿੰਦੀ ਹਾਂ ਵੀ ਪਹਿਲੇ ਪਲੈਨਿੰਗ ਕਰੋ ਜਾਂ ਤੁਹਾਡੀ ਕਾਰਪੋਰੇਸ਼ਨ ਨੂੰ ਫੰਡ ਕਰਨ ਤੋਂ ਤੁਹਾਡੀ ਇਹ ਟੈਕਸ ਲਾਇਬਿਲਟੀ ਤਾਂ ਕਿ ਟੈਕਸਿਸ ਵੀ ਪੇ ਹੋਣ ਔਰ ਬੱਚਿਆਂ ਤੱਕ ਵੀ ਤੁਹਾਡੀ ਸਟੇਟ ਪੂਰੀ ਜਾਏ ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਹਾਡੀ 80-90 million ਦੀ ਹੋਏ ਤੁਹਾਡੀ ਸਟੇਟ ਤੁਹਾਡੀ ਮਿਲੀਅਨ ਦੀ ਆ 2 million ਦੀ ਆ 500,000 ਦੀ ਆ ਜੋ ਵੀ ਅਸੀਂ ਬਹੁਤ ਮਿਹਨਤ ਕੀਤੀ ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿੰਨਾ ਵੀ ਸਾਡੀ ਸਟੇਟ ਹੈਗੀ ਸਾਡੇ ਐਸੈਟਸ ਹੈਗੇ ਸਾਡੇ ਬੱਚਿਆਂ ਤੱਕ ਜਾਣ CRA ਉਹਦਾ ਇੱਕ ਵੱਡਾ ਪੋਰਸ਼ਨ ਨਾਲ ਲੈ ਕੇ ਜਾਏ ਸੋ ਬਹੁਤ ਸਟ੍ਰੈਟਜੀਜ਼ ਹੁੰਦੀਆਂ CRA ਕੰਪਲਾਈਂਸ ਸਟ੍ਰੈਟਜੀਜ਼ ਆ CRA ਨੇ ਕਦੇ ਵੀ ਵਾਪਿਸ ਆ ਕੇ ਇਹ ਨਹੀਂ ਕਹਿਣਾ ਕਿਉਂਕਿ ਤੁਸੀਂ ਉਸ ਟਾਈਮ ਟੈਕਸਿਸ ਦੀ ਚੋਰੀ ਕੀਤੀ ਸੀ ਕਿਉਂਕਿ ਆਪਾਂ CRA ਕੰਪਲਾਈਂਸ ਸਟ੍ਰੈਟਜੀਜ਼ ਦੇ ਨਾਲ ਉਹ ਟੈਕਸਿਸ ਪੇ ਹੋਣਗੇ ਸੋ ਉਹਦੇ ਲਈ ਨੰਬਰ ਹੈ ਜੀ ਮੇਰਾ 6474461616 ਜਾਂ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋ ਸਟੂਡੈਂਟ ਹੋ ਤੁਹਾਡਾ ਰਿਫਿਊਜੀ ਸਟੇਟਸ ਹੈ ਜਾਂ ਤੁਸੀਂ ਨਵੇਂ ਨਵੇਂ PR ਹੋਏ ਜ਼ਰੂਰ ਆਪਣਾ ਰਿਸਕ ਮੈਨੇਜ ਕਰਕੇ ਰੱਖੋ ਇੱਕ ਬੇਸਿਕ ਜਾਂ ਟਰਮ ਇੰਸ਼ੋਰੈਂਸ ਦਾ ਪਲਾਨ ਲੈ ਲਓ ਜਾਂ ਆਪਾਂ ਮਨੀ ਬੈਕ ਪਲਾਨ ਵੀ ਲੈ ਸਕਦੇ ਹਾਂ ਕਿਉਂਕਿ ਸਰਬਜੀਤ ਜੀ ਮਤਲਬ ਹੁੰਦਾ ਕਿਸੇ 10-15-20 years ਪਹਿਲੇ ਜਿੰਨੇ ਵੀ ਵਰਕ ਪਰਮਿਟ ਹੋਲਡਰ ਹੈ ਜਾਂ ਸਟੂਡੈਂਟ ਹੈ ਉਹਨਾਂ ਲਈ ਇੰਸ਼ੋਰੈਂਸ ਨਹੀਂ ਹੁੰਦੀ ਸੀ ਇੰਸ਼ੋਰੈਂਸ ਕੰਪਨੀਜ਼ ਵੱਲੋਂ ਬਟ ਜਿਵੇਂ ਜਿਵੇਂ ਇਹ ਜ਼ਿਆਦਾ ਹੋਏ ਤਾਂ ਚਲੋ ਇੰਸ਼ੋਰੈਂਸ ਕੰਪਨੀਜ਼ ਨੇ ਵੀ ਅਪਡੇਟ ਕੀਤਾ ਇੰਸ਼ੋਰੈਂਸ ਦੇਣੀ ਸ਼ੁਰੂ ਕੀਤੀ ਲੇਕਿਨ ਹੁਣ ਫਿਰ ਇੰਸ਼ੋਰੈਂਸ ਕੰਪਨੀਜ਼ ਸਟ੍ਰਿਕਟ ਹੋ ਰਹੀਆਂ ਉਹ ਦੇਖਦੀਆਂ ਕਿ ਕਿਵੇਂ ਦਾ ਵਰਕ ਪਰਮਿਟ ਹੈ ਕਿੰਨੀ ਦੇਰ ਐਕਸਪਾਇਰੀ ਨੂੰ ਰਹਿ ਗਈ ਜਾਂ ਤੁਸੀਂ PR ਦੀ ਐਪਲੀਕੇਸ਼ਨ ਲਾਈ ਹੈ ਤਾਂ ਐਪਲੀਕੇਸ਼ਨ ਦੀ ਫਾਈਲ ਮਤਲਬ ਕਾਪੀ ਨਾਲ ਭੇਜੋ ਸੋ ਥੋੜੀਆਂ ਸਟ੍ਰਿਕਟ ਹੋ ਰਹੀਆਂ ਇਸ ਤੋਂ ਪਹਿਲੇ ਕਿ ਕੋਈ ਪ੍ਰੋਬਲਮ ਹੋਏ ਆਪਾਂ ਆਪਣੇ ਆਪ ਨੂੰ ਇੰਸ਼ੋਰ ਕਰ ਲਈਏ ਕੱਲ੍ਹ ਨੂੰ ਜੇ ਕੋਈ ਵੀ ਚੇਂਜਿਸ ਆਉਂਦੇ ਆ ਤਾਂ ਇੰਸ਼ੋਰੈਂਸ ਕੰਪਨੀ ਤੁਹਾਡੀ ਇੰਸ਼ੋਰੈਂਸ ਨੂੰ ਕੈਂਸਲ ਨਹੀਂ ਕਰ ਸਕਦੀ ਸੋ ਤੁਸੀਂ ਕਿਸੇ ਵੀ ਸਟੇਟਸ ਤੇ ਹੋ ਕੈਨੇਡਾ ਦੇ ਵਿੱਚ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ 6474461616 6474416 1616 ਥੈਂਕ ਯੂ ਸੋ ਮਚ ਸਰਬ ਜੀ
0: ਬਿਲਕੁਲ ਜੀ ਬਹੁਤ ਸ਼ੁਕਰੀਆ 6474416 1616 6474416 1616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ ਸੋ ਥੈਂਕ ਯੂ ਸੋ ਮਚ ਮਿਲਾਂਗੇ ਆਪਾਂ ਨੈਕਸਟ ਲਿੰਕ ਦੇ ਵਿੱਚ ਥੈਂਕ ਯੂ
1: ਥੈਂਕ ਯੂ ਜੀ

ਤੇ ਬਿਲਕੁਲ ਜੀ, ਚੱਲਦੇ ਹਾਂ ਆਪਾਂ ਅੱਜ ਦੇ ਵਿਸ਼ੇ ਦੇ ਵੱਲ, ਟੌਪਿਕ ਦੇ ਵੱਲ। ਤੇ ਬੜਾ ਸ਼ਾਨਦਾਰ, ਹਮੇਸ਼ਾ ਤੁਸੀਂ ਆਪਣਾ ਯੋਗਦਾਨ ਪਾਉਂਦੇ ਹੋ, ਗੱਲਾਂ ਬਾਤਾਂ ਹੁੰਦੀਆਂ ਨੇ, ਬੜਾ ਕੁਝ ਸਿੱਖਣ ਨੂੰ ਮਿਲਦਾ। ਤੇ ਅੱਜ ਦਾ ਟੌਪਿਕ ਜ਼ਿੰਦਗੀ ਦੇ ਵਿੱਚ ਇੱਕ ਬੜਾ ਸ਼ਾਨਦਾਰ ਟੌਪਿਕ ਹੈ, ਤੇ ਉਹਦੇ ਬਾਰੇ ਮੈਂ ਪਹਿਲਾਂ ਹੀ ਇੱਕ ਵਾਰ ਨੰਬਰ ਤੁਹਾਡੇ ਨਾਲ ਸਾਂਝਾ ਕਰਦਾ, 905-673-3337 9057-3337।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6472 V23 license number 10394।
1: ਜੀ ਬਿਲਕੁਲ, ਤੇ ਅੱਜ ਦੇ ਵਿਸ਼ੇ ਦੇ ਵੱਲ ਚੱਲਦੇ ਹਾਂ ਤੇ ਬੜਾ ਹੀ ਇੰਟਰਸਟਿੰਗ, ਬੜਾ ਹੀ ਇੱਕ ਸ਼ਾਨਦਾਰ ਵਿਸ਼ਾ ਤੇ ਉਹਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ। ਮੈਂ ਕਿਹਾ ਤੁਹਾਡੀ ਰਾਏ ਵੀ ਜ਼ਰੂਰ ਲਿੱਤੀ ਜਾਵੇ। ਕਹਿੰਦੇ ਜ਼ਿੰਦਗੀ ਦੇ ਵਿੱਚ ਬੜਾ ਕੁਛ ਹੁੰਦਾ, ਬੰਦਾ ਆਪਣਾ ਨਾਮ ਖੱਟਦਾ, ਸ਼ੋਹਰਤ ਖੱਟਦਾ ਤੇ ਪੈਸੇ, ਬੜਾ ਕੁਛ ਬੰਦਾ ਜ਼ਿੰਦਗੀ ਦੇ ਵਿੱਚ ਖੱਟਦਾ, ਬੜਾ ਕੁਛ ਕਮਾਉਂਦਾ, ਪਰ ਕਮਾਉਣ ਤੋਂ ਬਾਅਦ ਗੱਲਬਾਤ ਹੋ ਜਾਂਦੀ ਹੈ ਵੀ ਕੀ ਯਾਰ ਕੋਈ ਬੰਦਾ ਕਿਸੇ ਤੋਂ ਕੋਈ ਵੀ ਚੀਜ਼ ਖੋ ਸਕਦਾ, ਚੁਰਾ ਸਕਦਾ, ਇਹ ਚੀਜ਼ ਵਾਕਈ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਕਿਉਂਕਿ ਆਪਾਂ ਕਹਿੰਦੇ ਹਾਂ ਕੋਈ ਬੰਦਾ ਤੁਹਾਡੇ ਹੱਥ ਤੋਂ ਚੱਕ ਕੇ ਕੋਈ ਚੀਜ਼ ਲੈ ਕੇ ਜਾ ਸਕਦਾ, ਪਰ ਤੁਹਾਡੇ ਹੱਥ 'ਤੇ ਲਿਖਿਆ ਨਹੀਂ ਚੁਰਾ ਸਕਦਾ। ਅਤੇ ਜ਼ਰੂਰ ਆਪਾਂ ਅੱਜ ਗੱਲਬਾਤ ਕਰਾਂਗੇ ਵੀ ਤੁਹਾਨੂੰ ਕੀ ਲੱਗਦਾ, ਕੋਈ ਇੱਕ ਚੀਜ਼ ਤੁਹਾਡੇ ਮੁਤਾਬਕ ਜੋ ਕੋਈ ਹੋਰ ਬੰਦਾ ਤੁਹਾਡੇ ਕੋਲੋਂ ਨਹੀਂ ਖੋ ਸਕਦਾ। ਇਹ ਮੈਂ ਇਗਜ਼ਾਮਪਲ ਦਿੱਤੀ ਹੈ ਵੀ ਤੁਹਾਡਾ ਕੋਈ ਲਕੀਰ ਨਹੀਂ ਚੁਰਾ ਸਕਦਾ, ਹੱਥ ਦੇ ਉੱਪਰੋਂ ਚੁਰਾ ਸਕਦਾ, ਪਰ ਤੁਹਾਨੂੰ ਕੀ ਲੱਗਦਾ ਕੋਈ ਇੱਕ ਚੀਜ਼ ਤੁਸੀਂ ਦੱਸਣੀ ਹੈ ਜੋ ਕੋਈ ਵੀ ਇਨਸਾਨ ਕਿਸੇ ਤੋਂ ਕੋਈ ਵੀ ਇੱਕ ਚੀਜ਼ ਦੂਸਰਾ ਕੋਈ ਇਨਸਾਨ ਤੁਹਾਡੇ ਕੋਲੋਂ ਚੁਰਾ ਨਹੀਂ ਸਕਦਾ? ਸੋਚ ਕੇ ਦੇਖਿਓ, ਜ਼ਹਿਨ ਦੇ ਵਿੱਚ ਬੜੀਆਂ ਗੱਲਾਂ ਆਉਣੀਆਂ ਨੇ। 905-673-3337 ਕੋਈ ਇੱਕ ਚੀਜ਼ ਜੋ ਤੁਹਾਡੇ ਕੋਲੋਂ ਕੋਈ ਦੂਸਰਾ ਇਨਸਾਨ ਖੋ ਨਹੀਂ ਸਕਦਾ, ਚੁਰਾ ਨਹੀਂ ਸਕਦਾ, ਕੀ ਹੋ ਸਕਦਾ? ਕਹਿੰਦਾ ਹਾਂ ਯਾਰ, ਬੜਾ ਕੁਛ ਆਇਆ ਜ਼ਹਿਨ ਦੇ ਵਿੱਚ, ਪਰ ਜਿਹੜੀ ਚੀਜ਼ ਪਹਿਲੇ ਨੰਬਰ 'ਤੇ ਆਈ ਹੈ ਅਤੇ ਉਹਦੇ ਬਾਰੇ ਜ਼ਰੂਰ ਦੱਸੋ ਕਾਲ ਕਰਕੇ। 905-673-3337 ਤੁਹਾਡੇ ਕੋਲੋਂ ਕੋਈ ਦੂਸਰਾ ਇਨਸਾਨ ਉਹ ਚੀਜ਼ ਨੂੰ ਚੁਰਾ ਨਹੀਂ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਿਓ ਅਤੇ ਉਹ ਕੀ ਹੋ ਸਕਦਾ ਹੈ। 905-673-3337

0: ਕਿਆ ਬਾਤ ਹੈ ਜੀ, ਬਿਲਕੁਲ ਜੀ, ਚੱਲਦੇ ਹਾਂ ਕਾਲ ਦੇ ਵੱਲ। ਦਲਜੀਤ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਦਲਜੀਤ ਜੀ ਤੁਹਾਡੀ ਆਵਾਜ਼, ਮੈਨੂੰ ਲੱਗਦਾ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਹੈ। ਦਲਜੀਤ ਜੀ, ਸੁਖਵਿੰਦਰ ਜੀ, 6481 ਸਾਰੀਆਂ ਕਾਲਾਂ ਫਲੈਸ਼ ਕਰ ਰਹੀਆਂ ਨੇ, ਅਤੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਵੀ ਕਾਲ ਆ ਰਹੀ ਹੈ। ਮੈਨੂੰ ਲੱਗਦਾ ਆਪਾਂ ਇੱਕ ਮਿੰਟ ਲਾਈਨ ਨੂੰ ਸੈਟਅਪ ਕਰ ਲਈਏ, ਅਤੇ ਲਾਈਨ ਕਲੀਅਰ ਜਦੋਂ ਹੋ ਗਈ, ਆਵਾਜ਼ ਤੁਹਾਨੂੰ ਮੇਰੀ, ਮੈਨੂੰ ਤੁਹਾਡੀ ਸੁਣਨ ਲੱਗ ਗਈ, ਅਤੇ ਫਿਰ ਹੀ ਆਪਾਂ ਗੱਲਬਾਤ ਕਰ ਸਕਦੇ ਹਾਂ। ਅਤੇ ਜ਼ਰੂਰ ਥੋੜ੍ਹਾ ਜਿਹਾ ਟਾਈਮ ਦਿਓ ਅਤੇ ਆਪਾਂ ਇਹ ਗੀਤ ਲਾਉਂਦੇ ਹਾਂ, ਅਤੇ ਉਸ ਤੋਂ ਬਾਅਦ ਟਰਾਈ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਅਤੇ ਜੁੜੀਏ। ਪ੍ਰੋਗਰਾਮ ਸਰਵ ਰੇਡੀਓ, ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ।
1: ਦੁਸ਼ਮਣੀ ਮਰਦ ਨਾਲ ਹੋਵੇ ਤੇ ਬਦਲਾ ਔਰਤ ਤੋਂ ਲੈਣਾ।

ਦਾ ਗੀਤ ਬੜਾ ਸ਼ਾਨਦਾਰ ਹੈ, ਇੱਕ ਵਾਰ ਪੋਸਟ ਕਰਕੇ ਟਰਾਈ ਕਰਦੇ ਹਾਂ ਵੀ ਸਾਡੀ ਆਵਾਜ਼ ਜਾਂ ਗੱਲਬਾਤ ਹੋ ਪਾ ਰਹੀ ਹੈ ਕਿ ਨਹੀਂ। ਹੈਲੋ ਹੈਲੋ ਹੈਲੋ ਹੈਲੋ ਨਹੀਂ ਸੋਰੀ, ਮਾਫੀ ਜੀ, ਗੱਲ ਨਹੀਂ ਹੋ ਪਾ ਰਹੀ, ਪਰ ਟਰਾਈ ਕਰਦੇ ਹਾਂ। ਆਪਾਂ ਗੀਤ ਕੰਟੀਨਿਊ ਕਰਦੇ ਹਾਂ, ਇੱਕ ਵਾਰੀ ਫਿਰ ਤੋਂ ਟਰਾਈ ਕਰਦੇ ਹਾਂ। ਪ੍ਰੋਗਰਾਮ ਸਰਬ ਰੇਡੀਓ।

0: क्या बात है, शानदार गीत। ते देखते हैं साड़ी लाइन जुड़ी है कि नहीं, चलते हैं कॉल दे वाल। 3308 जी, सत श्री अकाल। हैलो 3308 नहीं, सानू आवाज माफ करना, बहुत सारिया कॉल्स तुहाड़ी आई, सारिया कॉल वेट भी किया पर साड़ी आवाज नहीं जा पा रही। तो 3308 दलजीत गरेवाल 1790 6481 तो होर पता नहीं किन्ने नंबर से। पहला तो सारा हाथ जोड़ के माफ़ी, पर मेरी ट्राई जरूर है भी आप गलबात जरूर करिए, आप राय जरूर लईए, सारे के क्वेश्चन आप जरूर सुनीए। देखते एक बार फिर ट्राई करके। 6481 जी सत श्री अकाल। हैलो
1: जी।
0: ओ वाह जी वाह, बन गई गल जी, बड़े लकी तुसी साडे लई आ गई आवाज, क्या बात है जी।
1: हां जी आवाज तगड़ी आ गई, ते तुसी की कहने ने तुहाडा ओ सवाल दा जवाब
0: जी जी जी
1: जी जी तुसी ओ कहने जी टाडे दा सत्ती भी हिस्सा हो जी तगड़े ते खो सकदा निकल को बाद में।
0: अच्छा जी,
1: गाना ला तुसी, हां जी एक गाना लाया जी जग्गे वाला।
0: हां जी,
1: ਇੱਕ ਪਾਸੇ ਤਾਂ ਕਹਿੰਦੇ ਜੱਗੇ ਨੇ ਡਾਕਾ ਮਾਰ ਲਿਆ, ਦੂਜੇ ਪਾਸੇ ਨੂੰ ਮਾਂ ਸਮਝਾ ਰਹੀ ਆ ਵੀ ਤੂੰ ਲੁੱਟ ਕੇ ਨਾ ਲੈ ਜੇ ਭੋਲੇ ਆਦਮੀ ਨੂੰ। ਇਹ ਕੀ ਦੋ ਚੀਜ਼ਾਂ
0: ਫਿੱਟ ਨੀ ਪੈ ਰਹੀਆਂ? ਕਰਦੇ ਆ ਆਪਾਂ ਗੱਲ ਬਾਵੇ ਸਾਹਿਬ ਨੂੰ ਵੀ, ਬਾਵੇ ਜੀ ਇਹ ਗੱਲ ਬਣੀ ਨੀ, ਕੀ ਚੱਕਰ ਕੀ ਹੈ? ਕਰਦੇ ਆ ਆਪਾਂ ਮੈਸੇਜ ਉਹਨਾਂ ਨੂੰ।
1: ਦੇਖੋ ਹੋਰ ਇੱਕ ਗੱਲ ਹੋਰ ਐਡ ਕਰ ਦੇਣਾ।
0: ਹਾਂਜੀ ਹਾਂਜੀ,
1: ਟਰੰਪ ਸਾਹਿਬ ਨੇ ਜਿਹੜਾ ਕੁਛ ਟਰੰਪ ਸਾਹਿਬ ਨੇ ਕੀਤਾ ਲਿਜਾ ਸਕਦਾ, ਤੁਹਾਡੇ ਲੀਕਾਂ ਲੋਕਾਂ ਕੋਈ ਮਤਲਬ ਨਹੀਂ।
0: ਹਾਂ ਉਹ ਤੇ ਬੜਾ ਤਗੜਾ ਹੀ ਕੰਮ ਕਰਤਾ ਜੀ ਉਹਨਾਂ ਨੂੰ, ਬਸ ਇਹੀ ਹੈ ਵੀ ਕਿੱਦਾਂ ਕੈਨੇਡਾ ਨੂੰ ਆਪਾਂ ਥੱਲੇ ਲਾਈਏ, ਥੱਲੇ ਕਰੀਏ, ਇਕਾਨਮੀ ਨੂੰ ਖਰਾਬ ਕਰੀਏ, ਤੇ ਆਪਣਾ ਜੇ ਹੋ ਸਕੇ ਤੇ ਰਾਜ ਕੈਨੇਡਾ ਤੇ ਕਰੀਏ। ਵੈਕੇ ਵਾਕਈ ਬੜੀ ਗਲਤ ਗੱਲ ਹੈ, ਪਰ ਚਲੋ ਜੀ ਦੇਖੋ ਕੁਛ ਨਾ ਕੁਛ ਸਟ੍ਰੈਟਜੀ ਸਾਡੇ ਕੋਲ।
1: ਦੇਖੋ ਦੇਖੋ ਕਿੰਨੇ ਕਿੰਨੇ ਬੰਦੇ ਦੇ ਲੀਕ ਹੋਣੀਆਂ ਨੇ ਤੇ ਕਿੰਨੇ ਸਾਰੇ ਥੋੜਾ ਖਰਾਬ ਹੋ ਸਕਦੀਆਂ ਨੇ।
0: ਬਿਲਕੁਲ
1: ਤਕੜੇ ਆਦਮੀ ਲੈ ਜਾਣਾ।
0: ਬਿਲਕੁਲ ਜੀ, 28 ਬਿਲੀਅਨ ਦੀ ਗੱਲ ਹੈ, ਕੋਈ ਛੋਟੀ ਮੋਟੀ ਗੱਲ ਨਹੀਂ, ਤੇ ਹਰ ਸਾਲ ਦਾ ਸਾਡਾ ਆਦਾਨ ਪ੍ਰਦਾਨ ਹੁੰਦਾ ਤੇ ਦੇਖਦੇ ਹਾਂ ਚਲੋ ਕੀ ਬੰਦੀ। ਕਾਰਨੀ ਸਾਹਿਬ ਵੈਸੇ ਤਾਂ ਬੜੇ ਇੰਟੈਲੀਜੈਂਟ ਨੇ ਤੇ ਇਕਾਨਮੀ ਦੇ ਵਿੱਚ ਮਹਾਰਤ ਰੱਖਦੇ ਨੇ, ਪਰ ਦੇਖੋ ਕੁਛ ਵਧੀਆ ਕੰਟਰੀ ਲਈ ਜ਼ਰੂਰ ਹੋਏਗਾ। ਚਲੋ ਬਹੁਤ ਸ਼ੁਕਰੀਆ ਸਰ ਜੀ। ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡੀ ਕਾਲ ਦੇ ਲਈ। ਤੁਹਾਡਾ ਨਾਮ ਨੀ ਪੁੱਛਿਆ, ਫੀਲ ਗੁੱਡ, ਕਿਆ ਬਾਤ ਹੈ। ਇਹੀ ਗੱਲ ਹੈ ਜੀ, ਗੱਲਾਂ ਬਾਤਾਂ ਤਾਂ ਹੀ ਕਰੀਦੀਆਂ ਨੇ ਵੀ ਫੀਲ ਗੁੱਡ ਕਰੀਏ ਤੇ ਫੀਲ ਗੁੱਡ ਕਰਵਾਈਏ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਕਾਲ ਦੇ ਲਈ, ਥੈਂਕ ਯੂ ਥੈਂਕ ਯੂ। ਸਤਿ ਸ੍ਰੀ ਅਕਾਲ ਦਲਜੀਤ ਜੀ, ਸਤਿ ਸ੍ਰੀ ਅਕਾਲ। ਮਾਫ ਕਰਨਾ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਇਕਦਮ ਨਾਲੋ ਨਾਲ ਵੀ ਆਪਾਂ ਲਾਈਫ ਨਹੀਂ ਦੇ ਸਕਦੇ ਕਿਸੇ ਨੂੰ, ਪਰ ਜਦੋਂ ਆਪਾਂ ਗੱਲ ਕਰਦੇ ਹਾਂ ਆਰਗਨ ਡੋਨੇਸ਼ਨ ਦੀ, ਜਦੋਂ ਆਪਾਂ ਇੱਕ ਬੰਦਾ ਕਹਿੰਦਾ ਵੀ 6-7 ਬੰਦਿਆਂ ਦੀ ਜ਼ਿੰਦਗੀ ਬਚਾ ਸਕਦਾ, ਤਾਂ ਕਿਤੇ ਨਾ ਕਿਤੇ ਜੇ ਉਹਨੂੰ ਕਿਤੇ ਲੋੜ ਹੈ ਔਰਗਨ ਦੀ, ਤੇ ਜੇ ਬੰਦਾ ਪਹਿਲਾਂ ਹੀ ਸਾਈਨ ਕਰ ਗਿਆ ਉੱਥੇ ਔਰਗਨ ਡੋਨੇਸ਼ਨ ਦੇ ਵਿੱਚ, ਫਿਰ ਕਿਤੇ ਨਾ ਕਿਤੇ ਤੇ ਆਪਾਂ ਬਚਾ ਸਕਦੇ ਹਾਂ। ਮੈਨੂੰ ਲੱਗਦਾ ਹੈ ਇੱਦਾਂ ਦਾ ਕਿਤੇ ਨਾ ਕਿਤੇ ਪੋਸੀਬਲ ਹੋ ਸਕਦਾ ਕਿ ਨਹੀਂ?
2: ਹਾਂਜੀ ਉਹ ਤਾਂ ਪੋਸੀਬਲ ਹੋ ਸਕਦਾ
0: ਹੈ ਨਾ, ਆਪਾਂ ਕਈ ਵਾਰ ਸੋਚੀਏ ਉਸ ਮੁਤਾਬਕ, ਪਰ ਬਿਲਕੁਲ। ਪਰ ਬਹੁਤ ਸ਼ੁਕਰੀਆ ਜੀ, ਤੁਸੀਂ ਬਹੁਤ ਲੰਬੀ ਕੋਲ ਹੋਲਡ ਕੀਤੀ, ਤੁਹਾਡੇ ਵਿੱਚ ਪੇਸ਼ੈਂਸ ਇੰਨੀ ਗਜ਼ਬ ਦੀ ਆ, ਤੇ ਸਾਡੇ ਵਿੱਚ ਵੀ ਕੁਛ ਐਵੇਂ ਦਾ ਹੀ ਰੱਬ ਹੁਨਰ ਬਖਸ਼ਦੇ ਤੇ ਨਜ਼ਾਰਾ ਹੀ ਆ।
2: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਸੋ ਮਚ। 5665 ਜੀ ਸਤਿ ਸ੍ਰੀ ਅਕਾਲ।
1: ਤੇਰੀ ਲਾਈਫ ਠੀਕ ਹੈ, ਦੇ ਨਹੀਂ ਸਕਦੇ ਕੋਈ, ਲੈ ਤਾਂ ਸਕਦਾ ਨਾ?
0: ਹਾਂ ਉਹ ਤੇ ਹਾਂ, ਉਹ ਤੇ ਫਿਰ ਧੱਕਾ ਹੀ ਹੁੰਦਾ ਨੀ ਜੀ।
1: ਹਾਂਜੀ ਜੀ, ਕਿਸੇ ਨੇ ਲੈ ਲਈ ਗੱਲ,
0: ਉਹ ਦੀ ਉਹ ਤਾਂ ਨਜਾਇਜ਼ ਆ ਫਿਰ ਜੀ।
1: ਮੇਰਾ ਖਿਆਲ ਤੁਹਾਡਾ ਐਜੂਕੇਸ਼ਨ ਹੈ ਜੀ, ਪੜ੍ਹਾਈ ਵਿਦਿਆ ਵੀ ਨੀ ਕੋਈ ਲੈ ਸਕਦਾ ਤੁਹਾਡੇ,
0: ਤੁਹਾਡੀ ਪੜ੍ਹਾਈ ਵਿਦਿਆ ਨੌਲੇਜ ਨੀ ਕੋਈ ਲੈ ਸਕਦਾ
1: ਇੰਨਾ। ਹਾਂਜੀ ਐਜੂਕੇਸ਼ਨ ਜੀ,
0: ਬਿਲਕੁਲ, ਕਿਆ ਬਾਤ ਹੈ। ਅਸੀਂ ਕਿਸੇ ਨੂੰ ਆਪਣਾ ਐਕਸਪੀਰੀਅੰਸ ਦੱਸ ਸਕਦੇ ਹਾਂ, ਪਰ ਅਗਲਾ ਬੰਦਾ ਉਸ ਮੁਤਾਬਕ ਚੱਲ ਸਕਦਾ ਨਹੀਂ ਚੱਲ ਸਕਦਾ, ਇਹ ਉਹਦੀ ਕੈਪੇਬਿਲਿਟੀ ਦੇ ਉੱਤੇ ਆ।
1: ਤੁਹਾਡਾ
0: ਨਾਮ ਜੀ?
3: ਹਰਮੇਲ ਸਿੱਧੂ।
0: ਹਰਮੇਲ ਜੀ ਬਹੁਤ ਧੰਨਵਾਦ ਸਰ, ਥੈਂਕ ਯੂ ਕਾਲ ਦੇ ਲਈ, ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ ਸੋ ਮੱਚ। ਤੇ ਲਾਸਟ ਕਾਲ ਲੈਂਦੇ ਹਾਂ, ਕਾਲਸ ਫਲੈਸ਼ ਕਰ ਰਹੀਆਂ ਨੇ, ਫਿਰ ਆਪਾਂ ਗੱਲਬਾਤ ਕਰਾਂਗੇ ਸਾਰਾਂਸ਼ ਨਾਲ ਵੀ। 1790 ਜੀ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ,
0: ਜੀ ਕੀ ਹਾਲ ਚਾਲ ਹੈ ਜੀ?
4: ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ।
0: ਬਹੁਤ ਸ਼ੁਕਰੀਆ।
4: ਗੱਲ ਹੈ ਜੀ, ਆਪਾਂ ਕਿਸੇ ਨੂੰ ਕੁਛ ਨੀ ਦੇ ਸਕਦਾ
0: ਜੀ,
4: ਇੱਕ ਕਿਸਮ ਦਾ ਚੱਕਰ ਹੈ ਜੀ। ਆਪਾਂ ਨੂੰ ਮਾਂ ਬਾਪ ਨੇ ਜਨਮ ਦਿੱਤਾ, ਐਜੂਕੇਸ਼ਨ ਦਿੱਤੀ, ਆਪਾਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਆਪਾਂ ਨੂੰ ਨੌਲੇਜ ਦਿੱਤੀ, ਉਹਨਾਂ ਨੂੰ ਮਨੀ ਵੀ ਟ੍ਰਾਂਸਫਰ ਕੀਤੀ, ਘਰ ਬਾਰ ਵੀ ਲੈ ਦਿੱਤਾ, ਉਹਨਾਂ ਚੰਗੇ ਮਾੜੇ ਜਿਹੜੇ ਆ ਉਹਨਾਂ ਦੀ ਕਿਸਮਤ ਆ, ਤੇ ਕਿਸਮਤ ਨੀ ਕੋਈ ਕਿਸਮ ਦੇ ਸਕਦਾ। ਤੁਹਾਡੀ ਕਿਸਮਤ ਦਾ ਕਿਸਮਤ ਨੂੰ ਆਪਾਂ ਕਹਿ ਦਿੰਦੇ ਕਿ ਲੱਕੀ ਆ, ਨਹੀਂ ਇਹ ਵੀ ਰੋਂਗ ਆ
0: ਜੀ,
4: ਇਹ ਤੁਹਾਨੂੰ ਐਫਰਟਸ ਤਾਂ ਪਾਉਣੀਆਂ ਪੈਂਦੀਆਂ।
0: ਹਾਂ ਬਹੁਤ ਜ਼ਰੂਰੀ ਨੇ, ਉਹ ਕਹਿੰਦੇ ਨਾ ਹਿੰਮਤ ਦੇ ਮਰਦਾ ਮਦਦ ਦੇ ਖੁਦਾ, ਉਹ ਰੱਬ ਫਿਰ ਤਾਂ ਹੀ ਕਰਦਾ ਤੁਹਾਡੀ ਮਦਦ, ਤੁਸੀਂ ਜੇ ਥੋੜੀ ਹਿੰਮਤ ਦਿਖਾਉਂਦੇ ਹੋ।
4: ਜਿਹੜਾ ਅੱਜ ਕੱਲ ਦਾ ਵਰਲਡ ਆ ਜੀ, ਚਾਹੁੰਦਾ ਕਿਸੇ ਨੂੰ ਬਣਿਆ ਬਣਾਇਆ ਸਾਰੇ ਥਾਲ ਦੇ ਮੂਹਰੇ ਪਰੋਸ ਕੇ ਰੱਖ ਦਿਓ, ਤੇ ਖਾਣ ਲਈ ਵੀ ਮੰਗਦੇ ਸਾਨੂੰ ਮੈਂ ਹੈਲਪ ਕਰੋ ਜੀ, ਜਿਵੇਂ AI ਦਾ ਮਸਲਾ ਨਾ।
0: ਬਿਲਕੁਲ 100% ਸਹਿਮਤ ਆ, ਬੰਦਾ ਕਵੇ ਕੁਛ ਖਾਣ ਨੂੰ ਦੇ ਦੋ, ਅੱਗੇ ਪਰੋਸ ਕੇ ਰੱਖ ਦੋ, ਤੇ ਬੰਦਾ ਕਹਿੰਦਾ ਕਿੱਧਰ ਚੱਲਾਂ, ਇਹ ਗਰਾਹੀ ਤੇ ਪਾ ਦਾ ਮੂੰਹ ਦੇ ਵਿੱਚ। ਉਹ ਮੈਨੂੰ ਇੱਕ ਚੁਟਕਲਾ ਇੱਕ ਯਾਦ ਆ ਗਿਆ, ਬੰਦਾ ਜਾਮਣ ਦੇ ਦਰਖਤ ਥੱਲੇ ਬੈਠਾ ਹੁੰਦਾ ਤੇ ਲੰਮਾ ਪਿਆ ਹੁੰਦਾ, ਕੋਈ ਬੰਦਾ ਰਾਹਗੀਰ ਨਿਕਲਦਾ ਉੱਥੋਂ ਦੀ, ਤੇ ਉਹ ਦੇਖਦਾ ਕਹਿੰਦਾ ਵੀ ਭੁੱਖ ਲੱਗੀ ਹੈ ਮੈਨੂੰ, ਵੀ ਜਾਮਣ ਡਿੱਗੇ ਹੁੰਦੇ ਆ ਆਸੇ ਪਾਸੇ ਸਾਰੇ ਪਾਸੇ, ਤੇ ਪਰ ਲੰਮਾ ਹੀ ਪਿਆ ਹੁੰਦਾ। ਉਹ ਕਿਸੇ ਨੂੰ ਦੇਖਦਾ, ਉਹ ਕਹਿੰਦਾ ਮੈਨੂੰ ਖਵਾ ਦਿਓ, ਤੇ ਉਹ ਉਹਨੇ ਮੂੰਹ 'ਚ ਪਾ ਦਿੰਦਾ, ਤੇ ਪਰ ਬੰਦਾ ਚਲਾ ਜਾਂਦਾ, ਜਿਹੜਾ ਬੰਦਾ ਮੂੰਹ 'ਚ ਪਾਉਂਦਾ ਨਾ, ਉਹ ਬੰਦਾ ਉਹਦੇ ਮੂੰਹ 'ਚ ਪਾ ਕੇ ਤੇ ਫਿਰ ਉਹ ਤੁਰਦਾ ਬਣਦਾ, ਉੱਥੋਂ ਨਿਕਲ ਜਾਂਦਾ, ਤੇ ਹੁੰਦਾ ਕੀ ਉਹ ਬੰਦਾ ਫਿਰ ਪਿੱਛੋਂ ਆਵਾਜ਼ ਮਾਰਦਾ ਉਹਨੂੰ, ਕਹਿੰਦਾ ਯਾਰ ਤੂੰ ਬੰਦਾ ਤਾਂ ਬੜਾ ਵਧੀਆ, ਤੂੰ ਮੇਰੀ ਹੈਲਪ ਕੀਤੀ ਆ, ਤੂੰ ਮੇਰੇ ਮੂੰਹ ਦੇ ਵਿੱਚ ਜਾਮਣ ਵੀ ਪਾਇਆ, ਪਰ ਇੱਕ ਕਿਰਪਾ ਇਹ ਤਾਂ ਕਰ ਜਾ ਵੀ ਜਾਮਣ ਦੀ ਗਿਟਕ ਦਾ ਮੂੰਹ 'ਚੋਂ ਕੱਢ ਜਾ।
4: ਗੱਲ ਇਹ ਨਾ, ਹਾਂਜੀ ਗੱਲ ਵੀਰ ਜੀ, ਇਹ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਬਹੁਤ ਸੋਹਣਾ ਪ੍ਰੋਗਰਾਮ ਕਰ ਰਹੇ ਹੋ ਨਾ,
0: ਮੈਂ ਨੀ ਕਰ ਸਕਦਾ,
4: ਅਸੀਂ ਲਿਸਨ ਕਰ ਸਕਦੇ, ਲਿਸਨ ਕਰਕੇ ਤੁਹਾਡੇ ਪ੍ਰੋਗਰਾਮ ਦੇ ਚੰਗੀਆਂ ਚੀਜ਼ਾਂ ਨੂੰ ਅਮਲ ਕਰ ਸਕਦੇ ਹਾਂ ਨਾ
0: ਜੀ। ਬਿਲਕੁਲ, ਇਹ ਤੁਸੀਂ ਕਾਲ ਕਰਦੇ ਹੋ ਜੀ, ਅਸੀਂ ਸਿੱਖਦੇ ਹਾਂ, ਅਸੀਂ ਕਿਸੇ ਨੂੰ ਕੁਛ ਨੀ ਸਿਖਾ ਸਕਦੇ, ਅਸੀਂ ਸਿੱਖਣ ਆਉਂਦੇ ਹਾਂ, ਸਾਡੀ ਕਲਾਸ ਹੈ, ਤੁਸੀਂ ਸਾਰੇ ਰਲ ਕੇ ਸਾਡੀ ਕਲਾਸ ਲਾਉਂਦੇ
4: ਹੋ। ਨਹੀਂ ਇੱਥੇ ਟੀਚਰ ਹੋ ਜੀ, ਜਿੰਨਾ ਮੀਡੀਆ ਤੁਸੀਂ ਟੀਚਰ ਹੋ, ਕਿਹਨੇ ਕਿਵੇਂ ਲੈ ਜਾਣਾ, ਕਿਹਨੇ ਕਿਵੇਂ ਲੈ ਜਾਣਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਥੈਂਕ ਯੂ।
0: ਬਹੁਤ ਸ਼ੁਕਰੀਆ ਸਰ, ਦਿਲੋਂ ਧੰਨਵਾਦ, ਬਹੁਤ ਸਾਰਾ ਪਿਆਰ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਬਿਲਕੁਲ, ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ, 2207 ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ,
0: ਜੀ ਸਾਰਾਂਸ਼ ਜੀ ਕੀ ਹਾਲ ਚਾਲ ਹੈ?
5: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਸਰ, ਨਾਮ ਇੱਥੇ ਸ਼ੋਅ ਨਹੀਂ ਹੋਇਆ ਪਰ ਕੋਈ ਚੱਕਰ ਨਹੀਂ, ਤੇ ਦੱਸ ਦਈਏ ਆਪਾਂ ਸਾਰਿਆਂ ਨੂੰ, ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਜੋ ਕਿ ਬੜੇ ਇੱਕ ਲੰਬੇ ਸਮੇਂ ਤੋਂ 7-8 ਸਾਲ ਤੋਂ ਉੱਪਰ ਹੋ ਗਏ ਨੇ, ਐਕਸਪੀਰੀਅੰਸ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ। ਕੋਈ ਵੀ ਤੁਹਾਨੂੰ ਸਟੱਡੀ ਦੇ ਨਾਲ ਰਿਲੇਟਿਡ ਕੋਈ ਗ੍ਰਾਂਟ ਕੋਈ ਲੋਨ ਦੇ ਵਿੱਚ ਹੈਲਪ ਕਰਦੇ ਨੇ, ਬੜਾ ਹੀ ਇੱਕ ਕਲੀਅਰ ਬਿਜ਼ਨਸ ਮਾਡਲ ਇਹਨਾਂ ਦਾ, ਵੀ ਤੁਹਾਨੂੰ ਪੈਸੇ ਜਿਹੜੇ ਮਿਲਦੇ ਆ ਗ੍ਰਾਂਟ ਜਾਂ ਲੋਨ ਦੇ ਰੂਪ ਦੇ ਵਿੱਚ ਸਿੱਧੇ ਤੁਹਾਡੇ ਖਾਤੇ ਦੇ ਵਿੱਚ ਜਾਂਦੇ ਆ, ਇਹ ਤੁਹਾਡੀ ਹੈਲਪ ਕਰਦੇ ਆ ਵੀ ਕਿੱਦਾਂ ਤੁਸੀਂ ਉਸ ਨੂੰ ਗ੍ਰਾਂਟ ਨੂੰ ਜਾਂ ਲੋਨ ਨੂੰ ਅਵੇਲ ਕਰ ਸਕਦੇ ਹੋ। ਪਹਿਲਾਂ ਤੇ ਸਰਾਂ ਜੀ ਵੈਲਕਮ ਤੁਹਾਡਾ ਸ਼ੋਅ ਦੇ ਵਿੱਚ ਸਰ।
5: ਥੈਂਕ ਯੂ ਜੀ, ਬਹੁਤ ਬਹੁਤ ਜੀ,
0: ਕਿਆ ਬਾਤ ਹੈ। ਤੇ ਸਰਾਂ ਜੀ ਪਿੱਛੇ ਜੀ ਹੁਣ ਨਵੇਂ ਵੀ ਬੜਾ ਪ੍ਰੋਡਕਟ ਜਿਹੜੇ ਗਵਰਨਮੈਂਟ ਨੇ ਕੱਢੇ ਆ, ਤੇ ਉਹਦੇ ਬਾਰੇ ਵੀ ਆਪਾਂ ਜ਼ਰੂਰ ਜਾਣਕਾਰੀ ਦਿੰਦੇ ਹਾਂ ਵੀ ਕਿਹੜੀ ਕਿਹੜੀਆਂ ਚੀਜ਼ਾਂ ਸਾਡੇ ਲਈ ਨਵੇਂ ਪ੍ਰੋਡਕਟ ਕੱਢੇ ਆ ਗਵਰਨਮੈਂਟ ਨੇ ਜੀ।
5: ਬਿਲਕੁਲ ਜੀ, ਗਵਰਨਮੈਂਟ ਨੇ ਲੋਨ ਡਬਲ ਕਰ ਦਿਆ ਹੈ, ਤੋ ਅਗਰ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ, ਆਪ ਸਕਿੱਲ ਡਿਵੈਲਪ ਕਰੇ ਔਰ 50,000 ਸੇ ਲੈ ਕੇ 1,70,000 ਡਾਲਰ ਤੱਕ ਕਾ ਲੋਨ ਹਾਸਿਲ ਕਰੇ 0% ਪੇ ਵਿਦਆਊਟ ਕ੍ਰੈਡਿਟ ਚੈੱਕ ਕੇ, ਔਰ ਲਾਈਕ ਆਪ 1-5-2 ਕਾਜ ਸਕਿੱਲ ਵੀ ਆ ਗਈ, ਫੰਡਿੰਗ ਵੀ ਆ ਗਈ।
0: ਬਿਲਕੁਲ, ਇਹ ਤਾਂ ਬੜੀ ਵਧੀਆ ਗੱਲ ਹੈ, ਤੇ ਜਿਵੇਂ ਕਿ ਬੜੇ ਬੰਦਿਆਂ ਨੇ ਐਨਰੋਲ ਕੀਤਾ ਨਾ ਪਹਿਲਾਂ ਵੀ, ਸਟੱਡੀ ਕੀਤੀ, ਗ੍ਰਾਂਟ ਵੀ ਅਵੇਲ ਕੀਤੀ, ਪਰ ਜਿਨ੍ਹਾਂ ਦੇ ਕੋਰਸ ਮੁੱਕਣ ਵਾਲੇ ਆ ਤੇ ਉਹਨਾਂ ਦੇ ਲਈ ਵੀ ਕੁਛ ਹੋ ਸਕਦਾ, ਉਹਨਾਂ ਦੇ ਲਈ ਵੀ ਕੋਈ ਗਵਰਨਮੈਂਟ ਨੇ ਕੋਈ ਚੀਜ਼ਾਂ ਕੱਢੀਆਂ ਨੇ ਕਿ ਨਹੀਂ, ਦੁਬਾਰਾ ਐਨਰੋਲ ਕਰ ਸਕਦੇ ਨੇ ਉਹ?
5: ਆਪ ਮੰਨ ਕੇ ਚਲੇ 30% ਹਮਾਰਾ ਬਿਜ਼ਨਸ ਲਾਈਕ ਵੀ ਹੋਤਾ ਜੋ ਰਿਪੀਟ ਕਰ ਰਹੇ ਹੋਤੇ ਹੈ ਰਾਈਟ ਕੋਰਸ
0: ਜੀ ਜੀ ਜੀ
5: ਔਰ ਲਾਈਕ ਜ਼ਿਆਦਾਤਰ ਲੋਕ ਆਪਕਾ ਸ਼ੋਅ ਸੁਣ ਕੇ ਜਾਂ ਫਿਰ ਔਰ ਕੋਈ ਸ਼ੋਅ ਸੁਣ ਕੇ ਹਮਾਰੇ ਪਾਸ ਹੀ ਆਤੇ ਹੈ। ਰੀਜ਼ਨ ਹਮਾਰੀ ਫੀਸ ਬੜੀ ਕਲੀਅਰ ਹੈ, ਬੜੀ ਜੈਨੂਇਨ ਫੀਸ ਹੈ, $199 ਕਾਮ ਹੋਣੇ ਕੇ ਬਾਅਦ ਇੱਕ ਤਰਫ ਆਪਕੇ ਪਾਸ 1-1.5 ਲੱਖ ਕਾ ਲੋਨ ਆਤਾ ਹੈ 0% ਤੇ ਬਿਨਾ ਕ੍ਰੈਡਿਟ ਚੈੱਕ ਕੇ, ਕ੍ਰੈਡਿਟ ਸਕੋਰ ਆਪਕਾ 0 ਵੀ ਹੈ ਤੋ ਵੀ ਆਪ ਐਲੀਜੀਬਲ ਹੈ। ਅਨਦਰ ਹੈਂਡ ਕਾਮ ਹੋਣੇ ਕੇ ਬਾਅਦ ਹਮਾਰੀ ਛੋਟੀ ਸੀ ਫੀਸ ਹੈ $199, ਮਤਲਬ बेस्ट डील है, आप ऑफिस आते हैं, एनरोल होते हैं, तो बड़ा अच्छा मौका है, कॉल अभी भी करें और हमारे ऑफिस में मंडे भी आ सकते हैं।
0: ते भाई जी थोड़ा दसो यार एग्जाम्पल दे के, जिदे फैमिली दे विच चार बंदे ने या पांच बंदे ने, किदा फंडिंग किवें इनू अवेल कर सकदे आ, की क्राइटेरिया है?
5: हाँ जी, अगर मान के चले फैमिली ऑफ फोर है तो उनको अप टू $150,000 $1.5 लाख का 0% पे लोन आता है, बिना गारंटी के, बिना कोई नकली कागज लगाए, बिना कोई डॉक्यूमेंट्स का थप्पा लगाए, उनके खाते में आता है। लाइक बिजनेस का वो कोर्स करें 2 साल का, और लाइक ब्याज भी 2.5 साल बाद स्टार्ट है, शुरू में 2 साल तो ब्याज ही नहीं है उस पैसे का, कहीं भी आप इस पैसे को यूज कर सकते हैं, इससे सस्ता और आसान पैसा आपको धरती पे भी नहीं मिलेगा, कनाडा तो दूर की बात है।
0: क्या बात है, पर इहदे लई कोई अवेलेबिलिटी की है, इनकम की होनी चाहिए है?
5: PR सिटीजन प्रोटेक्टेड पर्सन है, ओंटारियो में कहीं भी रहते हैं, आपकी फैमिली इनकम लेस देन $100,000 है, नो एज लिमिट, नो क्रेडिट चेक, लोन हासिल करें अप टू $170,000, बच्चे ज्यादा हैं आपके तो ज्यादा फंडिंग आपको मिलती है, फैमिली ऑफ फोर में, फैमिली ऑफ फाइव में तो अप टू $170,000 का 0% पे बिना गारंटी के लोन कितने ही लोग हासिल कर चुके हैं, पीछे ना रहिए, फंडिंग हासिल करें।
0: ये तो डबल हो गया ना जो पहला चल रहा सी?
5: बिल्कुल जी बिल्कुल, डबल हो गया, एंड तो लाइक डबल धमाका।
0: ते दे विच कोई लोन दी पर्सनल गारंटी देनी पैंदी है कोई, किवें चलदा?
5: लोन की कोई गारंटी नहीं है इसके अंदर, क्योंकि बैंक नहीं, गवर्नमेंट लोन दे रही है, गाड़ी के लोन पे गाड़ी उठा लेते हैं, घर के लोन पे घर उठा लेते हैं, यहाँ पे गवर्नमेंट आपको पढ़ाई के लिए पैसे दे रही है, मतलब लिविंग एक्सपेंसेस कवर करने के लिए, खर्चा करें कहीं भी, बच्चों का खाना लाएं, ग्रोसरी करें, आपकी लाइक किताबें नहीं उठा लेगी गवर्नमेंट बाद में, तो कोई गारंटी नहीं है इसके अंदर, आप स्किल हासिल करें, कहीं भी उस पैसे को यूज कर सकते हैं, कोई इस पे रिस्ट्रिक्शन नहीं है, इतने लोगों को 8 साल में हम असिस्ट कर चुके हैं।
0: कमाल है यार, लोन भी डबल हो चुके हैं, तो जरूर तुसी गलबात करो यूनी ग्लोबल एडवाइजरी ते, ते नाल दी नाल यार एक गल होर मैनू जहन दे विच आ रहा है भी, हुण कोर्स की गल तो हो गई, पर इहदे विच सौखे सौखे कोर्स किहड़े ने?
5: एग्जाम्पल लेके चलते हैं, बिजनेस का कोर्स है 2 साल का, फुली ऑनलाइन, एग्जाम्स नहीं है, इजी असाइनमेंट्स हैं, 3 घंटे आपने, 2 से 3 घंटे आपने मंडे टू फ्राइडे क्लास लगानी है, आराम से आप पास हो जाते हैं, सिर्फ बेसिक इंग्लिश आपको आनी चाहिए, दैट्स इट, ओके। अब इसमें 2 साल का कोर्स है, 1.5 लाख आपको आ गया फैमिली ऑफ फोर को, हस्बैंड वाइफ दोनों आसान से कोर्स कर रहे हैं, 3 घंटे सिर्फ, चाहे शाम का बैच चाहे सुबह का बैच, आपकी इच्छा। अब 2.5 साल के बाद 1.5 लाख आपके पास आया, आपने कहीं भी यूज करा 2 साल, ठीक है, 0% पे, 2.5 साल के बाद आपकी किस्तें स्टार्ट है, तब ब्याज दर क्या है, 2.5% पूरे साल का, मतलब $1,00,000 पे सिर्फ साल का ब्याज $2,500 है, 15 साल में उसे आप लौटाते हैं, पैसे नहीं है ना लोन के देने के लिए, रिपेमेंट के लिए, गवर्नमेंट को कॉल लगाओ, आपका लोन डेफर हो जाता है, बताइए कहाँ मिलेगा आपको ऐसा लोन?
0: बिल्कुल बिल्कुल, ये मिलेगा यूनी ग्लोबल एडवाइजरी पे, ते नंबर जरूर दस दो भाई जी, शेयर कर दो प्लीज।
5: बिल्कुल जी, नंबर है जी साडा 437-264-3175, 437-264-3175, कॉल करो, आप हमें अभी भी कॉल या व्हाट्सएप कर सकते हैं, आपको कल 2 बजे तक रिप्लाई आ जाएगा, 437-264-3175, 437-264-3175, कोई मीठी बातें नहीं है, कोई चलाकी नहीं है, कोई हेरा फेरी नहीं है सर, क्यों? क्योंकि कोई कमीशन भी नहीं है, कोई सेटिंग नहीं है, सबसे बड़ी बात, बैंक होता तो सेटिंग होती नकली कागज में, यहाँ पे गवर्नमेंट है, असली कागज उनके पास आपके हैं, क्या सेटिंग करेंगे, हम कोई और काम करते ही नहीं जहाँ पे कागज हिलते हैं, तो इसलिए पीछे ना रहिए, फंडिंग हासिल करें, 437-264-3175, 437-264-3175, फीस $200 कब, काम होने के बाद, ईमानदारी किसकी चेक हो रही है, आपकी मेरी नहीं।
0: क्या बात है जी, बिल्कुल 218 एक्सपोर्ट बुलेवर्ड इन मिसिसागा नंबर तुसी जरूर नोट रखो, कदे भी गलबात करनी पवे, लोड़ पवे, ते 437-264-3175, 437-264-3175, यूनी ग्लोबल एडवाइजरी। भाई जी बहुत शुक्रिया, थैंक यू
5: जी।

0: ਕਿਆ ਬਾਤ ਹੈ, ਬੜਾ ਸ਼ਾਨਦਾਰ ਗੀਤ ਯਾਰ, ਮੈਨੂੰ ਬੜਾ ਪਸੰਦ ਆਏ ਕਿਉਂਕਿ ਕਿੰਨਾ ਕੁਛ ਅਹਿਸਾਸ ਕਰਵਾਉਂਦਾ ਤੁਹਾਨੂੰ ਇਹ ਗੀਤ ਜ਼ਿੰਦਗੀ ਦੇ ਵਿੱਚ। ਅਤੇ ਚੱਲਦੇ ਹਾਂ ਸਾਡੇ ਨਾਲ ਇੱਕ ਵਾਰੀ ਫਿਰ ਜੁੜ ਚੁੱਕੇ ਨੇ ਲਾਈਨ ਦੇ ਉੱਪਰ ਉਮਰਪ੍ਰੀਤ ਚਾਵਲਾ ਜੀ, ਵੈਲਕਮ ਬੈਕ।
1: ਥੈਂਕ ਯੂ ਸੋ ਮਚ ਸਰਬ ਜੀ ਜੀ। ਸੋ ਅਸਟੇਟ ਟੈਕਸਿਸ ਦੀ ਆਪਾਂ ਗੱਲ ਕੀਤੀ ਆ, ਤੁਹਾਡੇ ਮਲਟੀਪਲ ਐਸੈਟਸ ਹੈਗੇ, ਟੈਕਸਿਸ ਉਹਦੇ ਕੀ ਹੋਣਗੇ, ਕਿੰਨੇ ਪੇਬਲ ਹੋਣਗੇ, ਤੁਸੀਂ ਉਹਦਾ ਕਿਵੇਂ ਅਰੇਂਜਮੈਂਟ ਕਰਨਾ, ਕੋਈ ਸਿੰਕਿੰਗ ਫੰਡ ਹੈ ਜਾਂ ਕੋਈ ਇੰਸ਼ੋਰੈਂਸ ਉਹਦੀ ਫੰਡਿੰਗ ਕਰ ਸਕਦੀ ਹੈ, ਜਾਂ ਤੁਹਾਡੀ ਕਾਰਪੋਰੇਸ਼ਨ 'ਚ ਆਪਾਂ ਕਿਵੇਂ ਡਿਜ਼ਾਈਨ ਕਰ ਸਕਦੇ ਹਾਂ ਸਟ੍ਰੈਟਜੀਸ ਕਿ ਉਹ ਟੈਕਸਿਸ ਵੀ ਪੇ ਹੋ ਜਾਣ ਅਤੇ ਤੁਹਾਡੇ ਬੱਚਿਆਂ ਕੋਲ ਵੀ ਪੂਰੀ ਅਸਟੇਟ ਵੈਲਿਊ ਜਾਏ। ਕੋਈ ਵੀ ਕੁਸ਼ਚਨ ਤੁਹਾਡਾ ਨੰਬਰ ਹੈ ਜੀ 6474461616। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਸ਼ਚਨ ਕੋਈ ਪਰਸਨਲ ਇੰਸ਼ੋਰੈਂਸ ਨੂੰ ਲੈ ਕੇ, ਜਿਹਦੇ 'ਚ ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਤੁਸੀਂ ਤਿੰਨਾਂ ਦਾ ਕੰਬੀਨੇਸ਼ਨ ਦੇ ਵਿੱਚ $99 ਦੇ ਵਿੱਚ ਆਪਾਂ ਪਲਾਨ ਬਣਾ ਸਕਦੇ ਹੁੰਦੇ ਹਾਂ, ਜਾਂ ਤੁਹਾਡੇ ਕੋਲ ਕੋਈ ਇੱਕ ਡਿਸੇਬਿਲਟੀ ਇੰਸ਼ੋਰੈਂਸ ਲਈ ਹੋਈ ਹੈ, ਜਾਂ ਸਿਰਫ ਲਾਈਫ ਲਈ ਹੋਈ ਹੈ, ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਡ ਕਰਨੀ ਹੈ, ਜਾਂ ਤੁਹਾਡੇ ਇੰਸ਼ੋਰੈਂਸ ਦਾ ਕੋਈ ਆਲਰੇਡੀ ਤੁਹਾਡੇ ਕੋਲ ਪਲਾਨ ਹੈਗਾ, ਤੁਹਾਡਾ ਐਡਵਾਈਜ਼ਰ ਫੀਲਡ 'ਚ ਨਹੀਂ ਹੈ, ਤੁਸੀਂ ਉਹਦੇ 'ਚ ਕੋਈ ਚੇਂਜਿਸ ਕਰਨੀ ਹੈ, ਕੁਝ ਬੈਂਕਿੰਗ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ, ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਤਾਂ ਵੀ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਤੁਹਾਨੂੰ ਕੋਈ ਹੈਲਥ ਇਸ਼ੂ ਆ ਚੁੱਕਾ, ਤੁਹਾਨੂੰ ਲੱਗਦਾ ਇੰਸ਼ੋਰੈਂਸ ਤੁਹਾਨੂੰ ਮਿਲਣੀ ਨਹੀਂ, ਕਈ ਵਾਰ ਤਾਂ ਆਪਾਂ ਨੂੰ ਹੈਲਥ ਇਸ਼ੂਜ਼ ਹੁੰਦੇ ਆ, ਕਈ ਵਾਰ ਨੋਨ ਮੈਡੀਕਲ ਇਸ਼ੂਜ਼ ਹੋ ਸਕਦੇ ਆ, ਕੋਈ ਬੈਂਕਰਪਸੀਜ਼ ਹੈ, ਕੋਈ ਕ੍ਰਿਮੀਨਲ ਚਾਰਜਿਸ ਹੈ, ਕੋਈ ਡਰਿੰਕ ਐਂਡ ਡਰਾਈਵ ਦੇ ਚਾਰਜਿਸ ਹੈ, ਤਾਂ ਵੀ ਸਾਡੇ ਕੋਲ ਸਪੈਸ਼ਲ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਜਿਹੜੀਆਂ ਇਸ ਤਰ੍ਹਾਂ ਦੇ ਰਿਸਕ ਨੂੰ ਕਵਰ ਕਰਦੀਆਂ। ਸੋ ਕੌਨਫੀਡੈਂਸ਼ੀਅਲ ਵੇ ਦੇ ਵਿੱਚ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਜੋ ਵੀ ਤੁਹਾਡੀਆਂ ਪ੍ਰੋਬਲਮਸ ਹੈ, ਤੁਸੀਂ ਕਿਹਨੂੰ ਬੈਨੀਫਿਸ਼ਰੀ ਡੈਜੀਗਨੇਟ ਕਰਨਾ, ਕੋਈ ਬੈਨੀਫਿਸ਼ਰੀ ਤੁਸੀਂ, ਕਿਉਂਕਿ ਦੇਖੋ ਕੌਨਫੀਡੈਂਸ਼ੀਅਲ ਦਾ ਮਤਲਬ ਇਹ ਹੁੰਦਾ ਕਿ ਕਈ ਵਾਰ ਮੈਂ ਦੇਖਿਆ ਕਿ ਆਪਾਂ ਹਸਬੈਂਡ ਵਾਈਫ ਇੱਕ ਦੂਜੇ ਨੂੰ ਨਹੀਂ ਦੱਸਣਾ ਚਾਹੁੰਦੇ ਹੁੰਦੇ ਕਿ ਅਸੀਂ ਆਪਣੇ ਪੇਰੈਂਟਸ ਨੂੰ ਬੈਨੀਫਿਸ਼ਰੀ ਬਣਾਇਆ, ਤਾਂ ਕੋਈ ਮਤਲਬ ਕੋਈ ਐਵੇਂ ਦੀ ਗੱਲ ਨਹੀਂ ਹੈਗੀ, ਤੁਸੀਂ ਕੌਨਫੀਡੈਂਸ਼ੀਅਲ ਜੋ ਰੱਖਣਾ ਚਾਹੁੰਦੇ ਹੋ ਕੌਨਫੀਡੈਂਸ਼ੀਅਲ ਹੀ ਰਹੇਗਾ। ਜਾਂ ਤੁਹਾਡਾ ਕੋਈ ਵੀ ਕੁਸ਼ਚਨ ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟਸ ਦੇ ਰਿਲੇਟਿਡ ਤੁਸੀਂ ਕੋਈ ਗੱਲ ਕਰਨੀ ਹੈ, RRSP, RESP, TFSA, ਪਹਿਲਾ ਘਰ ਲੈਣਾ, FHSA, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ RDSP, ਜਿਹਦੇ 'ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ, ਜੇ ਤੁਸੀਂ ਆਪ ਹੋ ਡਿਸੇਬਿਲਟੀ ਤੇ, ਜਾਂ ਕੋਈ ਬੱਚਾ ਵਿਦ ਸਪੈਸ਼ਲ ਨੀਡਸ, ਏਜ 49 ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਤੁਸੀਂ ਕੈਨੇਡੀਅਨ PR ਜਾਂ ਤੁਸੀਂ ਸਿਟੀਜ਼ਨ ਹੋਣੇ ਚਾਹੀਦੇ ਹੋ, ਤਾਂ ਵੀ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, ਵੈਬਸਾਈਟ ਹੈ ਜੀ uchawla.com, ਤੇ ਨੰਬਰ ਅਗੇਨ 6474461616। ਥੈਂਕ ਯੂ ਸੋ ਮਚ ਸਰਬਜੀਤ ਜੀ।
0: ਜੀ ਬਿਲਕੁਲ, ਬਹੁਤ ਸ਼ੁਕਰੀਆ। 647-446-1616 ਤੇ ਤੁਸੀਂ ਸੰਪਰਕ ਕਰ ਸਕਦੇ ਹੋ, 6474461616। ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।

0: ਤੇ ਚਲਦੇ ਜੀ ਅਗਲੀ ਕਾਲ ਦੇ ਵੱਲ। ਜੀ ਸਰ ਕੈਸੇ ਹੋ?
1: ਸਤਿ ਸ੍ਰੀ ਅਕਾਲ ਸਰਬਜੀਤ ਜੀ, ਆਪ ਕੈਸੇ ਹੈ?
0: ਸਤਿ ਸ੍ਰੀ ਅਕਾਲ, ਹੋਰ ਸੁਣਾਓ, ਸਭ ਖੈਰੀਅਤ ਜੀ?
1: ਮੈਂ ਬਿਲਕੁਲ ਚੰਗਾ ਹੂੰ ਬਫਜ਼ਲੇ ਤਾਲਾ, ਆਪ ਸੁਣਾਈਏ, ਆਪ ਕੈਸੇ ਹੈ? ਪ੍ਰੋਗਰਾਮ ਸੁਣ ਰਹਾ ਹੂੰ, ਬੀਚ ਮੇ ਸ਼ਾਇਦ ਇਬਤਦਾ ਮੇ ਕੁਛ ਟੈਲੀਫੋਨ ਕਾ ਕਨੈਕਸ਼ਨ ਕਾ ਮਸਲਾ ਹੁਆ ਥਾ, ਸ਼ਾਇਦ ਮੇਰੇ ਖਿਆਲ ਸੇ ਵੋ ਐਕਸਟ੍ਰੀਮ ਬਾਰਿਸ਼ ਕੀ ਵਜਹ ਸੇ ਕੁਛ ਕੇਬਲ ਭਿਗ ਜਾਤੇ ਹੈ।
0: ਜੀ ਬਿਲਕੁਲ, ਵੋ ਸਿਸਟਮ ਕਾ ਵੀ ਇਸ਼ੂ ਥਾ, ਫੋਨ ਲਾਈਨਸ ਕਾ ਵੀ ਇਸ਼ੂ ਥਾ, ਪਰ
1: ਜੀ ਜੀ ਜੀ
0: ਪਰ ਅਭੀ ਚਲੋ ਹਮਾਰੀ ਬਾਤ ਹੋ ਰਹੀ ਹੈ, ਬਹੁਤ ਸ਼ੁਕਰੀਆ,
1: ਥੈਂਕ ਯੂ ਸੋ ਮਚ ਫੋਰ ਟੇਕਿੰਗ ਮਾਈ ਕਾਲ। ਮੈਂ ਇਹ ਕਹਿ ਰਹਾ ਥਾ ਕਿ ਆਪ ਬਤਾਏ ਕਿਆ ਚੀਜ਼ ਐਸੀ ਹੈ ਜੋ ਇਨਸਾਨ ਸੇ ਨਹੀਂ ਲੈ ਸਕਤੇ। ਪੁਰਾਣੇ ਲੋਕ ਸਿਆਣੇ ਬੋਲ ਗਏ ਹੈ ਜੀ ਕਿ ਤੁਸੀਂ ਅਗਰ ਤਾਲੀਮ ਯਾਫਤਾ ਹੋ, ਤਾਲੀਮ ਸਿੱਖੇ ਹੈ, ਤੋ ਤਾਲੀਮ ਤੁਮਸੇ ਕੋਈ ਛੁਰਾ ਨਹੀਂ ਸਕਤਾ। ਤੋ ਜੋ ਕਮਜ਼ੋਰ ਬੱਚਾ ਥਾ ਵੋ ਆਪਣੇ ਉਸਤਾਦ ਸੇ ਬੋਲਾ, ਮਾਸਟਰ ਜੀ ਤੁਸੀਂ ਦੱਸੋ ਕਿ ਮੈਂ ਤਾਲੀਮ ਮੇ ਕਮਜ਼ੋਰ ਹੂੰ, ਦੂਸਰੇ ਬੱਚੋਂ ਕੀ ਤਰ੍ਹਾਂ ਦਿਮਾਗ ਮੇਰਾ ਉਤਨਾ ਉਮਦਾ ਨਹੀਂ ਹੈ, ਤੋ ਮੈਂ ਕੀ ਕਰਾਂ ਜੋ ਐਸੀ ਚੀਜ਼ ਹੋ ਕਿ ਮੇਰੇ ਪਾਸ ਸੇ ਵੀ ਕੋਈ ਨਾ ਚੁਰਾਏ।
0: ਜੀ
1: ਤੋ ਮਾਸਟਰ ਜੀ ਜਵਾਬ ਦੀਏ, ਬੇਟਾ ਤੋ ਫਿਰ ਇੱਕ ਕਾਮ ਕਰ, ਤੂੰ ਕੋਈ ਬੇਹਤਰੀਨ ਹੁਨਰ ਸਿੱਖ ਲੇ। ਹੁਨਰ ਵੀ ਕੋਈ ਚੁਰਾ ਨਹੀਂ ਸਕਦਾ, ਜਿਸ ਕੋ ਵੀ ਜੋ ਹੁਨਰ ਆਤਾ ਉਹਨੇ ਆਪਣੇ ਅੰਦਰ ਇੱਕ ਮਾਸਟਰ ਹੋਤਾ।
0: ਬਿਲਕੁਲ,
1: ਇਸ ਲਈ ਇੱਕ ਬਹੁਤ ਬੜੇ ਸ਼ਾਇਰ ਨੇ ਇਹ ਬੜਾ ਪਿਆਰਾ ਸ਼ੇਰ ਕਹਾ ਹੈ ਕਿ ਹਰ ਸ਼ਖਸ ਆਪਣੇ ਵਕਤ ਕਾ ਸੁਕਰਾਤ ਹੈ। ਯਹਾਂ ਜੋ ਸੁਕਰੈਟਿਸ ਥਾ ਵੋ ਜ਼ਹਿਰ ਪੀ ਲਿਆ ਥਾ ਨਾ,
0: ਹਾਂ ਹਾਂ ਹਾਂ ਜੀ ਜੀ,
1: ਹਰ ਹਾਂ, ਤੋ ਉਸਕੀ ਮਿਸਾਲ ਦੇ ਕੇ ਬੋਲ ਰਹੇ ਕਿ ਹਰ ਸ਼ਖਸ ਆਪਣੇ ਵਕਤ ਕਾ ਸੁਕਰਾਤ ਹੈ, ਯਹਾਂ ਪੀਤਾ ਨਹੀਂ ਜ਼ਹਿਰ ਕਾ ਪਿਆਲਾ ਮਗਰ ਕੋਈ।
0: ਕਿਆ ਬਾਤ ਹੈ,
1: ਵੋ ਪੀ ਲਿਆ ਥਾ ਕਿਉਂਕਿ ਵੋ ਕੈਰੇਕਟਰ ਕਾ ਆਦਮੀ ਥਾ। ਜਬ ਬਾਦਸ਼ਾਹ ਉਸਕੋ ਬੋਲਾ ਤੁਸੀਂ ਝੂਠ ਬੋਲਣਾ ਹੈ, ਉਹਨੇ ਬੋਲਾ ਜੀ ਮੈਂ ਮਰ ਜਾਊਂਗਾ ਮਗਰ ਮੈਂ ਝੂਠ ਨਹੀਂ ਬੋਲੂੰਗਾ, ਸੱਤ ਬੋਲੂੰਗਾ। ਤੋ ਬਾਦਸ਼ਾਹ ਬੋਲਾ ਫਿਰ ਤੁਮ ਲੋਗੋਂ ਕੋ ਉਜਾਗਰ ਕਰ ਰਹੇ ਹੋ, ਉਨਮੇ ਅਵੇਅਰਨੈਸ ਲਾ ਰਹੇ ਹੋ। ਬੋਲਾ ਤਾਲੀਮ ਕੀ ਸੱਚਾਈ ਇਹ ਹੈ ਕਿ ਸੱਚ ਬੋਲਣਾ ਚਾਹੀਏ। ਤੋ ਬੋਲਾ ਫਿਰ ਤੋ ਮੈਂ ਤੁਮਕੋ ਜ਼ਹਿਰ ਕਾ ਪਿਆਲਾ ਭੇਜਾਊਂਗਾ। ਬੋਲਾ ਮੈਂ ਸ਼ੌਕ ਸੇ ਪੀ ਲੂੰਗਾ ਜੀ, ਮਗਰ ਸੱਤ ਬੋਲੂੰਗਾ। ਤੋ ਸੱਚ ਪੜਾਤੇ ਪੜਾਤੇ ਹੀ ਪੂਰਾ ਪੀ ਗਿਆ, ਲੇਕਿਨ ਉਹਨੇ ਝੂਠ ਨਹੀਂ ਬੋਲਾ। ਤੋ ਯੇ ਦੁਨੀਆ ਮੇ ਜੋ ਵੋ ਲੋਗ ਹੈ ਜੋ ਦੁਨੀਆ ਕੇ ਲੀਏ ਮਿਸਾਲ ਹੋ ਗਏ, ਆਜ ਬਰਸੋਂ ਹੋ ਗਏ ਪੂਰੇ ਵੈਸਟਰਨ ਕੰਟਰੀਜ਼ ਉਨ੍ਹੀਂ ਕੇ ਜੋ ਚੀਜ਼ੋਂ ਕੋ ਮਾਨਤੀ। ਸੁਕਰੈਟਿਸ, ਐਰਿਸਟੋਟਲ, ਕੌਣ ਹੈ ਯੇ ਲੋਗ ਜਿਸ ਕੋ ਉਰਦੂ ਮੇ ਜੋ ਸੁਕਰਾਤੀਸ ਬੋਲਤੇ, ਫੈਤਾਗੁਰੂਸ ਬੋਲਤੇ, ਯੇ ਸਭ ਜੋ ਹੈ ਯੂਨਾਨ ਕੇ ਬੜੇ ਬੜੇ ਫਿਲਾਸਫੀ ਥੇ। ਮਗਰ ਆਪ ਯੇ ਦੇਖੀਏ, ਸਾਇੰਸ ਮੇ ਇਤਨੇ ਆਗੇ ਥੇ, ਹਰ ਚੀਜ਼ ਇਜਾਦ ਕਰੇ, ਇਨਵੈਂਟ ਕਰੇ, ਮਗਰ ਇਨਮੇ ਏਕ ਵੀ ਪੈਗੰਬਰ, ਨਬੀ, ਕੋਈ ਵਲੀ, ਕੋਈ ਸੰਤ ਨਹੀਂ ਆਇਆ। ਕਿਤਨੀ ਅਜੀਬ ਬਾਤੇਂ ਨੇ
0: ਜੀ, ਬਿਲਕੁਲ ਬਿਲਕੁਲ।
1: ਯੇ ਬਾਤੇਂ ਹੈ ਬੜੇ ਗਿਆਨੋਂ ਕੇ। ਬਹਰਲ ਬਹੁਤ ਬਹੁਤ ਸ਼ੁਕਰੀਆ, ਆਪ ਉਮਦਾ ਉਮਦਾ ਚੀਜ਼ੇ ਲਾਤੇ ਹੈ, ਜੋ ਨਜ਼ਰ ਰਹਿਤੀ ਹੈ, ਜੋ ਪੜੇ ਹੈ ਵੋ ਆਪਕੀ ਨਜ਼ਰ ਕਰ ਦੇਤੇ ਹਮ, ਨਜ਼ਰ ਯਾਨੀ ਭੇਂਟ ਕਰ ਦੇਤੇ ਹੈ, ਗਿਫਟ ਕਰ ਦੇਤੇ, ਜਿਸ ਕੋ ਲੈਣਾ ਹੈ ਲੈ ਲੇਤਾ ਜੀ, ਵੋ ਪ੍ਰੋਗਰਾਮ ਬੜਾ ਚੰਗਾ ਰਹਿਤਾ। ਸਾਰੋਂ ਕੋ ਮੇਰੀ ਤਰਫ ਸੇ ਸਤਿ ਸ਼੍ਰੀ ਅਕਾਲ, ਖੁਸ਼ ਖੁਰਮ ਰਹੀਏ, ਔਰ ਬਾਰਿਸ਼ ਬਹੁਤ ਹੋ ਰਹੀ ਹੈ ਲੰਡਨ ਓਨਟਾਰੀਓ ਮੇ, ਜ਼ਰਾ ਸੰਭਲ ਕੇ ਗਾੜੀ ਚਲਾਈਏ ਕਿਉਂਕਿ ਆਪਕਾ ਕੋਈ ਇੰਤਜ਼ਾਰ ਕਰ ਰਹਾ ਹੈ, ਔਰ ਆਪ ਆਪਣੇ ਆਪ ਕਾ ਵੀ ਇੰਤਜ਼ਾਰ ਕਰੀਏ ਕਿਉਂਕਿ ਹੋ ਸਕਤਾ ਹੈ ਕੱਲ ਆਪਕੀ ਜੋ ਹੈ ਲਾਟੋ ਮੈਕਸ ਉੱਡ ਜਾਏ।
0: ਬਿਲਕੁਲ, ਯੇ ਤੋ ਹੋਣਾ ਚਾਹੀਏ, ਬਿਲਕੁਲ ਕਿ ਨਹੀਂ। ਕਿਆ ਬਾਤ ਹੈ ਸਰ, ਬਹੁਤ ਸ਼ੁਕਰੀਆ ਆਪਨੇ ਕਾਲ ਕੀ।
1: ਆਪਕਾ ਵੀ ਜਨਾਬ, ਆਪਕਾ ਵੀ ਸਦਾ ਖੁਸ਼ ਰਹੀਏ।
0: ਕਿਆ ਬਾਤ ਹੈ, ਸੋ ਨਾਈਸ ਆਫ ਯੂ ਸਰ, ਸੋ ਨਾਈਸ ਆਫ ਯੂ, ਥੈਂਕ ਯੂ ਸੋ ਮਚ। ਕਿਆ ਬਾਤ ਹੈ ਯਾਰ, ਬੜੀ ਵਧੀਆ ਗੱਲ ਕਰਕੇ ਗਏ ਆ, ਹਮੇਸ਼ਾ ਹੀ ਪ੍ਰੋਗਰਾਮ ਦੇ ਵਿੱਚ ਚਾਰ ਚਾਂਦ ਲਾ ਦਿੰਦੇ ਆ, ਤੇ ਪ੍ਰੋਗਰਾਮ ਸਰਬ ਰੇਡੀਓ ਕਾਲਸ ਆ ਰਹੀਆਂ ਨੇ, ਪਰ ਆਪਾਂ ਇੱਕ ਕਾਲ ਜ਼ਰੂਰ ਲਈਏ। ਜੀ ਐਨ ਈ ਮੋਰਗੇਜਿਸ ਦੇ ਮਯੰਕ ਪਟਨਾਗਰ ਜੀ, ਤੁਸੀਂ ਮੋਰਗੇਜ ਦੀ ਭਾਲ ਦੇ ਵਿੱਚ ਹੋ, ਤੇ 647-702-2023 ਤੇ ਗੱਲਬਾਤ ਜ਼ਰੂਰ ਕਰੋ। ਮਯੰਕ ਪਟਨਾਗਰ ਜੀ, ਵੈਲਕਮ
2: ਭਾਅ ਜੀ, ਸਤਿ ਸ਼੍ਰੀ ਅਕਾਲ ਟਾਈਮ ਲੈਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮਯੰਕ ਭਟਾਂਗਰ ਅਤੇ ਜੀ ਐਨ ਈ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਕਹਿਣਾ ਚਾਹੁੰਦਾ ਜੀ, ਅਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਕਹਿਣਾ ਪਹੁੰਚਾਉਣਾ ਜੀ। ਅਤੇ ਭਾਅ ਜੀ, ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਜਿਨ੍ਹਾਂ ਨੇ ਕਾਫੀ ਸਾਨੂੰ ਕਾਲਸ ਆ ਰਹੀਆਂ ਨੇ ਜਿੱਥੇ ਕਮਰਸ਼ੀਅਲ ਫਾਈਨੈਂਸਿੰਗ ਦੀ ਕਾਫੀ ਜ਼ਿਆਦਾ ਨੀਡ ਪੈ ਰਹੀ ਆ, ਅਤੇ ਜਿਹੜੇ ਇੰਡੀਵਿਜੁਅਲਸ ਹੁਣ ਕਮਰਸ਼ੀਅਲ ਫਾਈਨੈਂਸਿੰਗ ਲੱਭ ਰਹੇ ਆ, ਭਾਵੇਂ ਉਹ ਰੀਫਾਈਨੈਂਸ ਹੋਵੇ, ਭਾਵੇਂ ਉਹ ਲਾਈਨ ਆਫ ਕ੍ਰੈਡਿਟ ਹੋਵੇ, ਜਾਂ ਤੁਸੀਂ ਕੋਈ ਕਮਰਸ਼ੀਅਲ ਯੂਨਿਟ ਖਰੀਦਣਾ ਚਾਹ ਰਹੇ ਹੋ, ਤੇ ਉਹਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਹੈਗਾ ਪੂਰੀ ਮਦਦ ਕਰ ਸਕਦੇ ਹਾਂ। ਆਪਾਂ ਜੇ ਬੈਂਕ ਤੋਂ ਆਪਣੀ ਮੋਰਗੇਜ ਕਰਾਉਣਾ ਚਾਹ ਰਹੇ ਹੋ, ਤਾਂ ਉਹਦੇ ਵਿੱਚ ਆਪਾਂ ਐਸ ਲੋ ਐਸ 35% ਡਾਊਨ 'ਤੇ ਜਿਹੜੀ ਹੈਗੀ ਹੈ ਤੁਹਾਡੀ ਪੂਰੀ ਫਾਈਨੈਂਸਿੰਗ ਕਰਾ ਸਕਦੇ ਹਾਂ। ਅਤੇ ਜੇ ਕੋਈ ਆਪਣਾ ਇੰਡੀਵਿਜੁਅਲ ਸੈਲਫ ਇੰਪਲੋਇਡ ਹੈਗਾ ਅਤੇ 2 ਸਾਲ ਦਾ ਉਹਨਾਂ ਨੇ ਕੀਤਾ ਹੈਗਾ, ਤਾਂ ਬੈਂਕ ਸਟੇਟਮੈਂਟਸ ਅਤੇ ਸਾਰੀ ਜਿਹੜੀ ਹੈਗੀ ਆ ਕ੍ਰੈਡਿਟ ਬਿਊਰੋ ਜਿਹੜਾ ਉਹਨਾਂ ਦਾ ਹੈਗਾ ਉਹ ਵਧੀਆ ਹੈਗਾ, ਅਤੇ ਉਹਨਾਂ ਨੂੰ ਹਾਇਰ ਲਿਮਿਟ 'ਤੇ ਵੀ ਆਪਾਂ ਜਿਹੜੀ ਹੈਗੀ ਆ ਫਾਈਨੈਂਸਿੰਗ ਕਰਾ ਸਕਦੇ ਹਾਂ, ਉਹ ਵੀ ਐਕਸੈਪਸ਼ਨ 'ਤੇ। ਇੰਟਰਸਟ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣਾ ਸਟਾਰਟ ਹੋ ਰਿਹਾ ਜੀ ਐਸ ਲੋ ਐਸ 4.99 ਜੇ ਵੇਰੀਏਬਲ ਦੀ ਗੱਲ ਕੀਤੀ ਜਾਵੇ ਤਾਂ ਫਿਕਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਰ ਸਟਾਰਟ ਹੋ ਰਿਹਾ ਤੁਹਾਡਾ 5.99 'ਤੇ ਐਜ ਲੋਂਗ ਐਜ ਕ੍ਰੈਡਿਟ ਐਂਡ ਜਿਹੜੀ ਤੁਹਾਡੀ ਫਾਈਨੈਂਸ਼ੀਅਲਸ ਹੈਗੀਆਂ ਉਹ ਮਿਨੀਮਮ 680 ਹੈਗੀਆਂ। ਜੇ ਆਪਣਾ ਕੋਈ ਵੀ ਇੰਡੀਵਿਜੁਅਲ ਮੇਰੇ ਨਾਲ ਜ਼ਿਆਦਾ ਜਾਣਕਾਰੀ ਵਾਸਤੇ ਕੋਈ ਗੱਲਬਾਤ ਕਰਨੀ ਚਾਹੁੰਦਾ ਹੈਗਾ ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰਨ, ਆਪਾਂ ਉਹਨਾਂ ਦੀ ਪੂਰੀ ਮਦਦ ਕਰ ਸਕਦੇ ਹਾਂ। ਨੰਬਰ ਆਪਣਾ ਇੱਕੋ ਹੀ ਹੈ ਜੀ ਸਾਰੀ ਗੱਲਬਾਤ ਦਾ, 647-2-20-23।
0: ਕਿਆ ਬਾਤ ਹੈ, ਬਿਲਕੁਲ ਜੀ 647-2-20-23 ਅਤੇ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ। ਬੜੀ ਕਾਲਸ ਮਾਫ਼ ਕਰਨਾ ਮਿਸ ਹੋ ਗਈ ਅਤੇ ਕਾਲਸ ਹਜੇ ਆ ਵੀ ਰਹੀਆਂ ਨੇ ਅਤੇ ਹੱਥ ਜੋੜ ਕੇ ਮਾਫ਼ੀ, ਆਪਾਂ ਅਗਲੇ ਸ਼ਨੀਵਾਰ ਜ਼ਰੂਰ ਮਿਲਾਂਗੇ, ਗੱਲਬਾਤ ਕਰਾਂਗੇ ਅਤੇ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ ਜ਼ਰੂਰ ਜੁੜਾਂਗੇ। ਅਤੇ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ, ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

ब्रह्मा शिव जो अवतरा।

सदाशी निरंकार।

I'm gonna jump in the pool.

ఇంద్రపతి పాదు మంద పాదు కఠిందనాం.

सदा

ऋषिरग्निर्भाग्यरूपधारिणीं विश्वनिरवतीं विशालरूपिणीं।

ਤੇਰੇ ਨੀ ਆ ਕੇ ਮੰਗਦੇ ਜੋ ਵੀ ਮੂੰਹ ਮੰਗਿਆ ਫਲ ਪਾਉਂਦੇ ਨੇ ਦਰ ਤੇਰੇ ਦੇ ਮੰਗਤੇ ਬਾਬਾ ਸ਼ਾਹੀ ਰੰਗ ਵੰਡਾਉਂਦੇ ਨੇ ਤੇਰੇ ਨੀ ਆ ਕੇ ਮੰਗਦੇ

ये जो गैस है बादल है कसम से कैसे बिखरे हैं बालों पे सनम।

यो दे दूसरा

चला गया।

काजल मुंह पे पसीना याला याला।

Subhanallah.

सूरत आपकी सुभान अल्लाह, आए अल्लाह सूरत आपकी।

0: September 18th, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा इस बार भी तुसी आशीर्वाद दोगे।
2: वे आ जा दो मेरे नाल नचिए नचिए बाहां च बाहां पा, वे आ जा दो मेरे नाल नचिए।
0: For tickets visit Ticketmaster. For information call Singh Harjeet at 6474481000.
3: अगर तुसी घर दे मालक हो तां ध्यान नाल सुनो, जे थोड़ी प्लम्बिंग नू कोई हाथ ला रहा चेक करो, लाइसेंस ने, इंश्योर्ड ने, WSIB कवर्ड ने, प्लम्बिंग कोई मजाक नहीं, एक रॉन्ग फिटिंग, एक लूस लाइन ते मिंटा विच फ्लड, वाटर डैमेज, मोल्ड वर्गियां चीजां हो सकदियां ने। जेसीज प्लम्बिंग लाइसेंस्ड मास्टर प्लम्बर्स, फुली इंश्योर्ड अते WSIB कवर्ड ने। कोई भी लीक्स, फॉसेट्स, टॉयलेट्स, कोई हॉट वाटर नहीं आ रहा, ब्लॉक्ड ड्रेन्स ने, रेजिडेंशियल या कमर्शियल, फास्ट, क्लीन, ऑनेस्ट अते प्रोफेशनल सर्विस। जेसीज प्लम्बिंग 6479691298, 6479691298, जेसीज प्लम्बिंग।
4: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
5: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ ਐਕਸਪਰਟ ਸਲਾਹ, ਛੇਤੀ ਬਣੂ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਸਾਡੀ ਸਾਰੀ ਟੀਮ, ਨਵੀਂ ਸਿੱਧੂ ਅਤੇ AM 530 ਦੀ ਪੂਰੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ, ਕੀ ਹਾਲ ਕੈਸਾ ਹੈ ਜਨਾਬ ਕਾ? ਔਰ ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡਾ ਜਨਾਬ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਜਿੰਦ ਜਾਨ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਤਾਕਤ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਨੂੰ ਸ਼ਕਤੀ ਦਿੰਦੇ ਆ, ਇੰਸਪੀਰੇਸ਼ਨ ਦਿੰਦੇ ਆ, ਪਿਆਰ ਦਿੰਦੇ ਆ। ਅਤੇ 905-673-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜਿੱਥੇ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ ਅਤੇ ਤੁਸੀਂ 294 ਵਾਕਰ ਡਰਾਈਵ 'ਤੇ ਪਹੁੰਚਣਾ। ਸੋ ਤੁਹਾਡੀ ਕਹਿੰਦੇ ਨੇ ਕਿ ਹਰ ਤਰ੍ਹਾਂ ਦੇ ਫਰਨੀਚਰ ਦੀ ਜ਼ਰੂਰਤ ਉੱਥੇ ਪੂਰੀ ਕੀਤੀ ਜਾ ਰਹੀ ਹੈ। ਤੋ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਇੱਕਦਮ ਫਿਰ ਸਵਾਗਤ ਕਰਦਿਆਂ ਹੋਇਆਂ ਤੁਹਾਨੂੰ ਬਹੁਤ ਬਹੁਤ ਖੁਸ਼ ਆਮਦੀਦ ਜੀ ਆਇਆਂ ਨੂੰ। ਕਿਵੇਂ ਆ, ਖੁਸ਼ ਹੋ, ਕਿੱਦਾਂ, ਕੀ ਹਾਲ ਚਾਲ ਆ? ਅਤੇ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਤੁਸੀਂ ਕਿਹੜੇ ਕਹਿੰਦੇ ਨੇ ਕਿ ਜਦੋਂ ਕਿਸੇ ਸੱਜਣ ਪਿਆਰੇ ਨੂੰ ਮਿਲਦੇ ਹੋ, ਦਿਲ ਦੇ ਕਰੀਬ ਜਿਹੜਾ ਸੱਜਣ ਉਹਨੂੰ ਬੁਲਾਉਂਦੇ ਹੋ, ਤਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਸੰਬੋਧਨ ਕਰਦੇ ਹੋ? ਕੋਈ ਨਵੀਂ ਚੀਜ਼ ਸਿੱਖੀ ਆ? ਕੀ ਹਾਲ ਚਾਲ ਆ? ਬਾਲ ਬੱਚਾ ਕਿਵੇਂ ਆ? ਖੁਸ਼ ਹੈ? ਚੜ੍ਹਦੀ ਕਲਾ 'ਚ ਹੈ? ਕੋਈ ਹੋਰ ਖਾਸ ਗੱਲ ਜਿਹੜੀ ਤੁਸੀਂ ਨੋਟ ਕੀਤੀ ਹੋਵੇ, ਜਾਂ ਜਿਹੜੇ ਨੌਜਵਾਨ ਅੱਜ ਕੱਲ੍ਹ ਨਵੀਆਂ ਸਲੈਂਗ ਦੀਆਂ ਗੱਲਾਂ ਬਾਤਾਂ ਵਰਤਦੇ ਆ, ਉਹਨਾਂ ਵਿੱਚੋਂ ਕੋਈ ਤੁਹਾਡੇ ਜ਼ਰੂਰ ਸਾਂਝੀ ਕਰਿਓ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ।

ਹੋ ਜਾਏ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ। ਬਹੁਤ ਸਾਰੇ ਲੋਕ ਹੁੰਦੇ ਨੇ ਜਿਹਨਾਂ ਨੂੰ ਗੱਲ ਕਹਿੰਦੇ ਹੁੰਦੇ ਆ ਕਿ ਸਮਝਣ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤੋ ਪ੍ਰੋਗਰਾਮ ਪੰਜਾਬੀ ਦਾ, ਮੈਂ ਹਾਂ ਸਤਿੰਦਰਪਾਲ। ਸਟੂਡੀਓ ਦੇ ਫੋਨ ਨੰਬਰ ਨੇ 905 673 33 37।

ਤੁਹਾਨੂੰ ਅੱਜ ਸ਼ੁਰੂ ਦੇ ਵਿੱਚ ਇੱਕ ਜਵਾਬ ਦਵਾ ਦਈਏ। ਸਬਜ਼ੀ ਮਾਰਕੀਟ, ਅਸੀਂ ਪੰਜਾਬੀ ਲਹਿਰਾਂ 'ਚ ਸਬਜ਼ੀ ਮਾਰਕੀਟ ਨੂੰ ਪ੍ਰਮੋਟ ਕਰਦੇ ਹਾਂ। ਪਿਛਲੇ ਦਿਨੀ ਕਲਾਕਾਰ ਆਏ ਸੀ, ਉਹਨਾਂ ਨੇ ਵੀ ਸਬਜ਼ੀ ਮਾਰਕੀਟ ਜਾਣਾ ਸੀ ਬਾਅਦ ਦੇ ਵਿੱਚ, ਦੇਵ ਖਰੌੜ ਉਹਨਾਂ ਨੇ। ਸਬਜ਼ੀ ਮਾਰਕੀਟ ਐਂਡ ਮੀਟ, ਉਹਨਾਂ ਨੂੰ ਮੀਟ ਅਤੇ ਤੰਦੂਰੀ ਕੁੱਕ ਦੀ ਲੋੜ ਆ, ਕੁਝ ਕੈਸ਼ੀਅਰ ਚਾਹੀਦੇ ਨੇ। ਅੱਜ ਕੱਲ੍ਹ ਤਾਂ ਜੌਬ ਜਿਹੜੀ ਆ ਲੋਕ ਭਾਲਦੇ ਤੁਰੇ ਫਿਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਬਜ਼ੀ ਮਾਰਕੀਟ ਵਾਲੇ ਤੁਹਾਨੂੰ ਵਾਜਾਂ ਮਾਰਦੇ ਆ ਤੁਹਾਨੂੰ ਜੌਬ ਦੇਣ ਲਈ। ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ, ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ। ਵੈਰੀ ਗੁੱਡ ਪੇ ਮਿਲੂਗੀ, ਵੈਰੀ ਗੁੱਡ ਐਟਮੋਸਫੀਅਰ ਮਿਲੂਗਾ। ਪਲੀਜ਼ ਤੁਸੀਂ ਕਾਲ ਕਰੋ 416-388-4661, 416-388-4661 'ਤੇ ਕਾਲ ਕਰੋ। ਤੁਹਾਨੂੰ ਸਬਜ਼ੀ ਮਾਰਕੀਟ 'ਤੇ ਬੜੀ ਅੱਛੀ ਜੌਬ ਮਿਲ ਸਕਦੀ ਹੈ, ਬਹੁਤ ਸਾਰੀਆਂ ਜੌਬਾਂ ਨੇ ਉਹਨਾਂ ਕੋਲ। ਇੱਕ ਵਾਰੀ ਫਿਰ ਨੰਬਰ ਲੈ ਲਓ 416-388-4661, 416-388-4661 'ਤੇ ਫੋਨ ਕਰ ਲਓ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਬੜੀ ਜਲਦ ਸਾਡੇ ਟੀਮ ਦੇ ਸੀਨੀਅਰ ਮੈਂਬਰ ਸਰਵਜੀਤ ਸਾਡੇ ਨਾਲ ਜੁੜਨਗੇ ਗ੍ਰੈਂਡ ਹੋਮ ਫਰਨੀਚਰ ਤੋਂ। ਇੱਕ ਪ੍ਰਾਈਵੇਟ ਕਾਲ ਆ ਰਹੀ ਹੈ, ਪ੍ਰਾਈਵੇਟ ਕਾਲ ਕਈ ਵਾਰ ਇੱਧਰ ਉੱਧਰ, ਕਈ ਵਾਰ ਜਦੋਂ ਪ੍ਰਾਈਵੇਟ ਗੱਲ ਹੋ ਜਾਂਦੀ ਨਾ ਫਿਰ ਉਹ ਗੱਲ ਕਈ ਵਾਰ ਸੁਣਦੇ ਕਹਿੰਦੇ ਹੁੰਦੇ ਆ ਕਿ ਮੇਚ ਨਹੀਂ ਆਉਂਦੀ। ਤੋ ਜੁੱਤੀ ਸੋਈ ਜੋ ਯਾਰ ਦੇ ਮੇਚ ਆ ਜਾਏ, ਇਹ ਮੇਚ ਸ਼ਬਦ ਕਈ ਥਾਵਾਂ 'ਤੇ ਵਰਤਿਆ ਜਾਂਦਾ। ਤੁਹਾਡੇ ਕੋਲ ਇੱਕ ਤਾਂ ਜੁੱਤੀ ਮੇਚ ਆ ਗਈ ਕਿ ਨਹੀਂ ਆ ਗਈ, ਹੋਰ ਕਿਹੜੇ ਕਿਹੜੇ ਥਾਂ 'ਤੇ ਮੇਚ ਸ਼ਬਦ ਵਰਤਿਆ ਜਾਂਦਾ। ਤੋ ਅੱਜ ਥੋੜ੍ਹਾ ਜਿਹਾ ਕੁਇਜ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ। 905-673-3337 'ਤੇ ਸਾਡੀਆਂ ਸਾਰੀਆਂ ਲਾਈਨਾਂ ਜਿਹੜੀਆਂ ਉਹ ਐਕਟਿਵ ਨੇ, ਤੁਹਾਡੀ ਉਡੀਕ ਕਰ ਰਹੀਆਂ ਨੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਅਸੀਂ ਹਾਜ਼ਰ ਹਾਂ। ਅਤੇ ਅੱਜ ਫਰਾਈਡੇ ਆ, ਅੱਜ ਸ਼ੁੱਕਰਵਾਰ ਹੈ, ਅੱਜ ਜੁੰਮਾ ਹੈ। ਇੰਜੋਏ ਕਰੋ ਇਸ ਖੂਬਸੂਰਤ ਸ਼ਾਮ ਨੂੰ ਅਤੇ ਪੰਜਾਬੀ ਲਹਿਰਾਂ ਦੇ ਨਾਲ ਗੀਤ ਸੰਗੀਤ ਗੱਲਾਂ ਬਾਤਾਂ ਅਤੇ ਸਾਡੇ ਸਪੋਂਸਰ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਏ ਜਾਣਗੇ। ਦੁਆਬਾ ਟਰੈਵਲ, ਜੀ ਹਾਂ, ਸੰਸਾਰ ਭਰ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰੋ ਪਰ ਟਿਕਟਾਂ ਦੁਆਬਾ ਟਰੈਵਲ ਤੋਂ ਹੀ ਲਓ। ਸਾਡੀਆਂ ਟਿਕਟਾਂ ਦਾ ਇੰਤਜ਼ਾਮ ਵੀ ਦੁਆਬਾ ਟਰੈਵਲ ਬਿਲਕੁਲ ਸੇਫ ਅਤੇ ਸਾਊਂਡ ਕਰਕੇ ਦਿੰਦੇ ਨੇ। 905-796-7800, ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ।

0: ਮਗਰ ਮੈਂ ਪੰਜਾਬੀ ਲਹਿਰਾਂ ਅਤੇ ਨਛੱਤਰ ਗਿੱਲ ਦੇ ਨਾਲ ਕੌਣ ਕਲਾਕਾਰ ਗਾ ਰਿਹਾ ਤੁਹਾਨੂੰ ਪਤਾ ਹੈ? ਕੁਝ ਜਿਹੜੇ ਵੀ ਸੱਜਣ ਕਾਲ ਕਰਨਗੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬੀ ਲਹਿਰਾਂ ਸਭ ਨੂੰ ਗਿਫਟ ਆਈਟਮਸ ਦਿੰਦੇ ਹਾਂ। ਨਛੱਤਰ ਗਿੱਲ ਦੇ ਨਾਲ ਇੱਕ ਬੜੀ ਮੰਨੀ ਪਰਮੰਨੀ ਆਵਾਜ਼ ਗਾ ਰਹੀ ਹੈ। ਬਹੁਤ ਸਾਰੇ ਲੋਕ ਹੋ ਸਕਦਾ ਕਿ ਇਸ ਆਵਾਜ਼ ਨੂੰ ਭੁੱਲ ਗਏ ਹੋਣ, ਪਰ ਦੇਖਦੇ ਹਾਂ ਕਿ ਤੁਹਾਡੇ ਵਿੱਚੋਂ ਕੌਣ ਕੌਣ ਸੱਜਣ 905-673-3337 'ਤੇ ਕਾਲ ਕਰਕੇ ਅਤੇ ਅੱਜ ਸਾਡੇ ਜੁੰਮੇ ਫਰਾਈਡੇ ਵਾਲੇ ਦਿਨ ਗਿਫਟ ਵਿਨ ਕਰਦੇ ਨੇ ਪੰਜਾਬੀ ਲਹਿਰਾਂ ਦੇ ਕੋਲੋਂ ਤੋਹਫੇ। ਜੀ ਹਾਂ, ਤੋਹਫਿਆਂ ਦੀ ਭਰਮਾਰ ਪੰਜਾਬੀ ਲਹਿਰਾਂ 'ਚ ਤੁਹਾਨੂੰ ਮਿਲ ਸਕਦੀ ਹੈ। 905-673-3337 ਮੱਖਣ ਬਰਾੜ ਦੇ ਨਾਲ ਹੈ, ਔਰ ਬੀਤੇ ਕੱਲ੍ਹ ਵੀ ਅਸੀਂ ਯਾਦ ਕਰ ਰਹੇ ਸੀ, ਗਿੱਲ ਹਰਦੀਪ ਹੁਣੀ ਆਏ ਹੋਏ ਸੀ, ਅਤੇ ਕੱਲ੍ਹ ਨੂੰ ਬੜਾ ਵੱਡਾ ਮੇਲਾ ਜਿਹੜਾ ਪੰਜਾਬ ਡੇ ਹੋ ਰਿਹਾ, ਤੇ ਮੱਖਣ ਬਰਾੜ ਸਾਡੇ ਨਾਲ ਨੇ, ਉਹ ਕੁਛ ਲਾਈਨਾਂ ਸੁਣਾਉਣਗੇ। ਜੀ ਮੱਖਣ ਬਰਾੜ ਜੀ।
1: ਹਾਂ ਜੀ ਸਤਿੰਦਰਪਾਲ ਜੀ, ਮੈਂ ਇੱਕ ਸੁਨੇਹਾ ਦੇਣਾ ਸੀਗਾ, ਸਾਨੂੰ ਬੰਦਿਆਂ ਦੀ ਜ਼ਰੂਰਤ ਹੈ ਜੇ ਕੰਮ ਕਰਨ ਵਾਸਤੇ, ਕੋਈ ਘਰੇ ਵਿਹਲਾ ਬੈਠਾ ਹੋਵੇ।
0: ਅੱਛਾ,
1: ਤੇ ਭਾਵੇਂ ਇੰਡੀਆ ਤੋਂ ਆਇਆ ਹੋਵੇ ਤੇ ਗਾਡੀ ਕੋਈ ਨਹੀਂ, ਤੇ ਆਪਾਂ ਨੂੰ ਪੈਸੇ ਸ਼ਾਮ ਨੂੰ ਕੈਸ਼, ਟੈਂਟਾਂ ਦੇ ਕੰਮ ਵਾਸਤੇ ਸਾਨੂੰ ਬੰਦੇ ਚਾਹੀਦੇ ਆ।
0: ਟੈਂਟ ਦੇ ਕੰਮ ਵਾਸਤੇ ਬੰਦੇ ਚਾਹੀਦੇ, ਮੱਖਣ ਬਰਾੜ ਸਾਹਿਬ ਨੂੰ ਟੈਲੀਫੋਨ ਕਰੋ 647 ਲਾਸਟ ਨੰਬਰ 3407 ਆ, ਵਿਚਾਲੜਾ ਕੀ ਆ
1: 883
0: 647-883-3407 ਜੀ ਹਾਂ, ਕਾਲ ਕਰੋ
1: ਤੇ ਤੁਹਾਨੂੰ ਕੱਚਾ ਸੀ ਕੱਚੇ ਸੀ ਕੰਮ ਤੇਰੇ,
0: ਤੂੰ ਤਾਂ ਕੱਚਾ ਸੀ ਕੱਚੇ ਸੀ ਕੰਮ ਤੇਰੇ,
1: ਆਪਾਂ ਮੈਂ ਦੱਸਣ ਵਿੱਚ ਕਿੰਨੇ ਕੱਕੇ ਆਉਂਦੇ ਇਸ,
0: ਹਾਂ
1: ਜਿਹੜਾ ਸ਼ੇਅਰ ਆ ਉਹਦੇ ਚ।
0: ਅੱਛਾ, ਵੈਰੀ ਗੁੱਡ।
1: ਕੱਚਾ ਸੀ ਕੱਚੇ ਸੀ ਕੰਮ ਤੇਰੇ, ਤੇ ਮਿੱਟੀ ਕੱਚਿਆਂ ਦੀ ਆਖਰ ਖੁਰ ਜਾਂਦੀ।
0: ਆਇਆ ਕੀ ਬਾਤ ਆ,
1: ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਵੇਖ ਕੇ ਕੰਢੇ ਤੋਂ ਮੁੜ ਜਾਂਦੀ। ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਦੇਖ ਕੇ ਕੰਢੇ ਤੋਂ ਮੁੜ ਜਾਂਦੀ, ਯਾਰੀ ਪੱਕੀ ਆ ਕਿਲੇ ਦੀ ਕੰਧ ਵਰਗੀ, ਕੱਚੀ ਹੁੰਦੀ ਤਾਂ ਕਦੋਂ ਦੀ ਭੁਰ ਜਾਂਦੀ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਦੁਨੀਆਂ ਮਾਰ ਕੇ ਠੋਕਰਾਂ ਮੁੜ ਜਾਂਦੀ।
0: ਕੀ ਬਾਤ ਆ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਲੋਕੀ
1: ਦੁਨੀਆਂ ਮਾਰ ਕੇ
0: ਠੋਕਰਾਂ ਤੁਰ
1: ਜਾਂਦੇ,
0: ਲੋਕੀ ਮਾਰ ਕੇ ਠੋਕਰਾਂ ਮੁੜ ਜਾਂਦੀ। ਬਹੁਤ ਮਿਹਰਬਾਨੀ ਮੱਖਣ ਬਰਾੜ ਸਾਹਿਬ, ਜੋਬ ਤੁਹਾਨੂੰ ਮਿਲ ਸਕਦੀ ਹੈ। ਮੱਖਣ ਬਰਾੜ ਨੂੰ ਕਾਲ ਕਰ ਲਓ 647-388-3407 ਮੇਰੇ ਕੋਲ ਇਹੀ ਨੰਬਰ ਹੈ, ਪ੍ਰੋਗਰਾਮ ਪੰਜਾਬੀ ਲਿਆ 905-673-3337। ਦੇਖੋ ਅੱਜ ਤਾਂ ਤੁਹਾਨੂੰ ਜੋਬ ਅਤੇ ਜੋਬ ਅਸੀਂ ਦਵਾ ਰਹੇ ਹਾਂ, ਅਤੇ ਇੱਕ ਜੋਬ ਤੁਹਾਨੂੰ ਦਵਾ ਰਹੇ ਹਾਂ ਨਾ। ਮੱਖਣ ਬਰਾੜ ਦਾ ਫੋਨ ਨੰਬਰ ਹੈਗਾ 647-883-3407। ਪ੍ਰੋਗਰਾਮ 'ਚ ਕੁਝ ਕਾਲਾਂ ਲੈਂਦੇ ਹਾਂ, ਉਹ ਤੋਂ ਬਾਅਦ ਫਿਰ ਅੱਗੇ ਚੱਲਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਧੀਰਜਪਾਲ, ਧੀਰਜਪਾਲ ਜੀ, ਧੀਰਜ ਨਾਲ ਹੀ ਬੋਲਦੇ ਹੋ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਪੰਜਾਬੀ ਲਹਿਰਾਂ ਮਨਦੀਪ ਜੀ, ਮਨਦੀਪ ਗਰੇਵਾਲ, ਸਤਿ ਸ਼੍ਰੀ ਅਕਾਲ ਗਰੇਵਾਲ ਜੀ।
2: ਹਾਂਜੀ, ਤੁਸੀਂ ਫੀਮੇਲ ਆਰਟਿਸਟ ਬਾਰੇ ਪੁੱਛ ਰਹੇ ਸੀ, ਜਸਵਿੰਦਰ ਨਰੂਲਾ ਜੀ।
0: ਬੱਲੇ ਜਸਵਿੰਦਰ ਨਰੂਲਾ, ਬੜੀ ਖੜਕਵੀਂ ਆਵਾਜ਼ ਆ, ਹਨਾ
2: ਜੀ? ਬਿਲਕੁਲ ਜੀ, ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਚੜਾਈ ਹੁੰਦੀ ਸੀ,
0: ਆਵਾਜ਼ ਆ ਬੜੀ ਚੜਾਈ ਸੀ, ਨੋ ਡਾਊਟ। ਪ੍ਰੋਗਰਾਮ ਪੰਜਾਬੀ ਲਹਿਰਾਂ, ਹਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ। ਜਸਵਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ ਐਚ ਐਮ ਵੀ ਕੰਪਨੀ ਚ ਸੰਗੀਤਕਾਰ ਹੁੰਦੇ ਸੀ।
2: ਹਾਂਜੀ ਹਾਂਜੀ, ਮਤਲਬ ਇਹ ਬਹੁਤ ਸੁਰੀਲੇ ਨੇ ਗਾਣੇ, ਮਤਲਬ ਹਿੰਦੀ ਫਿਲਮਾਂ ਚ ਵੀ ਕਾਫੀ ਗਾਣੇ ਇਹਨਾਂ ਦੇ ਮਤਲਬ ਗਾਏ ਨੇ ਇਹਨਾਂ ਨੇ।
0: ਪਹਿਲਾਂ ਜਿਹੜੇ ਆਪਣੇ ਆਰਟਿਸਟ ਹੁੰਦੇ ਸੀਗੇ, ਹਰਚਰਨ ਗਰੇਵਾਲ, ਕੁਲਦੀਪ ਮਾਣਕ, ਕੁਛ ਹੋਰ, ਚਰਨਜੀਤ ਹੂਜਾ ਦੇ ਆਉਣ ਤੋਂ ਪਹਿਲਾਂ ਕੇਸਰ ਸਿੰਘ ਨਰੂਲਾ, ਉਹਨਾਂ ਦਾ ਬੜਾ ਨਾਂ ਸੀ ਐਚ ਐਮ ਵੀ ਚ, ਤੇ ਦਸਤਾਰ ਸਜਾ ਕੇ ਬੜੀ ਵਧੀਆ, ਉਹਨਾਂ ਦੀ ਬੇਟੀ ਆ ਜਸਪਿੰਦਰ ਨਰੂਲਾ। ਬਿਲਕੁਲ ਸਹੀ ਗੱਲ ਕਰ ਰਹੇ ਜੀ ਤੁਸੀਂ।
2: ਆਪਣੇ ਪੰਜਾਬੀ ਇੰਡਸਟਰੀ ਚ ਵੀ ਆਪਣੇ ਮਿਸ ਪੂਜਾ ਸੁਦੇਸ਼ ਕੁਮਾਰੀ ਤੇ ਪ੍ਰਵੀਨ ਭੱਟ ਦੇ ਆਉਣ ਤੋਂ ਪਹਿਲਾਂ, ਮਤਲਬ ਇਹਨਾਂ ਦੀ ਜ਼ਿਆਦਾ ਡਿਊਟ ਸੁਣ ਰਹੇ ਨੇ ਆਪਣੇ
0: ਬੜੀ ਬੜੀ। ਅਸਲ ਚ ਨਾ ਡਿਊਟ ਇੱਕ ਵਾਰ ਗਾਇਬ ਹੀ ਹੋ ਗਏ ਸੀਗੇ, ਇਹ ਫਿਰ ਜਿਹੜਾ ਨਛੱਤਰ ਗਿੱਲ ਦਾ ਤੇ ਜਸਪਿੰਦਰ ਨਰੂਲਾ ਦਾ ਗੀਤ ਆ, ਇਹਨੇ ਡਿਊਟ ਦੁਬਾਰਾ ਰੀਨਿਊ ਕੀਤੇ ਆ।
2: ਹਾਂਜੀ ਹਾਂਜੀ, ਇਹ ਮਤਲਬ ਇਹਨਾਂ ਨੇ ਇੱਕ ਆਪਣੇ ਰਾਜਧਾਰ ਸਿੰਗਰ ਹੁੰਦਾ ਸੀ, ਉਹ ਵੀ ਸ਼ਾਇਦ ਹੁਣ ਫਲਾਪ ਹੋ ਚੁੱਕੇ ਆ, ਉਹਨਾਂ ਨਾਲ ਵੀ ਇਹਨਾਂ ਦੇ ਕਾਫੀ ਗਾਣੇ ਆਏ ਜਸਪਿੰਦਰ ਨਰੂਲਾ। ਕੀ ਬਾਤ
0: ਹੈ, ਬਹੁਤ ਅੱਛੇ ਸਰ, ਥੈਂਕ ਯੂ ਤੁਸੀਂ ਸਾਨੂੰ ਡਿਟੇਲ ਦਿੱਤੀ। ਪ੍ਰੋਗਰਾਮ ਪੰਜਾਬੀ ਲਹਿਰਾਂ ਜਲਾ ਫਿਰ ਤੁਹਾਨੂੰ ਅਸੀਂ ਲਾਈਵ ਲੋਕੇਸ਼ਨ ਤੇ ਲੈ ਕੇ ਚੱਲਦੇ ਹਾਂ। ਸਰਵਜੀਤ ਮੇਰੇ ਨਾਲ ਆ, ਔਰ ਸਰਵਜੀਤ ਪਹਿਲਾਂ ਤਾਂ ਵੈਲਕਮ ਬਈ, ਜੀ ਆਇਆਂ ਨੂੰ ਖੁਸ਼ ਆਮਦੀਦ।
3: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਤੁਹਾਨੂੰ ਤੇ ਸਰੋਤਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
3: ਮੈਂ ਕਹਿੰਦਾ ਬਾਗੋ ਬਾਗ ਤੁਸੀਂ ਸਟੂਡੀਓ ਦੇ ਵਿੱਚ ਹੁੰਦੇ ਹੋ, ਅਸੀਂ ਤੇ ਤਰਸ ਗਏ, ਅਸੀਂ ਕਿਹਾ ਲਾਈਨਾਂ ਹੀ ਬੜੀਆਂ ਬੀਜ਼ੀ ਆ ਰਹੀਆਂ ਸੀ, ਮੈਂ ਕਿਹਾ ਸਤਿੰਦਰਪਾਲ ਜੀ ਆਏ ਆ ਤੇ ਲਾਈਨਾਂ ਦੀ ਆ ਬੀਜ਼ੀ ਕਰਾ ਦੀ ਬੈਕ ਟੂ ਬੈਕ।
0: ਬਿਲਕੁਲ, ਬਹੁਤ ਪਿਆਰ ਹੈ ਕਿਉਂਕਿ ਪੰਜਾਬੀ ਲਹਿਰਾਂ ਪ੍ਰੋਗਰਾਮ ਤੁਹਾਡੇ ਵਾਸਤੇ ਤੇ ਨਾਲ ਦੀ ਨਾਲ ਸਰੋਤਿਆਂ ਦਾ ਪਿਆਰ। ਦੇਖੋ ਸਰਬਜੀਤ, ਸਰੋਤਿਆਂ ਤੋਂ ਬਿਨਾਂ ਆਪਣੇ ਪੱਲੇ ਕੱਖ ਵੀ ਨਹੀਂ ਹੈ
3: ਜੀ,
0: ਤੋ ਇਸ ਕਰਕੇ ਜਿਹੜੇ ਸਾਡੇ ਸਰੋਤੇ ਹੀ ਨੇ ਉਹ ਸਾਡੀ ਇੱਕ ਬੈਕਬੋਨ ਨੇ, ਸਾਡੀ ਰੀੜ ਦੀ ਹੱਡੀ ਆ, ਸਾਡਾ ਕਹਿੰਦੇ ਨੇ ਕਿ ਉਹਨਾਂ ਨਾਲ ਦਿਲੋ ਜਾਨ ਦਾ ਰਿਸ਼ਤਾ। ਤੇ ਹੁਣ ਗ੍ਰੈਂਡ ਹੋਮ ਫਰਨੀਚਰ ਤੇ ਕੀ ਕੁਛ ਸਪੈਸ਼ਲ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ।
3: ਬਿਲਕੁਲ, ਜਿਵੇਂ ਆਪਣੇ ਸਟੂਡੀਓ ਦੀ ਲਾਈਨਾਂ ਬਿਜ਼ੀ ਚੱਲ ਰਹੀਆਂ ਨੇ ਨਾ ਫੁੱਲ ਬੈਕ ਟੂ ਬੈਕ, ਏਦਾਂ ਹੀ ਗ੍ਰੈਂਡ ਹੋਮ ਫਰਨੀਚਰ ਦੇ ਸੇਲ ਵਾਲੀ ਡੀਲਾਂ ਬੈਕ ਟੂ ਬੈਕ ਖੜਕਾ ਰਹੀਆਂ ਕੰਮ, ਕਹਿੰਦੇ ਆ ਵੀ ਫਲੋਰ ਕਲੀਅਰ ਹੈ, ਸੇਲ ਹੈ, ਆ ਜੋ ਜਿਹੜਾ ਪਹਿਲਾਂ ਆ ਗਿਆ ਤੇ ਉਹ ਬੈਸਟ ਡੀਲ ਲੈ ਜਾਏਗਾ। ਕਿ ਕਈ ਵਾਰ ਕੀ ਹੁੰਦਾ ਕੋਈ ਪ੍ਰਾਈਸ ਰੇਟ ਬੜਾ ਸ਼ਾਨਦਾਰ ਹੁੰਦਾ ਕਿ ਉਹ ਝੱਟ ਹੀ ਨਿਕਲ ਜਾਂਦਾ, ਜੇ ਅਸੀਂ ਲੇਟ ਹੋ ਗਏ ਤੇ ਕੀ ਪਤਾ ਸਾਨੂੰ ਫਿਰ ਨਾ ਲੱਭੇ, ਕਿਉਂਕਿ ਪ੍ਰਾਈਸਿੰਗ ਹੈ ਹੀ ਇੰਨੀ ਸ਼ਾਨਦਾਰ। ਤੇ ਸੁੱਖ ਵੀਰੇ ਫਿਰ ਖੜਕਾ ਦਿਓ ਡੀਲਾਂ, ਮੈਂ ਸਾਹਮਣੇ ਦੇਖ ਰਿਹਾ ਇੱਕ ਬੜਾ ਸ਼ਾਨਦਾਰ ਬੈੱਡ, ਤੇ ਬਾਈ ਜੀ ਕਹਿੰਦੇ ਕਰਦੇ ਆ ਗੱਲਬਾਤ ਪਹਿਲਾਂ ਸਰੋਤਿਆਂ ਨੂੰ ਬੈੱਡ ਦਵਾਈਏ, ਕਹਿੰਦੇ ਆ ਜ਼ਿੰਦਗੀ ਦੀ 33% ਜਿਹੜੀ ਸਾਡੀ ਜ਼ਿੰਦਗੀ ਹੈ ਉਹ ਅਸੀਂ ਬੈੱਡ ਤੇ ਗੁਜ਼ਾਰਦੇ ਹਾਂ ਸੋ ਕੇ, ਤੇ ਜੇ ਬੈੱਡ ਕਮਾਲ ਦਾ ਨਹੀਂ ਤੇ ਜ਼ਿੰਦਗੀ ਦਾ ਫਿਰ ਆਨੰਦ ਵੀ ਘਟ ਜਾਂਦਾ। ਬਾਈ ਜੀ ਆਣ ਦੋ ਫਿਰ।
4: ਬਿਲਕੁਲ ਬਾਈ ਜੀ, ਇਹ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਤੁਹਾਡੇ ਸਾਹਮਣੇ ਗ੍ਰੇ ਕਲਰ ਦਾ ਬੈਡਰੂਮ ਸੈੱਟ ਵੱਡੀ ਹੈੱਡਬੋਰਡ ਦੇ ਨਾਲ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ, ਵਾਈਟ ਕਲਰ ਦੀ ਐਲਈਡੀ ਲਾਈਟ, ਗ੍ਰੇਸ਼ ਕਲਰ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਹਾਈਡ੍ਰੋਲਿਕ ਸਟੋਰੇਜ ਨਾਲ। ਤੇ ਬਾਈ ਜੀ ਇੱਕ ਪਲੱਸ ਪੁਆਇੰਟ ਦੇਖੋ, ਆਮ ਬੈਡਾਂ ਥੱਲੇ ਸਲਾਟਾਂ ਹੁੰਦੀਆਂ, ਉਹਨਾਂ ਉੱਤੇ ਛਾਲਾ ਮਾਰੀ ਜਾਓ, ਪਲੈਟਫਾਰਮ ਲੱਗਾ ਹੋਇਆ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ ਤੇ ਫੱਟਾ ਲੱਗਾ ਹੋਇਆ ਉੱਪਰ ਬੈਡਰੂਮ ਦੇ, ਤੇ ਥੱਲੇ ਸਾਰੀ ਸਟੋਰੇਜ। ਡਰੈਸਰ ਦੇ ਜਿਹੜੇ ਡਰੋਰ ਨੇ ਦੇਖੋ, ਸੋਫਟ ਕਲੋਜ਼ਰ ਆ, ਵਿੱਚ ਵੈਲਵਟ ਲੱਗੀ ਹੋਈ ਆ, ਤੇ ਸਿਲਵਰ ਕਲਰ ਦੇ ਹੈਂਡਲ, ਮਿਰਰ ਦੇ ਵਿੱਚ ਐਲਈਡੀ ਲਾਈਟ ਵਾਈਟ ਕਲਰ ਦੀ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਵੈਲਵਟ ਲੱਗੀ ਹੋਈ ਆ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਗ੍ਰੇ ਕਲਰ ਦਾ, ਐਲਈਡੀ ਲਾਈਟਾਂ, ਡਰੈਸਰ, ਮਿਰਰ ਵਿਦ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ। ਜਦੋਂ ਤੁਸੀਂ ਸਟੋਰ ਦੇ ਵਿੱਚ ਐਂਟਰੀ ਹੋਣਾ ਨਾ, ਖੱਬੇ ਹੱਥ ਜਿਹੜਾ ਬੈਡਰੂਮ ਸੈੱਟ ਲੱਗਾ ਹੋਇਆ, ਜਿਹਦੇ ਰੈਗੂਲਰ ਬੰਦਾ ਪ੍ਰਾਈਸ $3900 ਸੀ, ਘਟਾ ਕੇ $2899 ਲੱਗੀ ਆ। ਪੰਜਾਬੀ ਲਹਿਰਾਂ ਦੇ ਜਿੰਨੇ ਵੀ ਪਰਿਵਾਰ ਆਉਣਗੇ, 2800 ਵਾਲਾ ਬੈਡਰੂਮ ਸੈੱਟ ਸਿਰਫ $1899 $1899 ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਮਿਲੂਗਾ। ਤੇ ਜਦੋਂ ਤੁਸੀਂ ਆ ਕੇ ਕਹਿਣਾ ਵੀ ਸਤਿੰਦਰਪਾਲ ਭਾਜੀ ਦਾ ਨਾਮ ਲੈਣਾ, ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਟੈਲੀਵਿਜ਼ਨ ਟੀਵੀ ਬਿਲ ਨਾਲ ਫ੍ਰੀ ਦਿੱਤਾ ਜਾਣਾ, ਪੂਰਾ ਬੈਡਰੂਮ ਸੈੱਟ $1899 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
3: ਕੀ ਬਾਤ ਹੈ, 294 ਵੋਕਰ ਡਰਾਈਵ ਤੇ ਪਹੁੰਚੋ ਤੇ ਸ਼ਾਨਦਾਰ ਫਲੋਰ ਕਲੀਅਰੈਂਸ ਦਾ ਫਾਇਦਾ ਜ਼ਰੂਰ ਚੱਕੋ। ਤੇ ਬਾਈ ਜੀ ਨੰਬਰ ਵੀ ਇੱਕ ਵਾਰੀ ਜ਼ਰੂਰ ਕਹਿ ਦਿਓ।
4: ਬਿਲਕੁਲ, ਨੰਬਰ ਟੂ ਕਾਲ ਜੇ ਅਸੀਂ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹਾਂ ਜਾਂ ਡਾਇਰੈਕਸ਼ਨ ਲੈਣੀ, ਰਾਈਟ ਵੇ ਸੰਪਰਕ ਕਰ ਸਕਦੇ ਹੋ 905-302-9494 905-302-9494 ਬਾਜੀ।
0: ਔਰ ਸਰਬਜੀਤ, ਪੰਜਾਬੀ ਲਹਿਰਾਂ ਦੇ ਸਰੋਤੇ ਆਉਣਗੇ, ਉਹਨਾਂ ਨੂੰ ਤੋਹਫੇ ਜ਼ਰੂਰ ਦੇਣੇ ਆ, ਔਰ ਗਿਫਟ ਕੋਈ ਵੀ ਲਿਸਨਰ ਜਿਹੜਾ ਉਹ ਲਏ ਤੋਂ ਬਿਨਾਂ ਨਾ ਜਾਵੇ।
3: ਬਿਲਕੁਲ ਜੀ, ਬਿਲਕੁਲ 100% ਪੱਕਾ ਕੰਮ, ਪਹੁੰਚੋ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਸੋ ਮਚ ਜੀ।
0: ਪ੍ਰੋਗਰਾਮ ਪੰਜਾਬੀ ਲਹਿਰਾਂ। ਚਲੋ ਅੱਜ ਥੋੜਾ ਸੰਗੀਤ ਵਿੱਚ ਦੇਖਦੇ ਹਾਂ ਕਿੰਨੀ ਕੁ ਰੁਚੀ ਆ। ਇਹ ਗੀਤ ਦੀ ਧੁਨ ਵੱਜ ਰਹੀ ਆ ਤੇ ਤੁਸੀਂ ਕਾਲ ਕਰਕੇ ਦੱਸਣਾ ਵੀ ਕਿਹੜੇ ਗੀਤ ਦੀ ਇਹ ਮਿਊਜ਼ਿਕ, ਕਿਹੜੇ ਗੀਤ ਦਾ ਵੱਜ ਰਿਹਾ ਤੇ ਮਿਊਜ਼ਿਕ ਕਿਸ ਡਾਇਰੈਕਟਰ ਨੇ ਦਿੱਤਾ। ਵੇਖਦੇ ਹਾਂ ਤੁਹਾਡੇ ਵਿੱਚੋਂ ਕਿੰਨੇ ਕੁ ਸੱਜਣ ਜਿਹੜੇ ਆ ਇਸ ਮਿਊਜ਼ਿਕ ਨੂੰ ਸਮਝਦੇ ਆ। ਪ੍ਰੋਗਰਾਮ ਪੰਜਾਬੀ ਲੈਣਾ, ਅੱਜ ਦੇ ਪ੍ਰੋਗਰਾਮ ਨੂੰ ਫਾਈਵ ਰਿਵਰ ਡਕਟ ਕਲੀਨਿੰਗ ਵੱਲੋਂ ਸਪੌਂਸਰ ਕੀਤਾ ਜਾਂਦਾ। ਤੁਸੀਂ ਡਕਟਸ ਦੀ ਕਲੀਨਿੰਗ ਕਰਵਾਉਣੀ ਆ ਤਾਂ ਫਾਈਵ ਰਿਵਰ ਡਕਟ ਕਲੀਨਿੰਗ 'ਤੇ ਪਹੁੰਚਣਾ, ਔਰ ਤੁਸੀਂ ਉਹਨਾਂ ਨੂੰ ਟੈਲੀਫੋਨ ਕਰਕੇ 437-688-7750 4376887750 'ਤੇ ਕਾਲ ਕਰਨੀ ਆ, ਔਰ ਪੰਜਾਬੀ ਲਹਿਰਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਨਾ ਪੂਰਾ ਕ੍ਰਿਸਟਲ ਕਲੀਅਰ ਕੈਮਰੇ ਲਾ ਕੇ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਡਕਟਸ ਨੂੰ ਕਲੀਨ ਕੀਤਾ ਜਾਂਦਾ, ਪਹਿਲਾਂ ਕਿਹੋ ਜਿਹੇ ਸੀ ਤੇ ਬਾਅਦ ਦੇ ਵਿੱਚ ਕਿਹੋ ਜਿਹੇ ਆ, ਇਹ ਕਲੀਨਿੰਗ ਕਰਕੇ ਤੁਹਾਨੂੰ 5 ਰਿਵਰ ਡਕਟ ਕਲੀਨਿੰਗ ਵਾਲੇ ਕਰਕੇ ਦੇਣਗੇ। ਨੰਬਰ ਹੈ ਉਹਨਾਂ ਦਾ 437-688-7750। ਤੇ ਸ਼ਾਮ ਦਾ ਵਕਤ ਹੈ, ਤੁਸੀਂ ਖਾਣਾ ਖਾਣ ਜਾਣਾ ਹੈ ਤਾਂ ਸਿੱਧਾ ਹੀ ਤੁਹਾਨੂੰ ਅਸੀਂ ਭੇਜਦੇ ਹਾਂ ਸਿੰਪਲੀ ਇੰਡੀਅਨ ਕੁਜ਼ੀਨ ਦੇ 3 ਲੋਕੇਸ਼ਨਾਂ 'ਤੇ। ਕਿਆ ਬਾਤ ਹੈ, ਮਾਊਥ ਵਾਟਰਿੰਗ, ਮੂੰਹ 'ਚੋਂ ਪਾਣੀ ਆਉਣ ਵਾਲਾ ਖਾਣਾ, ਚੋਟੀ ਦੇ ਡਾਇਨਿੰਗ ਲਾਊਂਜ, ਕੇਟਰਿੰਗ ਕਰਵਾਉਣ ਵਾਸਤੇ ਨੰਬਰ 1 ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਇੰਡੀਅਨ ਕੁਜ਼ੀਨ 905-794-8111 905-794-8111 ਟੈਲੀਫੋਨ ਨੰਬਰ ਹੈ। ਅਤੇ ਫੈਸ਼ਨ ਆਈ ਕਿਊ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਫੈਸ਼ਨ ਆਈ ਕਿਊ ਦੀ ਜਾਣਕਾਰੀ ਬੜੀ ਜਲਦ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਇਨ ਦਾ ਮੀਨ ਟਾਈਮ ਸਾਡੇ ਨਾਲ ਮਨਜੀਤ ਜੀ ਨੇ ਅਤੇ ਅਪਲਾਇੰਸ ਜੰਕਸ਼ਨ ਤੋਂ ਕੀ ਵੀਕਐਂਡ ਦੀਆਂ ਖਾਸ ਖਾਸ ਤੁਹਾਨੂੰ ਆਫਰਸ ਦਿੱਤੀਆਂ ਜਾ ਰਹੀਆਂ। ਜੀ ਮਨਜੀਤ,
5: ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਫੁੱਲੀ ਲੋਡਡ ਡਿਸ਼ ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੀ ਬੇਸਮੈਂਟ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ 4 ਅਪਲਾਇੰਸਿਸ ਦਾ ਜੇ ਬੰਡਲ ਦੇਖ ਰਹੇ ਹੋ ਤਾਂ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਦਾ 18 ਕਿਊਬਿਕ ਫੀਟ ਦਾ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2,599 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ।
0: ਵੈਰੀ ਗੁੱਡ ਜੀ, ਅਪਲਾਇੰਸ ਜੰਕਸ਼ਨ ਸਾਡੀ ਵੀ ਪਹਿਲੀ ਪਸੰਦ ਹੈ, ਅਪਲਾਇੰਸ ਜੰਕਸ਼ਨ। ਜਸਪਿੰਦਰ ਨੂਲਾ ਤੇ ਨਛੱਤਰ ਗਿੱਲ ਕਹਿ ਰਹੇ ਸੀ ਗੁੱਸਾ ਨਾ ਕਰੀ ਨੀ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਇਹ ਪਿੱਛੋਂ ਆਵਾਜ਼ ਮਾਰਨੀ ਇੱਕ ਅਪਸ਼ਗਨ ਵੀ ਸਮਝਿਆ ਜਾਂਦਾ। ਜੇ ਕੋਈ ਬੰਦਾ ਘਰੋਂ ਨਿਕਲਣ ਲੱਗਿਆ ਤਾਂ ਕਿਸੇ ਨੇ ਆਵਾਜ਼ ਮਾਰ ਲਈ ਤਾਂ ਵੱਡੀਆਂ ਬੇਬੇ ਹੋਣੀ ਕਹਿ ਦਿੰਦੇ ਸੀ ਵੇ ਭਾਈ ਪਿੱਛੇ ਕਿਉਂ ਆਵਾਜ਼ ਮਾਰਤੀ, ਜੇ ਕਿਤੇ ਬਿੱਲੀ ਲੰਘ ਗਈ ਤਾਂ ਕਹਿਣਾ ਬਿੱਲੀ ਛਿੱਕ ਗਈ ਔਰ ਰਾਹ ਕੱਟ ਗਈ। ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਵਹਿਮ ਭਰਮ ਨੇ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਵਹਿਮਾਂ ਭਰਮਾਂ ਨੂੰ ਮੰਨਦੇ ਆ, ਕਿੰਨੇ ਕੁ ਲੋਕ ਆ ਜਿਹੜੇ ਕੋਈ ਪਿੱਛੇ ਆਵਾਜ਼ ਮਾਰਦਾ ਅਤੇ ਪਹਿਲਾਂ ਕੁਰਸੀ 'ਤੇ ਬਹਿ ਜਾਂਦੇ ਆ ਅਤੇ ਫਿਰ ਅੱਗੇ ਤੁਰਦੇ ਆ, ਔਰ ਹੋਰ ਵੀ ਬਹੁਤ ਸਾਰੇ ਜੇ ਕਿਸੇ ਨੇ ਛਿੱਕ ਮਾਰਤੀ ਤਾਂ ਨਹੀਂ ਅੱਗੇ ਜਾਣਾ, ਅਤੇ ਜੇ ਜੁੱਤੀ 'ਚ ਟੇਡਾ ਵੱਜ ਗਿਆ ਤਾਂ ਨਹੀਂ ਅੱਗੇ ਜਾਣਾ। ਬਹੁਤ ਸਾਰੇ ਵਹਿਮ ਭਰਮ ਨੇ, ਜੇ ਤੁਸੀਂ ਮੰਨਦੇ ਆ ਤਾਂ ਕਿਉਂ ਮੰਨਦੇ ਆ। ਦੇਖੋ ਗੁੱਸਾ ਕੋਈ ਨਹੀਂ, ਜਿਹਦਾ ਜੋ ਚਿੱਤ ਕਰੇ ਉਹ ਕਰੇ। ਐਵੇਂ ਕਈ ਵਾਰੀ ਅਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ, ਜੀ ਐਂ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿਹਨੂੰ ਦੂਜੇ ਨੂੰ ਤਕਲੀਫ ਦਿੱਤੇ ਤੋਂ ਬਿਨਾਂ, ਕਿਸੇ ਹੋਰ ਨੂੰ ਤਕਲੀਫ ਦਿੱਤੇ ਤੋਂ ਬਿਨਾਂ ਜੇ ਤੁਸੀਂ ਕਿਸੇ ਗੱਲ ਨੂੰ ਮੰਨਦੇ ਹੋ ਤਾਂ ਤੁਹਾਡੀ ਆਪਣੀ ਇੱਛਾ, ਤੁਹਾਡੀ ਆਪਣੀ ਆਜ਼ਾਦੀ ਹੈ, ਤੁਹਾਡੀ ਆਪਣੀ ਖੁੱਲ ਆ। ਅਤੇ ਪਰ ਜੇ ਕਿਸੇ ਨੂੰ ਤੁਸੀਂ ਹਰਟ ਕਰ ਰਹੇ ਹੋ ਕਿਸੇ ਗੱਲ ਨਾਲ, ਉਹ ਗੱਲ ਗਲਤ ਆ। ਤੋ ਖੈਰ ਤੁਹਾਡੀ ਗੱਲਬਾਤ ਵੀ ਹੋਏਗੀ ਅਤੇ ਨਾਲ ਦੀ ਨਾਲ ਗੀਤ ਸੰਗੀਤ ਦੀਆਂ ਗੱਲਾਂ ਵੀ ਕਰਾਂਗੇ ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ। 905-600-7333 ਸਾਡੀਆਂ ਸਾਰੀਆਂ ਲਾਈਨਾਂ ਐਕਟਿਵ ਨੇ ਔਰ ਭਰੀਆਂ ਪਈਆਂ ਨੇ। ਸਟੂਡੀਓ 'ਚ ਮੇਲਾ ਲੱਗਿਆ ਪਿਆ। ਦੇਖੋ ਤੁਹਾਨੂੰ ਪੰਜਾਬੀ ਲਹਿਰਾਂ ਤੁਹਾਡੀਆਂ ਕਾਰਾਂ ਵੈਨਾਂ ਟਰੱਕਾਂ ਊਬਰ ਦੇ ਵਿੱਚ ਸੁਣ ਰਿਹਾ, ਘਰਾਂ ਵਿੱਚ ਤੁਸੀਂ ਲਾਇਆ ਹੋਇਆ ਜਿੱਥੇ ਲੇਡੀਜ਼ ਖਾਣਾ ਤਿਆਰ ਕਰਦੀਆਂ ਅਤੇ ਤੜਕੇ ਤੁੜਕੇ ਲੱਗ ਰਿਹਾ, ਚਿਕਨ ਚੁਕਨ ਬਣ ਰਿਹਾ, ਬੱਕਰਾ ਬੁੱਕਰਾ ਬਣ ਰਿਹਾ ਹੋਣਾ। ਸਾਨੂੰ ਤੁਹਾਡੀਆਂ ਕਾਲਾਂ ਆਕਸੀਜਨ ਦਿੰਦੀਆਂ, ਸਾਨੂੰ ਤੁਹਾਡੀਆਂ ਫੋਨ ਕਾਲਸ, ਤੁਹਾਡੇ ਟੈਕਸਟ ਮੈਸੇਜ, ਤੁਹਾਡੇ ਵਟਸਐਪ ਮੈਸੇਜ, ਉਹ ਸਾਨੂੰ ਤਾਜ਼ਗੀ ਦਿੰਦੇ ਆ। ਤੋ ਰਸ਼ਪਾਲ ਸਹੋਤਾ ਜੀ, ਸਹੋਤਾ ਸਾਹਿਬ
6: ਸਤਿ ਸ੍ਰੀ ਅਕਾਲ ਭਾਜੀ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ।
6: ਹਾਂਜੀ ਹਾਂਜੀ, ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਤੇ ਗੀਤ ਹੈਗਾ ਜੀ
7: ਕੰਨ ਕਰ ਗੱਲ ਸੁਣ ਮੱਖਣਾ, ਫੇਰ ਦਾ ਤੈਨੂੰ ਮੈਂ ਗੱਲ ਦੱਸਣਾ। ਕੰਨ ਕਰ ਗੱਲ ਸੁਣ ਮੱਖਣਾ, ਫੇਰ ਦਾ ਤੈਨੂੰ ਮੈਂ ਗੱਲ ਦੱਸਣਾ। ਤਾਰਿਆਂ ਦੇ ਲੋਏ ਵਾਤਾ ਪਾਈਏ ਵੇਖ ਦੇ, ਤੈਨੂੰ ਇੱਕ ਦਾ ਟੇਟ ਵਾਂਗੂ ਰੱਖਣਾ।
8: ਹਾਏ ਹਾਏ ਕੰਨ ਕਰ
0: ਗੱਲ ਸੁਣ ਸੋਣੀਏ,
8: ਅੱਖ ਦੇ ਇਸ਼ਾਰੇ ਨਾਲ
0: ਰੋਣੀਏ। ਕੰਨ ਕਰ ਗੱਲ ਸੁਣ ਸੋਣੀਏ, ਅੱਖ ਦੇ ਇਸ਼ਾਰੇ ਨਾਲ ਰੋਣੀਏ। ਅਮਰਜੋਤ ਲੱਗੀ, ਜਿਉਂ ਦੇ ਰਹੋ ਜਿਉਂ ਦੇ ਰਹੋ। ਪ੍ਰੋਗਰਾਮ ਪੰਜਾਬੀ ਲਹਿਰਾ 716 ਅਮਰੀਕਨ ਨੰਬਰ ਆ ਵੀ ਹੈ। ਹੈਲੋ, ਸਤਿ ਸ੍ਰੀ ਅਕਾਲ। ਉਹ ਬੱਲੇ ਬੱਲੇ, ਤਾਂ ਹੀ ਮੈਂ ਕਿਹਾ ਯਾਰ ਇਹ ਅਮਰੀਕਨ ਨੰਬਰ ਆ ਤੇ ਇਹ ਜਿਹੜਾ ਸਾਡਾ ਲਾਈਨ ਆ ਇਹਦੇ ਉੱਤੇ। ਚੀਮਾ ਸਾਹਿਬ, ਕੀ ਹਾਲ ਚਾਲ ਆ? ਬਫਲੋ ਦਾ ਕੀ ਹਾਲ ਆ?
9: ਬਹੁਤ ਵਧੀਆ ਜੀ, ਬਹੁਤ ਵਧੀਆ ਵੈਦਰ ਹੈ, ਵੈਰੀ ਨਾਈਸ, ਇੰਜੋਏ ਕਰ ਰਹੇ ਬਸ। ਕੱਲ ਨੂੰ ਤੁਹਾਡੇ ਵੱਲ ਨੂੰ ਆ ਰਹੇ ਹਾਂ।
0: ਅੱਛਾ, ਕੱਲ ਨੂੰ ਮੇਲਾ ਦੇਖਣ ਆਉਣਾ ਹੋਣਾ ਹੈ?
9: ਹਾਂ, ਮੇਲਾ ਦੇਖਣ ਕੱਲ ਨੂੰ ਆ
0: ਰਹੇ। ਚਲੋ ਬਹੁਤ ਚੰਗਾ ਅਮਰਜੀਤ ਚੀਮਾ ਸਾਹਿਬ। ਖੋਸਾ ਸਾਹਿਬ ਨੂੰ ਕਰ ਲਈ ਗੱਲਬਾਤ? ਮੈਂ ਉਹਨਾਂ ਨੂੰ ਤੁਹਾਡਾ ਸੁਨੇਹਾ ਪਹੁੰਚਾ ਦਿੰਦਾ ਵੀ ਆ ਅਮਰਜੀਤ ਚੀਮਾ ਸਾਹਿਬ ਆ ਰਹੇ ਹੈ ਬਹੁਤ ਸਾਰੇ ਗੀਤਾਂ ਦੇ ਲਈ।
9: ਤੁਸੀਂ ਵੀ ਜਾਣਾ?
0: ਮੈਂ ਥੋੜਾ ਜਿਹਾ ਮੈਂ ਬਿਜ਼ੀ ਆ, ਸ਼ਾਇਦ ਮੈਂ ਵਿੱਚ ਦੀ ਟਾਈਮ ਕੱਢ ਕੇ ਜਾਊਂਗਾ, ਪਰ ਪਤਾ ਨਹੀਂ ਕਿਹੜੇ ਟਾਈਮ ਜਾਵਾਂ।
9: ਤੇ ਮੈਂ ਇਹ ਦੱਸਣਾ, ਉਹ ਭਾਈ ਸਾਹਿਬ ਦੱਸ ਗਏ ਸਾਰਾ ਕੁਛ। ਮੈਂ ਕਿਹਾ ਵੀ ਇਹਨਾਂ ਗੀਤਾਂ ਨੂੰ ਤਾਂ ਪੁੱਛਣ ਦੀ ਲੋੜ ਹੀ ਨੀ, ਕਿਸੇ ਨੂੰ ਪਤਾ ਹੀ ਉਹ ਕੌਣ ਸੀ।
0: ਬਿਲਕੁਲ
9: ਮਿਊਜ਼ਿਕ ਡਾਇਰੈਕਟਰ,
0: ਬਿਲਕੁਲ ਇਹਨਾਂ ਗੀਤਾਂ ਨੂੰ ਪੁੱਛਣ ਦੀ ਲੋੜ ਨੀ। ਤੇ ਕੱਲ ਨੂੰ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ, ਤੇ ਬਫਲੋ ਵਾਲਿਆਂ ਨੂੰ ਲੈ ਵੀ ਵਿਸ਼ੇਸ਼ ਤੌਰ ਉੱਤੇ ਖੋਸਾ ਸਾਹਿਬ ਚੀਮਾ ਸਾਹਿਬ ਨੂੰ ਪਿਆਰ ਮਾਣ ਤਾਣ ਦੇਣਾ। ਤੇ ਬਹੁਤ ਸਾਰੇ ਕਲਾਕਾਰ ਆ ਰਹੇ ਆ, ਜੇ ਤੁਸੀਂ ਪਹਿਲਾਂ ਆਏ ਹੁੰਦੇ ਮੈਂ ਤੁਹਾਡੀ ਸਟੂਡੀਓ 'ਚ ਇੰਟਰਵਿਊ ਕਰਨੀ ਸੀ। ਤੇ ਕਿਉਂਕਿ ਕੱਲ੍ਹ ਵੀ ਬਹੁਤ ਸਾਰੇ ਕਲਾਕਾਰ ਆਏ ਸੀ, ਪਰਸੋਂ ਵੀ ਬਹੁਤ ਸਾਰੇ ਕਲਾਕਾਰ ਆਏ ਸੀ ਸਟੂਡੀਓ 'ਚ। ਕੱਲ੍ਹ ਗਿੱਲ ਹਰਦੀਪ ਸੀ,
9: ਕੱਲ ਮੈਂ ਕਾਫੀ ਫੋਨ ਮਿਲਾਇਆ, 7-8 ਵਾਰ ਮਿਲਾਇਆ, ਤੁਹਾਡਾ ਮਿਲਿਆ ਨਹੀਂ।
0: ਕੱਲ ਬਿਜ਼ੀ ਸੀ ਜੀ, ਬਹੁਤ ਫੋਨ ਬਿਜ਼ੀ ਸੀਗੇ। ਬਹੁਤ ਮਿਹਰਬਾਨੀ ਚੀਮਾ ਸਾਹਿਬ ਜੀ ਆਇਆਂ ਨੂੰ, ਤੇ ਬਹੁਤ ਬਹੁਤ ਤੁਹਾਡਾ ਕਹਿੰਦੇ ਕਿ ਬਫਲੋ ਤੋਂ ਤੁਸੀਂ ਪਿਆਰ ਲੈ ਕੇ ਖੁਸ਼ੀਆਂ ਲੈ ਕੇ ਆ ਰਹੇ ਹੋ, ਇਹ ਸਾਡੇ ਲਈ ਧੰਨ ਭਾਗ ਆ।
9: ਥੈਂਕ ਯੂ ਭਾਜੀ,
0: ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਦਾ 905-600-7373-37 ਤੇ ਨਾਲ ਹੀ ਵਹਿਮਾਂ ਭਰਮਾਂ ਬਾਰੇ ਥੋੜੀ ਜਿਹੀ ਗੱਲਬਾਤ ਕਰ ਲਈਏ। ਤੇ ਤੁਸੀਂ ਗੁੱਸਾ ਨਾ ਕਰੀ ਨਹੀਂ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ, ਪਰ ਨਾਲ ਅੱਜ ਦੇ ਪ੍ਰੋਗਰਾਮ 'ਚ ਲਓ ਫਿਰ ਸਾਡੇ ਸਪੋਂਸਰਸ ਜਿਹੜੇ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਨਾਲ ਸਾਂਝੇ ਕਰ ਲਈਏ। ਸਿੰਪਲੀ ਇੰਡੀਅਨ ਕੁਜ਼ੀਨ ਦਾ ਨੰਬਰ ਤੁਹਾਨੂੰ ਦੇ ਦਿੱਤਾ, ਡਾਕਟਰ ਕੁਲਦੀਪ ਪ੍ਰਸਿੱਧ ਹੋਮਿਓਪੈਥ, ਨੰਬਰ ਹੈ 647-818-0055, 647-818-0055। ਫੈਸ਼ਨ ਆਈ ਕਿਊ, ਹੁਣ ਜੇ ਤੁਹਾਨੂੰ ਰਾਤ ਨੂੰ ਚਿੱਤ ਕਰੇ ਨਾ ਵੀ ਮੈਂ ਐਚਕਨ ਨਵੀਂ ਪਾਉਣੀ ਹੈ ਅਤੇ ਭਰਾ ਦੇ ਵਿਆਹ 'ਤੇ ਜਾਣਾ ਜਾਂ ਰਿਸ਼ਤੇਦਾਰ ਦੇ ਵਿਆਹ 'ਤੇ ਜਾਣਾ, ਤਾਂ ਤੁਸੀਂ ਫੈਸ਼ਨ ਆਈ ਕਿਊ 'ਤੇ ਇੱਕ ਗੇੜਾ ਕੱਢ ਲਓ, ਵਿਆਹ ਸ਼ਾਦੀ ਦਾ ਸਾਰਾ ਸਮਾਨ ਤੁਹਾਨੂੰ ਉੱਥੋਂ ਮਿਲ ਜੂਗਾ। ਨੰਬਰ ਹੈ 905-453-2225, 905-453-2225। ਪ੍ਰਦੀਪ ਅਪਲਾਇੰਸ ਰਿਪੇਅਰ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸ ਕਾ ਪ੍ਰਦੀਪ ਹਸਪਤਾਲ ਹੈ। ਬਹੁਤ ਕਮਾਲ ਦੇ ਪ੍ਰਦੀਪ ਜੀ, ਬਹੁਤ ਰੀਜ਼ਨੇਬਲ ਰੇਟ ਲੈਂਦੇ ਆ। 647-622-3203, 647-622-3203। ਅਤੇ ਲਓ ਗੀਤ ਸੁਣਦੇ ਹਾਂ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਕਿਉਂਕਿ ਸ਼ੁੱਕਰਵਾਰ ਹੈ, ਜੁੰਮਾ ਹੈ, ਅਤੇ ਤੁਹਾਡਾ ਵੀ ਮੂਡ ਆ ਜਿਹੜਾ ਉਹ ਗੀਤਾਂ ਸੰਗੀਤਾਂ ਦੇ ਨਾਲ ਜੁੜਿਆ ਹੋਇਆ। ਇੱਕ ਕਾਲ ਲੈ ਲਈਏ ਪਹਿਲਾਂ, ਘਰੋਂ ਆ ਰਹੀ ਹੈ ਕਾਲ, ਉਹ ਕੱਟ ਗਈ, 7232 ਤੋਂ ਲੈਂਡਲਾਈਨ ਤੋਂ ਕਾਲ ਆ ਰਹੀ ਸੀ ਜੀ, ਕਿਸੇ ਕਾਰਨ ਕੱਟੀ ਗਈ ਆ। ਅਗਰ ਤੁਸੀਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਵੈਲਕਮ। ਅਤੇ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ।

ਕੈਸਾ ਦਾ ਮਿਊਜ਼ਿਕ ਆ ਦੇਖੋ, ਕੱਲਾ ਕੱਲਾ ਪੀਸ ਜਿਹੜਾ ਵੱਜ ਰਿਹਾ ਨਾ ਮਿਊਜ਼ਿਕ ਦਾ, ਜੇ ਢੋਲਕ ਵੱਜ ਰਿਹਾ ਤਾਂ ਉਹਦੀ ਗੱਲ ਵੱਖਰੀ ਹੈ, ਜੇ ਮੈਂਡੋਲਿਨ ਵੱਜ ਰਹੀ ਹੈ ਜਾਂ ਫਿਰ ਕੀਬੋਰਡ ਵੱਜ ਰਿਹਾ ਜਾਂ ਕਹਿੰਦੇ ਆ ਕਿ ਤਬਲਾ ਵੱਜ ਰਿਹਾ, ਹਰ ਗੱਲ ਜਿਹੜੀ ਹੈ ਖੜਕ ਕੇ ਬਾਹਰ ਆ ਰਹੀ ਹੈ। ਚਰਨਜੀਤ ਹੂਜਾ ਦੀ ਇਹੀ ਬਹੁਤ, ਵੈਸੇ ਤਾਂ ਕਹਿੰਦੇ ਆ ਕਿ ਬੜੇ ਸੰਗੀਤਕਾਰ ਹੋਏ ਨੇ, ਪਰ ਜੋ ਗੱਲ ਚਰਨਜੀਤ ਹੂਜਾ ਨੇ ਬਣਾ ਦੇਣੀ ਹੈ ਉਹ ਮੇਰਾ ਖਿਆਲ ਆ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਨਹੀਂ ਬਣਾ ਸਕਣਗੀਆਂ, ਕਿਉਂਕਿ ਹੁਣ ਤਾਂ ਸਾਰਾ ਕੁਝ ਸੋਫਟਵੇਅਰ 'ਤੇ ਆਉਣ ਲੱਗ ਪਿਆ। ਅਤੇ ਹੂਜਾ ਸਾਹਿਬ ਢਿੱਡੋਂ, ਅੰਦਰੋਂ, ਦਿਮਾਗ 'ਚੋਂ, ਦਿਲੋਂ ਪੂਰਾ ਸੰਗੀਤ ਹੀ ਸੰਗੀਤ ਸੀ।

0: ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਜ਼ਰੂਰ ਜਾਣਾ। ਗਿੱਲਾਂ ਦੇ ਫਾਰਮ ਤੇ ਬਹੁਤ ਮਿੱਠੇ ਮਿੱਠੇ ਖੰਡ ਮਿਸ਼ਰੀ ਖਰਬੂਜ਼ੇ, ਚਿੱਬੜਾਂ ਦੀ ਚਟਣੀ, ਹਰੀਆਂ ਤਾਜ਼ੀਆਂ ਮਿਰਚਾਂ, ਫਰੈਸ਼ ਗੋਭੀ ਔਰ ਟਮਾਟਰ, ਨੇਮ ਐਨੀਥਿੰਗ, ਚੱਕੀ ਦਾ ਆਟਾ। ਜੀ ਹਾਂ, ਗਿੱਲ ਫਾਰਮ ਤੁਹਾਡੇ ਵਾਸਤੇ ਕੈਲਡਨ ਦੇ ਵਿੱਚ ਆ। ਬੱਚਿਆਂ ਨੂੰ ਲੈ ਕੇ ਜਾਓ, ਫਾਰਮ ਦਿਖਾ ਕੇ ਲਿਆਓ। 14085 ਡਿਕਸੀ ਰੋਡ, 905-925-2300, 905-925-2300। ਪ੍ਰੋਗਰਾਮ ਪੰਜਾਬੀ ਲਾਈਨ ਵਿੱਚ ਕਾਲ ਲੈਂਦੇ ਹਾਂ ਜੀ। 7322 ਵੈਲਕਮ, ਹੈਲੋ।
1: ਹਾਂਜੀ,
0: ਬੱਲੇ ਬੱਲੇ ਬੱਲੇ ਬੇਟੇ ਦਾ ਬਰਥਡੇ, ਕੀ ਨਾਂ ਹੈ ਬੇਟੇ ਸੋਹਣੇ ਦੇ? ਲਾਲ ਚਰਨ, ਪੁੱਤਰ ਦਾ?
1: ਹਰਮਨ।
0: ਹਰਮਨ ਸਿੰਘ,
1: ਹਾਂਜੀ। ਗਾਣਾ ਸੁਣਨਾ ਸੀਗਾ, ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
0: ਕਿਹਦਾ ਗਾਇਆ ਹੋਇਆ?
1: ਹਾਂਜੀ,
0: ਕਿਹਦਾ ਗਾਇਆ ਹੋਇਆ? ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ,
1: ਪਤਾ ਨੀ ਮੈਨੂੰ ਕਹਿੰਦਾ।
0: ਤੁਸੀਂ ਆਪ ਹੀ ਗਾ ਰਹੇ ਹੋ ਤਾਂ। ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ। ਹੈਂ ਹਰਮਨ, ਹੈਪੀ ਹੈਪੀ ਬਰਥਡੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, ਤੇ ਤੁਹਾਡੇ ਰਿਸ਼ਤੇਦਾਰਾਂ ਵੱਲੋਂ, ਤੁਹਾਡੇ ਮੰਮੀ ਡੈਡੀ ਵੱਲੋਂ, ਨਾਨਕਿਆਂ ਦਾਦਕਿਆਂ ਸਭ ਵੱਲੋਂ ਤੁਹਾਨੂੰ ਬਹੁਤ ਬਹੁਤ ਹੈਪੀ ਹੈਪੀ ਹੈਪੀਐਸਟ ਬਰਥਡੇ। ਕਿੰਨੇ ਸਾਲ ਦਾ ਹੋ ਗਿਆ ਹਰਮਨ?
1: 43 43 43।
0: ਹਾਂਜੀ, ਫੇਰ ਤਾਂ ਉਹਦੀ ਵੋਕਟੀ ਜਨਮ ਦਿਨ ਮਨਾਉਂਦੀ ਹੋਣੀ ਆ।
1: ਹੈਂ, ਓਕੇ ਜੀ, ਗਾਣਾ ਮਿਲੇਗਾ ਤੇ ਲਗਾ ਦੇ।
0: ਵਿਆਹ ਕਰ ਲਿਆ ਕਿ ਨਹੀਂ? ਨਹੀਂ ਅਜੇ, ਕੋਈ ਗੱਲ ਨਹੀਂ। ਚਲੋ, ਸੱਚੇ ਪਾਤਸ਼ਾਹ ਜਲਦੀ ਜਲਦੀ ਤੁਹਾਨੂੰ ਨੂੰਹ ਲਿਆ ਕੇ ਦੇਵੇ, ਤੇ ਖੁਸ਼ੀਆਂ ਖੇੜੇ ਸਾਂਝੇ ਹੋਣ। ਜ਼ਰੂਰ ਲਾਉਣੇ ਆ। ਕਿਹੜਾ ਗੀਤ ਸੀਗਾ ਜਨਮਦਿਨ ਤੇ? ਦੱਸਿਓ ਜੀ ਮੈਨੂੰ, ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਹ ਗੀਤ ਕਿਹਦਾ ਗਾਇਆ ਹੋਇਆ, ਫਿਰ ਆਪਾਂ ਸੁਣਾ ਦਈਏ। ਹਾਂਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ। 3272
2: ਹਾਂਜੀ, ਸਿੱਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ, ਕੌਣ ਬੋਲਦੇ ਹੋ?
2: ਮੈਂ ਮੱਖਣ ਸਿੰਘ ਬੋਲਦਾ।
0: ਅੱਜ ਤਾਂ ਮੱਖਣ ਹੀ ਮੱਖਣ ਹੋਈ ਪਈ ਆ।
2: ਹਾਂਜੀ ਹਾਂਜੀ ਹਾਂਜੀ, ਅੱਜ ਤੇ ਸਤਿੰਦਰਪਾਲ, ਅੱਜ ਮੈਨੂੰ ਨਾ ਅਮਰ ਸਿੰਘ ਸ਼ੌਂਕੀ ਦੀ ਬਾਹਰ ਸੁਣਾ ਰਹੇ ਯਾਰ।
0: ਸੁਣਾ ਦਿੰਦੇ ਆ, ਅਮਰ ਸਿੰਘ ਸ਼ੌਂਕੀ ਕਿਤੋਂ ਲੈਣ ਜਾਣਾ? ਜਦੋਂ ਅਮਰ ਸਿੰਘ ਸ਼ੌਂਕੀ ਨੇ ਉਂਗਲੀ ਘੁਮਾ ਕੇ ਕਹਿਣਾ ਨਾ, ਉਹ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ,
2: ਤਾਂ ਹੀ ਹੁਣ ਮੇਰੇ ਮਨ ਵਿੱਚ ਕਈਆਂ ਦਿਨਾਂ ਦੀ ਆ,
0: ਲੰਘਣਾ ਜੇ ਪ੍ਰੇਮ ਦੀ ਗਲੀ। ਕਿਆ ਬਾਤ ਆ, ਸ਼ੌਂਕੀ ਸਾਹਿਬ ਬਹੁਤ ਵੱਡੇ ਗਵਈਏ ਸੀ, ਤੇ ਮੈਂ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ ਆ ਕਈ ਪ੍ਰੋਗਰਾਮ।
2: ਸ਼ੌਂਕੀ
0: ਸ਼ੌਂਕੀ ਸਾਹਿਬ ਦਾ ਰੀਸ ਨੀ ਆਪਾਂ ਕਰ ਸਕਦੇ।
2: ਬਹੁਤ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜ਼ਰੂਰ ਸੁਣਾਉਂਦੇ ਆ। ਕਿਹੜਾ ਸੁਣਾਈਏ, ਰਾਣੀ ਸੁੰਦਰਾ ਬੇਨਤੀ ਕਰਦੀ ਕਿ ਕੋਈ ਹੋਰ? ਸ਼ਾਮ ਨੂੰ ਕੋਈ ਵਧੀਆ ਜੀ ਗੱਲ ਸੁਣੀਏ, ਜਿਹੜੀ ਰੋਮਾਂਟਿਕ ਜੀ ਹੋਵੇ, ਤੇ
2: ਜਿਹੜੀ ਤੁਹਾਡੇ ਪਸੰਦ ਆ ਤੁਸੀਂ ਸੁਣਾ ਦਿਓ।
0: ਦੋ ਤਾਰਾ ਵੱਜਦਾ ਇਹ ਸਿੰਘਾਂ, ਫੁੱਟ ਫੱਟ ਤਾਂ ਨੀ ਮੁੱਕਣੀ ਸਿੰਘਾਂ ਚੋਂ, ਇਹ ਤਾਂ ਆਪਦੇ ਆਪ ਪਾ ਲੈਂਦੇ ਆ, ਸਿੰਘ ਫਸਾ ਲੈਂਦੇ ਆ ਜਦੋਂ ਕਿਤੇ ਲੋੜ ਪੈਂਦੀ ਆਪਾਂ।
2: ਹਰੀ ਸਿੰਘ ਨੇ ਜਕਾਰਾ ਬੋਲਿਆ, ਕਹਿੰਦਾ ਸਤਿ ਸ੍ਰੀ ਅਕਾਲ ਪੰਜਾਬ।
0: ਬਹੁਤ ਅੱਛੇ, ਜਿਉਂਦੇ ਰਹੋ ਪ੍ਰੋਗਰਾਮ ਪੰਜਾਬੀ ਦਾ। ਇਸ ਤੋਂ ਪਹਿਲਾਂ ਕਿ ਅਮਰ ਸਿੰਘ ਸ਼ੌਂਕੀ ਨੂੰ ਸੁਣੀਏ, ਇੱਕ ਤਾਂ ਵੀ ਸਬਜ਼ੀ ਮਾਰਕੀਟ ਵਾਲਿਆਂ ਨੂੰ ਇੱਕ ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ, ਲੈ ਬਈ, ਨਾਲੇ ਤਾਂ ਮੀਟ ਬਣਾਓ, ਲੋਕਾਂ ਨੂੰ ਖਵਾਓ ਤੇ ਨਾਲੇ ਪੈਸੇ ਕਮਾਓ। ਮੀਟ ਤੇ ਤੰਦੂਰੀ ਕੁੱਕ, ਸਬਜ਼ੀ ਮਾਰਕੀਟ, ਕੈਸ਼ੀਅਰ ਚਾਹੀਦੇ ਆ, ਲਾ ਜੋਬ ਤਾਂ ਲੱਭਦੀ ਨਹੀਂ ਅੱਜ ਕੱਲ੍ਹ, ਕਿਚਨ 'ਚ ਕੰਮ ਕਰਨ ਵਾਲਾ ਸਟਾਫ ਚਾਹੀਦਾ, ਵੈਰੀ ਗੁੱਡ ਪੇ, ਮੌਕੇ ਸਿਰ ਪੈਸੇ ਦਿੱਤੇ ਜਾਣਗੇ, ਚੰਗੇ ਪੈਸੇ ਦਿੱਤੇ ਜਾਣਗੇ, ਐਟਮੋਸਫੀਅਰ ਗੁੱਡ ਮਿਲੂਗਾ। ਸਬਜ਼ੀ ਮਾਰਕੀਟ, 416-388-4661, 416-388-4661 ਟੈਲੀਫੋਨ ਨੰਬਰ ਹੈ। ਸਰਬਜੀਤ ਇੱਕ ਵਾਰੀ ਫਿਰ ਮੇਰੇ ਨਾਲ ਨੇ, ਤੇ ਅਸੀਂ ਲਾਈਵ ਆਨ ਲੋਕੇਸ਼ਨ ਕਿੱਥੋਂ? ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਰਬਜੀਤ
3: ਜੀ, ਬਾਈ ਜੀ ਬਹੁਤ ਸ਼ੁਕਰੀਆ, ਤੇ ਬੜਾ ਨਜ਼ਾਰਾ ਆ ਰਿਹਾ ਸੀ ਸੁਣ ਕੇ। ਕਹਿੰਦੇ ਅੱਜ ਤੇ ਮੱਖਣੋ ਮੱਖਣ ਹੋਈ ਪਈ ਹੈ, ਤੇ ਮੇਰੀ ਗੱਲ ਹੋਈ ਸੁੱਖ ਬਾਈ ਨਾਲ, ਕਹਿੰਦੇ ਯਾਰ ਡੀਲ ਵੀ ਆਪਾਂ ਫਿਰ ਮੱਖਣੋ ਮੱਖਣੀ ਕਰ ਦਿੰਦੇ ਆ, ਬੜੀ ਸ਼ਾਨਦਾਰ, ਜਿੱਥੇ ਬੰਦਾ ਮੱਖਣ ਪਲੇਟ ਵਿੱਚ ਰੱਖ ਕੇ ਖਾਵੇ, ਜੇ ਇਹੋ ਜਿਹਾ ਕੋਈ ਡਾਇਨਿੰਗ ਟੇਬਲ ਸਾਨੂੰ ਧਿਆਵੇ, ਅਸੀਂ ਖਿੱਚ ਕੇ ਜੀ ਕੰਡਾ ਖਿੱਚ ਦਈਏ ਜੀ। ਆਣ ਦੋ ਬਾਈ ਜੀ,
4: ਬਿਲਕੁਲ ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ। ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਬਿਲਕੁਲ ਕੜਾਕੇ ਕੱਢਣੀਆਂ ਪ੍ਰਾਈਜ਼ਾਂ ਜਿਹੜੀਆਂ ਪਰਿਵਾਰਾਂ ਨੂੰ ਅਸੀਂ ਦੇ ਰਹੇ ਹਾਂ। ਤੇ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਪਹਿਲਾਂ ਤਾਂ ਦੱਸ ਦਈਏ ਵਰਾਇਟੀ ਸਾਡੇ ਕੋਲ ਇੰਨੀ ਸਾਰੀ ਆ, 20 ਤੋਂ 25 ਡਾਇਨਿੰਗ ਟੇਬਲ ਜਿਹੜੇ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ, ਡਿਜ਼ਾਈਨਰ ਚੇਅਰਾਂ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਉਧਰਲੀ ਸਾਈਡ ਜਿਹੜੇ ਵਾਲ ਦੇ ਉੱਪਰ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ, ਇੱਧਰ ਬਾਈ ਜੀ ਮਸਾਜ ਕਰਨੀ ਹੈ ਬਹਿ ਜਾਓ ਪਾਵਰ ਰਿਕਲਾਈਨਰ ਲੱਗੇ ਹੋਏ ਨੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਜ਼ ਮਿਲਣੀ ਹੈ, ਤੇ ਨਾਲ ਤੋਹਫਾ ਮਿਲਣਾ ਮਿਲਣਾ ਪੰਜਾਬੀ ਲਹਿਰਾਂ ਵੱਲੋਂ। ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਹੁਣ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਕਿਹਾ ਵੀ ਰੀਅਲ ਮਾਰਬਲ ਟੇਬਲ ਦੀ ਡੀਲ ਦਿਓ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗ੍ਰੇ ਕਲਰ ਦਾ ਟੌਪ ਤੇ ਨਾਲ 6 ਚੇਅਰਾਂ ਡਿਜ਼ਾਈਨਰ 6 ਚੇਅਰਾਂ ਲੈਦਰ ਦੀਆਂ ਤੁਹਾਨੂੰ ਮਿਲਣੀਆਂ। ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਕਲਰ ਗ੍ਰੇ ਚਾਹੀਦਾ ਜਾਂ ਲਾਈਟ ਤੁਹਾਨੂੰ ਕਲਰ ਚਾਹੀਦਾ, 2 ਕਲਰ ਆਪਸ਼ਨਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਫਲੋਰ ਦੀ ਪ੍ਰਾਈਜ਼ $12-1300 ਲੱਗੀ ਹੋਈ ਸੀ। ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਡਾਲ ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਜੀ।
3: ਬਾਈ ਜੀ ਇੱਕ ਚੇਅਰ ਦੀ ਗੱਲ ਨਹੀਂ ਕਰ ਰਹੇ ਆਪਾਂ, 6 ਚੇਅਰਾਂ ਡਾਇਨਿੰਗ ਟੇਬਲ ਦੀ ਗੱਲ ਕਰ ਰਹੇ।
4: ਬਿਲਕੁਲ ਸਰ, ਪੰਜਾਬੀ ਲਹਿਰਾਂ ਦਾ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਚੱਲ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਰਿਹਾ। ਰੀਅਲ ਮਾਰਬਲ ਦਾ ਟੇਬਲ, 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 6 ਚੇਅਰਾਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ, ਤੇ ਨਾਲ ਗਿਫਟ ਮਿਲਣਾ ਮਿਲਣਾ ਏਅਰ ਫਰਾਇਰ ਫ੍ਰੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ। ਫਰਾਈਡੇ, ਸੈਟਰਡੇ, ਸੰਡੇ ਤਿੰਨੋਂ ਦਿਨ ਤੁਸੀਂ ਪਹੁੰਚ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਬੜੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 905-302-9494-905-302-9494-9 ਗ੍ਰੈਂਡ ਹੋਮ ਫਰਨੀਚਰ ਬਾਜੀ।
0: ਕੀ ਬਾਤ ਹੈ, ਚੱਕ ਦੋ ਫਟੇ। ਸਰਵਜੀਤ, ਸੋ ਨਾਈਸ ਆਫ ਯੂ, ਥੈਂਕ ਯੂ,
3: ਥੈਂਕ ਯੂ ਸੋ ਮਚ।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਦੇਖੋ, ਐਬਸਫੋਰਡ ਦੇ ਵਿੱਚ ਮਿਲ ਲੇਕ ਵਿੱਚ ਕੋਈ ਬੀਬੀ ਕੂੜਾ ਸੁੱਟ ਰਹੀ ਸੀ। ਯਾਰ, ਕਿਹੜੇ ਮੁਲਕ 'ਚ ਅਸੀਂ ਆਏ ਹੋਏ ਹਾਂ, ਕੀ ਕੁਛ ਅਸੀਂ ਕਰ ਰਹੇ ਹਾਂ, ਕਿਉਂ ਕੈਨੇਡਾ ਨੂੰ ਪੰਜਾਬ ਬਣਾਉਣ ਲੱਗੇ ਹਾਂ ਜਾਂ ਹਿੰਦੁਸਤਾਨ ਬਣਾਉਣ ਲੱਗੇ ਹਾਂ। ਅਸੀਂ ਵੀ ਕਈ ਵਾਰ ਨਾ ਮੌਕਾ ਸੱਜੇ ਖੱਬੇ ਦੇਖ ਕੇ, ਮੈਂ ਸ਼ਾਬਾਸ਼ ਦਿੰਦਾ ਉਹਨਾਂ ਸੱਜਣਾਂ ਨੂੰ ਜਿਹੜੇ ਸੱਜਣ ਗੰਦਗੀ ਕੂੜਾ ਕਰਕਟ ਸਾਫ਼ ਕਰਦੇ ਆ। ਬਹੁਤ ਸਾਰੇ ਥਾਵਾਂ 'ਤੇ ਬਜ਼ੁਰਗਾਂ ਨੂੰ ਦੇਖੀਦਾ, ਉਹ ਸਵੇਰੇ ਸਵੇਰੇ ਉੱਠ ਕੇ ਆਪਣੀ ਸਟਰੀਟ ਨਹੀਂ, ਦੂਜੀਆਂ ਸਟਰੀਟਸ 'ਤੇ ਜਾ ਕੇ ਗੰਦਗੀ ਸਾਫ਼ ਕਰਦੇ ਆ। ਅਤੇ ਆਪਾਂ ਕਈ ਵਾਰ ਜਾਗੋ ਜੁਗੋ ਕੱਢਦੇ ਹਾਂ, ਕਿਤੇ ਪੁਰਾਣੇ ਪਾਣੀ ਵਾਲਾ ਗਲਾਸ ਸਿੱਟਤਾ, ਕਿਤੇ ਬੀਅਰ ਸਿੱਟਤੀ, ਕਿਤੇ ਬੋਤਲ ਸਿੱਟਤੀ। ਆ ਬੀਬੀ ਨੇ ਤਾਂ ਕਮਾਲ ਹੀ ਕਰਤੀ। ਐਬਸਫੋਰਡ ਇੱਕ ਲੇਕ ਆ, ਉਸ ਲੇਕ ਦੇ ਵਿੱਚ ਬੀਬੀ ਗਾਰਬੇਜ ਸੁੱਟਦੀ ਸੀ ਅਤੇ ਪੁਲਿਸ ਨੇ ਦੇਖ ਲਿਆ, $1,000 ਦਾ ਜੁਰਮਾਨਾ ਕੀਤਾ। ਸ਼ਾਬਾਸ਼ ਤੇਰੇ, ਇਹ ਗਾਰਬੇਜ ਪਾਣੀ 'ਚ ਸਿੱਟਣ ਦੀ ਕਿਉਂ ਲੋੜ ਪੈ ਗਈ? ਹੋ ਸਕਦਾ ਇਹ ਵੀ ਕੋਈ ਵਹਿਮ ਭਰਮ ਹੋਵੇ। ਆਪਣੇ ਨਹਿਰਾਂ 'ਚ ਬੜਾ ਗੰਦਗੀ ਆਉਂਦੀ ਆ, ਫਿਰ ਸਰਕਾਰਾਂ ਨੂੰ ਕਹਿੰਦੇ ਜੀ ਪੰਜਾਬ 'ਚ ਬੁੱਢਾ ਨਾਲਾ ਜਿਹੜਾ ਉਹਨੂੰ ਸਾਫ਼ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ, ਇੱਕ ਕਾਲ ਲੈਂਦੇ ਹਾਂ। 6972 ਹੈਲੋ,
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
5: ਹਾਂਜੀ, ਬਹੁਤ ਬੇੜਾ ਗਰਕ ਹੋਇਆ ਗਿਆ ਜੀ।
0: ਕਾਲਾ ਬੇੜਾ ਗਰਕ ਹੋਇਆ,
5: ਕੂੜਾ ਸੁੱਟਣ ਵਾਲਾ?
0: ਹਾਂ, ਮਾੜੀ ਗੱਲ ਆ ਇਹ।
5: ਹਾਂ, ਜਿਹੜੇ ਆਪਾਂ ਅਸੀਂ ਕੈਨੇਡੀ ਆਲ ਦਾ ਵੇ ਫਾਰਮ 'ਚ ਰਹਿੰਦੇ ਹਾਂ, ਮਤਲਬ ਫਾਰਮ ਏਰੀਆ 'ਚ, ਜਿੰਨੇ ਵੀ ਆ ਜੀ ਆਪਣੇ ਆਹ ਬ੍ਰਹਿਮਲੀ ਜਾਂਦੀ ਸਿੱਧੀ ਜਾਂ ਕੋਰਬਨ ਜਾਂਦੀ ਆ ਸਿੱਧੀ ਤੇ ਹਾਰਟ ਲੇਕ ਜਾਂਦੀ ਆ ਸਿੱਧੀ, ਇਹ ਰਾਹ ਦੇ ਵਿੱਚ ਨਾ ਉੱਥੇ ਕੂੜਾ ਸੁੱਟ ਜਾਂਦੇ ਆ ਜੀ ਸਾਈਡਾਂ ਤੇ। ਇੱਥੋਂ
0: ਨਹੀਂ, ਕੂੜਾ ਤਾਂ ਆਪਣੇ ਇੱਥੇ ਚੱਕ ਕੇ ਲੈ ਜਾਂਦੇ ਆ ਯਾਰ।
5: ਹਾਂ ਹਾਂ, ਮਤਲਬ ਉਹ ਚੱਕ ਕੇ ਤਾਂ ਲੈ ਜਾਂਦੇ ਆ ਜੀ, ਪਰ ਉਹ ਕਈ ਕਾਲੇ ਬੈਗਾਂ ਦੇ ਵਿੱਚ ਸੁੱਟ ਕੇ ਜਾਂਦੇ ਆ, ਜਿਹਨਾਂ ਤੋਂ ਬਾਅਦ 'ਚ ਚੁਕਾਉਂਦੇ ਆ ਜਿਹੜੇ ਕਿਰਾਏਦਾਰ ਆ। ਬਾਕੀ ਐਡਮਿੰਟਨ ਦੇ ਵਿੱਚ ਗੋਲੀ, ਸੱਚ ਐਡਮਿੰਟਨ 'ਚ ਗੁਰਦੁਆਰੇ 'ਚ ਅਟੈਕ ਹੋਇਆ, ਉਹ ਤਾਂ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਣਾ।
0: ਕੋਈ ਬੰਦਾ ਸਿਰਫ ਰਿਹਾ ਉਹਨੇ ਜਾ ਕੇ ਕੁਛ
5: ਉਹਨੇ ਸਕਰੂ ਡਰਾਈਵਰ ਨਾਲ ਮਾਰਿਆ ਜੀ।
0: ਹਾਂ, ਬੜਾ ਮਾੜਾ ਹੋਇਆ।
5: ਮਤਲਬ ਰੇਸਿਜ਼ਮ ਦਾ ਕਾਰਨ ਇਹੀ ਹੁੰਦਾ,
0: ਰੇਸਿਜ਼ਮ ਨਹੀਂ ਕਹਿ ਸਕਦੇ, ਪਤਾ ਨਹੀਂ ਵਿੱਚੋਂ ਕੀ ਨਿਕਲਣਾ ਜੀ, ਬਾਅਦ 'ਚ ਪਤਾ ਲੱਗਦਾ। ਹਰ ਗੱਲ ਨੂੰ ਆਪਾਂ ਰੇਸਿਜ਼ਮ ਨਾਲ ਜੋੜ ਦਿੰਦੇ ਹਾਂ। ਆਪਾਂ ਵੀ ਘੱਟ ਨਹੀਂ ਕਰਦੇ ਜੋ ਕੁਛ ਹੁਣ ਆਪਾਂ ਕਰ ਰਹੇ ਹਾਂ, ਤੁਸੀਂ ਆਪ ਹੀ ਦੇਖਦੇ ਹੋ। ਹੱਟੀ ਪੱਠੀ ਜਿੱਥੇ ਕਿਤੇ ਬਹਿੰਦੇ ਹਾਂ ਉੱਥੇ ਆਪਾਂ ਇਹ ਮੰਨਣ ਲੱਗ ਪਏ ਹਾਂ ਕਿ ਇੰਡੀਆ ਵਾਲੇ ਲੀਡਰਾਂ ਤੋਂ ਤਾਂ ਪੰਜਾਬ ਕੈਲੀਫੋਰਨੀਆ ਬਣਿਆ ਨਹੀਂ, ਆਪਾਂ ਕੈਨੇਡਾ ਨੂੰ ਪੰਜਾਬ ਬਣਾ ਤਾ।
5: ਨਹੀਂ ਇਹ ਤਾਂ ਉੱਥੋਂ ਦਾ ਆਪ ਹੀ ਜਿਹੜਾ ਦੈਨਿਸ਼ ਸਿੰਘ ਆ ਨਾ ਉੱਥੋਂ ਦਾ ਵਾਈਸ ਪ੍ਰੈਜੀਡੈਂਟ ਐਡਮੰਟਨ ਦਾ, ਉਹ ਆਪ ਹੀ ਕਹਿ ਰਿਹਾ ਵਾ ਕਿ ਰਾਈਜ਼ਿੰਗ ਇਨ ਕੈਨੇਡਾ।
0: ਚਲੋ ਕੋਈ ਨਹੀਂ, ਦੇਖਦੇ ਹਾਂ ਕੀ ਬਣਦਾ। ਉਹ ਪਤਾ ਕੀ ਜੀ, ਕਈ ਵਾਰ ਸਿਆਸੀ ਬਿਆਨ ਹੁੰਦੇ ਆ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ। ਇੱਕ ਨਾ ਬੀਬੀ ਜੀ ਨੇ ਗਾਣਾ ਸੁਣਨਾ ਚਾਹਿਆ ਸੀ, ਜਨਮ ਦਿਨ ਤੇਰਾ ਸੋਹਣਿਆ। ਦੱਸਿਓ ਯਾਰ ਕਿਹਦਾ ਗਾਣਾ ਇਹ, ਮੈਂ ਲਾ ਦਵਾਂ ਜਨਮ ਦਿਨ ਤੇਰਾ ਸੋਹਣਿਆ। ਵੈਸੇ ਸੋਹਣੀਏ ਵਾਲੇ ਤਾਂ ਬਥੇਰੇ ਮਿਲ ਗਏ ਮੈਨੂੰ, ਜਨਮ ਦਿਨ ਤੇਰਾ ਸੋਹਣੀਏ, ਜਨਮ ਦਿਨ ਤੇਰਾ ਸੋਹਣਿਆ, ਮੈਨੂੰ ਦੱਸੋ ਭਲਾ ਕਿਹਦਾ ਗੀਤ ਹੈ, ਅਤੇ ਰਾਈਟ ਵੇ ਲਾ ਦਈਏ ਤਾਂ ਕਿ ਉਹਨਾਂ ਦੇ ਬੱਚੇ ਦਾ ਜਨਮ ਦਿਨ ਹੈ ਯਾਰ। ਇੱਦੋਂ ਵਧੀਆ ਮਾਂ ਲਈ ਹੋਰ ਕੋਈ ਖੁਸ਼ੀ ਦੀ ਖਬਰ ਨਹੀਂ ਹੁੰਦੀ ਕਿ ਉਹ ਆਪਣੇ ਬੱਚੇ ਦਾ ਜਨਮ ਦਿਨ, ਆਪਣੇ ਬੇਟੇ ਦਾ ਜਨਮ ਦਿਨ ਮਨਾਵੇ। ਬੱਚਾ ਵੱਡਾ ਵੀ ਹੋ ਜਾਵੇ ਤਾਂ ਮਾਵਾਂ ਲਈ ਤਾਂ ਉਹ ਬਸ ਕਹਿੰਦੇ ਹਰ ਉਮਰ ਵਿੱਚ ਵੀ ਉਹ ਪਿਆਰਾ। ਤੋ ਜਨਮ ਦਿਨ ਤੇਰਾ ਸੋਹਣਿਆ, ਮੇਰਾ ਖਿਆਲ ਆ ਕਿ ਇਹ ਇੰਗਲੈਂਡ ਦੇ ਗਵਈਆਂ ਦਾ ਗਾਣਾ ਲੱਗਦਾ ਮੈਨੂੰ ਕਿਸੇ ਦਾ। ਅਤੇ ਜੇ ਤੁਹਾਨੂੰ ਪਤਾ ਲੱਗੇ ਤਾਂ ਜ਼ਰੂਰ ਮੈਨੂੰ ਦੱਸਿਓ। ਵੈਸੇ ਤਾਂ ਗਾਣੇ ਬਹੁਤ ਨੇ, ਦਿਲਜੀਤ ਦਾ ਵੀ ਗਾਣਾ ਜਨਮ ਦਿਨ 'ਤੇ, ਅਤੇ ਹੈਪੀ ਬਰਥਡੇ ਯਾਰਾ ਹਿੰਮਤ ਸੰਧੂ ਦਾ, ਜਿਹੜਾ ਆਪਣੇ ਰਵਿੰਦਰ ਗਰੇਵਾਲ ਦਾ ਦਮਾ ਦਾ ਜਨਮ ਦਿਨ ਤੇਰਾ ਹੈ। ਬਾਹਲੇ ਤਾਂ ਬੀਬੀਆਂ ਦੇ ਜਨਮ ਦਿਨ ਮਨਾਉਣ ਨੂੰ ਹੀ ਗਾਣੇ ਆਏ ਹੋਏ ਆ। ਅਤੇ ਆਹ ਦੇਖੀਏ ਕਿਹੜਾ ਜਨਮ ਦਿਨ ਤੇਰਾ, ਬਲਦੇਵ ਮਸਤਾਨਾ ਸ਼ਿੰਦਾ ਸੁਰੀਲਾ। ਸੋ ਖੈਰ ਪਲੀਜ਼, ਜੇ ਕਿਸੇ ਸੱਜਣ ਨੂੰ ਪਤਾ ਲੱਗੇ ਕਿ ਇਹ ਜਨਮਦਿਨ ਜਿਹੜਾ ਹੈ ਉਹ ਜਨਮਦਿਨ ਤੇਰਾ ਸੋਹਣਿਆ, ਮੇਰਾ ਖਿਆਲ ਲੜਕੇ ਨੂੰ ਮੁੰਡੇ ਨੂੰ ਆਖਿਆ ਗਿਆ, ਅਤੇ ਜ਼ਰੂਰ ਮੈਨੂੰ ਦੱਸਿਓ। ਪ੍ਰੋਗਰਾਮ ਪੰਜਾਬੀ ਲੈਣਾ, ਹਰਮਨ ਕੋਸ਼ਿਸ਼ ਕਰ ਰਿਹਾ ਕਿ ਤੇਰੇ ਜਨਮਦਿਨ 'ਤੇ ਜਿਹੜਾ ਗੀਤ ਤੇਰੇ ਮੰਮੀ ਜੀ ਨੇ ਸੁਣਨਾ ਚਾਹਿਆ ਉਹ ਜ਼ਰੂਰ ਤੈਨੂੰ ਸੁਣਾਇਆ ਜਾਵੇ। ਦੋ ਤਿੰਨ ਸੰਦੇਸ਼ ਲੈ ਲਈਏ, ਫਿਰ ਮੇਰਾ ਖਿਆਲ ਉਹਨੇ ਚਿਰ ਨੂੰ ਕੋਈ ਨਾ ਕੋਈ ਕਾਲ ਆ ਜਾਣੀ ਆ, ਅਤੇ ਮੈਨੂੰ ਦੱਸ ਦੇਣਗੇ ਕਿ ਜਨਮਦਿਨ ਤੇਰਾ ਸੋਹਣਿਆ ਕਿਹਦਾ ਗਾਇਆ ਹੋਇਆ ਗਾਣਾ।

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰਾਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰਾਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498 ਰੋਇਲ ਆਟੋ ਸੈਂਟਰ
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
4: ਘਰ ਪਹੁੰਚ ਕੇ ਕਰਾਂ ਹਾਂਜੀ ਪੈਸੇ

0: ਹੈਪੀ ਬਰਥਡੇ, ਬਹੁਤ ਬਹੁਤ ਪਿਆਰ ਅਤੇ ਬਹੁਤ ਬਹੁਤ ਸ਼ੁਭ ਸ਼ਾਵਾਂ, ਤੰਦਰੁਸਤੀ। ਬਿਲਕੁਲ ਢਿੱਲੋਂ ਵੀਡੀਓ, ਢਿੱਲੋਂ ਵੀਡੀਓ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਇੱਕ ਐਸਾ ਬੂਟਾ ਲਾਇਆ ਮਿਊਜ਼ਿਕ ਦੀ ਦੁਨੀਆ ਵਿੱਚ, ਬਹੁਤ ਕਮਾਲ ਦਾ ਯਾਰ, ਬੜੀ ਵੱਡੀ ਕੰਟਰੀਬਿਊਸ਼ਨ ਆ ਢਿੱਲੋਂ ਵੀਡੀਓ ਦੀ। ਅਤੇ ਹੁਣ ਤੁਹਾਨੂੰ ਪਤਾ ਹਾਈਟੈਕ ਦੇ ਨਾਲ ਢਿੱਲੋਂ ਵੀਡੀਓ ਆਈ ਪੀ ਟੀ ਵੀ ਬੋਕਸ ਦਾ ਵੀ ਲੀਡਰ ਹੈ, ਅਤੇ ਨਾਲ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਉਹਦਾ ਵੀ ਲੀਡਰ ਹੈ ਢਿੱਲੋਂ ਵੀਡੀਓ। ਅਤੇ ਢਿੱਲੋਂ ਵੀਡੀਓ 'ਤੇ ਤੁਸੀਂ ਯੂ ਐੱਸ ਬੀ 'ਤੇ ਗਾਣੇ ਭਰਵਾਉਣੇ ਆ ਤਾਂ ਵੀ ਢਿੱਲੋਂ ਵੀਡੀਓ। ਅਤੇ ਅੱਜ ਕੱਲ੍ਹ ਉਹਨਾਂ ਨੇ ਘਰ ਦੇ ਵਿੱਚ ਗੁਰਬਾਣੀ 24 ਘੰਟੇ ਚੱਲਦੀ ਰਹੇ ਪਲੱਗ ਇਨ ਰੇਡੀਓ ਲਿਆਂਦਾ ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈ ਪੀ ਟੀ ਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈ ਪੀ ਟੀ ਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈ ਪੀ ਟੀ ਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
1: ਪ੍ਰੋਗਰਾਮ ਨੇ ਪੰਜਾਬੀ ਲਹਿਰਾਂ ਵਿੱਚ ਸਾਡੇ ਪ੍ਰਾਊਡ ਸਪੋਂਸਰ ਨੇ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ। ਹਾਂ, ਤੁਸੀਂ ਪੂਰੇ ਉੱਤਰੀ ਅਮਰੀਕਾ ਵਿੱਚ, ਵਿਸ਼ੇਸ਼ ਤੌਰ 'ਤੇ ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿੱਚ ਸੁਪਰ ਵੀਜ਼ਾ ਦੀਆਂ ਸਰਵਿਸਿਜ਼ ਜਾਂ ਫਿਰ ਲਾਈਫ ਇੰਸ਼ੋਰੈਂਸ ਜਾਂ ਫਿਰ ਤੁਸੀਂ ਕਹਿੰਦੇ ਨੇ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਾਈਨੈਂਸ਼ੀਅਲ ਪਲੈਨਿੰਗ ਲਈ, ਇੱਕੋ ਨਾਮ ਹਰਪ੍ਰੀਤ ਸੈਣੀ, 416-817-6500, 416-817-6500। ਇੰਡੀਅਨ ਫਰੂਟ ਲੈਂਡ, 7 ਲੋਕੇਸ਼ਨਸ ਨੇ, 7 ਲੋਕੇਸ਼ਨਾਂ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਨਾਲ ਖੁੱਲ੍ਹੀਆਂ, ਅਤੇ ਐਸੀ ਗਰੋਸਰੀ ਮਿਲਦੀ ਹੈ, ਪ੍ਰਾਈਸਿਸ ਇੰਨੀਆਂ ਕਟੌਤੀ ਵਾਲੀਆਂ ਹੁੰਦੀਆਂ ਔਰ ਟੌਪ ਟੌਪ ਟੌਪ ਨੌਚ ਆਈਟਮਾਂ ਹੁੰਦੀਆਂ, ਫਰੂਟ ਲਓ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

body, mind, and soul. I'm a strong man. This is on me. On me. I'm a

ब्रह्मा शिव चूर्ण।

जग तू बनायो, मेरी पैर के जड़ से उपजा।

Thank you.

अब रे चांद मेरी तुम करो जी।

ಸೌರೇಣ್ಯ ನಿರ್ಮಿತ ಪುರ ಮಾನಸಾ ಸಮಜನ್ಮಸ್ತೋ ದೋಷಾ ನಾಶಯತೆ ಸಂ

దక్షిణం నారసింహం తో.

I'm sorry, I'm sorry, I'm sorry.

boca, consegui.

you live, darling, we love you.

कमाल हो गया।

Thank you.

0: ਰਜਿਸਟ੍ਰੇਸ਼ਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਤੇ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again? Yes, I know. Your destiny.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunan de layi ajj hi download karo Punjabi Lehra di app PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-500-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ 23 ਅਗਸਤ 2026 ਦਿਨ ਆ ਗਿਆ ਜੀ ਐਤਵਾਰ, ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਨਿੱਘੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ ਆਓ ਜੀ ਅੱਜ ਦੇ ਇਸ ਐਤਵਾਰ ਦੀ ਕਰੀਏ ਸੋਹਣੀ ਸ਼ੁਰੂਆਤ, ਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਰਾਹੀਂ ਅਸੀਂ ਉਸ ਪਰਮਾਤਮਾ ਦਾ ਨਾਂ ਹੀ ਲਈਏ, ਤੇ ਆਓ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
9: ਸਤਨਾਮ

जैसी भूख तैसी कपूर।

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ 6:10 ਦਾ ਸਮਾਂ ਬਹੁਤ ਹੀ ਪਿਆਰੀ ਠੰਡੀ ਸਵੇਰ ਹੈ ਅਤੇ ਐਤਵਾਰ ਦੀ ਇਹ ਸਵੇਰ ਜੋ ਅਸੀਂ ਸ਼ੁਰੂਆਤ ਅੱਜ ਦੇ ਦਿਨ ਦੀ ਕਰ ਰਹੇ ਹਾਂ ਸੋ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਸ਼ੁਕਰਾਨਾ ਉਸ ਪਰਮਾਤਮਾ ਦਾ ਧੰਨਵਾਦ ਜਾਗ ਜੋ ਖੁੱਲ੍ਹੀ ਹੈ ਅੱਜ ਦਾ ਦਿਨ ਜੋ ਹੈ ਉਹ ਸਾਡੇ ਲਈ ਜੋ ਤਿਆਰ ਹੈ ਅਤੇ ਅਸੀਂ ਦਿਨ ਲਈ ਤਿਆਰ ਹਾਂ ਅਤੇ ਇਸ ਗੱਲ ਲਈ ਉਸ ਪਰਮਾਤਮਾ ਦਾ ਸ਼ੁਕਰਾਨਾ ਬਿਲਕੁਲ ਬਣਦਾ ਸੋ ਜੀ ਸ਼ੁਰੂਆਤ ਦਿਨ ਦੀ ਤੁਹਾਡੀ ਸੋਹਣੀ ਹੋਈ ਹੋਵੇ ਇਹੀ ਅਰਦਾਸ ਉਸ ਪਰਮਾਤਮਾ ਅੱਗੇ ਇਸ ਵੇਲੇ ਸਵੇਰੇ ਸਵੇਰੇ ਬਿਲਕੁਲ ਕਰੀਏ ਜੀ ਸੋ ਪਿਆਰਾ ਦਿਨ ਪਿਆਰਾ ਮੌਸਮ ਕੱਲ੍ਹ ਦਾ ਜੋ ਮੀਂਹ ਹੈ ਅੱਜ ਵੀ ਜ਼ਰੂਰ ਕੰਟੀਨਿਊ ਰਹੇਗਾ 16 ਡਿਗਰੀ ਇਸ ਵੇਲੇ ਦੇ ਤਾਪਮਾਨ ਨੇ ਦਿਨ ਭਰ ਅੱਜ ਮੀਂਹ ਵਰਨ ਦੇ ਪੂਰੇ ਪੂਰੇ ਸੰਕੇਤ ਨੇ ਅਤੇ ਕੱਲ੍ਹ ਤਾਂ ਜਿਵੇਂ 26 ਡਿਗਰੀ ਦੇ ਨਾਲ ਜੋ ਹੈ ਮੀਂਹ ਦਾ ਆਨੰਦ ਮਾਣਿਆ ਗਿਆ ਸੀ ਅੱਜ ਥੋੜ੍ਹੇ ਟੈਂਪਰੇਚਰ ਜੋ ਨੇ ਉਹ ਖੈਰ ਘੱਟ ਹੋਣਗੇ ਜਿੱਥੇ 20 ਡਿਗਰੀ ਦਾ ਤਾਪਮਾਨ ਅੱਜ ਦਾ ਰਹੇਗਾ ਪਰ ਜੋ ਇਹ ਜੋ 3-4 ਦਿਨ ਨੇ ਇਹ ਮੀਂਹ ਵਾਲੇ ਹੀ ਨੇ ਅਤੇ ਅੱਜ ਵੀ ਪੂਰੇ ਪੂਰੇ ਸੰਕੇਤ ਜਿੱਥੇ ਸਵੇਰ ਵੇਲੇ ਘੱਟੋ ਘੱਟ 81% ਤੱਕ ਚਾਂਸਿਸ ਨੇ ਅਤੇ ਦਿਨ ਭਰ ਹਲਕੀ ਫੁਲਕੀ ਬਾਰਿਸ਼ ਜੋ ਹੈ ਇਹ ਹੁੰਦੀ ਰਹਿਣੀ ਹੈ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਅੱਜ ਦਾ ਜੋ ਮੀਂਹ ਹੈ ਇਸ ਦਾ ਵੀ ਪੂਰਾ ਆਨੰਦ ਲਉਂਗੇ ਜੀ 6:32 'ਤੇ ਹਾਲੇ ਸੂਰਜ ਨੇ ਚੜ੍ਹਨਾ ਹੈ ਹਾਲਾਂਕਿ ਹੌਲੀ ਹੌਲੀ ਜੋ ਹੈ ਉਹ ਹਨੇਰਾ ਜੋ ਹੈ ਉਹ ਦੂਰ ਹੋ ਰਿਹਾ ਹੌਲੀ ਹੌਲੀ ਚਾਨਣ ਜੋ ਹੈ ਉਹ ਮਿਲਣ ਦੀ ਆਸ ਜੋ ਹੈ ਉਹ ਬੱਝੀ ਹੈ ਸੋ ਇਹ ਜੋ ਸਵੇਰ ਦਾ ਸਮਾਂ ਹੁੰਦਾ ਜਦੋਂ ਚਾਨਣ ਹੋਣਾ ਹੁੰਦਾ ਜਦੋਂ ਸੂਰਜ ਚੜ੍ਹਨਾ ਹੁੰਦਾ ਅਤੇ ਜਦੋਂ ਇਸ ਵੇਲੇ ਜਾਗ ਆਵੇ ਇਸ ਵੇਲੇ ਅਸੀਂ ਇਸ ਨਜ਼ਾਰੇ ਨੂੰ ਮਾਣੀਏ ਸੋ ਬਹੁਤ ਹੀ ਤਾਜ਼ਗੀ ਜੋ ਮਨ ਦੇ ਵਿੱਚ ਭਰਦੀ ਹੈ ਉਸ ਦੇ ਅਲੱਗ ਹੀ ਗੱਲਬਾਤ ਹੈ ਅਤੇ ਉਮੀਦ ਕਰਦੇ ਹਾਂ ਜੀ ਇਹ ਤਾਜ਼ਗੀ ਜੋ ਹੈ ਉਹ ਤੁਹਾਡੇ ਮਨ ਦੇ ਵਿੱਚ ਸਾਰਾ ਦਿਨ ਬਿਲਕੁਲ ਬਣੀ ਰਹੇ।

ਸੀ ਡਰਾਈਵ ਕਰ ਰਹੇ ਹੋ ਤੇ ਵੈਸੇ ਤਾਂ ਦੂਰ ਦੁਰਾਡੇ ਤੱਕ ਜੋ ਹੈ AM 530 ਦੀਆਂ ਤਰੰਗਾਂ ਜੋ ਨੇ ਪਹੁੰਚਦੀਆਂ ਨੇ, ਪਰ ਉਸ ਤੋਂ ਵੀ ਅੱਗੇ ਜੋ ਹੈ ਫਿਰ ਐਪ ਰਾਹੀਂ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਕਿਸੇ ਹੋਰ ਮੁਲਕ ਦੇ ਵਿੱਚ ਵੀ ਬੈਠੇ ਹੋ, ਇੰਡੀਆ ਜਾਣਾ ਤੇ ਉੱਥੇ ਵੀ ਫਿਰ ਕਨੈਕਸ਼ਨ ਜੋ ਹੈ ਇਸ ਵੇਲੇ ਜਿੱਥੇ ਸ਼ਾਮਾਂ ਦਾ ਸਮਾਂ ਹੈ ਤੇ ਤੁਸੀਂ ਪ੍ਰੋਗਰਾਮ ਨੂੰ ਐਪ ਰਾਹੀਂ ਸੁਣ ਸਕਦੇ ਹੋ ਜੀ। ਤੇ ਨਾਲ ਹੀ ਮੈਂ ਦੱਸ ਦਵਾਂ ਕੈਨੇਡਾ ਭਰ ਦੇ ਵਿੱਚ ਫੋਨ ਡਾਇਲ ਕਰਕੇ, ਫੋਨ ਨੰਬਰ ਜੋ ਹੈ ਇਹ ਡਾਇਲ ਕਰਕੇ ਵੀ ਪ੍ਰੋਗਰਾਮ ਸੁਣਿਆ ਜਾ ਸਕਦਾ ਹੈ। ਨੰਬਰ 416-477-2040 ਇਹ ਕੈਨੇਡਾ ਲਈ ਨੰਬਰ ਹੈ ਤੇ US ਦੇ ਵਿੱਚ ਵੀ ਇਸੇ ਤਰ੍ਹਾਂ ਫੋਨ ਨੰਬਰ 641-741-0860 ਹੈ। 641-741-0860 ਜੀ ਇਹ ਨੰਬਰ ਜੋ ਹੈ ਤੁਸੀਂ US ਦੇ ਵਿੱਚ ਡਾਇਲ ਕਰਨਾ ਜੀ। ਜੋ ਇਹ ਲੱਗਦਾ ਕਿ ਹੁਣ ਅਗਸਤ ਜੋ ਹੈ ਉਹ ਚੱਲਿਆ, ਅੱਜ 23 ਤਰੀਕ ਹੋ ਗਈ ਹੈ ਤੇ ਫਿਰ ਸਪਟੈਂਬਰ ਦੀ ਸ਼ੁਰੂਆਤ ਹੈ। ਸਪਟੈਂਬਰ ਦੇ ਨਾਲ ਚਲੋ ਇੱਕ ਨਵਾਂ ਜੋ ਸਕੂਲ ਵਾਲਾ ਸਾਲ ਜੋ ਹੈ ਉਹ ਬੱਚਿਆਂ ਦੇ ਲਈ ਜ਼ਰੂਰ ਆਉਣਾ ਤੈਅ ਹੋਇਆ ਤੇ ਬੱਚਿਆਂ ਦੇ ਮਨਾਂ ਦੇ ਵਿੱਚ ਜਿੱਥੇ ਚਾਹ ਹੈ, ਜਿੱਥੇ ਜੋ ਬਹੁਤ ਸਾਰੀ ਸ਼ੋਪਿੰਗ ਜੋ ਹੈ ਫਿਰ ਬੈਕ ਟੂ ਸਕੂਲ ਵਾਲੀ ਵੀ ਸ਼ੁਰੂ ਹੋ ਚੁੱਕੀ ਹੈ। ਸਕੂਲ ਬੈਗ ਲੈਣੇ, ਫਿਰ ਪਾਣੀ ਦੀਆਂ ਬੋਤਲਾਂ, ਫਿਰ ਉਸ ਤੋਂ ਲੈ ਕੇ ਵੱਖੋ ਵੱਖਰੇ ਜੋ ਹੋਰ ਸਟੇਸ਼ਨਰੀ ਆਈਟਮਸ ਨੇ, ਸੋ ਉਹ ਚਾਹ ਜੋ ਹੈ ਉਹ ਅਲੱਗ ਹੀ ਹੁੰਦਾ। ਅਤੇ ਦੂਸਰੇ ਪਾਸੇ ਜੀ ਜੋ ਅਧਿਆਪਕ ਨੇ, ਜੋ ਟੀਚਰਸ ਨੇ, ਉਹਨਾਂ ਨੂੰ ਉਮੀਦ ਹੈ ਕਿ ਇੱਕ ਅੱਛੀ ਡੀਲ ਜੋ ਹੈ ਟੀਚਰਸ ਅਤੇ ਐਜੂਕੇਸ਼ਨ ਵਰਕਰ ਯੂਨੀਅਨਸ ਦੀ ਉਹ ਪ੍ਰੋਵਿੰਸ ਦੇ ਨਾਲ ਬਣ ਸਕੇ, ਕਿਉਂਕਿ ਹਾਲੇ ਤੱਕ ਇਹ ਡੀਲ ਜੋ ਹੈ ਨਹੀਂ ਬਣੀ। ਸੋ ਇਹ ਵੀ ਇੱਕ ਸਵਾਲ ਚਿੰਨ ਫਿਰ ਬਣਿਆ, ਜਿੱਥੇ ਓਨਟੈਰੀਓ ਦੇ ਐਜੂਕੇਸ਼ਨ ਮਿਨਿਸਟਰ ਜੋ ਨੇ, ਉਹਨਾਂ ਨੇ ਤਾਂ ਚਲੋ ਇਸ ਗੱਲ ਦਾ ਧਰਾਸ ਜੋ ਹੈ ਉਹ ਦਿੱਤਾ ਕਿ ਸਕੂਲਸ ਜੋ ਨੇ ਆਪਣੇ ਤੈਅ ਸਮੇਂ 'ਤੇ ਹੀ ਓਪਨ ਹੋਣਗੇ, ਕਿ ਸਟ੍ਰਾਈਕ ਵਗੈਰਾ ਮਨ ਦੇ ਵਿੱਚ ਲੈ ਕੇ ਹੀ ਨਾ ਆਓ ਕਿ ਸਟ੍ਰਾਈਕ ਵੀ ਹੋਣੀ ਹੈ ਕੁਛ ਅਜਿਹਾ, ਕਿ ਨੈਗੋਸੀਏਸ਼ਨ ਜੋ ਚੱਲ ਰਹੀਆਂ ਨੇ, ਉਮੀਦ ਇਹਨਾਂ ਨੂੰ ਹੈ ਕਿ ਕੋਈ ਨਾ ਕੋਈ ਅੱਛੀ ਡੀਲ ਜੋ ਹੈ ਉਦੋਂ ਤੱਕ ਜ਼ਰੂਰ ਬਣ ਜਾਣੀ ਹੈ। ਕਿ ਮਾਪੇ ਜੋ ਨੇ ਇਹ ਨਾ ਸੋਚਣ ਵੀ ਹੁਣ ਡੀਲ ਕੋਈ ਨਹੀਂ ਹੋਈ, ਕੋਈ ਨਵਾਂ ਕੰਟਰੈਕਟ ਜੋ ਹੈ ਉਹ ਟੀਚਰਸ ਨੂੰ ਨਹੀਂ ਮਿਲਿਆ ਅਤੇ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂਆਤੀ ਦਿਨ ਜੋ ਨੇ, ਫਿਰ ਉਦੋਂ ਬੱਚਿਆਂ ਨੇ ਸਕੂਲ ਜਾਣਾ ਕਿ ਨਹੀਂ ਜਾਣਾ, ਪਰ ਹਾਲੇ ਤੱਕ ਜੋ ਇਹ ਭਰੋਸਾ ਜੋ ਹੈ ਉਹ ਇਹ ਇਹਨਾਂ ਨੇ ਜ਼ਰੂਰ ਦਵਾਇਆ। ਕਿ ਥੋੜ੍ਹਾ ਆਪਟੀਮਿਸਟਿਕ, ਥੋੜ੍ਹਾ ਪੋਜ਼ਿਟਿਵ ਇਸ ਦੇ ਵਿੱਚ ਸੋਚੀਏ ਅਤੇ ਬਿਲਕੁਲ ਬੱਚੇ ਜੋ ਨੇ ਉਹ ਸਮੇਂ ਸਿਰ ਜੋ ਨੇ ਸਕੂਲ ਜਾਣਗੇ ਅਤੇ ਕੋਈ ਨਾ ਕੋਈ ਡੀਲ ਜੋ ਹੈ ਇਹਨਾਂ ਦੇ ਵਿਚਕਾਰ ਜੋ ਜ਼ਰੂਰ ਹੋਵੇਗੀ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਲੇਬਰ ਡੇ ਤੋਂ ਪਹਿਲਾਂ ਜੋ ਹੈ ਇਹ ਜੋ ਡੀਲ ਜੋ ਹੈ ਇਹਨਾਂ ਦੇ ਵਿਚਕਾਰ ਹੋਵੇ, ਜੋ ਵੀ ਮੰਗਾਂ ਨੇ ਆਪਸ ਦੇ ਵਿੱਚ ਚਲੋ ਇੱਕ ਫੇਅਰ ਡੀਲ ਜੋ ਹੈ ਉਹ ਫਿਰ ਇਹ ਲੈ ਸਕਣ, ਫੇਅਰ ਡੀਲ ਤੱਕ ਇਹ ਪਹੁੰਚ ਸਕਣ। ਸੋ ਜੀ ਫਾਲ ਦੀ ਸ਼ੁਰੂਆਤ ਜੋ ਹੈ ਉਹ ਜੋ ਸਪਟੈਂਬਰ ਦੇ ਵਿੱਚ ਹੋ ਜਾਂਦੀ ਹੈ ਅਤੇ ਫਾਲ ਤੋਂ ਪਹਿਲਾਂ ਜੋ ਹੁਣ ਓਨਟੈਰੀਅਨਸ ਜੋ ਨੇ ਉਹਨਾਂ ਕੋਲ ਇੱਕ ਸਹੀ ਪਿਕਚਰ ਜੋ ਹੈ ਆ ਚੁੱਕੀ ਹੈ ਕਿ ਫਿਰ ਜੋ ਆਪਣੀ ਚੋਇਸ ਜੋ ਕਰਨੀ ਹੈ, ਜੋ ਅਕਟੂਬਰ 26 ਨੂੰ ਵੋਟਿੰਗ ਹੋਣੀ ਹੈ ਅਤੇ ਬੈਲਟ ਬਾਕਸ ਦੇ ਵਿੱਚ ਫਿਰ ਨਾਂ ਕਿਹਦਾ ਜੋ ਹੈ ਉਹ ਸਿਲੈਕਟ ਕਰਕੇ ਪਾਉਣਾ। ਸੋ ਮਿਊਨਿਸਪੈਲਿਟੀਜ਼ ਦੇ ਲਈ ਜੀ ਇਹ ਚੋਇਸ ਜੋ ਹੈ, ਕਲੀਅਰ ਪਿਕਚਰ ਜੋ ਮਨਾਂ ਦੇ ਵਿੱਚ ਹੁਣ ਛੱਪ ਜਾਣੀ ਹੈ, ਕਿਉਂਕਿ ਨੋਮੀਨੇਸ਼ਨਸ ਜੋ ਨੇ ਉਹ ਬੰਦ ਹੋ ਚੁੱਕੇ ਨੇ ਅਤੇ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੋ ਉਮੀਦਵਾਰ ਜੋ ਨੇ, ਜੋ ਕੈਂਡੀਡੇਟਸ ਜੋ ਨੇ, ਉਹਨਾਂ ਨੇ ਫਿਰ ਆਪਣੀ ਪੂਰੀ ਕੋਸ਼ਿਸ਼ ਕਰਨੀ ਹੈ, ਆਪਣਾ ਜ਼ੋਰ ਪੂਰਾ ਲਾਉਣਾ ਕਿ ਅਸੀਂ ਬੈਸਟ ਹਾਂ, ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ। ਅਤੇ ਫਿਰ ਹੁਣ ਵੋਟਰਸ ਦੀ ਵਾਰੀ ਆ ਜਾਂਦੀ ਹੈ ਕਿ ਫਿਰ ਆਪਣੀ ਸਮਝਦਾਰੀ ਦੇ ਨਾਲ ਇਹ ਵੋਟਿੰਗ ਦਾ ਕੰਮ ਜੋ ਹੈ ਜੋ ਕਰਨ, ਤਾਂ ਜੋ ਕਿ ਇੱਕ ਸਹੀ ਉਮੀਦਵਾਰ ਜੋ ਹੈ ਉਹ ਹਰ ਹਲਕੇ ਲਈ ਜੋ ਹੈ ਅੱਗੇ ਆਵੇ ਅਤੇ ਫਿਰ ਵਿਕਾਸ ਜੋ ਅਸੀਂ ਚਾਹੁੰਦੇ ਹਾਂ, ਜੋ ਹਰ ਪੱਖ ਦੇ ਵਿੱਚ ਜੋ ਇੱਕ ਨਾਗਰਿਕ ਚਾਹੁੰਦਾ ਹੁੰਦਾ, ਸੋ ਉਹ ਵਿਕਾਸ ਜੋ ਹੈ ਉਹ ਇੱਥੇ ਵੀ ਮਿਲੇ। ਸੋ ਜੀ ਗੱਲ ਜਿੱਥੇ ਵਿਕਾਸ ਦੀ ਹੈ, ਉੱਥੇ ਫਿਕਰਾਂ ਜੋ ਨੇ ਉਹ US ਟੈਰਿਫਸ ਦੇ ਨਾਲ ਜੋ ਬਿਜ਼ਨੈਸਿਸ ਨੂੰ ਜ਼ਰੂਰ ਪਈਆਂ ਨੇ, ਕਿਉਂਕਿ ਇੱਕ ਲੰਮੀ ਚੌੜੀ ਲਿਸਟ ਜੋ ਹੈ, ਹਾਲਾਂਕਿ ਕਹਿੰਦੇ ਨੇ ਕਿ
5% ਹੈ ਜੋ ਕੈਨੇਡਾ ਦਾ ਪੂਰਾ ਐਕਸਪੋਰਟ ਜੋ ਹੈ ਯੂ ਐਸ ਨੂੰ

ਜਾਂਦਾ ਉਸ ਤੇ ਇਹ ਨਵੇਂ ਟੈਰਿਫਸ ਜੋ ਨੇ 50% ਦੇ ਲੱਗੇ ਨੇ ਜੋ ਕਿ $28 billion ਐਨੂਅਲ ਬਣ ਜਾਂਦਾ ਤੇ ਤਿੰਨ ਗਰੁੱਪਸ ਜੋ ਨੇ ਇਹਨਾਂ ਨੇ ਟੈਰਿਫਸ ਨੂੰ ਤਿੰਨ ਗਰੁੱਪਸ ਦੇ ਵਿੱਚ ਕੀਤਾ ਸੀ ਕਿ ਮੋਟਰ ਵਹੀਕਲਸ ਡੇਅਰੀ ਤੇ ਅਲਕੋਹਲ ਤੇ ਲੱਗਣੇ ਪਰ ਜੋ ਐਕਚੁਅਲ ਲਿਸਟ ਜੇਕਰ ਦੇਖੀਏ ਤੇ ਅਜਿਹੀਆਂ ਆਈਟਮਸ ਵੀ ਨੇ ਜੋ ਇਹਨਾਂ ਤਿੰਨ ਚੀਜ਼ਾਂ ਦੇ ਨਾਲ ਇਹਨਾਂ ਤਿੰਨ ਗਰੁੱਪਸ ਦੇ ਨਾਲ ਜੁੜੀਆਂ ਹੀ ਨਹੀਂ ਸੋ ਮਿਲਕ ਕਰੀਮ ਵੇ ਮਿਲਕ ਪ੍ਰੋਟੀਨ ਕੋਨਸਨਟ੍ਰੇਟ ਲੈਕਟੋਸ ਗਲੂਕੋਸ ਫਰੁਕਟੋਸ ਤੇ ਸਿਰਪਸ ਜੋ ਨੇ ਸ਼ੂਗਰ ਹੈ ਨੋਨ ਐਲਕੋਹਲਿਕ ਬੀਅਰ ਹੈ ਅਸੈਂਸ਼ਲ ਓਇਲਸ ਨੇ ਬੀਅਰ ਵਾਈਨ ਲੀਕਰ ਤਾਂ ਚਲੋ ਹੈ ਤੇ ਗਰੇਪ ਫਰੂਟ ਦੇ ਅਸੈਂਸ਼ਲ ਓਇਲਸ ਨੇ ਕੁਛ ਵੁਡਨ ਟੇਬਲ ਵੇਅਰ ਵੀ ਇਸ ਦੇ ਵਿੱਚ ਆਉਂਦਾ ਤੇ ਜਿੱਥੇ ਆਈਸ ਹਾਕੀ ਫੀਲਡ ਹਾਕੀ ਇਕੁਇਪਮੈਂਟਸ ਜੋ ਨੇ ਮੋਟਰ ਵਹੀਕਲ ਆਰਡਰ ਜਿੱਥੇ ਨੈਚੁਰਲ ਹਨੀ ਵੀ ਇਸ ਦੇ ਵਿੱਚ ਪਾਇਆ ਗਿਆ ਵੈਜੀਟੇਬਲ ਟ੍ਰੀ ਸ਼ਰਬ ਸੀਡਸ ਤੇ ਇਹ ਲਿਸਟ ਬਹੁਤ ਲੰਮੀ ਹੈ ਤੇ ਟੀ ਸ਼ਰਟ ਸਵੈਟਰ ਟਰਾਊਜ਼ਰ ਡਰੈਸਿਸ ਹੁਣ ਇਹ ਤਾਂ ਕਿਸੇ ਵੀ ਗਰੁੱਪ ਦੇ ਵਿੱਚ ਨਹੀਂ ਆਉਂਦੇ ਪਰ ਇਹਨਾਂ 'ਤੇ ਵੀ ਇਹ ਟੈਰਿਫ ਜੋ ਹੈ ਉਹ ਲੱਗਣਾ ਸੋ ਇੱਕ ਫਿਕਰ ਜੋ ਹੈ ਉਹ ਜ਼ਰੂਰ ਹੈ ਜਿੱਥੇ ਅਮੈਰੀਕਨਸ ਦੇ ਲਈ ਕਿਉਂਕਿ ਉਹਨਾਂ ਲਈ ਵੀ ਇਹ ਸਥਿਤੀ ਜੋ ਹੈ ਠੀਕ ਨਹੀਂ ਹੈ ਉਹਨਾਂ ਲਈ ਪ੍ਰਾਈਸ ਜੋ ਨੇ ਜਿੱਥੇ ਵਧਣਗੇ ਉੱਥੇ ਕੈਨੇਡੀਅਨਸ ਜੋ ਨੇ ਜੋ ਬਿਜ਼ਨੈਸਿਸ ਜੋ ਨੇ ਉਹਨਾਂ ਲਈ ਕਸਟਮਰਸ ਇਨਵੈਸਟਮੈਂਟ ਉਹ ਲੱਭਣੀ ਫਿਰ ਇਹਨਾਂ ਨੂੰ ਮੁਸ਼ਕਿਲ ਹੋ ਜਾਣੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਨੇ ਇਸ ਗੱਲ ਲਈ ਹੁਣ ਕਾਫੀ ਕਲੀਅਰ ਨੇ ਕਿ ਅਸੀਂ ਟੈਰਿਫ ਤੋਂ ਟੈਰਿਫ ਡੋਲਰ ਟੂ ਡੋਲਰ ਜੋ ਹੈ ਉਹ ਰਿਟੈਲੀਏਟ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੈਨੇਡਾ ਦਾ ਕੀ ਪਲਾਨ ਹੋਵੇਗਾ ਕੀ ਐਕਸ਼ਨ ਹੋਵੇਗਾ ਇਹ ਵੀ ਅਨਾਊਂਸ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਪੋਰਟ ਜੋ ਹੈ ਉਹ ਕੈਨੇਡੀਅਨ ਬਿਜ਼ਨੈਸਿਸ ਦੇ ਲਈ ਵਰਕਰਸ ਦੇ ਲਈ ਹੈ ਸੋ ਉਮੀਦ ਜੀ ਇਸ ਦੇ ਵਿੱਚ ਚੰਗੇ ਦੀ ਲਾਈਏ ਜਿੱਥੇ ਪ੍ਰੋਵਿੰਸਿਸ ਜੋ ਨੇ ਉਹ ਵੀ ਹੁਣ ਸਪੋਰਟ ਦੇ ਵਿੱਚ ਖੜ੍ਹੇ ਨੇ ਜਿੱਥੇ ਮੇਅਰਸ ਦੀ ਗੱਲ ਕਰੀਏ ਉਹ ਵੀ ਸਪੋਰਟ ਦੇ ਵਿੱਚ ਇਸ ਡਿਸੀਜਨ 'ਤੇ ਖੜ੍ਹੇ ਨੇ ਕਿ ਨੋ ਡੀਲ ਜੋ ਹੈ ਕਿਸੇ ਬੈਡ ਡੀਲ ਨਾਲੋਂ ਕਿਤੇ ਵਧੀਆ ਸੀ ਸੋ ਥੋੜ੍ਹਾ ਜਿਹਾ ਇਸ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਲਾਸਟ ਮਿੰਟ ਦੇ ਵਿੱਚ ਜੋ ਯੂ ਐੱਸ ਨੇ ਇਸ ਦੇ ਵਿੱਚ ਚੇਂਜਸ ਕੀਤੇ ਅਤੇ ਜਦੋਂ ਚੇਂਜਸ ਕੀਤੇ ਅਤੇ ਆਟੋ ਸੈਕਟਰ ਦੇ ਲਈ ਉਹ ਡੀਲਸ ਜੋ ਲਾਸਟ ਮਿੰਟ ਦੇ ਵਿੱਚ ਚੇਂਜਸ ਕਰਕੇ ਬਣਾਈਆਂ ਗਈਆਂ ਉਹ ਚੰਗੀਆਂ ਨਹੀਂ ਸਨ ਅਤੇ ਇਸ ਕਰਕੇ ਫਿਰ ਕੈਨੇਡਾ ਨੇ ਉਸ 'ਤੇ ਆਪਣੀ ਹਾਂ ਦੀ ਮੋਹਰ ਜੋ ਹੈ ਉਹ ਨਹੀਂ ਲਾਈ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ ਦੇ ਵਿੱਚ ਕੀ ਸਟਰੋਂਗ ਐਕਸ਼ਨ ਜੋ ਹੈ ਉਹ ਫਿਰ ਮੁਲਕ ਜੋ ਹੈ ਉਹ ਲੈਂਦਾ ਸੋ ਜੀ ਫਿਲਹਾਲ ਮੈਂ ਤੁਹਾਨੂੰ ਬਿਲਕੁਲ ਇੱਕ ਅੱਛੀ ਖਬਰ ਵੀ ਜ਼ਰੂਰ ਦੇ ਦੇਵਾਂ ਕਿਉਂਕਿ ਟੋਰੋਂਟੋ ਦੀ ਗਰਮੀਆਂ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਰੌਣਕ ਭਰਿਆ ਜੋ ਕਹਿ ਸਕਦੇ ਹਾਂ ਕਿ ਮੇਲਾ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਜੋ ਹੈ ਉਹ ਬਿਲਕੁਲ ਵਾਪਸ ਆ ਗਿਆ ਸੋ ਜਾਂਦੀ ਜਾਂਦੀ ਇਹ ਗਰਮੀਆਂ ਦੇ ਵਿੱਚ ਇਹ ਜੋ CNE ਦਾ ਮੇਲਾ ਹੈ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਜੋ ਹੈ ਇਸ ਸਾਲ 21 ਅਗਸਤ ਮਤਲਬ ਉਹ ਸ਼ੁਰੂ ਹੋ ਚੁੱਕੀ ਹੈ ਤੋ 7 ਸਪਟੈਂਬਰ ਤੱਕ ਹੋਣਾ ਸੋ ਲੇਬਰ ਡੇ ਤੱਕ ਇਹ ਚੱਲੇਗੀ ਅਤੇ 147ਵਾਂ ਸਾਲ ਹੈ ਇਹ ਇਸ ਮੇਲੇ ਦਾ ਅਤੇ ਪੂਰੇ 18 ਦਿਨ ਪਰਿਵਾਰ ਜੋ ਨੇ ਜੋ ਤੁਸੀਂ ਪਰਿਵਾਰਾਂ ਦੇ ਨਾਲ ਜਾਣਾ ਜੋ ਆਪਣੇ ਫਰੈਂਡਸ ਗਰੁੱਪਸ ਦੇ ਨਾਲ ਜਾਣਾ ਸੋ ਐਂਟਰਟੇਨਮੈਂਟ ਹੋਣਾ ਖਾਣ ਪੀਣ ਦਾ ਪੂਰਾ ਪ੍ਰਬੰਧ ਹੋਣਾ ਰਾਈਡਸ ਗੇਮਸ ਸ਼ੋਪਿੰਗ ਐਗਜ਼ਿਬਿਟਸ ਅਤੇ ਲਾਈਵ ਐਂਟਰਟੇਨਮੈਂਟ ਵੀ ਹੋਵੇਗਾ ਸੋ CNE ਦੇ ਟਿਕਟ ਨਾਲ ਤੁਹਾਨੂੰ ਸਿਰਫ ਮੇਲੇ ਵਿੱਚ ਐਂਟਰੀ ਨਹੀਂ ਮਿਲਦੀ ਬਲਕਿ ਗਰਾਊਂਡਸ 'ਤੇ ਹੋਣ ਵਾਲੀਆਂ ਸਾਰੀਆਂ ਜੋ ਐਕਟੀਵਿਟੀਜ਼ ਜੋ ਨੇ ਜੋ ਸ਼ੋਅਜ਼ ਜੋ ਨੇ ਉਹਨਾਂ ਦਾ ਆਨੰਦ ਤੁਸੀਂ ਬਿਲਕੁਲ ਮਾਣ ਸਕਦੇ ਹੋ ਅਤੇ ਖਾਸ ਤੌਰ 'ਤੇ ਬੈਂਡਸ਼ੈਲ ਵਿਖੇ ਬੈੱਲ ਸਾਊਂਡ ਸਟੇਜ ਦੇ ਲਾਈਵ ਕੌਨਸਰਟਸ ਵੀ CNE ਐਡਮਿਸ਼ਨ ਦੇ ਨਾਲ ਬਿਲਕੁਲ ਫਰੀ ਹਨ ਸੋ ਤੁਸੀਂ ਰਾਈਡਸ ਦੇ ਸ਼ੌਕੀਨ ਹੋ ਬੱਚੇ ਰਾਈਡਸ ਦੇ ਸ਼ੌਕੀਨ ਨੇ ਨਵੇਂ ਨਵੇਂ ਖਾਣੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਗੇਮਸ ਖੇਡਣੀਆਂ ਚਾਹੁੰਦੇ ਹੋ ਬੱਚਿਆਂ ਨੂੰ ਨਾਲ ਲਿਜਾ ਕੇ ਗੇਮਸ ਖੇਡਣੀਆਂ ਸ਼ੋਪਿੰਗ ਕਰਨੀ ਹੋਵੇ ਜਾਂ ਫਿਰ ਲਾਈਵ ਮਿਊਜ਼ਿਕ ਇੰਜੋਏ ਕਰਨਾ ਹੋਵੇ ਸੋ CNE ਇੱਥੇ ਹਰ ਉਮਰ ਦੇ ਜੋ ਵਸਨੀਕ ਜੋ ਨੇ GTA ਦੇ ਉਹਨਾਂ ਲਈ ਕੁਛ ਨਾ ਕੁਛ ਜ਼ਰੂਰ ਹੈ ਸੋ 21 ਅਗਸਤ ਤੋਂ 7 ਸਪਟੈਂਬਰ ਤੱਕ ਪਰਿਵਾਰ ਅਤੇ ਜੋ ਤੁਹਾਡੇ ਜੋ ਦੋਸਤ ਮਿੱਤਰ ਨੇ CNE ਤੁਸੀਂ ਜ਼ਰੂਰ ਪਹੁੰਚੋ ਅਤੇ ਟੋਰੋਂਟੋ ਦੇ ਐਂਡ ਆਫ ਸਮਰ ਟ੍ਰੈਡੀਸ਼ਨ ਦਾ ਹਿੱਸਾ ਤੁਸੀਂ ਬਿਲਕੁਲ ਬਣੋ ਸੋ ਯਾਦ ਰੱਖਣਾ ਜੀ ਇਹ ਸਮਾਂ ਅਤੇ ਨਾਲ ਹੀ
CNN ਨੂੰ ਲੈ ਕੇ ਖਾਸ ਤੌਰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਕਰਾਂਗੇ, 7 ਵਜੇ ਤੋਂ ਬਾਅਦ ਇੱਕ ਛੋਟਾ ਜਿਹਾ ਕੰਟੈਸਟ ਹੋਵੇਗਾ ਜਿੱਥੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ, ਇੱਕ ਪਹੇਲੀ ਪੁੱਛਣੀ ਹੈ, ਤੇ ਤੁਸੀਂ ਜੇਕਰ ਉਸ ਦਾ ਸਹੀ ਜਵਾਬ ਦਿੱਤਾ ਤੇ ਤੁਸੀਂ 4 ਟਿਕਟਾਂ ਜੋ ਨੇ ਉਹ CNE ਲਈ ਜਿੱਤ ਸਕਦੇ ਹੋ। ਸੋ 2 ਲੱਕੀ ਵਿਨਰਸ ਜੋ ਫਿਰ ਉਹ ਸਵਾਲ ਦਾ ਸਹੀ ਜਵਾਬ ਦੇਣਗੇ ਉਹਨਾਂ ਨੂੰ 4 ਟਿਕਟਾਂ CNE ਦੀਆਂ ਮਿਲਣਗੀਆਂ। ਸੋ ਇਹ ਜੋ ਕੰਟੈਸਟ ਜੋ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ 7 ਵਜੇ ਤੋਂ ਬਾਅਦ ਕਰਾਂਗੇ। ਸੋ ਤੁਸੀਂ ਧਿਆਨ ਨਾਲ ਫਿਰ ਉਹ ਸਵਾਲ ਸੁਣਨਾ, ਤੇ ਜੇਕਰ ਫਿਰ ਤੁਸੀਂ ਜਵਾਬ ਜਾਣਦੇ ਹੋਵੋਗੇ ਜਾਂ ਕੋਸ਼ਿਸ਼ ਥੋੜ੍ਹੀ ਚਲੋ ਕਰੋਗੇ ਤੇ ਪਰਿਵਾਰ ਦੇ ਲਈ ਫਿਰ 4 ਟਿਕਟਸ ਜੋ ਨੇ CNE ਦੀਆਂ ਜ਼ਰੂਰ ਅੱਜ ਜੀ ਪ੍ਰੋਗਰਾਮ ਰਾਹੀਂ ਤੁਸੀਂ ਜਿੱਤ ਸਕਦੇ ਹੋ। ਸੋ ਜੀ ਇਸ ਦੇ ਨਾਲ ਹੀ ਸਰਵਣ ਕਰਦੇ ਹਾਂ ਜੀ ਹੁਣ ਇੱਕ ਸ਼ਬਦ। 6:23 ਦਾ 24 ਦਾ ਸਮਾਂ ਜੋ ਹੈ ਇਸ ਵੇਲੇ ਹੋ ਚੁੱਕਾ, ਤੇ ਬਹੁਤ ਹੀ ਜਲਦ ਸ਼ੁਰੂ ਕਰਦੇ ਹਾਂ ਖ਼ਬਰਾਂ ਦਾ ਪਹਿਲਾ ਭਾਗ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ। ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਜੀ ਬਣੇ ਰਹਿਣਾ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill aajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6472516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
5: ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
6: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਅੱਜ ਦੀਆਂ ਖਬਰਾਂ ਜੀ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ ਸ਼ੁਰੂ ਕਰੀਏ। ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
7: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
6: ਜੀ। ਰਮੇਸ਼ ਜੀ ਸ਼ੁਕਰੀਆ ਜੀ। ਰਮੇਸ਼ ਜੀ, ਇੱਥੇ ਤਾਂ ਜੋ ਕਾਲੀ ਘਟਾ ਜੋ ਹੈ ਇਸ ਵੇਲੇ ਪੂਰੀ ਬਣੀ ਹੋਈ ਹੈ ਤੇ ਮੀਂਹ ਤਿਆਰ ਹੈ, ਗੱਲ ਪਹਿਲੀ ਚਲੋ ਵਤਨਾਂ ਦੇ ਮੌਸਮ ਦੀ ਵੀ ਛੇੜੀਏ, ਮੌਸਮ ਦੇ ਕੀ ਮਿਜਾਜ ਜੀ ਉੱਥੇ ਨੇ?
7: ਦੇਖੋ ਗੱਲ ਇਹ ਰਪਿੰਦਰ ਜੀ ਕਿ ਜਦੋਂ ਮੀਂਹ ਦਾ ਤੁਸੀਂ ਜ਼ਿਕਰ ਕੀਤਾ
6: ਜੀ,
7: ਮੌਸਮ ਦਾ ਜ਼ਿਕਰ ਕੀਤਾ, ਮੌਸਮ ਤੇ ਖੈਰ ਭਾਦੋ ਦਾ ਮਹੀਨਾ ਹੈ। ਆਮ ਤੌਰ ਤੇ ਇੱਕ ਧਾਰਨਾ ਹੈ ਕਿ ਸੌਣ ਦੀਆਂ ਝੜੀਆਂ ਤੇ ਭਾਦੋ ਦੇ ਛੜਾਕੇ, ਉਹ ਛੜਾਕੇ ਪੈ ਰਹੇ ਹੈ। ਪੰਜਾਬ ਕੀ ਉੱਤਰੀ ਭਾਰਤ ਕੀ ਕੀ ਪਹਾੜੀ ਖੇਤਰ, ਕੀ ਨੀਮ ਪਹਾੜੀ, ਕੀ ਮੈਦਾਨੀ ਖੇਤਰ, ਤਕਰੀਬਨ 24 ਘੰਟਿਆਂ ਚ ਚਾਰ ਛਿੱਟਾਂ ਕਿਤੇ ਨਾ ਕਿਤੇ ਭਾਪ ਕੀ ਛੜਾਕਾ ਪੈ ਹੀ ਜਾਂਦਾ ਹੈ। ਮੌਸਮ ਦਾ ਪਿਛਲੇ ਇੱਕ ਮਹੀਨੇ ਤੋਂ ਜਿਹੜਾ ਹਿਸਾਬ ਕਿਤਾਬ ਰਿਹਾ, ਨਾ ਤੇ ਅਸੀਂ ਬਹੁਤੀ ਬਰਸਾਤ ਕਹਿ ਸਕਦੇ ਹਾਂ ਤੇ ਨਾ ਅਸੀਂ ਇਹ ਕਹਿ ਸਕਦੇ ਹਾਂ ਸੋਕੇ ਵਾਲੀ ਗੱਲ ਹੈ
6: ਜੀ।
7: ਜਿੰਨਾ ਕੁ ਮੀਂਹ ਪਿਆ ਗਜ਼ਾਰੇ ਜੋਗਾ ਪੈ ਗਿਆ, ਪਹਾੜੀ ਖੇਤਰਾਂ ਚ ਭੋਰਾ ਵੱਧ ਪਿਆ, ਉੱਥੇ ਵੱਧ ਪੈਣ ਕਰਕੇ ਦਰਿਆਵਾਂ ਚ ਪਾਣੀ ਦਾ ਪੱਧਰ ਵੱਧ ਗਿਆ, ਇਹ ਸਾਰਾ ਕੁਛ ਇਸ ਵੇਲੇ ਚੱਲ ਰਿਹਾ। ਉਵੇਂ ਵੀ ਭਾਰਤ ਦੀਆਂ ਵੱਖ ਵੱਖ ਨੁੱਕਰਾਂ ਚ ਆਹ ਮਹੀਨੇ ਬਰਸਾਤ ਵਾਲੇ ਹੁੰਦੇ ਆ ਤੇ ਕਾਫੀ ਥਾਵਾਂ ਤੇ ਜ਼ਿਆਦਾ ਬਰਸਾਤ ਵੀ ਹੋਈ, ਪਰੰਤੂ ਪੰਜਾਬ ਵਿੱਚ ਅਸੀਂ ਔਸਤਨ ਕਹਿ ਸਕਦੇ ਹਾਂ, ਆਮ ਦੇ ਮੁਕਾਬਲੇ ਘੱਟ ਕਹਿ ਸਕਦੇ ਹਾਂ, ਤੇ ਇਸ ਵੇਲੇ ਤੇ ਭਾਈ ਭਾਦੋ ਦੇ ਛੜਾਕੇ ਹੈ। ਨਾਲ ਹੀ ਮੈਂ ਇਸ ਗੱਲ ਦਾ ਵੀ ਜ਼ਿਕਰ ਕਰਦਾ ਕਿਉਂਕਿ ਤੁਸੀਂ ਮੀਂਹ ਦਾ ਜ਼ਿਕਰ ਕੀਤਾ, ਮੌਸਮ ਦਾ ਜ਼ਿਕਰ ਕਰਾਇਆ ਮੇਰੇ ਕੋਲੋਂ
6: ਜੀ।
7: ਹੁਣ ਇਹ ਤੇ ਚਲੋ ਕੁਦਰਤੀ ਤਾਣੇ ਬਾਣੇ ਦੀ ਗੱਲ ਹੈ, ਥੋੜਾ ਕੁ ਸਮਾਂ ਪਹਿਲਾਂ ਹੀ 10-15 ਮਿੰਟ ਕਹਿ ਸਕਦੇ ਜਾਂ ਅੱਧਾ ਘੰਟਾ ਕਹਿ ਲਓ, ਇੱਥੇ ਜਿਹਨੂੰ ਆਪਾਂ ਆਖਦੇ ਹਾਂ ਕਿ ਕਲਾਉਡ ਸੀਡਿੰਗ ਵੀ ਇੱਕ ਆਖਦੇ ਹਾਂ, ਡੁਪਲੀਕੇਟ ਵੀ, ਭਾਵ ਕਿ ਪਾਣੀ ਕਿਸੇ ਨਾ ਕਿਸੇ ਢੰਗ ਦੇ ਨਾਲ ਭਰਾਉਣਾ, ਉਹ ਪਿੰਡ ਸਤੌਜ ਹੈ ਪੰਜਾਬ ਦੇ ਮੁੱਖ ਮੰਤਰੀ ਦਾ। ਉਸ ਪਿੰਡ ਸਤੌਜ ਵਿੱਚ ਵੀ ਜਿਹੜਾ ਪੁਲਿਸ ਨੇ ਜਿਹੜਾ ਪਾਣੀ ਦੀਆਂ ਵਿਛਾਰਾਂ ਭਾਵ ਕਿ ਮੀਂਹ ਭਰਾ ਦਿੱਤਾ ਹੈ, ਕਿਉਂਕਿ ਅੱਜ ਉੱਥੇ ਪੰਜਾਬ ਦੇ ਬਹੁਤ ਸਾਰੇ ਮੁਲਾਜ਼ਮ ਗਏ ਸੀ ਕਿ ਭਗਵੰਤ ਮਾਨ ਜੀ ਤੁਸੀਂ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਜੂਗੀ ਤੇ ਤੁਹਾਡੇ ਬੋਝੇ ਚ ਅਸੀਂ ਪੁਰਾਣੀ ਪੈਨਸ਼ਨ ਪਾ ਦਿਆਂਗੇ, ਤੁਹਾਨੂੰ ਪਿਛਲੀਆਂ ਸਰਕਾਰਾਂ ਵਾਂਗੂ ਹੋਰ ਰਾਜਨੀਤਿਕ ਪਾਰਟੀਆਂ ਵਾਂਗੂ ਖਰਾਬ ਨਹੀਂ ਕਰਾਂਗੇ। ਤੁਹਾਡਾ ਹੱਕ ਹੈ ਕਿ ਜਦੋਂ ਤੁਸੀਂ 58 ਸਾਲ ਦੇ ਰਿਟਾਇਰ ਹੋ ਕੇ ਜਾਓ ਤੇ ਇੱਕ ਗੁਜ਼ਾਰੇ ਜੋਗੀ ਪੈਨਸ਼ਨ ਮਿਲਦੀ ਹੋਵੇ ਤੇ ਉਹ ਪੁਰਾਣੀ ਪੈਨਸ਼ਨ ਦੀ ਤਰਜ਼ ਤੇ ਤੁਹਾਨੂੰ ਪੁਰਾਣੀ ਪੈਨਸ਼ਨ ਦੇ ਦਿਆਂਗੇ। ਪਰੰਤੂ ਅੱਜ ਬਾਦਲ, ਮਾਫ਼ ਕਰਨਾ, ਭਗਵੰਤ ਮਾਨ ਸਰਕਾਰ ਪਿਛਲੀਆਂ ਬਾਦਲ ਹੋਣਾਂ ਦੀਆਂ ਜਾਂ ਦੂਸਰੀਆਂ ਤੀਸਰੀਆਂ ਸਰਕਾਰਾਂ ਦੀ ਤਰ੍ਹਾਂ ਮੁੱਕਰ ਚੁੱਕੀ ਹੈ। ਉਹ ਮੁਲਾਜ਼ਮ ਅੱਜ ਨਾਰਾਜ਼ ਹੋ ਕੇ ਪਿੰਡ ਸਤੌਜ ਪਹੁੰਚੇ, ਪਿੰਡ ਸਤੌਜ ਜਾ ਕੇ ਰੈਲੀ ਕੀਤੀ, ਕਹਿੰਦੇ ਅਸੀਂ ਤੇ ਪਿੰਡ ਦੇ ਕਿਨਾਰੇ ਤੇ ਜਾ ਕੇ ਮੁਰਦਾਬਾਦ ਕਰਨੀ ਭਗਵੰਤ ਮਾਨ ਦੀ। ਪਰੰਤੂ ਭਗਵੰਤ ਮਾਨ ਦੀ ਪੁਲਿਸ ਨੇ ਕਹਿੰਦੇ ਉੱਥੇ ਵੀ ਪਾਣੀ ਭਰਾ ਦਿੱਤਾ ਹੈ, ਭਾਵ ਕਿ ਅਸੀਂ ਕਹਿ ਸਕਦੇ ਹਾਂ ਕਿ ਮਨਸੂਈ ਡੁਪਲੀਕੇਟ ਮੀਂਹ ਪਾਣੀ ਦੀਆਂ ਵਿਛਾੜਾਂ ਦੇ ਨਾਲ ਮੁਲਾਜ਼ਮਾਂ ਨੂੰ ਕਾਫੀ ਉੱਥੇ ਪਿਆ ਤੇ ਲਾਠੀਆਂ ਵੀ ਭਰਾਈਆਂ। ਸੋ ਇਹੋ ਜਿਹੇ ਮੌਸਮ ਦੇ ਹਾਲਾਤ ਹੈ, ਸਿਆਸੀ ਹਾਲਾਤ ਵੀ ਦੱਸ ਦਿੱਤੇ ਤੇ ਤੁਹਾਨੂੰ ਮੌਸਮੀ ਹਾਲਾਤ ਵੀ ਦੱਸ ਦਿੱਤੇ ਹੈ। ਬਰਸਾਤੀ ਤੇ ਛੜਾਕੇ ਹੈ, ਪਰੰਤੂ ਦੂਜੇ ਪਾਸੇ ਪਾਈ ਪਾਣੀ ਦੀਆਂ ਵਿਛਾੜਾਂ ਆ, ਭਗਵੰਤ ਮਾਨ ਦਾ ਜਿੱਥੇ ਜੀ ਕਰਦਾ ਉੱਥੇ ਚਲਾ ਰਹੇ
6: ਜੀ। ਰਮੇਸ਼ ਜੀ, ਰਮੇਸ਼ ਜੀ, ਸਿਆਸੀ ਮੌਸਮ ਦੀ ਵੀ ਤੁਸੀਂ ਥੋੜ੍ਹੀ ਜਿਹੀ ਗੱਲ ਇਸ ਦੇ ਵਿੱਚ ਛੇੜੀ ਹੈ ਅਤੇ ਗੱਲ ਅਕਾਲੀ ਭਾਜਪਾ ਗੱਠਜੋੜ ਦੀ ਵੀ ਰਮੇਸ਼ ਜੀ ਤੋਰੀਏ। ਪਿਛਲੇ ਦਿਨਾਂ ਦੇ ਵਿੱਚ ਜੋ ਹੈ ਕਾਫੀ ਚਰਚਾ ਇਸ ਗੱਠਜੋੜ 'ਤੇ ਵੀ ਛਿੜੀ ਸੀ, ਪਰ ਹੁਣ ਲੱਗਦਾ ਕਿ ਪੰਜਾਬ ਦੇ ਜੋ ਪੰਥਕ ਮੁੱਦੇ ਜੋ ਨੇ ਉਹ ਜ਼ਰੂਰ ਇਸ ਗੱਠਜੋੜ ਦੇ ਵਿੱਚ ਅੜਿੱਕਾ ਬਣੇ ਹੋਏ ਨੇ ਜੀ। ਕੀ ਖਾਸ ਰਿਪੋਰਟ ਹੈ?
7: ਦੇਖੋ ਗੱਲ ਇਹ ਆ, ਅਕਾਲੀ ਭਾਜਪਾ ਗੱਠਜੋੜ ਜੇ ਅਸੀਂ ਪਿਛਲੇ 15-20 ਦਿਨ ਦੀ ਗੱਲ ਕਰੀਏ, ਜਿਸ ਢੰਗ ਦੇ ਨਾਲ ਸੁਖਬੀਰ ਸਿੰਘ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾ ਕੇ ਆਏ ਦਿੱਲੀ ਜਾ ਕੇ, ਥੋੜੇ ਦਿਨ ਪਹਿਲਾਂ ਹਰਸਿਮਰਤ ਕੌਰ ਨੇ ਜਿਸ ਢੰਗ ਦੇ ਨਾਲ ਆਪਣੇ ਭਾਸ਼ਣ ਚ ਇਸ਼ਾਰੇ ਦਿੱਤੇ, ਬਿਕਰਮ ਸਿੰਘ ਮਜੀਠੀਏ ਨੇ ਜੋ ਸ਼ਬਦ ਬੋਲੇ, ਉਹ ਸਾਰੀਆਂ ਚੀਜ਼ਾਂ ਜਾਂ ਇਹਨਾਂ ਦੇ ਹੋਰ ਲੀਡਰਾਂ ਦੇ ਜ਼ਿਕਰ ਕਰੀਏ, ਬੜਾ ਸਿੱਧਾ ਤੇ ਸਪਸ਼ਟ ਹੈ ਕਿ ਸਿਆਸੀ ਗੱਠਜੋੜ ਦੋਹਾਂ ਧਿਰਾਂ ਚ ਹੋਣ ਜਾ ਰਿਹਾ
6: ਜੀ।
7: ਉਵੇਂ ਤੇ ਪਹਿਲਾਂ ਵੀ ਹੁੰਦਾ ਸੀ, ਵਿੱਚ ਵਿਚਾਲੇ ਟੁੱਟ ਗਿਆ। ਹੁਣ ਪੰਜਾਬ ਦੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਆ ਰੁਪਿੰਦਰ ਜੀ, ਇਹ ਸੱਚ ਹੈ ਕਿ ਅਕਾਲੀ ਦਲ ਦੇ ਵਰਕਰ, ਅਕਾਲੀ ਦਲ ਦੇ ਜਿਹੜੇ ਹੇਠਲੇ ਲੀਡਰ ਹੈ, ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ ਕਿਹਾ ਕਿ ਕਰ ਲਓ ਏਕਤਾ, ਕੋਈ ਰੌਲਾ ਨਹੀਂ, ਪਰੰਤੂ ਭਾਈ ਇਹ ਨਾ ਹੋਵੇ ਕਿ ਏਕਤਾ ਕਰਕੇ ਅਸੀਂ ਲੋਕਾਂ ਚ ਹਾਸੋਹੀਨਤਾ ਦਾ ਸ਼ਿਕਾਰ ਹੋ ਜਾਈਏ
6: ਜੀ।
7: ਜਿਹੜੇ ਪੰਜਾਬ ਦੇ ਮਸਲੇ ਆ, ਘੱਟੋ ਘੱਟ ਉਹਨਾਂ ਦੇ ਉੱਪਰ ਕੋਈ ਸ਼ਰਤਾਂ ਤੇ ਤੈਅ ਕਰ ਲਓ, ਕੋਈ ਕੇਂਦਰ ਸਰਕਾਰ ਤੋਂ ਮਨਾ ਤੇ ਲਓ, ਚਾਹੇ ਉਹ ਪੰਥਕ ਮੁੱਦੇ ਨੇ ਜਿਹਦੇ ਵਿੱਚ ਭਾਵੇਂ ਬੰਦੀ ਸਿੰਘਾਂ ਦੀ ਗੱਲ ਹੈ, ਔਰ ਬੰਦੀ ਸਿੰਘਾਂ ਦੇ ਨਾਲ ਨਾਲ ਭਾਈ ਰਾਜੋਆਣਾ ਜੀ ਦਾ ਮਸਲਾ ਹੈ ਤੇ ਚਲੋ ਹੈ, ਤੇ ਉਹ ਵੀ ਬੰਦੀ
6: ਜੀ,
7: ਬੰਦੀ ਤੇ ਚਲੋ ਅਸੀਂ ਨਾ ਵੀ ਕਹੀਏ ਕਿ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ, ਪਰੰਤੂ ਉਹਨਾਂ ਦਾ ਮੁੱਦਾ ਵੀ ਇੱਕ ਥੋੜਾ ਜਿਹਾ ਹੈਗਾ ਆ ਕਿ ਫਾਂਸੀ ਤੋਂ ਉਮਰ ਕੈਦ। ਫਿਰ ਇਸ ਤੋਂ ਇਲਾਵਾ ਪਾਣੀਆਂ ਦਾ ਮਸਲਾ ਹੈ, ਚੰਡੀਗੜ੍ਹ ਦਾ ਮਸਲਾ ਹੈ, ਕਿਸਾਨੀ ਦੇ ਮਸਲਿਆਂ ਦੀ ਪੰਡ ਆ। ਹੁਣ ਉਹ ਪਤਾ ਲੱਗਾ ਕਿ ਅਕਾਲੀ ਦਲ ਦੇ ਵਰਕਰ ਵੀ ਕਿਤੇ ਨਾ ਕਿਤੇ ਆਪਣੀ ਲੀਡਰਸ਼ਿਪ ਦੇ ਅੱਗੇ ਇਹ ਸਵਾਲ ਖੜਾ ਕਰ ਰਹੇ ਆ ਕਿ ਭਾਈ ਜਿਹੜੇ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਤੇ ਕੋਈ ਗੱਲ ਤੇ ਕਰ ਲਓ, ਭਾਜਪਾ ਦੇ ਨਾਲ ਕੇਂਦਰ ਸਰਕਾਰ ਨਾਲ ਐਵੇਂ ਨਾ ਸਮਝੌਤਾ ਕਰ ਲਿਓ। ਹੁਣ ਦੂਜੇ ਪਾਸੇ ਭਾਜਪਾ ਦੀ ਵੀ ਗੱਲ ਦੱਸਦਾ ਵਿਪਿੰਦਰ ਜੀ, ਭਾਜਪਾ ਦੇ ਵਰਕਰ ਵੀ ਕੋਈ ਬਹੁਤ ਅਸੀਂ ਕਹੀਏ ਕਿ ਦਿਲੋਂ ਆਪਣੀ ਲੀਡਰਸ਼ਿਪ ਨੂੰ ਕਹਿ ਰਹੇ ਜੀ ਅਕਾਲੀ ਦਲ ਨੂੰ ਘੁੱਟ ਕੇ ਜੱਫੀ ਪਾ ਲਓ, ਏਦਾਂ ਦੀ ਕੋਈ ਆਵਾਜ਼ ਨਹੀਂ ਹੈ, ਉੱਥੇ ਵੀ ਗਿਣਤੀ ਬਰਾਬਰ ਹੀ ਆ, ਅੱਧੇ ਕੁ ਕਹਿੰਦੇ ਸਮਝੌਤਾ ਕਰ ਲਓ ਤੇ ਅੱਧੇ ਕੁ ਕਹਿੰਦੇ ਨਹੀਂ ਹੋਣਾ ਚਾਹੀਦਾ। ਜਿਹੜੇ ਕਹਿੰਦੇ ਹੋਣਾ ਚਾਹੀਦਾ ਉਹ ਵੀ ਕਹਿੰਦੇ ਕਿ ਭਾਈ ਉਹ ਪੁਰਾਣੇ ਵਾਂਗੂ ਨਾ ਕਰਿਓ ਕਿ ਸਾਡੇ ਕੋਲ 22-23 ਸੀਟਾਂ ਤੇ ਬਾਕੀ ਸਾਰੀਆਂ ਉਹਨਾਂ ਨੂੰ ਕਹਿੰਦੇ ਬਰਾਬਰ ਕਰਨਾ। ਹੁਣ ਵਰਕਰਾਂ ਦੀ ਨਬਜ ਬਿਨਾਂ ਪਛਾਣੇ, ਵਰਕਰਾਂ ਦੀ ਬਿਨਾਂ ਮੰਨੇ ਮੈਨੂੰ ਲੱਗਦਾ ਕਿ ਅੱਜ ਦੇ ਹਾਲਾਤ ਇਹ ਆ ਪੰਜਾਬ 'ਚ ਦੋਵੇਂ ਪਾਰਟੀਆਂ ਅੱਗੇ ਵਧਣ ਨੂੰ ਤਿਆਰ ਨੇ
6: ਜੀ।
7: ਅੱਜ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਕੌਮੀ ਇਕੱਤਰਤਾ ਜਿਹੜੀ ਦਿੱਲੀ ਦੇ ਵਿੱਚ ਹੈ, ਉੱਥੇ ਪੰਜਾਬ ਦੀ ਲੀਡਰਸ਼ਿਪ ਵੀ ਗਈ ਹੋਈ ਹੈ ਔਰ ਪਤਾ ਲੱਗਾ ਕਿ ਉਸ ਕੌਮੀ ਜਿਹੜੀ ਇਹਨਾਂ ਦੀ ਜਥੇਬੰਦਕ ਮੀਟਿੰਗ ਹੈ ਉਹਦੇ ਵਿੱਚ ਪੰਜਾਬ ਦੇ ਏਕਤਾ ਵਾਲੇ ਮਸਲੇ ਤੇ ਸਿਆਸੀ ਸਾਂਝ ਵਾਲੇ ਮਸਲੇ ਤੇ ਚਰਚੇ ਹੋਣੇ ਆ ਅੱਜ। ਬੀਐਲ ਸੰਤੋਸ਼ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਥੇਬੰਦਕ ਸੈਕਟਰੀ ਜਿਹਨੂੰ ਆਪਾਂ ਆਖਦੇ ਹਾਂ ਸਕੱਤਰ ਹੈ, ਉਹਨਾਂ ਨੇ ਅੱਜ ਪੰਜਾਬ ਆਉਣਾ ਹੈ, ਅੱਜ ਸ਼ਾਮ ਆ ਜਾਣ ਕੱਲ ਸਵੇਰੇ ਆ ਜਾਣ, ਭਾਵੇਂ ਉਹ ਪੰਜਾਬ ਆ ਰਹੇ
6: ਜੀ।
7: ਪਤਾ ਇਹ ਵੀ ਲੱਗਾ ਕਿ ਪੰਜਾਬ ਆਉਣ ਦਾ ਮਕਸਦ ਉਹਨਾਂ ਦਾ ਇਹੀ ਆ ਕਿ ਪੰਜਾਬ ਦੇ ਲੀਡਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਪੱਖ ਜਾਣਨਾ ਕਿ ਉਹ ਇਸ ਮੁੱਦੇ ਤੇ ਕੀ ਚਾਹੁੰਦੇ ਆ ਏਕਤਾ ਦੇ ਬਾਰੇ। ਹੁਣ ਇਹ ਏਕਤਾ ਦੇ ਵਿੱਚ ਰੁਪਿੰਦਰ ਜੀ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਅੜਚਨ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਆਪਣੇ ਆਪ 'ਚ ਮੁੱਦੇ ਬਹੁਤ ਵੱਡੇ ਆ। ਜੇ ਅਕਾਲੀ ਦਲ ਨੇ ਉਹਨਾਂ ਮੁੱਦਿਆਂ ਤੇ ਭੋਰਾ ਵੀ ਪ੍ਰਾਪਤੀ ਬਿਨਾਂ ਕੀਤੇ ਜਾਂ ਕੇਂਦਰ ਵਾਲੇ ਪਾਸਿਓਂ ਕੋਈ ਜੈਸ ਕਹਾਏ ਬਿਨਾਂ ਅੱਗੇ ਪੈਰ ਧਰਿਆ ਤੇ ਰਾਜਨੀਤਿਕ ਨੁਕਸਾਨ ਅਕਾਲੀ ਦਲ ਨੂੰ ਹੋਰ ਵੀ ਹੋ ਸਕਦਾ, ਕਿਉਂਕਿ ਅਕਾਲੀ ਦਲ ਤੇ ਦੋਸ਼ ਹੀ ਪਹਿਲਾਂ ਇਹ ਲੱਗਦੇ ਆ ਕਿ ਜਦੋਂ ਭਾਜਪਾ ਦੇ ਨਾਲ ਨਾਤਾ ਤੋੜ ਲਿਆ ਉਦੋਂ ਭਾਜਪਾ ਨੂੰ ਗਾਲਾਂ ਕੱਢਦੇ ਰਹੇ, ਪਹਿਲਾਂ ਇਹਨਾਂ ਨੇ ਭਾਜਪਾ ਦੇ ਨਾਲ ਮਿਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ। ਅਕਾਲੀ ਦਲ ਤੇ ਦੋਸ਼ ਹੀ ਉਹ ਲੱਗਦੇ ਆ ਕਿ ਇਹ ਪਰਿਵਾਰ ਕੇਵਲ ਕੁਰਸੀ ਦਾ ਭੁੱਖਾ ਆ, ਇਹਨਾਂ ਨੂੰ ਤੇ ਕੋਈ ਲੈਣਾ ਦੇਣਾ ਹੀ ਨਹੀਂ ਪੰਜਾਬ ਦੇ ਨਾਲ ਪੰਥਕ ਮਸਲਿਆਂ ਦੇ ਨਾਲ
6: ਜੀ।
7: ਤੇ ਜੇ ਇਸ ਵਾਰ ਵੀ ਸਮਝੌਤਾ ਏਦਾਂ ਹੀ ਹੋ ਗਿਆ ਚੁੱਪ ਚਪੀਤੇ ਕਿ ਭਾਈ ਬਸ ਇਹ ਤਾਂ 9 ਮਾਸ ਦਾ ਰਿਸ਼ਤਾ ਹੈ, ਹੁਣ ਇਹ ਸ਼ਬਦਾਂ ਨਾਲ 9 ਮਾਸ ਦਾ ਰਿਸ਼ਤਾ ਦਿਖਾਇਆ ਨਹੀਂ ਜਾਣਾ, ਹੁਣ ਕੁਛ ਕਰਕੇ ਦਿਖਾਉਣਾ ਪੈਣਾ। ਇਹ ਠੀਕ ਹੈ ਕਿ ਸਿਆਸੀ ਸਾਂਝਾਂ ਬਹੁਤ ਸਾਰੀਆਂ ਪਾਰਟੀਆਂ ਦੀਆਂ ਹੁੰਦੀਆਂ ਵੀ ਹੈ, ਟੁੱਟਦੀਆਂ ਵੀ ਹੈ, ਪਰੰਤੂ ਅਕਾਲੀ ਦਲ ਦੇ ਲਈ ਜਿੱਥੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਸਹਾਰਾ ਜ਼ਰੂਰੀ ਹੈ ਅੱਗੇ ਵਧਣ ਲਈ, ਉੱਥੇ ਅਕਾਲੀ ਦਲ ਦੇ ਹਾਲਾਤ ਇਹ ਹੈ ਕਿ ਉਹ ਪੰਜਾਬ ਦੇ ਮੁੱਦੇ ਛੱਡ ਕੇ ਕੇਵਲ ਤੇ ਕੇਵਲ ਸਿਆਸੀ ਸਾਂਝ ਨਹੀਂ ਪਾ ਸਕਦਾ, ਉਹਨੂੰ ਮੁੱਦੇ ਨਾਲ ਲੈ ਕੇ ਜਾਣੇ ਹੀ ਪੈਣੇ ਹੈ। ਬਾਕੀ ਜਿਹੜੀ ਬੰਦੀ ਸਿੰਘਾਂ ਦੀ ਗੱਲ ਹੈ ਜਾਂ ਭਾਈ ਰਾਜੋਆਣਾ ਦੀ ਗੱਲ ਆ ਜਾਂ ਕਿਸਾਨੀ ਦੇ ਮਸਲੇ ਆ, ਇਹੋ ਜਿਹੇ ਮਸਲਿਆਂ ਦੇ ਉੱਪਰ, ਪਾਣੀਆਂ ਦੇ ਮਸਲੇ ਤੇ ਕਿਤੇ ਨਾ ਕਿਤੇ ਹਾਮੀ ਭਾਰਤੀ ਜਨਤਾ ਪਾਰਟੀ ਤੋਂ ਪੰਜਾਬ ਪੱਖੀ ਭਰਾਉਣੀ ਪੈਣੀ ਆ, ਉਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਔਰ ਇਹੀ ਗੱਲ ਹੈ ਕਿ ਜਿਹੜੀ ਇਸ ਵੇਲੇ ਅੜਚਨ ਹੈ ਉਹ ਪੰਜਾਬ ਦੇ ਮੁੱਦੇ ਆ। ਪੰਜਾਬ ਦੇ ਮੁੱਦੇ ਜੇ ਭਾਰਤੀ ਜਨਤਾ ਪਾਰਟੀ ਕੋਈ 1-2 ਲਾਰਾ ਲਾ ਦੂਗੀ ਹੱਲ ਹੋ ਜਾਣਗੇ
6: ਜੀ,
7: ਤੇ ਹੋ ਸਕਦਾ ਫਿਰ ਅਕਾਲੀ ਦਲ ਕਹਿਣਾ ਵੇਖੋ ਜੀ ਅਸੀਂ ਕਰਾ ਦਿੱਤਾ, ਕੱਲ ਸਾਡੀ ਜਾਰੀ ਪਈ ਤੇ ਅੱਜ ਅਸੀਂ ਆ ਫੈਸਲਾ ਕਰਾਤਾ ਹੈ, ਤੇ ਜਾਰੀ ਨੇ ਪੰਜਾਬ ਦਾ ਭਲਾ ਹੀ ਬੜਾ ਕਰ ਦੇਣਾ। ਤੇ ਜੇ ਬਿਨਾਂ ਕੋਈ ਲਾਹਾ ਲਏ ਪੰਜਾਬ ਦੇ ਹੱਕ ਦੀ ਗੱਲ ਕੀਤੀ ਦੋਸਤੀ ਪੈ ਗਈ ਤੇ ਉਹ ਅਕਾਲੀ ਦਲ ਲਈ ਹੋਰ ਰਾਜਨੀਤਿਕ ਤੌਰ ਤੇ ਨੁਕਸਾਨ ਵਾਲੀ ਹੋ ਜਾਣੀ ਹੈ। ਸੋ ਦੋਵੇਂ ਧਿਰਾਂ ਇਸ ਵੇਲੇ ਵਿਚਾਰਾਂ ਤੇਜ਼ੀ ਨਾਲ ਕਰ ਰਹੀਆਂ। ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੌਮੀ ਜਥੇਬੰਦਕ ਮੀਟਿੰਗ ਹੈ ਉਹਦੇ ਵਿੱਚ ਵੀ ਇਹ ਮਸਲੇ ਤੇ ਚਰਚਾ ਆ, ਔਰ ਜਿਹੜੇ ਅਗਲੇ 2 ਦਿਨ ਇਹਨਾਂ ਦੇ ਜਥੇਬੰਦਕ ਸੈਕਟਰੀ ਨੇ ਆ ਕੇ ਪੰਜਾਬ ਚ ਲਾਉਣੇ ਆ ਉਹ ਵੀ ਇਹੀ ਮੁੱਦਾ ਹੈ। ਤੇ ਦੂਜੇ ਪਾਸੇ ਅਕਾਲੀ ਦਲ ਵੀ ਭਾਈ ਲਗਾਤਾਰ ਮੀਟਿੰਗਾਂ ਕਰ ਰਿਹਾ ਤੇ ਪਤਾ ਇਹ ਲੱਗਾ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਕੁਰਸੀਆਂ ਵਾਲੀ ਆ, ਜਿਹਨਾਂ ਨੂੰ ਪਤਾ ਕਿ ਸਾਡੀ ਕੁਰਸੀ ਤੇ ਵੱਟਦੇ ਪਈ ਹੈ, ਉਹ ਤੇ ਪਤਾ ਲੱਗਾ ਕਿ ਭਾਈ ਤਿਆਰ ਬਰ ਤਿਆਰ ਹੀ ਹੈ। ਔਰ ਇਹ ਵੀ ਮੈਂ ਦੱਸਦਾ ਰੁਪਿੰਦਰ ਜੀ, ਇਹ ਵੀ ਕੰਨਾਂ ਚ ਖਬਰਾਂ ਪੈ ਚੁੱਕੀਆਂ ਕਿ ਬੀਬਾ ਹਰਸਿਮਰਤ ਕੌਰ ਦੀ ਕੁਰਸੀ ਵੀ ਜਿਹਨੂੰ ਆਪਾਂ ਵਜ਼ਾਰਤ ਆਖਦੇ ਹਾਂ ਕੇਂਦਰ ਵਾਲੀ ਵਜ਼ਾਰਤ, ਉਹ ਵੀ ਕੇਂਦਰ ਵਿੱਚ ਤਿਆਰ ਬਰ ਤਿਆਰ ਹੈ। ਸੋ ਕੁਰਸੀਆਂ ਤਿਆਰ ਹੈ, ਮੁੱਦੇ ਅਜੇ ਤਿਆਰ ਨਹੀਂ ਹੈ। ਤੇ ਮੁੱਦਿਆਂ ਦੀ ਪੰਡ ਜਿਹੜੀ ਹੈ ਉਹ ਭਾਈ ਵਰਕਰਾਂ ਨੇ ਪਤਾ ਲੱਗਾ ਕਿ ਆਪਣੀ ਪਾਰਟੀ ਦੇ ਲੀਡਰਾਂ ਅੱਗੇ ਰੱਖਣੀ ਸ਼ੁਰੂ ਕਰ ਦਿੱਤੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਪਰ ਮੁੱਦੇ ਵੀ ਨਾਲ ਨਾਲ ਚੱਲਣੇ ਆ। ਸੋ ਵੇਖਦੇ ਹਾਂ ਅਕਾਲੀ ਦਲ ਦੀ ਲੀਡਰਸ਼ਿਪ ਇੱਥੇ ਕਿੰਨੀ ਕੁ ਸਿਆਣਪ ਨਾਲ ਫੈਸਲਾ ਲਈ।
6: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਰਮੇਸ਼ ਜੀ ਅਸੀਂ ਨੋਟ ਕਰਵਾ ਦਈਏ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਪਤਾ, ਕਿਉਂਕਿ ਜਿਨ੍ਹਾਂ ਨੇ ਆਪਣਾ ਘਰ ਤਿਆਰ ਕਰਵਾਉਣਾ, ਰੈਨੋਵੇਟ ਕਰਵਾਉਣਾ, ਜਾਂ ਫਿਰ ਤੁਸੀਂ ਕੰਟਰੈਕਟਰ ਹੋ, ਬਿਲਡਰ ਹੋ, ਉਸ ਪ੍ਰੋਗਰਾਮ ਨੂੰ ਇਸ ਵੇਲੇ ਸੁਣ ਰਹੇ ਹੋ, ਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਪਤਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਬੈਸਟ ਵੈਲਿਊ ਤੁਹਾਨੂੰ ਮਿਲਣੀ ਹੈ ਸਾਰੀਆਂ ਹੀ ਬਿਲਡਿੰਗ ਕੰਸਟਰਕਸ਼ਨ ਦੀਆਂ ਸਪਲਾਈਜ਼ 'ਤੇ। ਸੋ 8005 ਡਿਕਸੀ ਰੋਡ ਬਰੈਂਪਟਨ ਜੀ ਪਤਾ ਨੋਟ ਕਰ ਲਓ, ਸਟੀਲਸ ਅਤੇ ਡਿਕਸੀ ਦੇ ਕੋਲ ਇਹ ਨੇ, ਅਤੇ ਲਗਜ਼ਰੀਅਸ ਸ਼ੋਰੂਮ ਹੈ ਅਤੇ ਹਰ ਪ੍ਰਾਈਸ ਤੁਸੀਂ ਲੈ ਕੇ ਆਓਗੇ ਉਸ ਨੂੰ ਬੀਟ ਇਹ ਕਰਨਗੇ। ਸੋ ਨੰਬਰ 647-961-0585 ਜੀ ਇਹਨਾਂ ਦਾ ਨੰਬਰ ਹੈ, ਫੋਨ ਰਾਹੀਂ ਵੀ ਤੁਸੀਂ ਡੀਲਸ ਦਾ ਵੇਰਵਾ ਜਾਂ ਪ੍ਰਾਈਜ਼ ਦਾ ਵੇਰਵਾ ਲੈ ਸਕਦੇ ਹੋ, ਅਤੇ ਇਹਨਾਂ ਦੀ ਵੈਬਸਾਈਟ ਵੀ ਹੈ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca 'ਤੇ ਜਾਓ ਅਤੇ ਪੂਰੀ ਜਾਣਕਾਰੀ, ਸਾਰੇ ਹੀ ਪ੍ਰੋਡਕਟਸ ਅਤੇ ਉਹਨਾਂ ਦੀ ਪ੍ਰਾਈਜ਼ ਦੀ ਤੁਸੀਂ ਜ਼ਰੂਰ ਲਵੋ। ਪਲੰਬਿੰਗ ਸਪਲਾਈਜ਼ ਦੀ ਗੱਲ ਕਰੀਏ, HVAC ਮਟੀਰੀਅਲ ਦੀ ਗੱਲ ਕਰੀਏ, ਇਲੈਕਟ੍ਰੀਕਲ ਫਲੋਰਿੰਗ ਟਾਇਲ ਪ੍ਰੋਡਕਟਸ ਦੀ ਕਰੀਏ, ਡੋਰਸ ਵਿੰਡੋਜ਼ ਦੀ ਕਰੀਏ, ਟ੍ਰਿਮ ਮੋਲਡਿੰਗਸ ਦੀ ਕਰੀਏ, ਡਰਾਈ ਵਾਲ ਇੰਸੂਲੇਸ਼ਨ ਦੀ ਕਰੀਏ, ਜਾਂ ਫਿਰ ਟੂਲਸ ਹਾਰਡਵੇਅਰ, ਜਾਂ ਫਿਰ ਵਾਸ਼ਰੂਮ ਟੋਇਲਟਸ ਦੇ ਲਈ ਪੂਰਾ ਹੀ ਸਮਾਨ। ਸੋ ਜੀ ਪਹੁੰਚਣਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਤੁਸੀਂ। ਰਮੇਸ਼ ਜੀ ਗੱਲ ਤੋਰਾਂਗੇ ਜੀ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ਦੀ। ਰਮੇਸ਼ ਜੀ ਖਬਰ ਹੈ ਕਿ ਪੰਜਾਬ 'ਚ ਇਹਨਾਂ 'ਤੇ ਪਰਚਾ ਦਰਜ ਹੋਇਆ ਜੀ, ਕੀ ਕਾਰਨ ਰਹੇ, ਇਸ ਦੇ ਵਿੱਚ ਕੀ ਰਿਪੋਰਟ ਹੈ?
7: ਰੁਪਿੰਦਰ ਜੀ, ਅਸਲ ਵਿੱਚ ਹਿਮਾਚਲ ਤੇ ਪੰਜਾਬ ਦਾ ਜਿਹੜਾ ਸਰਹੱਦੀ ਖੇਤਰ ਹੈ, ਜਿਹੜਾ ਹਿਮਾਚਲ ਵਾਲੇ ਪਾਸੇ ਦਾ ਖੇਤਰ ਹੈ
6: ਜੀ,
7: ਬਹੁਤ ਸਾਰੀ ਇੰਡਸਟਰੀ, ਬਹੁਤ ਸਾਰੀਆਂ ਫੈਕਟਰੀਆਂ ਨੇ ਉੱਥੇ। ਉਹਦੇ ਵਿੱਚ ਦਵਾਈ ਦੀ ਇੰਡਸਟਰੀ ਵੀ ਹੈ, ਉਹਦੇ ਵਿੱਚ ਬਹੁਤ ਸਾਰਾ ਸਾਜੋ ਸਮਾਨ ਹੋਰ ਵੀ ਬਣਦਾ ਹੈ
6: ਜੀ।
7: ਚਾਹੇ ਅਸੀਂ ਜਿਹੜਾ ਰੋਪੜ ਦੇ ਨਾਲ ਜਿਹੜਾ ਪਿਛਲੇ ਪਾਸੇ ਨੂੰ ਖੇਤਰ ਲੱਗਦਾ ਹੈ ਉਹਦੀ ਗੱਲ ਕਰੀਏ, ਤੇ ਚਾਹੇ ਹੁਸ਼ਿਆਰਪੁਰ ਦੇ ਨਾਲ ਲੱਗਦੇ ਖੇਤਰ ਦੀ ਗੱਲ ਕਰੀਏ, ਭਾਵ ਕਿ ਜਿਹੜੇ ਮਰਜ਼ੀ ਰਸਤੇ ਅਸੀਂ ਹਿਮਾਚਲ ਨੂੰ ਐਂਟਰ ਹੋ ਜਾਈਏ
6: ਜੀ,
7: ਜਦੋਂ ਪੰਜਾਬ ਵੱਲ ਦੀ ਐਂਟਰ ਹੁੰਦੇ ਆ ਤੇ ਤੁਹਾਨੂੰ 5-10 ਕਿਲੋਮੀਟਰ ਅੱਗੇ ਜਾ ਕੇ ਸਰਹੱਦ ਤੋਂ ਇਹ ਪਤਾ ਲੱਗ ਜਾਏਗਾ ਕਿ ਕਿੱਡੀ ਵੱਡੀ ਇੰਡਸਟਰੀ ਹਿਮਾਚਲ 'ਚ ਲੱਗ ਚੁੱਕੀ ਹੈ। ਚਲੋ ਉਹਦੇ ਕਾਰਨ ਕੀ ਹੈ, ਉਹ ਇੱਕ ਵੱਖਰਾ ਮੁੱਦਾ ਹੈ, ਪਰੰਤੂ ਦੂਜੀ ਜਿਹੜੀ ਗੱਲ ਤੁਸੀਂ ਅੱਜ ਛੇੜੀ ਹੈ, ਉਹਨਾਂ ਦੇ ਉੱਪਰ ਪਰਚੇ ਦਰਜ ਹੋ ਜਾਣੇ, FIR ਦਰਜ ਹੋ ਜਾਣੀ। ਰੁਪਿੰਦਰ ਜੀ ਮੁੱਦਾ ਇਹ ਆ ਕਿ ਪ੍ਰਦੂਸ਼ਣ, ਪੰਜਾਬ ਦੇ ਲੋਕ ਤਾਂ ਲੰਬੇ ਸਮੇਂ ਤੋਂ ਰੌਲਾ ਪਾ ਰਹੇ ਹੈ, ਹੁਣ 2 ਦਿਨ ਤੋਂ ਰੌਲਾ ਪਾ ਰਹੇ ਸੀ ਦਿਨੇਸ਼ ਚੱਡਾ। ਦਿਨੇਸ਼ ਚੱਡਾ ਰੋਪੜ ਤੋਂ MLA ਹੈ ਆਮ ਆਦਮੀ ਪਾਰਟੀ ਦੇ
6: ਜੀ।
7: ਉਹ ਕਹਿੰਦੇ ਜੀ ਆਹ ਵੇਖ ਲਓ, ਸਤਲੁਜ ਦਰਿਆ ਵਿੱਚ ਭਰਿਆ ਹੀ ਆਉਂਦਾ ਉਧਰੋਂ ਕੂੜਾ ਕਰਕਟ, ਸਮਾਨ ਕੱਢ ਕੱਢ ਕੇ ਦਿਖਾਤਾ ਉਹਨਾਂ ਨੇ ਅਫਸਰਾਂ ਨੂੰ ਕਿ ਆਹ ਫਲਾਨੀ ਫੈਕਟਰੀ ਦਾ ਸਮਾਨ ਹੈ, ਕੂੜੇ ਦੇ ਰੂਪ ਚ ਆਉਂਦਾ ਤੇ ਕੈਮੀਕਲ ਚ ਕਿੰਨਾ ਆਉਂਦਾ ਪਤਾ ਹੀ ਨਹੀਂ। ਉਹ ਕਹਿੰਦੇ ਕਰੋ ਕਾਰਵਾਈ। ਹੁਣ ਸੱਤਾਧਾਰੀ ਧਿਰ ਦਾ ਵਿਧਾਇਕ ਹੋਵੇ, ਉਹ ਰੌਲਾ ਪਾਵੇ ਤੇ ਕਾਰਵਾਈ ਹੋਵੇ ਨਾ, ਇਹ ਹੋ ਨਹੀਂ ਸਕਦਾ, ਇਸ ਕਰਕੇ ਕਾਰਵਾਈ ਤੇ ਗਈ ਆ ਹੋ। ਮੈਂ ਇੱਥੇ ਰੁਪਿੰਦਰ ਜੀ ਦੱਸਦਾ ਕਿ ਇਹ ਬਹੁਤ ਵੱਡਾ ਭਾਰਤ ਦਾ ਮਸਲਾ ਆ ਜਿਹਨੂੰ ਆਪਾਂ ਪ੍ਰਦੂਸ਼ਣ ਆਖਦੇ ਹਾਂ। ਇੱਕ ਸਮੇਂ ਤੇ ਤੁਸੀਂ ਅਸੀਂ ਰੌਲਾ ਪ੍ਰਦੂਸ਼ਣ ਤਾਂ ਪਾਉਂਦੇ ਹੁੰਦੇ ਸੀ ਜੀ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ, ਪਰਾਲੀ ਦਾ ਧੂੰਆਂ, ਲੋਕ ਅੱਗ ਲਾਉਂਦੇ ਆ ਧੂੰਆਂ, ਲੋਕ ਕੂੜਾ ਬਾਹਰ ਸੁੱਟ ਦਿੰਦੇ, ਉਹ ਖਲਾਰਾ ਆ। ਹੁਣ ਜਿਹੜਾ ਬਹੁਤ ਖਤਰਨਾਕ ਪ੍ਰਦੂਸ਼ਣ ਹੈ ਉਹ ਇੰਡਸਟਰੀ ਦਾ ਆ, ਉਹ ਫੈਕਟਰੀਆਂ ਦਾ ਆ
6: ਜੀ,
7: ਕਿਉਂਕਿ ਇੰਡਸਟਰੀ ਤੇ ਫੈਕਟਰੀਆਂ ਚ ਬਹੁਤ ਸਾਰਾ ਕੁਛ ਮਟੀਰੀਅਲ ਜਿਹੜਾ ਬਣਦਾ ਹੈ ਉਹਦੇ ਵਿੱਚ ਖਤਰਨਾਕ ਤੋਂ ਖਤਰਨਾਕ ਜਿਹੜੇ ਕੈਮੀਕਲ ਆ ਉਹਨਾਂ ਦੀ ਵਰਤੋਂ ਹੁੰਦੀ ਹੈ। ਅਸੀਂ ਲੁਧਿਆਣੇ ਦਾ ਕਿੰਨੀ ਵਾਰ ਜ਼ਿਕਰ ਕੀਤਾ ਹੈ ਕਿ ਉੱਥੇ ਜਿਹੜਾ ਰੰਗਾਈ ਵਾਲਾ, ਰੰਗਾਈ ਉਦਯੋਗ ਹੈ, ਜਿਹੜੇ ਕੱਪੜੇ ਰੰਗੇ ਜਾਂਦੇ ਹੈ, ਉਹ ਰੰਗਾਈ ਉਦਯੋਗ ਦੇ ਵਿੱਚ ਜਿਹੜੇ ਰੰਗ ਵਿੱਚ ਕੈਮੀਕਲ ਵਰਤੇ ਜਾਂਦੇ ਆ, ਜਿੱਥੋਂ ਪਾਣੀ ਗਰਮ ਕਰਕੇ ਵਿੱਚੋਂ ਕੈਮੀਕਲ ਪਾ ਕੇ ਕੱਪੜੇ ਨੂੰ ਰੰਗ ਦਿੱਤਾ ਜਾਂਦਾ, ਇੰਨਾ ਕੁ ਜ਼ਹਿਰੀਲਾ ਆ ਕਿ ਉਹਨੂੰ ਅਸੀਂ ਸ਼ੁੱਧ ਪੰਜਾਬੀ ਚ ਜ਼ਹਿਰ ਕਹਿ ਸਕਦੇ, ਜ਼ਹਿਰ। ਉਹ ਲਗਾਤਾਰ ਲੁਧਿਆਣੇ ਦਾ ਬੁੱਢੇ ਨਾਲੇ ਚ ਜਾ ਕੇ ਲੁਧਿਆਣੇ ਤੇ ਹੇਠਾਂ ਲੁਧਿਆਣੇ ਦੇ ਪੈਰਾਂ ਚ ਜ਼ਹਿਰ ਹੀ ਜ਼ਹਿਰ ਆ ਪਾਣੀ ਦੇ ਰੂਪ ਦੇ ਵਿੱਚ
6: ਜੀ।
7: ਇਵੇਂ ਹਿਮਾਚਲ ਦੀ ਗੱਲ ਹੈ, ਹਿਮਾਚਲ ਦੀ ਜਿਹੜੀ ਇੰਡਸਟਰੀ, ਖਾਸ ਕਰਕੇ ਬੱਤੀ ਵਾਲੀ ਗੱਲ ਕਰੀਏ ਜਿੱਥੇ ਕੈਮੀਕਲ ਇੰਡਸਟਰੀ ਹੈ ਦਵਾਈਆਂ ਦੀ, ਹੁਣ ਬਹੁਤ ਵੱਡੇ ਪੱਧਰ ਤੇ ਗੰਦਗੀ ਫੈਲਾ ਦਿੱਤੀ। ਔਰ ਇਕੱਲੀ ਗੱਲ ਕੋਈ ਪੰਜਾਬ ਜਾਂ ਹਿਮਾਚਲ ਦੀ ਨਹੀਂ, ਪੂਰੇ ਭਾਰਤ ਵਿੱਚ ਹੀ ਹਾਲਾਤ ਹੈ, ਕਿਉਂਕਿ ਭਾਰਤੀ ਕਾਨੂੰਨ ਇੱਥੇ ਤਮਾਸ਼ਾ ਬਣਾ ਕੇ ਇੱਥੋਂ ਦੇ ਢਾਂਚੇ ਨੇ ਰੱਖ ਦਿੱਤਾ, ਕਾਨੂੰਨ ਦੇ ਮੁਤਾਬਕ ਤੇ ਇਹ ਗੱਲ ਬੜੀ ਸਾਫ਼ ਹੈ ਕਿ ਭਾਈ ਕਿਵੇਂ ਫੈਕਟਰੀ ਨੇ ਉਹ ਆਪਣੇ ਕੈਮੀਕਲ ਜਿਹੜਾ ਉਹਦਾ ਰਿਸਦਾ ਆ ਜਾਂ ਉਹਦਾ ਕੈਮੀਕਲ ਕੱਚੇ ਰੂਪ ਦੇ ਵਿੱਚ ਬਾਹਰ ਆਉਂਦਾ ਹੈ ਜਾਂ ਵੇਸਟੇਜ ਦੇ ਰੂਪ ਚ ਬਾਹਰ ਆਉਂਦਾ ਹੈ, ਕਿਵੇਂ ਉਸਨੂੰ ਖਤਮ ਕਰਨਾ ਹੈ, ਕਹਿੰਦਾ ਕਾਨੂੰਨ ਹੈ। ਪਰੰਤੂ ਰੌਲਾ ਇਸ ਗੱਲ ਦਾ ਕਿ ਭਾਰਤ ਵਿੱਚ ਨਾ ਤੇ ਕਾਨੂੰਨ ਦੀ ਕੋਈ ਪਾਲਣਾ ਕਰਾਉਣ ਨੂੰ ਤਿਆਰ ਹੈ ਤੇ ਨਾ ਕਰਨ ਨੂੰ ਤਿਆਰ ਹੈ। ਕਰਨ ਵਾਲੇ ਕਹਿੰਦੇ ਅਸੀਂ ਕਰਨੀ ਨੀ, ਕਰਵਾਉਣ ਵਾਲੇ ਕਹਿੰਦੇ ਸਾਡੇ ਬੋਝੇ ਚ ਪੈਸੇ ਪਾ ਦਿਓ, ਨਜ਼ਾਰੇ ਲਓ। ਉਹ ਨਜ਼ਾਰਿਆਂ ਕਰਕੇ ਹਾਲਾਤ ਇਹ ਹੈ ਕਿ ਚਾਹੇ ਸਤਲੁਜ ਦਰਿਆ ਦੀ ਅੱਜ ਗੱਲ ਕਰੀਏ, ਚਾਹੇ ਆਪਾਂ ਹੋਰ ਕਿਸੇ ਨਹਿਰ ਦੀ ਗੱਲ ਕਰੀਏ ਜਾਂ ਧਰਤੀ ਹੇਠਲੇ ਪਾਣੀ ਦੀ ਗੱਲ ਕਰੀਏ ਜਿੱਥੇ ਫੈਕਟਰੀਆਂ ਵਾਲਿਆਂ ਨੇ ਬੋਰ ਕਰਕੇ ਕੈਮੀਕਲ ਹੇਠਾਂ ਪਾਤੇ ਹੈ, ਬਹੁਤ ਤਬਾਹੀ ਹੈ ਪੂਰੇ ਭਾਰਤ ਦੇ ਵਿੱਚ। ਔਰ ਉਹ ਹੁਣ ਜਦੋਂ ਰੌਲਾ ਰੱਪਾ ਬੀਤੇ ਕਾਫੀ ਸਮੇਂ ਤੋਂ ਵੱਧ ਰਿਹਾ ਸੀ ਕਿ ਭਾਈ ਆਹ ਵੇਖੋ ਕੀ ਹੋ ਰਿਹਾ ਹੈ, ਤੇ ਉਹਦੇ ਚੱਲਦੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਨੇ ਰੌਲਾ ਰੱਪਾ ਪਾ ਕੇ ਹਿਮਾਚਲ ਵਾਲੀਆਂ ਕੁਝ ਕੁ ਫੈਕਟਰੀਆਂ ਤੇ ਪਰਚੇ ਦਰਜ ਕਰਾਏ ਹੈ, ਬਾਕੀ ਭਾਈ ਇੱਧਰ ਪੰਜਾਬ ਹੈ ਉੱਧਰ ਹਿਮਾਚਲ ਹੈ, ਉਹ ਕਾਰਵਾਈ ਪ੍ਰਦੂਸ਼ਣ ਬੋਰਡ ਨੇ ਕਰਤ ਦਿੱਤੀ ਹੈ, ਬਾਕੀ ਉਹ ਕਾਨੂੰਨੀ ਤੌਰ ਤੇ ਕਿੰਨੀ ਕੁ ਟਿਕਦੀ ਹੈ, ਉਹਦਾ ਹੱਲ ਕੀ ਨਿਕਲਦਾ ਜਾਂ ਨਿਕਲਦਾ ਕਿ ਨਹੀਂ ਨਿਕਲਦਾ, ਇਹ ਸਮਾਂ ਦੱਸੇਗਾ। ਅੱਜ ਅਸੀਂ ਇਹ ਜ਼ਰੂਰ ਕਹਿ ਸਕਦੇ ਕਿ ਸੱਤਾਧਾਰੀ ਧਿਰ ਦੇ ਇੱਕ ਵਿਧਾਇਕ ਨੇ ਰੌਲਾ ਰੱਪਾ ਪਾ ਕੇ ਘੱਟੋ ਘੱਟ ਪਰਚਾ ਜ਼ਰੂਰ ਹਿਮਾਚਲ ਵਾਲੀਆਂ ਉਹਨਾਂ ਫੈਕਟਰੀਆਂ ਤੇ ਦਰਜ ਕਰਾ ਦਿੱਤਾ ਜਿਹੜੀਆਂ ਸੱਚਮੁੱਚ ਪ੍ਰਦੂਸ਼ਣ ਫੈਲਾ ਰਹੀਆਂ ਸੀ।
6: ਜੀ ਰਮੇਸ਼ ਜੀ, ਤੇ ਕਾਰਵਾਈ ਹੋਣੀ ਵੀ ਜ਼ਰੂਰੀ ਹੈ। ਤੇ ਜੀ ਇਸ ਦੇ ਨਾਲ ਹੀ ਰਮੇਸ਼ ਜੀ, ਅਸੀਂ ਅਗਲੀ ਖਬਰ ਤੋਂ ਪਹਿਲਾਂ ਜਾਣਕਾਰੀ ਇਹ ਜ਼ਰੂਰ ਦੇ ਦਈਏ ਜੀ, ਤੁਸੀਂ ਜੀ ਨੋਟ ਕਰਨਾ ਕਿ ਤੁਸੀਂ ਕਾਰਪੈਂਟਰੀ ਦਾ ਜੋ ਕੰਮ ਜੋ ਹੈ ਜਾਣਦੇ ਹੋ, ਇਸ ਦੇ ਵਿੱਚ ਤੁਹਾਡਾ ਤਜਰਬਾ ਵੀ ਹੈ, ਤੇ ਫਿਨਿਕਸ ਮਿਲਵਰਕ ਕੋਲ ਜੀ ਤੁਸੀਂ ਆਪਣੀ ਜੌਬ ਲਈ ਅਪਲਾਈ ਜ਼ਰੂਰ ਕਰ ਸਕਦੇ ਹੋ, ਕਿਉਂਕਿ ਇਹਨਾਂ ਨੂੰ ਲੋੜ ਹੈ ਕਾਰਪੈਂਟਰਸ ਦੀ। ਤੇ ਜੱਗ ਜੀ ਨੂੰ ਤੁਸੀਂ ਸੰਪਰਕ ਕਰੋ, ਨੰਬਰ 416-8222-2239 416-8222-2239 ਇਹ ਨੰਬਰ ਹੈ। ਸਟੀਲਸ ਤੇ ਟੋਮਕਿਨ ਰੋਡ ਦੇ ਕੋਲ ਜੀ ਲੋਕੇਸ਼ਨ ਹੋਣੀ ਹੈ ਜੀ ਕੰਮ ਦੀ, ਸੋ ਅੱਜ ਹੀ ਤੁਸੀਂ ਇਹਨਾਂ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ। ਤੇ ਨਾਲ ਹੀ ਜੀ ਮੈਂ ਜ਼ਿਕਰ ਇਸ ਗੱਲ ਦਾ ਵੀ ਬਿਲਕੁਲ ਕਰ ਦੇਵਾਂ ਜੀ, ਮੂਵ ਹੋਣਾ ਤੇ ਫਿਰ ਮੂਵ ਹੋਣ ਦੇ ਵਿੱਚ ਲੱਗਦਾ ਕਿ ਸਮਾਨ ਆਪਣਾ ਕਿਤੇ ਟੁੱਟ ਹੀ ਨਾ ਜਾਵੇ, ਕੋਈ ਨੁਕਸਾਨ ਨਾ ਹੋਵੇ, ਤੇ ਐਚ ਕੇ ਮੂਵਰਸ ਨੂੰ ਤੁਸੀਂ ਜ਼ਰੂਰ ਕਾਲ ਕਰ ਲਓ ਤਾਂ ਜੋ ਕਿ ਪੂਰੀ ਸੰਭਾਲ ਦੇ ਨਾਲ ਤੁਹਾਡਾ ਸਮਾਨ ਜੋ ਹੈ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਇਹ ਲੈ ਕੇ ਜਾਣ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਸੋ ਨੰਬਰ 416-524-6604 ਹੈ ਐਚ ਕੇ ਮੂਵਰਸ ਦੇ ਲਈ। ਹਰਬਿੰਦਰ ਜੀ ਨੂੰ ਤੁਸੀਂ ਫੋਨ ਕਰਨਾ 416-524-6704 ਤੇ ਸੰਪਰਕ ਹੋ ਸਕਦੇ ਨੇ ਜੀ। ਰਮੇਸ਼ ਜੀ, ਭਾਰਤੀ ਜਨਤਾ ਪਾਰਟੀ ਤੇ ਦੂਸਰੇ ਪਾਸੇ ਜੈਨਜ਼ੀ, ਤੇ ਬੀਤੇ ਦਿਨਾਂ ਦੇ ਵਿੱਚ ਜੋ ਰਿਸ਼ਤਾ ਜੋ ਹੈ ਕੁੜੱਤਣ ਵਾਲਾ ਹੀ ਸੀ, ਤੇ ਖਬਰ ਹੈ ਹੁਣ ਜੈਨਜ਼ੀ ਤੇ ਪਾਰਟੀ ਸਿਆਸੀ ਡੋਰੇ ਪਾਵੇਗੀ ਜੀ, ਇਹ ਕੀ ਮਾਜਰਾ ਜੀ, ਕੀ ਰਿਪੋਰਟ ਇਸ ਬਾਰੇ ਆ?
7: ਉਮੇ ਰੁਪਿੰਦਰ ਜੀ, ਇਕੱਲੀ ਭਾਰਤੀ ਜਨਤਾ ਪਾਰਟੀ ਨੇ
6: ਜੀ,
7: ਸਾਰੀਆਂ ਹੀ ਸਿਆਸੀ ਪਾਰਟੀਆਂ ਜੈਨਜੀ ਤੇ ਜਿਹਨੂੰ ਆਪਾਂ ਨੌਜਵਾਨ ਚਿਹਰੇ ਆਖਦੇ ਆ, ਉਹਨਾਂ ਤੇ ਆਪਾਂ ਡੋਰੇ ਪਾਉਣੇ ਸ਼ੁਰੂ ਕਰ ਚੁੱਕੀਆਂ ਸਾਰੀਆਂ ਸਿਆਸੀ ਪਾਰਟੀਆਂ। ਔਰ ਮੈਨੂੰ ਲੱਗਦਾ ਕਿ ਜਿਹੜਾ ਸਿਆਸਤ ਦੇ ਵਿੱਚ ਰਹਿਣਾ ਹੈ, ਜਿਹਨੇ ਸਿਆਸੀ ਰੋਟੀਆਂ ਸੇਕਣੀਆਂ, ਜਿਹਨੇ ਸਿਆਸੀ ਕੁਰਸੀ ਪ੍ਰਾਪਤ ਕਰਨੀ ਹੈ
6: ਜੀ,
7: ਉਹਦੀ ਅੱਜ ਦੇ ਸਮੇਂ ਇਹ ਜ਼ਰੂਰਤ ਵੀ ਹੈ, ਉਹਦੀ ਮਜਬੂਰੀ ਵੀ ਹੈ। ਜ਼ਰੂਰਤ ਇਸ ਕਰਕੇ ਕਿ ਵੋਟਾਂ ਲੈਣੀਆਂ, ਮਜਬੂਰੀ ਇਸ ਕਰਕੇ ਕਿ ਜੈਨਜੀ ਜਿਸ ਢੰਗ ਦੇ ਨਾਲ ਭਾਰਤ ਵਿੱਚ ਐਕਟਿਵ ਹੋਇਆ ਹੈ, ਜੈਨਜੀ ਸ਼ਬਦ ਜਿਸ ਢੰਗ ਦੇ ਨਾਲ ਸੰਸਾਰ ਵਿਆਪੀ ਐਕਟਿਵ ਹੋਇਆ, ਜਿਸ ਢੰਗ ਦੇ ਨਾਲ ਭਾਰਤ ਦੇ ਗਵਾਂਢੀ ਮੁਲਕਾਂ ਚ ਜੈਨਜੀ ਨੇ ਇੱਕ ਵੱਡਾ ਸੰਘਰਸ਼ ਕਰਕੇ ਉੱਥੋਂ ਦੇ ਤਖਤੇ ਪਲਟ ਦਿੱਤੇ, ਗੱਲ ਨੇਪਾਲ ਦੀ ਤੇ ਬੰਗਲਾਦੇਸ਼ ਦੀ ਕਰ ਰਹੇ ਹਾਂ, ਉਹ ਜੈਨਜੀ ਸ਼ਬਦ ਆਪਣੇ ਆਪ ਚ ਰਾਜਨੀਤਿਕ ਪਾਰਟੀਆਂ ਨੂੰ ਹੁਣ ਸੌਣ ਨਹੀਂ ਦੇ ਰਿਹਾ, ਕਿਉਂਕਿ ਆ ਬੀਤੇ ਦਿਨਾਂ ਚ ਅਸੀਂ ਵੇਖ ਚੁੱਕੇ ਹਾਂ ਕਿ ਕਿਸ ਢੰਗ ਦੇ ਨਾਲ ਜੰਤਰ ਮੰਤਰ ਵਿੱਚ ਜੈਨਜੀ ਨੇ ਕਮਾਲ ਕਰ ਦਿੱਤੀ। ਭਾਰਤ ਦਾ ਇੱਕ ਕੇਂਦਰੀ ਮੰਤਰੀ, ਉਹਨੂੰ ਅਸਤੀਫਾ ਦੇਣਾ ਪੈ ਗਿਆ। ਮੈਂ ਉਦੋਂ ਵੀ ਜ਼ਿਕਰ ਕਰਦਾ ਆ ਰਿਹਾ ਕਿ ਬਿਨਾਂ ਲੀਡਰਸ਼ਿਪ, ਬਿਨਾਂ ਕੋਈ ਵਿਧੀਵਤ ਪਲੈਨਿੰਗ, ਜਿਹੜੇ ਆਉਣ ਵਾਲੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹਨੇ ਸਾਨੂੰ ਸੱਦਿਆ ਉਹ ਚਿਹਰਾ ਕਿਹੜਾ ਹੈ, ਸੱਦਣ ਵਾਲੇ ਨੂੰ ਇਹ ਨਹੀਂ ਪਤਾ ਕਿ ਜਿਹੜੇ ਆ ਰਹੇ ਕੌਣ ਹੈ, ਤਾਂ ਵੀ ਇੱਕ ਵੱਡਾ ਅੰਦੋਲਨ ਖੜਾ ਕਰ ਲਿਆ। ਲੋਕ ਜੰਤਰ ਮੰਤਰ ਨੂੰ ਕਬਜ਼ਾ ਕਰਨ ਨੂੰ ਫਿਰਦੇ ਸੀ ਉਦਣ
6: ਜੀ,
7: ਪੁਲਿਸ ਨੇ ਉੱਥੇ ਤਾਕਤ ਦੀ ਵਰਤੋਂ ਕੀਤੀ, ਬਲ ਦੀ ਵਰਤੋਂ ਕੀਤੀ, ਮਾੜੀ ਗੱਲ ਹੈ। ਪਰੰਤੂ ਗੱਲ ਇਹ ਵੀ ਸਾਫ਼ ਸੀ ਕਿ ਜੇ ਉਦਣ ਪੁਲਿਸ ਬਲ ਦੀ ਵਰਤੋਂ ਨਾ ਕਰਦੀ ਤੇ ਫਿਰ ਅੰਦਰ ਜਿਹੜੇ ਨੌ ਜਿਹੜੇ ਜੰਤਰ ਮੰਤਰ ਦੇ ਗੇਟ ਦੇ ਉੱਪਰ ਹੋਣੇ ਸੀ, ਇਹਨਾਂ ਨੇ ਉੱਥੇ ਕਬਜ਼ਾ ਕੀਤਾ। ਉਹ ਜਨਜੀ ਸ਼ਬਦ ਸਿਆਸੀ ਪਾਰਟੀ ਨਹੀਂ ਦੇ ਰਹੇ। ਆਮ ਆਦਮੀ ਪਾਰਟੀ ਆਪਣੇ ਢੰਗ ਦੇ ਨਾਲ ਸਿਆਸੀ ਡੋਰੇ ਲਗਾਤਾਰ ਪਾ ਰਹੀ ਹੈ ਜਨਜੀ ਤੇ, ਰਾਹੁਲ ਗਾਂਧੀ ਵੀ ਲਗਾਤਾਰ ਲੱਗੇ ਹੋਏ ਹੈ। ਹੁਣ ਭਾਰਤੀ ਜਨਤਾ ਪਾਰਟੀ ਨੇ ਥੋੜੋ ਪਿੱਛੇ ਰਹਿਣਾ। ਜਿਸ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ ਰੁਪਿੰਦਰ ਜੀ, ਭਾਰਤੀ ਜਨਤਾ ਪਾਰਟੀ ਨੇ ਇੱਕ ਵਿਸ਼ੇਸ਼ ਪਲੈਨਿੰਗ ਕੀਤੀ, ਕਹਿੰਦੇ ਜੀ ਕਿ ਅਸੀਂ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕਰਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਕਹਿੰਦੇ ਜਨਮ ਦਿਨ ਆ ਰਿਹਾ ਦੌੜਾ 17 ਤਰੀਕ ਨੂੰ ਆਉਣਾ, ਆਉਂਦੇ ਮਹੀਨੇ ਦੀ ਜਾਂ ਸਤੰਬਰ
6: ਜੀ,
7: ਉਦੋਂ ਤੋਂ ਅਸੀਂ ਇੱਕ ਸੇਵਾ ਸੰਕਲਪ ਅਭਿਆਨ ਚਲਾਉਣੇ। ਫਿਰ ਉਹ ਤੋਂ ਅਗਲੇ ਮਹੀਨੇ ਅਕਤੂਬਰ 7 ਅਕਤੂਬਰ ਨੂੰ ਕਹਿੰਦੇ ਪ੍ਰਧਾਨ ਮੰਤਰੀ ਦਾ ਜਿਹੜਾ ਸਿਆਸੀ ਸਫ਼ਰ ਹੈ ਉਹ 25 ਸਾਲ ਦਾ ਹੋਣਾ ਹੈ, ਕਿਉਂਕਿ ਯਾਦ ਕਰੋ ਕਿ 7 ਅਕਤੂਬਰ ਤੇ ਸੰਨ 2001 ਮੁੱਖ ਮੰਤਰੀ ਗੁਜਰਾਤ ਦੇ ਬਣੇ ਸੀ ਜਿਹੜੇ ਨਰਿੰਦਰ ਮੋਦੀ ਜੀ ਹੈ। ਉਹ 25 ਸਾਲ ਦਾ ਸਫ਼ਰ ਤੇ ਦੂਜੇ ਪਾਸੇ ਜਨਮ ਦਿਨ, ਅਸਲ ਕਹਾਣੀ ਉਹੀ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ। ਕਹਿੰਦੇ ਅਸੀਂ ਤੇ ਇੱਕ ਯੂਥ ਕਨੈਕਟ ਪ੍ਰੋਗਰਾਮ ਚਲਾਉਣਾ ਹੈ, ਆਪਾਂ ਯੂਥ ਦੇ ਨਾਲ ਜੁੜਨਾ ਹੈ, ਆਪਾਂ ਤੇ ਲੋਕਾਂ 'ਚ ਜਾਣਾ, ਉੱਥੇ ਕੈਂਪ ਲਾਉਣੇ ਹੈ, ਆਪਾਂ ਤੇ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸਣੀਆਂ, ਖੂਨਦਾਨ ਕੈਂਪ ਲਾਉਣੇ ਆ, ਸਫਾਈ ਅਭਿਆਨ ਚਲਾਉਣੇ ਆ, ਜਨਜੀ ਨੂੰ ਨਾਲ ਜੋੜਨਾ। ਔਰ ਜਿਹੜੀ 17 ਸਤੰਬਰ ਦਾ ਮੈਂ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਦੀ ਜਨਮ ਤਰੀਕ ਦਾ, ਕਹਿੰਦੇ ਉਦੋਂ ਤੋਂ ਹੀ ਸ਼ੁਰੂ ਕਰ ਦੇਣੇ ਉਹ ਕੈਂਪ, ਔਰ ਉਹ ਕੈਂਪਾਂ ਦੇ ਵਿੱਚ ਕਹਿੰਦੇ ਕਮਾਲ ਕਰ ਦੇਣੀ ਆ, ਵੱਡੇ ਪੱਧਰ ਤੇ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਦੱਸਣੀਆਂ ਜਿਹੜੀ ਲੋਕਾਂ ਦੀ ਜ਼ਰੂਰਤ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਪਹਿਲਾਂ ਹੀ ਸਿਆਸੀ ਤੌਰ ਤੇ ਕਾਫੀ ਐਕਟਿਵ ਹੈ, ਹੁਣ ਉਹ ਇੱਕ ਵਾਰ ਫਿਰ ਐਕਟਿਵ ਹੋਵੇਗੀ, ਪਰੰਤੂ ਇਸ ਵਾਰ ਉਹ ਐਕਟਿਵ ਨੌਜਵਾਨਾਂ ਨੂੰ ਕਿਵੇਂ ਨਾਲ ਜੋੜਿਆ ਜਾ ਸਕੇ, ਕਿਵੇਂ ਨੌਜਵਾਨਾਂ ਨੂੰ ਆਪਣੇ ਸੰਪਰਕ ਵਿੱਚ ਲਿਆਇਆ ਜਾ ਸਕੇ, ਇਹ ਮੁਹਿੰਮ ਜਿਹੜੀ ਭਾਰਤੀ ਜਨਤਾ ਪਾਰਟੀ ਚਲਾਉਣ ਜਾ ਰਹੀ ਹੈ। ਕਾਮਯਾਬੀ ਕਿੰਨੀ ਕੁ ਮਿਲਦੀ ਭਾਰਤੀ ਜਨਤਾ ਪਾਰਟੀ ਨੂੰ ਉਸ ਸਮਾਂ ਦੱਸੇ
6: ਜੀ। ਬਿਲਕੁਲ ਜੀ ਰਮੇਸ਼ ਜੀ, ਗੱਲ ਜੀ ਅੰਮ੍ਰਿਤਸਰ ਦੀ ਇਸ ਖਬਰ ਦੀ ਵੀ ਕਰੀਏ, ਤੇ ਖਬਰ ਹੈ ਹਥਿਆਰਾਂ ਦੀ ਖੇਪ ਜੋ ਹੈ ਉਹ ਬਰਾਮਦ ਹੋਈ ਹੈ ਜੀ ਸ਼ਹਿਰ ਤੋਂ, ਕੀ ਖਾਸ ਰਿਪੋਰਟ ਹੈ?
7: ਮੈਂ ਬਹੁਤ ਵਾਰ ਸਾਂਝ ਪਾਈ ਹੈ, ਚਾਹੇ ਸਰਕਾਰ ਦਾ ਨਾਂ, ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਉਹਦੇ ਵਿੱਚ 2 ਮੁੱਖ ਮੰਤਰੀ ਰਹੇ, ਇੱਕ ਚਰਨਜੀਤ ਸਿੰਘ ਚੰਨੀ, ਉਹ ਤੋਂ ਪਹਿਲਾਂ ਕੈਪਟਨ ਸਾਹਿਬ, ਤੇ ਫਿਰ ਉਹ ਤੋਂ ਪਿੱਛੇ ਚਲੇ ਜਾਈਏ ਬਾਦਲਾਂ ਦੀ ਸਰਕਾਰ ਆਈ, ਫਿਰ ਏਦਾਂ ਹੀ ਪਿੱਛੇ ਬੜਾ ਕੁਛ ਹੋਇਆ
6: ਜੀ।
7: ਚਾਹੇ ਪਿਛਲੀਆਂ ਸਰਕਾਰਾਂ ਤੇ ਚਾਹੇ ਹੁਣ ਦੀ ਸਰਕਾਰ, ਰੁਪਿੰਦਰ ਜੀ ਜਿਹੜੇ ਹਥਿਆਰਾਂ ਦੀ ਬਰਾਮਦੀ ਹੋਣੀ, ਹਥਿਆਰ ਫੜੇ ਜਾਣੇ, ਨਸ਼ਾ ਫੜਿਆ ਜਾਣਾ, ਧਮਾਕਾ ਹੋ ਜਾਣਾ, ਗੈਂਗਸਟਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣਾ, ਫਿਰ ਜ਼ਿੰਮੇਵਾਰੀਆਂ ਸੋਸ਼ਲ ਮੀਡੀਆ ਤੇ ਚੁੱਕਣੀਆਂ, ਉਹ ਸਿਲਸਿਲਾ ਨਾ ਤੇ ਅੱਜ ਘਟਿਆ ਨਾ ਪਹਿਲਾਂ ਘਟਿਆ, ਉਹ ਸਿਲਸਿਲਾ ਵਧਿਆ ਹੀ ਵਧਿਆ ਹੈ। ਭਗਵੰਤ ਮਾਨ ਸਰਕਾਰ ਤੇ ਦਾਵਾ ਕਰਦੀ ਅਸੀਂ ਨਸ਼ੇ ਕੰਟਰੋਲ ਕਰ ਦਿੱਤੇ, ਘੱਟ ਕਰਤੇ, ਪਰੰਤੂ ਜਿੱਡੇ ਵੱਡੇ ਪੱਧਰ ਤੇ ਆਏ ਦਿਨ ਨਸ਼ਿਆਂ ਦੀ ਖੇਪ ਫੜੀ ਜਾ ਰਹੀ ਹੈ, ਜੋ ਪੰਜਾਬ ਦੀਆਂ ਗਰਾਉਂਡ ਤਸਵੀਰਾਂ ਨੇ ਉਹ ਸੱਚ ਅਜੇ ਵੀ ਖਤਰਨਾਕ ਹੈ, ਉਹ ਸੱਚ ਅਜੇ ਵੀ ਮਾੜਾ ਹੈ। ਹਥਿਆਰਾਂ ਵਾਲੀ ਗੱਲ ਮੈਂ ਕਈ ਵਾਰ ਸਾਂਝ ਪਾਈ ਹੈ ਕਿ ਕਿਵੇਂ ਹਥਿਆਰ ਪੰਜਾਬ ਚੋਂ ਕਦੇ ਨਾ ਕਦੇ ਫੜੇ ਜਾਂਦੇ ਆ, ਔਰ ਫੜੇ ਜਾਂਦੇ ਛੱਡੋ, ਕਿੰਨੇ ਵਾਰ ਤੇ ਗ੍ਰਨੇਡ ਧਮਾਕੇ ਹੋ ਚੁੱਕੇ ਆ, ਵਿਸਫੋਟਿਕ ਧਮਾਕੇ ਹੋ ਚੁੱਕੇ ਆ, ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਇਹਦੇ ਸਿਆਸੀ ਲੀਡਰ ਹੈ ਉਹ ਠੋਕ ਠੋਕ ਕੇ ਕਹਿ ਚੁੱਕੇ ਜੀ ਇਹ ਤੇ ਭਾਜਪਾ ਕਰਾਉਂਦੀ ਹੈ। ਭਾਜਪਾ ਵਾਲੇ ਕਹਿੰਦੇ ਕਾਨੂੰਨ ਤੁਹਾਡੇ ਤੋਂ ਨੀ ਸਮਝਿਆ ਜਾਂਦਾ, ਕਾਨੂੰਨ ਵਿਵਸਥਾ ਤੁਹਾਡੇ ਨੂੰ ਚੱਲਦੀ, ਨਾ ਸਾਡਾ ਲਾਉਂਦੇ ਹੋ। ਹੁਣ ਉਸੇ ਲੜੀ ਦਾ ਵਿੱਚ ਤੁਸੀਂ ਜ਼ਿਕਰ ਕੀਤਾ, ਇਹਨਾਂ ਦੇ ਸ਼ਬਦੀ ਜੰਗ ਲਗਾਤਾਰ ਜਾਰੀ ਹੈ, ਉਹ ਬ੍ਰੇਕ ਨਹੀਂ ਲੱਗੀ ਸ਼ਬਦੀ ਜੰਗਾਂ ਨੂੰ, ਪਰੰਤੂ ਅੱਜ ਫਿਰ ਘਟਨਾ ਇੱਕ ਵਾਪਰ ਗਈ ਹੈ। ਅੰਮ੍ਰਿਤਸਰ ਖੇਤਰ ਚੋਂ 10 ਪਿਸਤੌਲ ਬਰਾਮਦ ਹੋਏ, 10 ਪਿਸਤੌਲ
6: ਜੀ,
7: 2 ਨੌਜਵਾਨ ਗ੍ਰਿਫਤਾਰ ਕੀਤੇ ਹੈ, ਪੰਜਾਬ ਦੇ DGP ਨੇ ਆਪ ਇਸ ਗੱਲ ਦਾ ਖੁਲਾਸਾ ਕੀਤਾ। ਹੁਣ ਲਗਾਤਾਰ ਕਦੇ ਕਿਤਿਓਂ ਹੈਂਡ ਗ੍ਰਨੇਡ ਪ੍ਰਾਪਤ ਹੋ ਰਿਹਾ, ਕਿਤੇ ਪਿਸਤੌਲ, ਕਦੇ ਕੁਛ, ਤੇ ਇਹਦਾ ਅਰਥ ਇਹ ਹੈ ਕਿ ਭਾਈ ਇਹ ਸਾਰਾ ਕੁਛ ਚੱਲ ਰਿਹਾ, ਤੇ 10 ਪਿਸਤੌਲ ਫੜੇ ਜਾਣੇ ਕੋਈ ਛੋਟੀ ਘਟਨਾ ਹੈ? ਇੱਥੇ ਤੇ ਰੁਪਿੰਦਰ ਜੀ ਅਸੀਂ ਉਹ ਵੀ ਯੁੱਗ ਵੇਖਿਆ ਕਿ ਜੇ 1 ਪਿਸਤੌਲ ਫੜਿਆ ਜਾਵੇ ਤੇ ਹਲਾ ਮੱਚ ਜਾਂਦੀ ਸੀ ਚੰਡੀਗੜ੍ਹ ਤੱਕ ਕਿ ਆਖਰ ਆਇਆ ਤੇ ਕਿੱਥੋਂ ਆਇਆ, ਇੱਥੇ ਆਏ ਦੇ ਨੇ ਤਾਂ ਪਿਸਤੌਲ ਫੜੇ ਜਾ ਰਹੇ। 1-2 ਪਿਸਤੌਲ ਦੀ ਤੇ ਹੁਣ ਪੱਤਰਕਾਰ ਖਬਰ ਵੀ ਨੀ ਸਾਂਝੀ ਕਰਦੇ, ਤੇ ਗੱਲ ਹੀ ਛੁੱਟੀ ਜੀ ਬਣ ਗਈ ਆ ਕਿ ਕਿਸੇ ਤੋਂ ਪਿਸਤੌਲ, ਪਿਸਤੌਲ ਤੋਂ ਭਾਵ ਕਿ ਜਾਲੀ ਹਥਿਆਰ
6: ਜੀ,
7: ਮੈਂ ਲਾਇਸੈਂਸੀ ਹਥਿਆਰ ਦੀ ਗੱਲ ਨਹੀਂ ਕਰ ਰਿਹਾ, ਇੱਥੇ 10 ਪਿਸਤੌਲ ਫੜੇ ਗਏ ਆ। ਸੋ ਪੰਜਾਬ ਦੀ ਕਾਨੂੰਨ ਵਿਵਸਥਾ ਕੋਈ ਚੰਗੀ ਗੱਲ ਨਹੀਂ ਹੈ, ਇਸ ਵੇਲੇ ਚੰਗੇ ਹਾਲਾਤਾਂ ਚ ਨਹੀਂ ਹੈ, ਕਿਉਂਕਿ ਤੁਸੀਂ ਹਾਲਾਤ ਵੇਖੋ ਕਿ ਇੱਕ ਪਾਸੇ ਕਾਨੂੰਨ ਵਿਵਸਥਾ ਜਿੱਥੇ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਸਰਕਾਰ ਨੂੰ ਜ਼ੋਰ ਲਾਉਣਾ ਚਾਹੀਦਾ, ਉੱਥੇ ਜ਼ੋਰ ਲੱਗ ਨਹੀਂ ਰਿਹਾ। ਤੇ ਜਿਹੜੇ ਪ੍ਰਦਰਸ਼ਨਕਾਰੀ ਆਪਣੇ ਹੱਕਾਂ ਲਈ ਪਿੰਡ ਸਤੌਜ ਜਾਂਦੇ ਆ, ਹੁਣ ਮੈਨੂੰ ਤਾਂ ਸਾਹਿਬ ਮੇਰੀ ਤੇ ਸਮਝ ਤੋਂ ਬਾਅਦ ਆ ਕਿ ਸਤੌਜ ਵਿੱਚ ਕਿਹੜਾ ਇੱਦਾਂ ਦਾ ਇਹਨਾਂ ਦਾ ਸਿਆਸੀ ਦਫ਼ਤਰ ਸੀ, ਸਿਆਸੀ ਕਿਲਾ ਸੀ, ਜੇ ਉੱਥੇ ਮੁਲਾਜ਼ਮ ਜਾ ਕੇ ਚਾਰ ਮੁਰਦਾਬਾਦ ਦੇ ਨਾਅਰੇ ਲਾ ਦਿੰਦੇ ਕੀ ਫਰਕ? ਉੱਥੇ ਅੱਜ ਅੱਧੇ ਪੰਜਾਬ ਦੀ ਇਹਨਾਂ ਨੇ ਪੁਲਿਸ ਵਾਹੀ ਦਿੱਤੀ ਸੀ। ਜੇ ਉੱਥੇ ਮੁਲਾਜ਼ਮ ਪਹੁੰਚੇ ਤੇ ਰੁਪਿੰਦਰ ਜੀ, ਅੱਧੇ ਪੰਜਾਬ ਦੀ ਪੁਲਿਸ ਨੇ ਉਹਨਾਂ ਤੇ ਲਾਠੀਆਂ ਵੀ ਚਲਾਈਆਂ, ਪਾਣੀ ਦੀਆਂ ਵਿਛਾੜਾਂ ਵੀ ਚਲਾਈਆਂ
6: ਜੀ।
7: ਤੇ ਜਦੋਂ ਅਸੀਂ ਚੰਡੀ ਸਰਹੱਦਾਂ ਦੀ ਗੱਲ ਕਰਦੇ ਹਾਂ, ਉਹ ਸਰਹੱਦਾਂ ਦੇ ਕੇਵਲ ਤੇ ਕੇਵਲ ਸਿਆਸੀ ਬਿਆਨ ਆ, ਉੱਥੇ ਇਹਨਾਂ ਤੋਂ ਪੁਲਿਸ ਲੱਗਦੀ ਨੀ, ਉੱਥੇ ਇਹਨਾਂ ਤੋਂ ਫੜੇ ਨੀ ਜਾ ਰਹੇ, ਉੱਥੇ ਬੈਰੀਗੇਟ ਨੀ ਲੱਗਦੇ। ਆ ਉੱਥੋਂ ਆਏ ਦੇ ਨਾ ਕੁਛ ਬਰਾਮਦ ਹੋ ਰਿਹਾ, ਫਿਰ ਇੱਕ ਸ਼ਬਦ ਕਹਿ ਛੱਡਦੇ ਆ ਜੀ ਇੱਥੇ ISI ਦੀ ਚਾਲ ਹੈ, ਇੱਥੇ ਪਾਕਿਸਤਾਨ ਦੀ ਚਾਲ। ਮੈਂ ਤਾਂ ਕਈ ਵਾਰ ਜ਼ਿਕਰ ਕੀਤਾ ਕਿ ਪੰਜਾਬ ਦੀ ਨਾ ਜਿਹੜੀ ਮਰਜ਼ੀ ਸਰਕਾਰ ਰਹੀ ਹੈ, ਇਹ ਰਟਿਆ ਰਟਾਇਆ ਹੀ ਸ਼ਬਦ ਹੈ ਕਿ ਜਦੋਂ ਇਹਨਾਂ ਤੋਂ ਗੱਲ ਕੰਟਰੋਲ ਨਾ ਹੋਵੇ, ਲਗਾਤਾਰ ਕੁਛ ਏਦਾਂ ਦਾ ਬਰਾਮਦ ਹੋਵੇ, ਤੇ ਫਿਰ ਇੱਕ ਸ਼ਬਦ ਰਟਿਆ ਰਟਾਇਆ ਬੋਲਦੇ ਜੀ ਇੱਥੇ ਪਾਕਿਸਤਾਨ ਦੀ ਚਾਲ ਹੈ, ਇੱਥੇ ISI ਕਰਾ ਰਹੀ ਹੈ। ਭਾਈ ਕਰਾ ਜਿਹੜਾ ਮਰਜ਼ੀ ਰਿਹਾ ਹੋਵੇ, ਰੋਕਣਾ ਤੇ ਤੁਸੀਂ ਹੈ। ਸੋ ਇਹ ਬੜੀਆਂ ਘਾਤਕ ਚੀਜ਼ਾਂ ਨੇ, ਕਾਨੂੰਨ ਵਿਵਸਥਾ ਦੇ ਉੱਪਰ ਇੱਕ ਵੱਡਾ ਸਵਾਲੀਆ ਚਿੰਨ੍ਹ, ਜਿਹੜਾ ਆਏ ਦਿਨ ਨਸ਼ੇ ਤੇ ਹਥਿਆਰਾਂ ਦੀਆਂ ਖੇਪਾਂ ਬਰਾਮਦ ਹੋ ਰਹੀ ਹੈ
6: ਜੀ। ਬਿਲਕੁਲ ਸਹੀ ਰਮੇਸ਼ ਜੀ। ਤੇ ਜੀ ਇਸ ਦੇ ਨਾਲ ਹੀ ਰਮੇਸ਼ ਜੀ ਬ੍ਰੇਕ ਦਾ ਸਮਾਂ ਹੈ ਜੀ, ਨਿੱਕੇ ਜੇ ਬ੍ਰੇਕ ਤੋਂ ਬਾਅਦ ਮਿਲਦੇ ਆ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਜੀ, ਤੁਹਾਡੇ ਸਫ਼ਰ ਦਾ ਸਾਥੀ।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫ੍ਰੈਸ਼ ਸਾਗ ਤੇ ਮੱਕੀ ਦੀ ਰੋਟੀ।
2: This is AM 530, CHLO AM, serving Brampton, Mississauga, Toronto, the GTA, and the world at am530.ca.
0: ਅੰਮ੍ਰਿਤਸਰੀ ਕੁਲਚਾ ਵਿਥ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫ੍ਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ। ਫ੍ਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ। ਅੰਮ੍ਰਿਤਸਰੀ ਕੁਲਚਾ ਵਿਥ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
5: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ, ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 6478800055, 6478800055।
8: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
9: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
8: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
9: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

ਵੀਜ਼ਾ ਜ਼ਿੰਦਗੀ ਦਾ ਮੁੜ ਕੇ ਬਿਲਕੁਲ ਦੁਬਾਰਾ ਲੱਗਣਾ ਨਹੀਂ। ਸੋ ਜੋ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਹੈ, ਜੋ ਦਿਨ ਦਿੱਤੇ ਨੇ, ਜੋ ਪਰਿਵਾਰ ਦਿੱਤਾ ਹੈ, ਜੋ ਆਲਾ ਦੁਆਲਾ ਦਿੱਤਾ ਜੀ, ਉਸ ਨੂੰ ਰੱਜ ਕੇ ਮਾਣੀਏ, ਕਿਉਂਕਿ ਇਹ ਚੀਜ਼ ਜੋ ਹੈ ਉਹ ਫਿਰ ਮੁੜ ਕੇ ਨਹੀਂ ਮਿਲਣੀ। ਸੋ ਪਰਮਾਤਮਾ ਦਾ ਇਸ ਦੇ ਵਿੱਚ ਬਹੁਤ ਬਹੁਤ ਸ਼ੁਕਰਾਨਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਤੁਸੀਂ ਬਣੇ ਹੋਏ ਹੋ, ਅਤੇ ਸਮਾਂ 7:08 ਦਾ, ਅਤੇ ਪ੍ਰੋਗਰਾਮ ਦਾ ਇਹ ਦੂਸਰਾ ਹਿੱਸਾ, ਦੂਸਰਾ ਘੰਟਾ, ਅਤੇ ਤੁਹਾਡਾ ਸਵਾਗਤ ਸਾਰਿਆਂ ਦਾ ਜੀ ਇਸ ਘੰਟੇ ਦੇ ਵਿੱਚ ਵੀ ਹੈ। ਅਤੇ ਜੀ 7:08 ਦਾ ਸਮਾਂ, ਪਿਆਰਾ ਦਿਨ, ਪਿਆਰੇ ਦਿਨ ਦੀ ਸ਼ੁਰੂਆਤ, ਅਤੇ ਹੌਲੀ ਹੌਲੀ ਜੋ ਚਾਨਣ ਹੋਇਆ, ਹਾਲਾਂਕਿ ਧੁੱਪ ਵਾਲੀਆਂ ਕਿਰਨਾਂ ਤਾਂ ਇਸ ਵੇਲੇ ਨਹੀਂ, ਕਿਉਂਕਿ ਮੀਂਹ ਦੀ ਪੂਰੀ ਤਿਆਰੀ ਕਿਤੇ ਨਾ ਕਿਤੇ ਜ਼ਰੂਰ ਇਸ ਵੇਲੇ ਲੱਗਦੀ ਹੈ। ਸੋ ਉਮੀਦ ਕਰਦੇ ਹਾਂ ਜੀ ਅੱਜ ਦਾ ਦਿਨ ਤੁਹਾਡਾ ਸਫਲ ਰਹੇ, ਅਤੇ ਜੋ ਤੁਸੀਂ ਅੱਜ ਸੋਚਿਆ ਹੋਇਆ ਕਿ ਐਤਵਾਰ ਦਾ ਦਿਨ ਜੋ ਹੈ ਉਹ ਕਿਸ ਤਰ੍ਹਾਂ ਬਤੀਤ ਕਰਨਾ, ਕਿਸ ਤਰ੍ਹਾਂ ਮਨਾਉਣਾ, ਕਿਸ ਤਰ੍ਹਾਂ ਹੰਢਾਉਣਾ, ਕਿਹੜੇ ਕਿਹੜੇ ਕੰਮ ਪੂਰੇ ਕਰਨੇ ਨੇ, ਕਿੰਨਾ ਕੁ ਆਰਾਮ ਕਰਨਾ, ਕਿੰਨਾ ਕੁ ਫਿਰ ਮਨੋਰੰਜਨ ਵਾਲਾ ਵੀ ਕੰਮ ਹੈ, ਸੋ ਉਹ ਸਾਰੇ ਕੰਮ ਜੀ ਪਰਮਾਤਮਾ ਜ਼ਰੂਰ ਸਾਕਾਰ ਕਰੇ, ਅਤੇ ਬਿਲਕੁਲ ਕਰੇਗਾ। ਜਿੱਥੇ ਜਾਗ ਖੁੱਲ ਗਈ ਹੈ, ਜਿੱਥੇ ਦਿਨ ਮਿਲ ਗਿਆ, ਅਤੇ ਫਿਰ ਹੁਣ ਦਿਨ ਕਿਸ ਤਰ੍ਹਾਂ ਬਤੀਤ ਕਰਨਾ, ਇਹ ਤਾਂ ਫਿਰ ਆਪਣੇ ਹੱਥ ਦੇ ਵਿੱਚ ਹੀ ਹੈ, ਇਹ ਤਾਂ ਫਿਰ ਆਪਣੇ ਜੀ ਐਟੀਟਿਊਡ ਦੇ ਵਿੱਚ ਹੀ ਹੈ। ਸੋ ਜੀ ਮੈਂ ਵਾਅਦਾ ਕੀਤਾ ਸੀ ਕਿ ਜੋ CNE ਦਾ, ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ 2026 ਦਾ ਜੋ ਇਹ ਸਮਾਂ ਤੈਅ ਹੋਇਆ, ਜੋ ਇਹ ਸ਼ੁਰੂ ਹੋ ਚੁੱਕਾ, ਅਤੇ 7 ਸਤੰਬਰ ਤੱਕ ਜੋ ਇਹ ਫੈਸਟੀਵਲ ਜੋ ਹੈ, ਇਹ ਐਗਜ਼ੀਬਿਸ਼ਨ ਜੋ ਹੈ ਇਹ ਚੱਲਣਾ, ਅਤੇ ਤੁਹਾਡੇ ਲਈ ਮੌਕਾ ਕਿ ਬੱਚਿਆਂ ਨੂੰ ਜੋ ਰਹਿੰਦੀਆਂ ਛੁੱਟੀਆਂ ਨੇ ਇਹਨਾਂ ਦੇ ਵਿੱਚ ਫਿਰ ਤੁਸੀਂ ਘੁੰਮਾ ਕੇ ਲੈ ਕੇ ਆਓ CNE, ਅਤੇ ਬਹੁਤ ਸਾਰਾ ਜੋ ਸਮਾਂ ਜੋ ਹੈ, ਜੋ 18 ਦਿਨ ਜੋ ਪਰਿਵਾਰ ਇੱਥੇ ਸਪੈਂਡ ਕਰ ਸਕਦੇ ਨੇ, ਬਹੁਤ ਸਾਰਾ ਮਨੋਰੰਜਨ ਦਾ ਪ੍ਰਬੰਧ, ਬਹੁਤ ਸਾਰੀਆਂ ਰਾਈਡਸ, ਗੇਮਸ, ਸ਼ੋਪਿੰਗ ਕਰੋ, ਐਗਜ਼ਿਬਿਟਸ ਦੇਖੋ, ਲਾਈਵ ਐਂਟਰਟੇਨਮੈਂਟ ਨੂੰ ਇੰਜੋਏ ਕਰੋ, ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਜੋ ਲਿਸਨਰਸ ਜੋ ਨੇ, ਉਹਨਾਂ ਵਿੱਚੋਂ 2 ਲੱਕੀ ਜੋ ਲਿਸਨਰਸ ਹੋਣਗੇ, ਜੋ ਲੱਕੀ ਵਿਨਰਸ ਹੋਣਗੇ, ਉਹਨਾਂ ਨੂੰ 4-4 ਟਿਕਟਸ ਜੋ ਨੇ ਉਹ CNE ਦੀਆਂ ਅੱਜ ਫ੍ਰੀ ਮਿਲਣਗੀਆਂ। ਸੋ ਜੀ ਥੋੜ੍ਹਾ ਜਿਹਾ ਕੋਂਟੈਸਟ ਇਸ ਦੇ ਵਿੱਚ ਸ਼ੁਰੂ ਕਰੀਏ, ਤਾਂ ਜੋ ਕਿ ਥੋੜ੍ਹਾ ਜਿਹਾ ਫਿਰ ਦਿਮਾਗ 'ਤੇ ਜ਼ੋਰ ਸਵੇਰੇ ਸਵੇਰੇ ਜੋ ਹੈ ਉਹ ਲਾਉਣਾ ਹੋਵੇਗਾ। ਅਤੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ, ਇਹ ਸਵਾਲ ਦਾ ਜੇ ਤੁਸੀਂ ਜਵਾਬ ਜਾਣਦੇ ਹੋਵੋਗੇ ਤੇ ਤੁਸੀਂ ਫਿਰ ਸਾਨੂੰ ਕਾਲ ਕਰਨੀ ਹੈ। ਜੇਕਰ ਤੁਹਾਡਾ ਜਵਾਬ ਸਹੀ ਹੋਇਆ ਤੇ ਫਿਰ ਤੁਸੀਂ 4 ਟਿਕਟਸ ਜੋ ਨੇ ਉਹ CNE ਦੀ ਅੱਜ ਸਵੇਰੇ ਸਵੇਰੇ ਜਿੱਤ ਲੈਣੀਆਂ ਨੇ। ਸੋ ਅੱਜ ਦਾ ਕੋਈ ਪ੍ਰੋਗਰਾਮ ਫਿਰ ਤੈਅ ਕੀਤਾ ਨਹੀਂ ਹੋਵੇਗਾ, ਤੇ ਤੈਅ ਪ੍ਰੋਗਰਾਮ ਫਿਰ CNE ਦਾ ਜ਼ਰੂਰ ਅੱਜ ਛੁੱਟੀ ਵਾਲੇ ਦਿਨ ਹੋ ਜਾਣਾ। ਸੋ ਜੀ ਇਹ 21 ਅਗਸਤ ਤੋਂ ਸ਼ੁਰੂ ਹੋਇਆ, 7 ਸਪਟੈਂਬਰ ਤੱਕ ਇਹ ਪ੍ਰੋਗਰਾਮ ਜੋ ਹੈ ਉਹ ਚੱਲਣਾ CNE ਦਾ। ਅਤੇ ਤੁਸੀਂ ਸਾਡੇ ਸਟੂਡੀਓ ਦੇ ਨੰਬਰ ਨੋਟ ਕਰ ਲਓ, ਤਾਂ ਜੋ ਕਿ ਮੈਂ ਜੋ ਸਵਾਲ ਪੁੱਛਣਾ, ਅਤੇ ਜੇਕਰ ਤੁਸੀਂ ਉਸ ਦਾ ਜਵਾਬ ਜਾਣਦੇ ਹੋ, ਕੋਸ਼ਿਸ਼ ਵੀ ਕਰੋ, ਚਲੋ ਟਰਾਈ ਵੀ ਕਰੋ, ਅਤੇ ਤੁਸੀਂ ਨੰਬਰ 905-673-3337 905-673-3337 'ਤੇ ਸਾਨੂੰ ਫਿਰ ਕਾਲ ਕਰ ਸਕਦੇ ਹੋ, ਅਤੇ ਫਿਰ ਦੇਖਦੇ ਹਾਂ। ਸੋ ਜੋ ਸਵਾਲ ਜੋ ਹੈ ਜੀ, ਜਿਸ ਦਾ ਜਵਾਬ ਤੁਸੀਂ ਸੋਚਣਾ ਹੈ ਅਤੇ ਫਿਰ ਜਵਾਬ ਦੇਣਾ ਵੀ ਹੈ, ਜੇਕਰ ਟਿਕਟਸ ਤੁਸੀਂ ਜਿੱਤਣਾ ਚਾਹੁੰਦੇ ਹੋ। ਚਲੋ ਮੈਂ ਦੁਬਾਰਾ ਦੱਸ ਦੇਵਾਂ ਕਿ 2 ਲੱਕੀ ਵਿਨਰਸ ਜੋ ਨੇ ਇਸ ਦੇ ਵਿੱਚ ਕੱਢੇ ਜਾਣਗੇ। ਸੋ ਜੋ ਕਾਲਸ ਜੋ ਨੇ, ਪਹਿਲੀਆਂ 2 ਸਹੀ ਕਾਲਸ ਹੋਣਗੀਆਂ, ਜੋ ਸਹੀ ਜਵਾਬ ਜੋ ਇਸ ਬੁਝਾਰਤ ਦਾ ਦੇਣਗੀਆਂ, ਫਿਰ ਉਹਨਾਂ ਨੂੰ ਟਿਕਟਸ ਜੋ ਹੈ, 4-4 ਟਿਕਟਾਂ ਜੋ ਨੇ ਉਹ ਮਿਲ ਜਾਣੀਆਂ ਨੇ, ਫ੍ਰੀ ਮਿਲ ਜਾਣੀਆਂ ਨੇ। ਸੋ ਜੀ ਸਵਾਲ ਜੋ ਹੈ, ਜੋ ਤੁਸੀਂ ਨੋਟ ਕਰ ਲਓ, ਧਿਆਨ ਨਾਲ ਸੁਣੋ ਕਿ ਅਜਿਹਾ ਕੀ ਹੈ ਜੋ ਹਫ਼ਤੇ ਦੇ ਵਿੱਚ 2 ਵਾਰੀ ਆਉਂਦਾ ਅਤੇ ਮਹੀਨੇ ਦੇ ਵਿੱਚ 1 ਵਾਰ ਵੀ ਨਹੀਂ ਆਉਂਦਾ ਅਤੇ ਸਾਲ ਦੇ ਵਿੱਚ 1 ਵਾਰੀ ਆਉਂਦਾ। ਸੋ ਮੈਂ ਇਹ ਜੋ ਸਵਾਲ ਜੋ ਹੈ ਤੁਹਾਨੂੰ ਦੁਬਾਰਾ ਪੁੱਛਦੀ ਹਾਂ, ਅਤੇ ਤੁਸੀਂ ਨੋਟ ਕਰਨਾ, ਅਤੇ ਕਿਤੇ ਨਾ ਕਿਤੇ ਸਵਾਲ ਦੇ ਵਿੱਚ ਹੀ ਜਵਾਬ ਦਾ ਹਿੰਟ ਜੋ ਹੈ ਉਹ ਲੁਕਿਆ ਹੋਇਆ। ਸੋ ਅਜਿਹਾ ਕੀ ਹੈ ਜੋ ਹਫ਼ਤੇ ਦੇ ਵਿੱਚ, ਜੋ ਵੀਕ ਦੇ ਵਿੱਚ

0: ਅਸੀਂ ਅੱਗੇ ਪਾਸ ਕਰੀਏ ਤੇ ਟਿਕਟਸ ਜੋ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ, ਤੇ ਫਿਰ ਜੇਕਰ ਇਸ ਦਰਮਿਆਨ ਤੁਹਾਡੀ ਕਾਲ ਕੱਟ ਵੀ ਗਈ ਤੇ ਤੁਸੀਂ ਮੈਨੂੰ ਕਾਲ ਦੁਬਾਰਾ ਜੋ ਹੈ ਉਹ ਫਿਰ ਜ਼ਰੂਰ ਕਰਨੀ ਹੈ ਕਿ ਸਾਡਾ ਸਵਾਲ ਜੋ ਹੈ, ਜਵਾਬ ਜੋ ਹੈ ਸੱਚ ਉਹ ਸਹੀ ਸੀਗਾ, ਤੇ ਫਿਰ ਤੁਸੀਂ ਆਪਣਾ ਫੋਨ ਨੰਬਰ ਮੈਨੂੰ ਅੱਜ ਦੀ ਡੇਟ ਦੇ ਵਿੱਚ ਜ਼ਰੂਰ ਨੋਟ ਕਰਵਾਉਣਾ। ਸੋ ਅਜਿਹਾ ਕੀ ਹੈ ਜੋ ਹਫ਼ਤੇ ਦੇ ਵਿੱਚ ਦੋ ਵਾਰੀ ਆਉਂਦਾ, ਜੋ ਮਹੀਨੇ ਦੇ ਵਿੱਚ ਆਉਂਦਾ ਹੀ ਨਹੀਂ, ਤੇ ਇੱਕ ਸਾਲ ਦੇ ਵਿੱਚ ਜੋ ਹੈ ਉਹ ਇੱਕ ਵਾਰੀ ਆਉਂਦਾ। ਸੋ ਕਾਲਾਂ ਦੀ ਕਤਾਰ ਤਾਂ ਜੀ ਲੱਗ ਚੁੱਕੀ ਹੈ। ਸੋ ਬਹੁਤੀ ਖੁਸ਼ੀ ਹੋਈ ਜਾਣ ਕੇ ਕਿ ਸਾਡੇ ਜੋ ਲਿਸਨਰਸ ਜੋ ਨੇ, ਜੋ ਇਸ ਵੇਲੇ ਸੁਣ ਰਹੇ ਨੇ, ਜੋ ਚਾਹੁੰਦੇ ਨੇ ਕਿ ਟਿਕਟਾਂ ਸਾਨੂੰ ਅੱਜ ਮਿਲ ਜਾਣ, ਤੇ ਫਿਰ ਜੀ ਪੁੱਛ ਲਈਏ ਫਿਰ ਜਵਾਬ ਦਾ ਜੋ ਸਹੀ, ਮਾਫੀ ਚਾਹੁੰਦੀ, ਸਵਾਲ ਦਾ ਜੋ ਸਹੀ ਜਵਾਬ ਹੈ ਇਹ ਪੁੱਛ ਲਈਏ। ਤੇ ਜੀ ਸਾਡੇ ਨਾਲ ਜੋ ਪਹਿਲੇ ਕਾਲਰ ਜੋ ਇਸ ਵੇਲੇ ਇਸ ਦੇ ਵਿੱਚ ਜੁੜੇ ਹੋਏ ਨੇ, ਤੇ ਜੀ ਕਾਲਰ 3430 ਜੀ ਤੁਸੀਂ ਔਨੀਅਰ ਹੋ ਜੀ, ਤੁਸੀਂ ਸਵਾਲ ਪਰੇ ਕਾਲ ਜੀ ਵਿੱਚ ਕੱਟ ਗਈ ਹੈ, ਮਾਫੀ ਚਾਹੁੰਦੀ ਹਾਂ, ਥੋੜ੍ਹੀ ਜੀ ਕਾਹਲੀ ਤੁਸੀਂ ਕਰ ਦਿੱਤੀ ਹੈ। ਅੱਛਾ, ਪ੍ਰਾਈਵੇਟ ਨੰਬਰ ਤੋਂ ਕਾਲ ਜੋ ਹੈ ਉਹ ਫਿਰ ਮੈਂ ਨਹੀਂ ਸਟੂਡੀਓ ਦੇ ਵਿੱਚ ਚੁੱਕਾਂਗੀ। ਸੋ ਤੁਸੀਂ ਆਪਣੇ ਨੰਬਰ ਤੋਂ, ਆਪਣੇ ਸਹੀ ਨੰਬਰ ਤੋਂ ਕਾਲ ਜੋ ਹੈ ਜ਼ਰੂਰ ਕਰ ਸਕਦੇ ਹੋ। ਅਤੇ ਅਗਲੀ ਕਾਲ ਜੋ ਫਿਰ ਕਤਾਰ ਦੇ ਵਿੱਚ ਹੈ ਜੀ 8900 ਜੀ, ਜੀ ਸਰ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਜੀ ਇਸ ਸਵਾਲ ਦਾ?
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਜੀ ਸਰ
1: ਮੈਂ ਤਾਂ ਰਮੇਸ਼ ਜੀ ਕੋਲ ਸਵਾਲ ਹੀ ਪੁੱਛਣਾ।
0: ਚਲੋ ਮੈਂ ਤੁਹਾਨੂੰ ਫਿਰ ਥੋੜਾ ਜਿਹਾ ਸਮਾਂ ਹੋਲਡ ਤੇ ਰੱਖਾਂਗੇ ਜੀ, ਸ਼ੁਕਰੀਆ ਜੀ ਜੀ। ਪਰ ਤੁਸੀਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ, ਜੇਕਰ ਜਵਾਬ ਤੁਸੀਂ ਜਾਣਦੇ ਹੋ ਜਾਂ ਫਿਰ ਟਰਾਈ ਕਰਨਾ ਚਾਹੁੰਦੇ ਹੋ, ਤੁਸੀਂ ਕੋਸ਼ਿਸ਼ ਚਲੋ ਜ਼ਰੂਰ ਕਰ ਸਕਦੇ ਹੋ ਜੀ।
1: ਮਤਲਬ CNE ਦੀ ਤੁਸੀਂ ਗੱਲ ਕਰ ਰਹੇ, ਮੈਨੂੰ ਤਾਂ ਲੱਗਦਾ ਉੱਤੇ ਦਾ ਇਸ਼ਾਰਾ ਜਾ ਤੁਹਾਡਾ ਜਾ ਰਿਹਾ ਹੋਏਗਾ।
0: ਚਲੋ ਕੋਈ ਗੱਲ ਨੀ, ਕੋਈ ਗੱਲ ਨੀ ਅੰਕਲ ਜੀ, ਮੈਂ ਤੁਹਾਨੂੰ ਹੋਲਡ ਤੇ ਰੱਖਦੀ ਹਾਂ ਜੀ। ਤੇ ਚਲੋ ਸਾਡੇ ਨਾਲ ਜੋ ਅਗਲੇ ਕਾਲਰ ਨੇ ਇਹਨਾਂ ਤੋਂ ਪੁੱਛਿਆ ਜਾਵੇ। ਤੁਸ਼ਾਰ ਜੀ ਸਾਡੇ ਨਾਲ ਨੇ ਜੀ, ਤੁਸ਼ਾਰ ਜੀ ਜੀ ਸਵਾਗਤ ਹੈ।
2: ਗੁੱਡ ਮਾਰਨਿੰਗ ਮੈਮ।
0: ਗੁੱਡ ਮਾਰਨਿੰਗ ਜੀ। ਜੀ ਤੁਸ਼ਾਰ, ਤੁਸੀਂ ਕੀ ਸਵਾਲ ਦਾ ਜਵਾਬ ਦੇਣਾ ਚਾਹੋਗੇ?
2: ਮੈਮ ਇਹਦਾ ਆਨਸਰ ਹੈਗਾ ਲੈਟਰ ਈ, ਜਿਹੜਾ ਈਅਰ ਦੇ ਵਿੱਚ ਇੱਕ ਵਾਰੀ ਆਉਂਦਾ, ਵੀਕ ਦੇ ਵਿੱਚ ਦੋ ਵਾਰੀ ਆਉਂਦਾ ਤੇ ਮੰਥ 'ਚ ਇੱਕ ਵਾਰੀ ਵੀ ਨਹੀਂ ਆਉਂਦਾ।
0: ਓਕੇ, ਠੀਕ ਹੈ ਜੀ, ਮੈਂ ਤੁਹਾਡਾ ਆਨਸਰ ਜੋ ਹੈ ਨੋਟ ਕਰ ਲਿਆ ਤੇ ਅਗਲੇ ਕਾਲਰ ਵੱਲ ਵਧਾਂਗੇ। ਸਰਬਜੀਤ ਜੀ, ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ?
3: ਹਾਂਜੀ, ਮੇਰੇ ਖਿਆਲ ਆਨਸਰ ਆਲਰੇਡੀ ਦੇਤਾ ਉਹਨਾਂ ਨੇ, ਮੇਰਾ ਵੀ ਉਹੀ ਸੀਗਾ ਜੀ।
0: ਚਲੋ ਫਿਰ ਇਹਦਾ ਮਤਲਬ ਹੈ ਕਿ ਮੈਂ ਥੋੜਾ ਸਵਾਲ ਚਾਹੇ ਸ਼ਾਇਦ ਸੌਖਾ ਪੁੱਛ ਲਿਆ, ਬਹੁਤ ਹੀ ਜਲਦੀ ਫਿਰ ਤਾਂ ਜਵਾਬ ਆ ਗਏ। ਸੋ ਹੁਣ ਤੁਸ਼ਾਰ ਜੀ, ਸਰਬਜੀਤ ਜੀ, ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ, ਤੁਸੀਂ ਚਾਰ ਚਾਰ ਟਿਕਟਸ ਜੋ ਨੇ ਉਹ CNE ਦੀਆਂ ਬਿਲਕੁਲ ਜਿੱਤ ਚੁੱਕੇ ਹੋ, ਤੇ ਮੈਨੂੰ ਆਪਣਾ ਫੋਨ ਨੰਬਰ ਜੋ ਹੈ ਨਾਲ ਜ਼ਰੂਰ ਨੋਟ ਕਰਵਾ ਦਿਓ, ਕਿਉਂਕਿ ਤੁਹਾਡਾ ਨਾਂ ਤਾਂ ਮੇਰੇ ਕੋਲ ਆ ਗਿਆ, ਤੇ ਫੋਨ ਨੰਬਰ ਤੁਸੀਂ ਸਰਬਜੀਤ ਜੀ ਪਹਿਲਾਂ ਨੋਟ ਕਰਵਾ ਦਿਓ।
3: 416-625-3480
0: ਠੀਕ ਹੈ ਜੀ, ਮੈਂ ਨੋਟ ਕਰ ਲਿਆ 416-625-3480 ਤੇ ਤੁਹਾਨੂੰ ਟਿਕਟਸ ਬਾਰੇ ਜਾਣਕਾਰੀ ਜ਼ਰੂਰ ਪਹੁੰਚ ਜਾਣੀ ਹੈ। ਇਸੇ ਤਰ੍ਹਾਂ ਜੀ ਤੁਸ਼ਾਰ ਜੀ, ਤੁਸੀਂ ਦੁਬਾਰਾ ਔਨੀਅਰ ਆਏ ਹੋ ਤੇ ਤੁਸੀਂ ਵੀ ਆਪਣਾ ਜੋ ਫੋਨ ਨੰਬਰ ਹੈ ਮੈਨੂੰ ਜ਼ਰੂਰ ਨੋਟ ਕਰਵਾ ਦਿਓ ਜੀ।
2: ਮੈਮ 437
0: ਹਾਂਜੀ
2: 214 8175
0: ਠੀਕ ਹੈ ਜੀ, ਮੈਂ ਰਿਪੀਟ ਕਰ ਦਿੰਦੀ ਹਾਂ 437-214-8175
2: ਜੀ ਮੈਮ
0: ਜੀ, ਬਹੁਤ ਬਹੁਤ ਥੈਂਕ ਯੂ ਜੀ, ਤੁਹਾਨੂੰ ਵੀ ਟਿਕਟਸ ਜੋ ਨੇ ਇਹਨਾਂ ਬਾਰੇ ਜੋ ਇਨਫੋਰਮੇਸ਼ਨ ਜੋ ਹੈ ਅੱਜ ਜ਼ਰੂਰ ਪਹੁੰਚ ਜਾਣੀ ਹੈ, ਤੇ ਬਹੁਤ ਬਹੁਤ ਵਧਾਈਆਂ, ਕੰਗ੍ਰੈਚੁਲੇਸ਼ਨਸ, ਚਾਰ ਚਾਰ ਟਿਕਟਸ ਜੋ ਨੇ ਜੋ ਫਿਰ ਸਰਬਜੀਤ ਜੀ ਤੇ ਤੁਸ਼ਾਰ ਜੀ ਜੋ ਨੇ ਉਹ ਜਿੱਤ ਚੁੱਕੇ ਨੇ ਜੀ। ਪਹਿਲੀਆਂ ਕਾਲਾਂ ਜੋ ਨੇ ਉਹ ਫਸਟ ਕਮ ਫਸਟ ਸਰਵ ਤੇ ਮੈਂ ਲਈਆਂ, ਤੇ ਜੀ ਸਹੀ ਜਵਾਬ ਜੋ ਹੈ ਉਹ ਫਿਰ ਪਹੁੰਚ ਗਿਆ ਸਾਡੇ ਤੱਕ, ਤੇ ਬਹੁਤ ਬਹੁਤ ਧੰਨਵਾਦ। ਤੇ ਜੀ ਚਲੋ ਸਵੇਰੇ ਸਵੇਰੇ ਇਹ ਨਿਊਜ਼ ਤੁਸੀਂ ਫਿਰ ਆਪਣੀ ਫੈਮਿਲੀ ਨੂੰ ਜ਼ਰੂਰ ਦਿਓ ਕਿ ਅੱਜ ਚਾਰ ਚਾਰ ਟਿਕਟਸ ਜੋ ਨੇ ਤੁਸੀਂ ਜੋ ਨੇ ਉਹ CNE ਦੀਆਂ ਜਿੱਤ ਚੁੱਕੇ ਹੋ। 7 ਸਪਟੈਂਬਰ ਤੱਕ ਜੀ ਮੌਕਾ ਹੈ, ਪਰਿਵਾਰ ਨੂੰ ਲੈ ਕੇ ਜਾਣਾ, ਫਰੈਂਡਸ ਨੂੰ ਲੈ ਕੇ ਜਾਣਾ, ਤੇ ਮੌਜ ਮੇਲਾ ਜੋ ਹੈ ਉਸ ਦਾ ਆਨੰਦ ਮਾਣਨਾ, ਤੁਸੀਂ ਬਿਲਕੁਲ ਮਾਣ ਸਕਦੇ ਹੋ। ਤੇ ਚਲੋ ਉਹਨਾਂ ਨੇ ਤਾਂ ਟਿਕਟ ਜਿੱਤੀਆਂ ਨੇ, ਪਰ ਉਹਨਾਂ ਦੇ ਨਾਲ ਜੀ ਬਾਕੀ ਸਾਰੇ ਜੋ ਸਾਡੇ ਲਿਸਨਰਸ ਜੋ ਨੇ ਜੋ ਇਸ ਵੇਲੇ ਸਾਨੂੰ ਸੁਣ ਰਹੇ ਨੇ, ਚਲੋ ਕਈ ਸਵਾਲ ਦਾ ਉੱਤਰ ਜਾਣਦੇ ਵੀ ਸੀ ਪਰ ਚਲੋ ਕਾਲ ਪਹਿਲਾਂ ਨਹੀਂ ਲੱਗ ਸਕੀ, ਕੋਈ ਗੱਲ ਨਹੀਂ, ਤੁਸੀਂ ਫਿਰ ਵੀ ਪਹੁੰਚੋ CNE ਪਹੁੰਚੋ ਤੇ ਇੱਕ ਟਿਕਟ ਦੇ ਨਾਲ ਪੂਰੇ ਮੇਲੇ ਦਾ ਜੋ ਆਨੰਦ ਤੁਸੀਂ ਮਾਣ ਸਕਦੇ ਹੋ, ਸਾਰੀਆਂ ਐਕਟੀਵਿਟੀਜ਼, ਸਾਰੇ

0: ਸ਼ੋਜ਼ ਉਹਨਾਂ ਦਾ ਆਨੰਦ ਮਾਣੋ, ਖਾਸ ਤੌਰ ਤੇ ਬੈਂਡ ਸ਼ੈਲ ਵਿਖੇ ਬੈਲ ਸਾਊਂਡ ਸਟੇਜ ਦੇ ਜੋ ਲਾਈਵ ਕਾਨਸਰਟਸ ਜੋ ਨੇ ਉਹ ਵੀ ਬਿਲਕੁਲ ਫ੍ਰੀ ਨੇ CNE ਦੀ ਟਿਕਟ ਦੇ ਨਾਲ। ਸੋ ਜ਼ਰੂਰ ਲੈ ਕੇ ਜਾਓ ਜੀ ਬੱਚਿਆਂ ਨੂੰ। ਅਤੇ ਟੋਰੋਂਟੋ ਦਾ ਇਹ ਜੋ CNE ਜੋ ਹੈ, ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਜੋ ਹੈ, ਜ਼ਰੂਰ ਵਿਖਾਓ। ਅਤੇ ਕਹਿੰਦੇ ਆ ਕਿ ਹੁਣ ਚਲੋ ਹੌਲੀ ਹੌਲੀ ਫੋਲ ਵੱਲ ਅਸੀਂ ਚੱਲ ਰਹੇ ਹਾਂ, ਜੋ ਇਹ ਜਾਂਦੇ ਦਿਨ ਜੋ ਨੇ, ਜੋ ਚੰਗੇ ਮੌਸਮ ਦੇ ਨੇ, ਇਹ ਵੀ ਰੱਜ ਕੇ ਹੰਢਾ ਲਈਏ। ਸੋ ਇਹ CNE ਦਾ ਮੌਕਾ ਜੋ ਹੈ ਫਿਰ ਤੁਹਾਨੂੰ ਜ਼ਰੂਰ ਮਿਲਿਆ ਜੀ। ਬਹੁਤ ਬਹੁਤ ਧੰਨਵਾਦ ਤੁਸੀਂ ਜੀ ਇਸ ਕੰਟੈਸਟ ਦੇ ਵਿੱਚ ਹਿੱਸੇਦਾਰੀ ਪਾਈ। ਅਤੇ ਫਿਰ ਬਹੁਤ ਜਲਦ ਤੁਸ਼ਾਰ ਜੀ, ਸਰਬਜੀਤ ਜੀ, ਤੁਹਾਨੂੰ ਇਨਫੋਰਮੇਸ਼ਨ ਜੋ ਹੈ ਉਹ ਅੱਜ ਪਹੁੰਚਣੀ ਹੈ। ਸੋ ਜੀ ਇਸ ਦੇ ਨਾਲ ਹੀ ਖਬਰਾਂ ਦਾ ਅਗਲਾ ਭਾਗ ਅਸੀਂ ਰਮੇਸ਼ ਜੀ ਦੇ ਨਾਲ ਬਹੁਤ ਹੀ ਜਲਦ ਸ਼ੁਰੂ ਕਰਾਂਗੇ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਿਕਰ ਜੋ ਹੈ ਚਲੋ ਇਸ ਗੱਲ ਦਾ ਵੀ ਕਰਵਾਵਾਂ ਕਿ ਫਾਰਮ ਵਰਕਰਸ ਜੋ ਨੇ ਉਹਨਾਂ ਨੂੰ ਫਾਰਮ ਅਤੇ ਗ੍ਰੀਨ ਹਾਊਸਿਸ 'ਤੇ ਜੋ ਜੋਬ ਦੀ ਓਪਰਚੁਨਿਟੀ ਹੈ। ਸੋ ਤੁਸੀਂ ਜੀ ਗੁਰਜੋਤ ਜੀ ਨੂੰ ਸੰਪਰਕ ਕਰ ਸਕਦੇ ਹੋ, ਇਹਨਾਂ ਨੂੰ ਫਾਰਮ ਵਰਕਰਸ ਦੀ ਭਾਲ ਹੈ। ਨੰਬਰ 647-278-5394 647-278-5394 ਅਤੇ ਗੁਰਜੋਤ ਜੀ ਨੂੰ ਤੁਸੀਂ ਸੰਪਰਕ ਜੋ ਹੈ ਜ਼ਰੂਰ ਜੀ ਕਰ ਸਕਦੇ ਹੋ ਅਤੇ ਇਸ ਜੋਬ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਹ ਫਿਰ ਕੰਮ 'ਤੇ ਲੈ ਕੇ ਵੀ ਜਾਣ, ਪਿਕਅਪ ਵੀ ਕਰ ਲੈਣ ਅਤੇ ਫਿਰ ਡਰੋਪ ਆਫ ਵੀ ਕਰਨ, ਤਾਂ ਜ਼ਰੂਰ ਕਰਨਗੇ। ਗੁਰਜੋਤ ਜੀ ਨਾਲ ਤੁਸੀਂ ਗੱਲ ਕਰੋ, ਨੰਬਰ 647-278-5394 'ਤੇ। ਅਤੇ ਜੀ ਹੁਣ ਜੋ ਕਾਲਾਂ ਨੇ ਅਸੀਂ ਸ਼ੁਰੂ ਕਰਾਂਗੇ, ਜੋ ਤੁਸੀਂ ਆਪਣੇ ਕੀਮਤੀ ਵਿਚਾਰ ਜੋ ਨੇ ਪ੍ਰੋਗਰਾਮ ਦੇ ਵਿੱਚ ਰੱਖਣਾ ਚਾਹੁੰਦੇ ਹੋ, ਜੋ ਜੋ ਤਾਜ਼ੀਆਂ ਜੋ ਦੇਸ਼ੋਂ ਵਿਦੇਸ਼ੋਂ ਖਬਰਾਂ ਨੇ, ਜੋ ਹਲਚਲ ਹੈ। ਸੋ ਰਮੇਸ਼ ਜੀ ਸਾਡੇ ਨਾਲ ਨੇ, ਰਮੇਸ਼ ਜੀ ਮੁੜ ਸਵਾਗਤ ਜੀ।
1: ਜੀ ਸ਼ੁਕਰੀਆ, ਮਿਹਰਬਾਨੀ ਜੀ।
0: ਜੀ ਰਮੇਸ਼ ਜੀ, ਤੇ ਰਮੇਸ਼ ਜੀ ਕਾਲਸ ਸਾਡੇ ਨਾਲ ਜੋ ਬਣ ਚੁੱਕੀਆਂ ਨੇ ਇਸ ਵੇਲੇ, ਤੇ ਜੀ ਲਵਾਂਗੇ। ਤੇ ਪਹਿਲੀ ਕਾਲ 8900 ਜੀ, ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਰ।
2: ਦੇਖੋ ਪੋਲੀਟੀਕਲ ਪਾਰਟੀਆਂ ਨੂੰ ਆਜ਼ਾਦੀ ਹੈ ਜਿਹਦੇ ਨਾਲ ਮਰਜ਼ੀ ਗੱਠਜੋੜ ਕਰਨ। ਜਦੋਂ ਸੈਂਟਰ ਦੀ ਇਲੈਕਸ਼ਨ ਸੀ ਉਦੋਂ ਕਾਂਗਰਸ ਨੇ ਵੀ 30-32 ਪਾਰਟੀਆਂ ਨਾਲ ਗੱਠਜੋੜ ਕੀਤਾ, ਤਾਂ ਅਲੱਗ ਅਲੱਗ ਪਾਰਟੀਆਂ ਕਰਦੀਆਂ ਨੇ। ਪਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਪੰਜਾਬ ਦੇ ਮਾਮਲੇ ਤੇ, ਜਦੋਂ ਅਕਾਲੀ ਬੀਜੇਪੀ ਦਾ ਗੱਠਜੋੜ ਹੋਣ ਲੱਗਦਾ। ਮੈਂ ਕੋਈ ਅਕਾਲੀ ਦਾ ਸਪੋਰਟਰ ਨਹੀਂ ਹੈ, ਮੈਂ ਇਹ ਵੀ ਕਲੀਅਰ ਕਰ ਦਿੰਦਾ ਪਹਿਲੀ ਗੱਲ, ਨਾ ਬੀਜੇਪੀ ਦਾ। ਪਰ ਜਦੋਂ ਇਹਨਾਂ ਦਾ ਗੱਠਜੋੜ ਹੋਣ ਲੱਗਦਾ ਤਾਂ ਕੁੱਲ ਬਿਲਕੁਲ ਮਚਣ ਲੱਗ ਪੈਂਦੀ ਸਾਰੇ ਲੋਕਾਂ ਨੂੰ, ਕੁਛ ਪੋਲੀਟੀਕਲ ਪਾਰਟੀਆਂ ਨੂੰ ਲੱਗਦਾ ਵੀ ਹੁਣ ਸਾਡਾ ਗਿਆ, ਇਹਨਾਂ ਨੇ ਇਕੱਠੇ ਹੋ ਕੇ। ਦੇਖੋ ਇਹਦੇ ਵਿੱਚ ਜਿਹੜਾ ਨੀ, ਇੱਕ ਤੁਸੀਂ ਦੇਖੋ ਫੰਡਾਮੈਂਟਲ ਦੇਖੋ, ਅਕਾਲੀਆਂ ਦੀ ਮਿਨੀਮਮ 18-20% ਕੋਰ ਵੋਟਰ ਹੈਗੀ ਹੈਗੀ, ਉਧਰੋਂ ਬੀਜੇਪੀ ਦੇ ਕੋਲ ਵੀ 16-17% ਕੋਰ ਵੋਟਰ ਹੈਗੇ ਨੇ। ਜੇ ਦੋਨੇ ਇਕੱਠੇ ਹੁੰਦੇ ਨੇ ਤੇ ਇਕੱਠੇ ਹੋ ਕੇ ਇਹਨਾਂ ਦੀ ਜਦੋਂ ਵੋਟਿੰਗ ਹੁੰਦੀ ਹੈ ਤਾਂ ਫਿਰ ਉਹ ਤੇ ਫਰਕ ਤਾਂ ਪੈਣਾ ਹੀ ਪੈਣਾ, ਅਕਾਲੀ ਦਲ ਆ ਸਕਦਾ, ਕਿਉਂਕਿ ਇਕੱਲਾ ਅਕਾਲੀ ਦਲ ਸੱਤਾ 'ਚ ਨਹੀਂ ਆ ਸਕਦਾ, ਔਰ ਨਾ ਹੀ ਇਕੱਲਾ ਕਦੀ ਬੀਜੇਪੀ ਆ ਸਕਦਾ ਸੱਤਾ ਦੇ ਵਿੱਚ। ਪੰਜਾਬ ਦੇ ਲੋਕ ਨਹੀਂ ਪਸੰਦ ਕਰਦੇ ਨੇ ਬੀਜੇਪੀ ਨੂੰ, ਇਹ ਮੈਨੂੰ ਵੀ ਪਤਾ ਇਸ ਗੱਲ ਦਾ। ਪਰ ਜਦੋਂ ਇਹਨਾਂ ਦਾ ਗੱਠਜੋੜ ਹੁੰਦਾ ਤਾਂ ਵਧੀਆ ਹੀ ਗੱਲ ਹੈ। ਜੇ ਹੁੰਦਾ ਅਸੀਂ ਬਾਦਲ ਨੂੰ ਬਦਨਾਮ ਕਰਦੇ ਜਾਂ ਉਹਨਾਂ ਨੂੰ ਕਰਦੇ, ਦੇਖੋ ਸਭ ਤੋਂ ਜ਼ਿਆਦਾ ਤਾਂ ਕਾਂਗਰਸ ਨੇ ਰਾਜ ਕੀਤਾ ਬਾਦਲ ਸਾਹਿਬ ਨੇ। ਜੇ ਅਕਾਲੀ ਦਲ ਦੀ ਆਪਾਂ ਗੱਲ ਕਰੀਏ, ਜਦੋਂ 70 'ਚ ਐਮਰਜੈਂਸੀ ਖਤਮ ਹੋਈ, 2.5 ਸਾਲ ਨੀ ਗੌਰਮੈਂਟ ਚੱਲਣ ਦਿੱਤੀ, ਦੁਬਾਰਾ ਇੰਦਰਾ ਗਾਂਧੀ ਸੱਤਾ 'ਚ ਆਈ, ਇਹਦੀ ਸਰਕਾਰ ਡਿਸਮਿਸ ਕਰਤੀ, ਪੰਜਾਬ ਦੀ ਕਰਤੀ, ਹਰਿਆਣਾ ਦੀ ਆਪਸ 'ਚ ਮਿਲਾ ਲਈ, ਹਿਮਾਚਲ ਉਧਰੋਂ ਰਾਜਸਥਾਨ ਹੀ ਮਿਲਾ ਕੇ ਸਾਰਾ ਜਿਹੜਾ ਜਲ ਬਟਵਾਰਾ ਹੋਇਆ, ਤਿੰਨੇ ਜਿਹੜੇ ਚੀਫ ਮਿਨਿਸਟਰ ਬਣਾ ਲਏ ਆਪਣੇ, ਬਣਾ ਕੇ ਉਹਨਾਂ ਕੋਲ ਸਾਈਨ ਕਰਵਾ ਲਏ ਤੇ ਪੰਜਾਬ ਦੇਣਗੇ, ਐਗਰੀਮੈਂਟ ਕੀਤਾ। ਜੇ ਉਹਦੇ ਬਾਅਦ ਬਾਦਲ ਸਾਹਿਬ ਚਲੇ ਗਏ, 70 ਤੋਂ ਬਾਅਦ ਆਏ ਨੀ, ਫਿਰ ਉਹਦੇ ਬਾਅਦ ਜਿਹੜਾ ਖਾੜਕੂ ਬਾਦ ਚੱਲਿਆ ਉਹਦੇ 'ਚ ਉਹ ਆਏ ਨੀ, ਉਹਨਾਂ ਬਸ ਗਰਮ ਪੰਥੀਆਂ ਦੇ ਨਾਲ ਹੀ ਰਹੇ, ਇਸ ਕਰਕੇ ਉਹਨਾਂ ਨੇ ਚੀਫ ਮਿਨਿਸਟਰਸ਼ਿਪ ਲਈ ਨੀ। ਉਹਨਾਂ ਨੇ ਜਾ ਕੇ ਦੁਬਾਰਾ ਜਿਹੜੀ ਚੀਫ ਮਿਨਿਸਟਰ ਲਈ ਜਾ ਕੇ 97 ਦੇ ਵਿੱਚ, ਤੁਸੀਂ ਦੇਖੋ 70 ਦੀ ਛੱਡੀ ਹੋਈ ਹੈ, ਸੋਰੀ 80 ਦੀ ਛੱਡ, 80 ਦੀ, ਹਾਂ 80 ਦੀ ਛੱਡ ਕੇ ਜਾ ਕੇ 17 ਸਾਲ ਬਾਅਦ ਜਾ ਕੇ 97 ਚੋਂ ਦੁਬਾਰਾ ਚੀਫ ਮਿਨਿਸਟਰ ਬਣਿਆ। ਤੇ ਇਸ ਲਈ 98 ਚ ਬੀਜੇਪੀ ਦੀ ਗੌਰਮੈਂਟ ਦੁਬਾਰਾ ਬਣੀ ਹੈ, ਇਹ ਗੌਰਮੈਂਟ ਸੀ ਜਿਹੜੀ 5 ਸਾਲ ਕਰ ਗਈ ਹੈ, ਤੇ ਫਿਰ ਦੁਬਾਰਾ ਜਦੋਂ ਆਉਂਦੇ ਨੇ ਸੱਤਾ 5 ਸਾਲ ਇਹ ਆਉਂਦੇ ਨੇ, 5 ਸਾਲ ਕਾਂਗਰਸ ਆ ਜਾਂਦੀ ਹੈ। ਅਸੀਂ ਸਾਰਾ ਕੁਛ ਪੰਜਾਬ ਦਾ ਠੀਕ ਰਹਾਂ ਉਹਨਾਂ ਉੱਪਰ ਫੋੜਦੇ ਹਾਂ, ਪਰ ਜੇ ਇਹਨਾਂ ਦੋਨਾਂ ਪਾਰਟੀਆਂ ਦੇ ਮੇਰੇ ਹਿਸਾਬ ਨਾਲ ਗੱਠਜੋੜ ਹੋ ਜਾਏ ਤਾਂ ਪੰਜਾਬ ਲਈ ਵਧੀਆ ਹੈ। ਪਰ ਕੁਛ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ, ਉਹ ਕਹਿੰਦੇ ਪੰਜਾਬ 'ਚ ਪ੍ਰੋਬਲਮ ਰਹਿਣੀ ਚਾਹੀਦੀ ਹੈ, ਰਹਿਣੀ ਚਾਹੀਦੀ ਹੈ, ਇਸ ਕਰਕੇ ਉਹ ਇਸ ਗੱਠਜੋੜ ਨੂੰ ਪਸੰਦ ਨਹੀਂ ਕਰਦੇ। ਤੁਹਾਡੇ ਕੀ ਸੋਚ ਵਿਚਾਰ
0: ਜੀ ਰਮੇਸ਼ ਜੀ? ਜੀ ਰਮੇਸ਼ ਜੀ ਤੁਹਾਡੀ ਆਵਾਜ਼ ਜੋ ਹੈ ਸਾਡੇ ਤੱਕ ਫਿਲਹਾਲ ਨਹੀਂ ਪਹੁੰਚ ਰਹੀ, ਤੁਸੀਂ ਆਉਣ ਹੋ ਜੀ? ਥੋੜ੍ਹਾ ਜਿਹਾ ਸਮਾਂ ਜੀ ਮੈਨੂੰ ਇਸ ਦੇ ਵਿੱਚ ਮੇਰੇ ਖਿਆਲ ਲੈਣਾ ਹੋਵੇਗਾ, ਕਿਉਂਕਿ ਰਮੇਸ਼ ਜੀ ਦੀ ਆਵਾਜ਼ ਜੋ ਹੈ ਕਨਫਰਮੇਸ਼ਨ ਤਾਂ ਚਲੋ ਪਹਿਲਾਂ ਹੋ ਗਈ ਸੀ ਪਰ ਸਾਡੇ ਤੱਕ ਨਹੀਂ ਪਹੁੰਚ ਰਹੀ, ਅਤੇ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਇਸੇ ਤਰ੍ਹਾਂ ਜੀ ਬਣੇ ਰਹਿਣਾ ਜੀ। ਜੀ ਜੀ ਰਮੇਸ਼ ਜੀ ਤੁਸੀਂ ਜੀ ਬਿਲਕੁਲ ਵਾਪਸ ਆ ਗਏ ਹੋ ਜੀ। ਰਮੇਸ਼ ਜੀ ਤੁਸੀਂ ਸਵਾਲ ਜੇਕਰ ਉਹਨਾਂ ਦਾ ਸੁਣ ਪਾਏ ਤੇ ਗੱਲ ਉਹਨਾਂ ਨੇ ਗੱਠਜੋੜ ਦੀ ਹੀ ਕੀਤੀ।
1: ਦੇਖੋ ਸਰੋਤਿਆਂ ਨੇ ਜਿਹੜਾ ਨੁਕਤਾ ਖੜਾ ਕੀਤਾ ਨਾ, ਜਿਹੜਾ ਸਵਾਲ ਖੜਾ ਕੀਤਾ, ਉਹ ਚ ਦੋ ਬੜੇ ਮਹੱਤਵਪੂਰਨ ਸਵਾਲ ਹੈ
0: ਜੀ।
1: ਅਕਾਲੀ ਭਾਜਪਾ ਗੱਠਜੋੜ ਹੋਣਾ ਚਾਹੀਦਾ ਜਾਂ ਨਹੀਂ, ਇੱਕ ਤੇ ਨੁਕਤਾ ਹੀ ਹੈ। ਦੂਜਾ ਹੈ ਕਿ ਪੰਜਾਬ ਲਈ ਲਾਹੇਵੰਦ ਕਿ ਨਹੀਂ। ਸਰੋਤੇ ਤੋਂ ਅਲੱਗ ਅਲੱਗ ਚੀਜ਼ਾਂ ਨੇ। ਬਾਕੀ ਤੁਸੀਂ ਠੀਕ ਸ਼ਬਦ ਬੋਲਿਆ ਕਿ ਸਿਆਸੀ ਪਾਰਟੀਆਂ ਨੇ ਜੇ ਗੱਠਜੋੜ ਕਰ ਲਿਆ ਸੀ, ਤੁਸੀਂ ਨਹੀਂ ਇਤਰਾਜ਼ ਕਰ ਸਕਦੇ। ਉਹ ਕੋਈ ਵੀ ਪਾਰਟੀ ਕਿਸੇ ਨਾਲ ਕਰ ਸਕਦੀ, ਕਿਸੇ ਨਾਲ ਤੋੜ ਸਕਦੀ ਹੈ। ਹਾਂ, ਮੈਨੂੰ ਲੱਗਦਾ ਕਿ ਇਹ ਗੱਲ ਸਾਨੂੰ ਤੁਹਾਨੂੰ ਸਮਝ ਆ ਗਈ ਹੈ ਕਿ ਉਹ ਗੱਠਜੋੜ ਉਹਨਾਂ ਦਾ ਕੋਈ ਕਿਸੇ ਸੂਬੇ ਲਈ, ਕਿਸੇ ਦੇਸ਼ ਦੀ ਡਿਵੈਲਪਮੈਂਟ ਲਈ ਨਹੀਂ ਹੈ, ਕੁਰਸੀ ਲਈ ਹੈ। ਕਿਉਂਕਿ ਜਿਹੜਾ ਜੇ ਤੇ ਉਹ ਗੱਠਜੋੜ ਹੋਵੇ, ਉਹ ਤੇ ਫਿਰ ਵਿਚਾਰਾਂ ਦਾ ਗੱਠਜੋੜ ਹੋਣਾ ਨਾ, ਕਿਸੇ ਮਿਨੀਮਮ ਕੌਜ਼ ਤੇ ਕਿਸੇ ਮੁੱਦਿਆਂ ਤੇ ਗੱਠਜੋੜ ਹੋਣਾ ਹੈ। ਇਹ ਮੁੱਦਿਆਂ ਤੇ ਨਹੀਂ ਹੈ, ਇਹ ਵੋਟਾਂ ਦਾ ਗੱਠਜੋੜ ਹੈ। ਇਸ ਕਰਕੇ ਮੈਂ ਬੜਾ ਸਪਸ਼ਟ ਇੱਥੇ ਕਹਿ ਦਾਂ ਕਿ ਚਾਹੇ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਹੈ ਜਾਂ ਕਿਸੇ ਕੱਲ ਹੋਰ ਦਾ ਹੁੰਦਾ, ਜਿਹੜਾ ਵੋਟਾਂ ਵਾਲਾ ਗੱਠਜੋੜ ਹੈ, ਮੈਂ ਉਸਨੂੰ ਲੋਕ ਵਿਰੋਧੀ ਗੱਠਜੋੜ ਆਖਦਾ, ਮੈਂ ਉਹਨੂੰ ਗੱਠਜੋੜ ਨਹੀਂ ਆਖਦਾ। ਉਹ ਉਹਨਾਂ ਦਾ ਆਪਣੀ ਕੁਰਸੀ ਲਈ ਗੱਠਜੋੜ। ਹੁਣ ਸਵਾਲ ਹੈ ਕਿ ਮੰਨ ਲਓ ਅਸੀਂ ਇਸ ਗੱਲ ਨੂੰ ਪਰੇ ਕਰ ਰੱਖ ਦਿੰਦੇ ਕਿ ਹੋ ਗਿਆ, ਪੰਜਾਬ ਲਈ ਫਾਇਦਾ ਕਰਨੀ ਹੈ। ਹੁਣ ਜਦੋਂ ਮੈਂ ਪਹਿਲਾਂ ਇਹ ਗੱਲ ਸਪਸ਼ਟ ਕਰਤੀ ਆਪਣੇ ਜਵਾਬ ਦੇ ਵਿੱਚ ਕਿ ਇਹ ਗੱਠਜੋੜ ਕੇਵਲ ਕੁਰਸੀ ਲਈ ਗੱਠਜੋੜ ਹੈ, ਇਹਦੇ ਇਹ ਕੋਈ ਮੁੱਦਿਆਂ ਤੇ ਜਾਂ ਪੰਜਾਬ ਦਾ ਜਾਂ ਦੇਸ਼ ਦਾ ਗੱਠਜੋੜ ਨਹੀਂ ਹੈ ਕਿ ਅਸੀਂ ਕੀ ਕਰਨਾ। ਜਦੋਂ ਗੱਠਜੋੜ ਹੀ ਕੁਰਸੀ ਦਾ, ਫਿਰ ਲਾਭ ਵਾਲੀ ਗੱਲ ਹੀ ਨਹੀਂ। ਸੋ ਇਸ ਕਰਕੇ ਜੇ ਅਕਾਲੀ ਭਾਜਪਾ ਗੱਠਜੋੜ ਹੁੰਦਾ, ਉਹਦਾ ਲਾਭ ਕੇਵਲ ਤੇ ਕੇਵਲ ਹਰਸਿਮਰਤ ਕੌਰ ਨੂੰ ਹੋ ਜਾਏਗਾ। ਕੇਂਦਰ ਚ ਵਜ਼ੀਰੀ ਮਿਲ ਜਾਏਗੀ, ਇੱਕ ਦਾ ਰਾਜ ਸਭਾ ਮੈਂਬਰ ਉੱਥੇ ਜਾ ਕੇ ਬਹਿ ਜਾਏਗਾ। ਹੋ ਸਕਦਾ ਭਵਿੱਖ ਚ ਇੱਕ ਦੀ ਵਜ਼ਾਰਤ ਹੋਰ ਮਿਲ ਜਾਏ, ਈਡੀ ਦੀ ਛਾਪੇਮਾਰੀ ਇਧਰੋਂ ਉਧਰ ਪਾਸੇ ਚਲੇ ਜਾਵੇ
0: ਜੀ,
1: ਇਹਨਾਂ ਨੂੰ ਕੁਛ ਹੋਰ ਰਾਹਾ ਮਿਲ ਜਾਏ, ਚਾਰ ਵੋਟਾਂ ਵੱਧ ਜਾਣਗੀਆਂ, ਦੋਵੇਂ ਜਿਵੇਂ ਕਹਿੰਦੇ ਹੁੰਦੇ ਇੱਕ ਇੱਕ 11, ਦੋਵੇਂ ਇੱਕ ਇੱਕ, ਉਵੇਂ ਬੜੇ ਕਮਜ਼ੋਰ ਹੈ ਭਾਜਪਾ ਤੇ ਅਕਾਲੀ ਦਲ, ਦੋਵੇਂ ਇੱਕ ਇੱਕ ਕਰਕੇ 11 ਹੋ ਜਾਣਗੇ। ਸੋ ਇਸ ਗੱਠਜੋੜ ਦਾ ਪੰਜਾਬ ਨੂੰ ਰੱਤੀ ਭਰ ਵੀ, ਰੱਤੀ ਰੱਤੀ ਸਭ ਤੋਂ ਹਲਕਾ ਵੇਟ ਮੰਨਿਆ ਜਾਂਦਾ, ਰੱਤੀ ਭਰ ਵੀ ਫਾਇਦਾ ਨਹੀਂ ਹੋਣਾ। ਨਿੱਜੀ ਤੌਰ ਤੇ ਇਹਨਾਂ ਨੂੰ ਬੜਾ ਫਾਇਦਾ ਹੋਣਾ, ਚਾਹੇ ਉਹ ਅਕਾਲੀ ਹੈ ਚਾਹੇ ਭਾਜਪਾ
0: ਜੀ। ਰਮੇਸ਼ ਜੀ ਤੇ ਜੀ ਨੈਕਸਟ ਕਾਲ ਸਾਡੇ ਨਾਲ ਜੀ ਕੁਲਦੀਪ ਸਿੰਘ ਜੀ, ਸਵਾਗਤ ਹੈ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
3: ਰਮੇਸ਼ ਜੀ। ਰਮੇਸ਼ ਜੀ ਤੁਹਾਡਾ ਸੁਨੇਹਾ ਮਿਲਿਆ ਸੀ ਕੱਲ ਤੇ, ਉਹਦੇ ਵਾਸਤੇ ਬੜਾ ਧੰਨਵਾਦ ਤੁਹਾਡਾ। ਰਮੇਸ਼ ਜੀ ਸਾਨੂੰ ਨਾ ਸਾਡੇ ਬਜ਼ੁਰਗਾਂ ਨੇ ਇਹ ਸਿਖਾਇਆ ਵੀ ਇੱਕ ਹੱਥ ਨਾਲ ਜਿਹੜਾ ਦਾਨ ਜੇ ਸੱਜੇ ਨਾ ਕਰਦੇ ਉਹ ਤਾਂ ਖੱਬੇ ਨੂੰ ਪਤਾ ਨੀ ਲੱਗਣਾ ਚਾਹੀਦਾ। ਹਾਂਜੀ, ਉਹਨੂੰ ਹੀ ਦਾਨ ਕਿਹਾ ਜਾਂਦਾ
0: ਜੀ।
3: ਰਮੇਸ਼ ਜੀ ਮੈਂ ਪੁੱਛਣਾ ਚਾਹੁੰਦਾ ਵਾ ਵੀ ਸਾਡੇ ਕੰਨ ਭੱਕ ਗਏ ਨੇ ਪਿਛਲੇ ਸਾਲਾਂ ਚ, ਵੀ ਅਸੀਂ ਛਤਰੀਆਂ ਤਰਪਾਲਾਂ ਦੇ ਭੇਜਿਆ, ਕੋਈ ਵੀ ਬੰਦਾ ਕਿਸੇ ਵੀ ਕਿਸਾਨ ਜਥੇਬੰਦੀਆਂ ਨੇ ਜਦੋਂ ਧਰਨਾ ਲਾਇਆ ਤੇ ਆਪਣੇ ਆਪਣੇ ਹਿਸਾਬ ਦੇ ਨਾਲ ਹਰ ਇੱਕ ਨੇ ਸਹਿਯੋਗ ਕੀਤਾ, ਬਾਹਰ ਬੈਠੇ ਨੇ ਜਾਂ ਉੱਥੇ ਬੈਠੇ ਨੇ, ਲੇਕਿਨ ਕਿਸੇ ਨੇ ਵੀ ਆਪਣਾ ਜਿਹੜਾ ਨਾ ਉਹ ਰੌਲਾ ਨਹੀਂ ਪਾਇਆ, ਜਾਂ ਅੱਜ ਤੱਕ ਵੀ ਕੋਈ ਕਿਸੇ ਨੇ ਵੀ ਭੰਡੀ ਪ੍ਰਚਾਰ ਨਹੀਂ ਕੀਤਾ। ਅਸੀਂ ਪਿਛਲੇ ਕਈਆਂ ਸਾਲਾਂ ਤੋਂ ਸੁਣ ਰਹੇ ਹਾਂ ਜੀ, ਅਸੀਂ ਆਹ ਕੀਤਾ ਜਾਂ ਕਿਸੇ ਮੋਹਤਵਾਰ ਨੇ ਚਿੱਠੀ ਪਾਈ ਇਹਨਾਂ ਨੂੰ ਜਾਂ ਕਿਸੇ ਨੇ ਫੋਨ ਕੀਤਾ ਵੀ ਸਾਨੂੰ ਆਹ ਚੀਜ਼ਾਂ ਭੇਜੋ, ਜੇ ਪਾਈ ਹੈ ਉਹਦਾ ਨਾਂ ਲੈਣ, ਅਸੀਂ ਉਹਨੂੰ ਲੈ ਕੇ ਆਵਾਂਗੇ ਇੱਥੇ ਏਅਰ ਤੇ। ਹਾਂਜੀ, ਨਾਲ ਅਗਲੀ ਗੱਲ ਆਪਾਂ ਇਹ ਕਰੀਏ ਰਮੇਸ਼ ਜੀ ਵੀ ਜਿੱਦਾਂ ਅੱਗੇ ਕਰ ਰਹੇ ਹਾਂ ਵੀ ਕੇਸ ਤੇ ਕੇਸ, ਮੈਂ ਕਹਿੰਦਾ ਜਿਹੜਾ ਕੇਸ ਪੈਂਦਾ ਨਾ ਕਿਸੇ ਦੇ ਜਾਂ ਬਿਮਾਰੀ ਪੈਂਦੀ ਹੈ ਤਾਂ ਬੰਦਾ ਖੁਦ ਚੱਲਦਾ, ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਇੰਨਾ। ਹਾਂਜੀ, ਨਾਲ ਅਗਲੀ ਪਿੱਛੇ ਇੱਕ ਸਵਾਲ ਪੁੱਛਿਆ ਸੀ ਤੁਹਾਡੇ ਕੋਲੋਂ ਧਰਮੀ ਫੌਜੀਆਂ ਬਾਰੇ, ਧਰਮੀ ਫੌਜੀਆਂ ਬਾਰੇ ਪੁੱਛਿਆ ਸੀ ਤੇ ਤੁਸੀਂ ਬੜਾ ਵਧੀਆ ਸਵਾਲ ਦੇ ਸਵਾਲ ਦਾ ਜਵਾਬ ਦਿੱਤਾ ਸੀ। ਜਦੋਂ ਧਰਮੀ ਫੌਜੀਆਂ ਨੇ ਵੇਖਿਆ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੇ ਸਿੱਖਾਂ ਦੇ ਨਾਲ ਕਤਲੇਆਮ ਹੋਇਆ ਸਿੱਖਾਂ ਦਾ, ਉਹਨਾਂ ਨੇ ਨੌਕਰੀਆਂ ਛੱਡ ਦਿੱਤੀਆਂ, ਨੌਕਰੀਆਂ ਦੇ ਵਿੱਚੋਂ ਕੋਈ ਸੈਨਾ ਦੇ ਜਰਨਲ ਜਿਹੜੇ ਸੰਤਾਂ ਦੇ ਨਾਲ ਚੱਲ ਪਏ, ਕੋਈ ਐਸੇ ਜਿਹੜੇ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ ਵੀ ਨਿਕਲ ਗਏ।
0: ਹਾਂਜੀ,
3: ਤੇ ਕੁਝ ਐਸੇ ਫੌਜੀ ਜਿਨ੍ਹਾਂ ਨੇ ਸਰੀਰਕ ਤੌਰ ਦੇ ਉੱਤੇ ਉਹਨਾਂ ਨੂੰ ਸੰਤਾਂ ਨੂੰ ਦੇਖਿਆ ਸੀ, ਉਹਨਾਂ ਦੇ ਕੋਲ ਬੈਠੇ ਹਿੰਦੂ ਪਰਿਵਾਰਾਂ ਨੂੰ ਵੇਖਿਆ ਜਿਹੜੇ ਬੇਟੀ ਦੀ ਫਰਿਆਦ ਲੈ ਕੇ ਆਏ ਸੀ, ਲੇਕਿਨ ਉਹ ਕੀ ਕਰਦੇ ਸੀ, ਉਹ ਉੱਥੋਂ ਗੱਲਾਂ ਸੁਣ ਕੇ ਉਹ ਮੁਖਬਰੀ ਕਰਦੇ ਸੀ, ਉਹ ਮੁਖਬਰੀ ਕਰਦੇ ਸੀ ਤੇ ਦੁਬਾਰਾ ਉਹ ਕੀ ਕਰਦੇ ਸੀ ਵੀ ਜਿਹੜੇ ਮੁਗਲ ਸੀ ਸਾਡੇ, ਮੁਗਲ ਸੀ ਜਿਹੜੇ ਨੇ ਜਿਹਨਾਂ ਨੇ ਗੁਰੂ ਸਾਹਿਬਾਨਾਂ ਨਾਲ ਸਾਡੀ ਕੌਮ ਦੇ ਨਾਲ ਅੱਡਾ ਲਾਇਆ, ਉਹਨਾਂ ਦੀਆਂ ਕਬਰਾਂ ਤੇ ਜਾਂਦੇ ਰਹੇ ਨੇ। ਲਾਸਟ ਵਾਲੀ ਗੱਲ ਜਿਹੜੀ ਤੁਸੀਂ ਆ ਕੀਤੀ ਹੁਣ ਹਿਮਾਚਲ ਦੀ ਜ਼ਹਿਰ ਵਾਲੀ, ਮੈਂ ਬਿਲਕੁਲ ਕਹਿੰਦਾ ਵਾ, ਤੁਸੀਂ ਕਹਿੰਦੇ ਹੋ ਜ਼ਹਿਰ ਘੋਲਿਆ, ਜਦੋਂ ਜ਼ਹਿਰ ਹੈ ਹੀ ਪੰਜਾਬ ਚ ਨਕਲੀ ਏ ਤੇ ਫੇਰ ਬੜੀ ਗੱਲ ਏ, ਲੇਕਿਨ ਤੁਸੀਂ ਨਾਲ ਹਿਮਾਚਲ ਜੋੜ ਦਿੱਤਾ। ਮੈਂ ਇਹ ਬਿਲਕੁਲ ਉਹ ਸਾਡੀਆਂ ਖਬਰਾਂ ਦੇ ਉੱਤੇ ਮੋਹਰ ਲਾਈ ਏ ਉਸ ਸਪੋਰਟਰ ਨੇ, ਵੀ ਵਾਕਈ ਇਹ ਮਿਲਾਵਟੀ ਸਾਰਾ ਕੁਛ ਮਿਲਦਾ ਤੇ ਜ਼ਹਿਰ ਵੀ ਨਕਲੀ ਮਿਲਦਾ। ਤੇ ਮੈਂ ਅੱਜ ਕਹਿਣਾ ਚਾਹੁੰਦਾ ਜੇ ਪੰਜਾਬ ਦੇ ਵਿੱਚ ਜ਼ਹਿਰ ਵੀ ਨਕਲੀ ਏ ਨਾ ਤੇ ਫੇਰ ਇਹ ਗੱਲ ਜ਼ਰੂਰ ਮੈਂ ਕਹਾਂ ਵੀ ਚੱਪਣੀ ਚ ਪਾਣੀ ਲੈ ਕੇ ਉਹਨੂੰ ਕੀ ਕਰੋ ਵੀ ਉਹਨੂੰ ਬਾਹਰ ਰੱਖੋ, ਪੰਛੀਆਂ ਨੂੰ ਪਰਿੰਦਿਆਂ ਨੂੰ ਪਾਣੀ ਪਾਓ ਤੇ ਤੁਹਾਨੂੰ ਬੜਾ ਵਧੀਆ, ਤੁਹਾਡੀ ਸਿਹਤ ਵੀ ਠੀਕ ਰਹੇਗੀ, ਸਾਰਾ ਕੁਛ ਠੀਕ ਰਹੇਗਾ, ਜ਼ਿਆਦਾ ਦਿਮਾਗ ਦੇ ਬੋਝ ਨਹੀਂ ਪਾਉਣ ਦੀ ਲੋੜ। ਕਈ ਵਾਰੀ ਨਾੜਾਂ ਬੜੀਆਂ ਕਮਜ਼ੋਰ ਹੁੰਦੀਆਂ ਤੇ ਕੁਛ ਨੁਕਸਾਨ ਹੋ ਸਕਦਾ, ਮਿਹਰਬਾਨੀ ਚੜ੍ਹਦੀ ਕਲਾ ਜਾਓ
0: ਜੀ। ਰਮੇਸ਼ ਜੀ
1: ਚਲੋ ਆਪਣੀਆਂ ਟਿੱਪਣੀਆਂ ਨੇ ਸਰੋਤਿਆਂ ਦੀਆਂ ਚਲੇ ਗਈਆਂ ਨੇ ਬਾਕੀ ਸਰੋਤਿਆਂ ਤੱਕ, ਇਹ ਠੀਕ ਹੈ ਸਰੋਤਿਓ ਜਿੱਥੇ ਤੁਸੀਂ ਉਹ ਗੱਲ ਲੈ ਕੇ ਗਏ ਹੋ ਕਿ ਅਸੀਂ ਕੀ ਦਾਨ ਕੀਤਾ ਕਿਸਾਨੀ ਅੰਦੋਲਨ ਦੇ ਵਿੱਚ। ਮੈਂ ਉਹ ਯਾਦ ਇੱਕ ਸਾਂਝੀ ਕਰ ਦਿੰਦਾ ਕਿ ਕਿਸਾਨੀ ਅੰਦੋਲਨ ਏਦਾਂ ਦਾ ਸੀ ਕਿ ਜਿੱਥੇ ਦਾਨੀਆਂ ਦੀ ਲੜੀ ਬੜੀ ਲੱਭੀ ਸੀ ਦਾਨੀ ਸੱਜਣਾਂ ਦੀ, ਤੇ ਦਾਨ ਕਰਨ ਵਾਲਾ ਸਮਾਨ ਤੁਸੀਂ ਅਮੈਜ਼ਨ ਵੀ ਨਹੀਂ ਕਰ ਸਕਦੇ ਕਿ ਲੋਕਾਂ ਨੇ ਉੱਥੇ ਕਿੱਦਾਂ ਦੇ ਲੰਗਰ ਲਾਏ ਆ। ਤੁਹਾਡੇ ਵਿੱਚੋਂ ਵੀ ਕਈ ਜਣੇ ਹੋਣਗੇ ਜਿਹਨਾਂ ਨੇ ਉਹ ਹਕੀਕਤ ਉੱਥੇ ਸਾਰਾ ਕੁਛ ਵੇਖਿਆ ਤਸਵੀਰਾਂ ਦੇ ਰੂਪ ਚ ਉੱਥੇ। ਮੈਂ ਵੀ ਉਹਨਾਂ ਚੋਂ ਇੱਕ ਬਛਿੰਦਾ ਆ ਜਿਸਨੇ ਕੁਛ ਦਿਨ ਉਸ ਕਿਸਾਨੀ ਅੰਦੋਲਨ ਚ ਗੁਜ਼ਾਰੇ ਨੇ, ਦਿਨ ਵੀ ਗੁਜ਼ਾਰੇ, ਰਾਤਾਂ ਵੀ ਗੁਜ਼ਾਰੀਆਂ, ਸਰਦੀ ਵਿੱਚ ਵੀ ਗੁਜ਼ਾਰੇ, ਗਰਮੀ ਵਿੱਚ ਗੁਜ਼ਾਰੇ ਤੇ ਮੀਂਹ ਵਿੱਚ ਵੀ ਗੁਜ਼ਾਰੇ, ਮੈਂ ਉਹ ਸਾਰਾ ਦ੍ਰਿਸ਼ ਵੇਖਿਆ। ਸੋ ਉਹਦੇ ਵਿੱਚ ਬੜਾ ਕੁਛ ਸੀ। ਮੈਂ ਬਿਲਕੁਲ ਇਸ ਗੱਲ ਦਾ ਚਲੋ ਧਾਰਨਾ ਨਾਲ ਤੇ ਅਸੀਂ ਸਾਰੇ ਇਹ ਆ ਕਿ ਜੇ ਦਾਨ ਕਰ ਦਿੱਤਾ ਉਹਨੂੰ ਭੁੱਲ ਜਾਈਏ, ਹਾਂ ਪਰੰਤੂ ਇੱਕ ਚੀਜ਼ ਜਿਹੜੀ ਜ਼ਰੂਰ ਬਣਦੀ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਅਸੀਂ ਤੁਸੀਂ ਨਸੀਹਤ ਦਿੰਦੇ ਰਹੇ ਹਾਂ ਜਾਂ ਆਪਣੇ ਵਿਚਾਰ ਆਪਣੇ ਸੁਝਾਅ ਦਿੰਦੇ ਰਹੇ ਹਾਂ, ਜਿਹੜੇ ਸੁਝਾਅ ਚ ਪ੍ਰੈਕਟੀਕਲੀ ਤੌਰ ਤੇ ਸੱਚੇ ਵੀ ਬਹੁਤ ਸਾਰੇ ਸਾਬਤ ਹੋ ਗਏ, ਉਹ ਮੈਨੂੰ ਲੱਗਦਾ ਜੇ ਕਿਸਾਨ ਧਿਰਾਂ ਉੱਤੇ ਪਹਿਰਾ ਨਹੀਂ ਦਿੰਦੀਆਂ, ਜੇ ਨਹੀਂ ਮੰਨਦੀਆਂ ਤੇ ਉਹ ਕਿਸਾਨ ਧਿਰਾਂ ਲਈ ਵੀ ਮਾੜੀ ਗੱਲ
0: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਮੈਂਡੀ ਗਿੱਲ ਜੀ ਦਾ ਸੰਦੇਸ਼ ਏਬਲ ਇੰਸ਼ੋਰੈਂਸ ਤੋਂ ਸਾਂਝਾ ਕਰ ਲਈਏ ਜੀ, ਜਿੱਥੇ ਟਰੱਕ ਇੰਸ਼ੋਰੈਂਸ ਦੀ ਗੱਲ ਖਾਸ ਤੌਰ ਤੇ, ਕਾਰ ਇੰਸ਼ੋਰੈਂਸ, ਹੋਮ ਘਰ ਦੀ ਇੰਸ਼ੋਰੈਂਸ ਤੇ ਫਿਰ ਬਿਜ਼ਨਸ ਦੀ ਇੰਸ਼ੋਰੈਂਸ ਤੁਸੀਂ ਲੈਣੀ ਹੈ ਤੇ ਤੁਸੀਂ ਚੰਗੀ ਇੰਸ਼ੋਰੈਂਸ ਪਾਲਿਸੀ ਦੀ ਭਾਲ ਦੇ ਵਿੱਚ ਹੋ ਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਸੰਪਰਕ ਏਬਲ ਇੰਸ਼ੋਰੈਂਸ ਤੋਂ ਕਰਨਾ, ਨੰਬਰ 6479995909 6479295909 ਨੰਬਰ ਇਹ ਨੋਟ ਕਰ ਲਓ ਜੀ। ਇਸ ਦੇ ਨਾਲ ਨੰਬਰ 6478381899 ਵੀ ਹੈ, 6478831899 ਜੀ ਮੈਂਡੀ ਗਿੱਲ ਜੀ ਦੇ ਲਈ ਨੋਟ ਕਰਨਾ। ਇੰਸ਼ੋਰੈਂਸ ਹੋਵੇ ਗੱਡੀਆਂ ਦੀ, ਇੰਸ਼ੋਰੈਂਸ ਹੋਵੇ ਟਰੱਕ ਦੀ, ਜਾਂ ਫਿਰ ਘਰ ਜਾਂ ਫਿਰ ਬਿਜ਼ਨਸ ਦੀ ਇੰਸ਼ੋਰੈਂਸ ਦੀ ਮੁਹਾਰਤ ਇਹ ਰੱਖਦੇ ਨੇ। ਸੋ ਅਗਲੀ ਕਾਲ ਜੀ ਸਾਡੇ ਨਾਲ 3430 ਜੀ, ਸਵਾਗਤ ਹੈ।
4: ਮੈਨੂੰ ਲੱਗਦਾ ਕਾਫੀ ਕੁਝ ਸਮਾਨ ਆ ਗਿਆ ਲੱਗਦਾ, ਬੀਬੀ ਇਹਨਾਂ ਕੋਈ ਰੌਲਾ ਰੱਪਾ ਹੀ ਨੀ ਪਾ ਰਹੀ ਜੀ, ਤੇ ਇੱਕ ਤੇ ਇਹਦੇ ਬਾਰੇ ਦੱਸਿਓ, ਤੇ ਦੂਸਰਾ ਜੀ ਰਾਘਵ ਚੱਡੇ ਦਾ ਕਿੱਦਾਂ ਗੱਲ ਦਾ ਆਪਰੇਸ਼ਨ ਠੀਕ ਹੋ ਗਿਆ ਜੀ, ਜਦੋਂ ਦਾ ਬੀਜੇਪੀ ਦਾ ਗਿਆ ਜੀ ਕਿੱਦਾਂ ਠੀਕ ਠਾਕ ਆ, ਹੋਈ ਹੁਣ ਖਬਰ ਸਾਰੀ ਨੀ ਆ ਰਹੀ, ਦੱਸਿਓ ਜ਼ਰੂਰ ਜੀ ਤੁਹਾਡਾ ਕਿਵੇਂ ਗਿਆ
0: ਜੀ। ਸ਼ੁਕਰੀਆ ਜੀ, ਬਹੁਤ ਸੰਖੇਪ ਚ ਤੁਸੀਂ ਸਵਾਲ ਪੁੱਛੇ ਜੀ। ਗੱਲ ਇਸ ਤਰ੍ਹਾਂ ਹੋਵੇ ਤੇ ਬਹੁਤ ਹੀ ਜਲਦ ਜੋ ਕਾਲਸ ਜੋ ਲਈਆਂ ਜਾ ਸਕਣਗੀਆਂ। ਸੋ ਥੋੜੀ ਗੁਜ਼ਾਰਿਸ਼ ਸਾਰਿਆਂ ਦੇ ਨਾਲ ਹੈ ਕਿ ਥੋੜੀ ਆਪਣੀ ਗੱਲ ਸੰਖੇਪ ਦੇ ਵਿੱਚ ਹੀ ਰੱਖੀਏ। ਇਸੇ ਤਰ੍ਹਾਂ ਜੀ ਰਮੇਸ਼ ਜੀ,
1: ਚਲੋ ਬੀਬੀਆਂ ਵਾਲੀ ਟੂੰਟੂ ਤੇ ਮੈਂ ਜਾਣਕਾਰੀ ਦੇ ਦਾਂ ਕਿ ਉਹ ਦੁਬਾਰਾ ਟੂੰਟੂ ਫਿਰ ਤਿਆਰ ਹੀ ਤਿਆਰ ਹੈ। ਮੈਨੂੰ ਲੱਗਦਾ ਕਿ ਰੱਖੜੀ ਦਾ ਤਿਉਹਾਰ ਬਹੁਤ ਤੇਜ਼ੀ ਦੇ ਨਾਲ ਦੌੜਾ ਰਿਹਾ, ਦਿਨ ਰਹਿ ਗਏ 5
0: ਜੀ,
1: ਉਸ ਦਿਨ ਜਿਹੜਾ ਹੈਗਾ ਆ ਟੂੰਟੂ ਮੈਨੂੰ ਲੱਗਦਾ ਫਿਰ ਇੱਕ ਵਾਰ ਭਗਵੰਤ ਮਾਨ ਹੋਣਾ ਨੇ ਕਰਾ ਲੈਣਾ, ਕਿਉਂਕਿ ਉਹਨਾਂ ਨੂੰ ਹਰੇਕ ਚੀਜ਼ ਨੂੰ ਕਿਵੇਂ ਅਰੇਂਜ ਕਰਨਾ ਹੈ ਤੇ ਕਿਵੇਂ ਲੋਕਾਂ ਚ ਲੈ ਕੇ ਜਾਣਾ, ਇਹ ਗੱਲ ਆਮ ਆਦਮੀ ਪਾਰਟੀ ਤੋਂ ਮੈਨੂੰ ਲੱਗਦਾ ਕਿ ਸਿੱਖਣ ਵਾਲੀ ਹੈ। ਦੋ ਵਾਰ ਟੂੰਟੂ ਕਰਾਤੀ, ਇੱਕ 4500 ਦੀ, ਉਹੀ 4500 ਦੀ ਇੱਕ ਵਾਰ ਪਹਿਲਾਂ, ਇੱਕ ਵਾਰ ਦੂਜੀ ਵਾਰ, ਫਿਰ ਤੀਜੀ ਵਾਰ ਕਰਾ ਦਿੱਤੀ ਹੈ, ਮਾਫ ਕਰਨਾ ਤੀਜੀ ਵਾਰ ਕਰਾਉਣੀ ਹੈ। ਸੋ ਉਹ ਟੂੰਟੂ ਵਿੱਚ ਸਮਾਨ ਕਿੰਨਾ ਕੁ ਆ ਗਿਆ ਉਹ ਤੇ ਸਮਾਂ ਹੀ ਦੱਸੇਗਾ। ਉਹ ਅਸਲ ਵਿੱਚ ਜਵਾਬ ਸਰੋਤਿਓ ਵੋਟਾਂ ਵਿੱਚ ਹੀ ਉਹਦਾ ਸਹੀ ਆਉਣਾ ਹੈ, ਹੁਣ ਨਹੀਂ ਅਸੀਂ ਦੇ ਸਕਦੇ। ਬਾਕੀ ਗੱਲ ਇਹ ਹੈਗੀ ਹੈ ਕਿ ਜਦੋਂ ਆਪਾਂ ਭਗਵੰਤ ਮਾਨ ਸਰਕਾਰ ਤੇ ਕੋਈ ਵੀ ਸਰੋਤਿਓ ਇਹੋ ਜਿਹੇ ਤੰਜ ਕੱਸਦੇ ਹਾਂ, ਇਹੋ ਜਿਹੀ ਟਿੱਪਣੀ ਕਰਦੇ ਹਾਂ, ਮੈਨੂੰ ਲੱਗਦਾ ਕਿ ਉਹ ਅਧਿਕਾਰ ਖੇਤਰ ਹੈ ਬਤੌਰ ਪਬਲਿਕ, ਬਤੌਰ ਜਨਤਾ, ਬਤੌਰ ਵੋਟਰ, ਬਤੌਰ ਪੰਜਾਬੀ। ਸੋ ਇਹ ਜਿਹੜੀ ਆ ਟੂੰ ਟੂੰ ਵਾਲੀ ਗੱਲ ਹੈਗੀ ਆ, ਇਹ ਅੱਜ ਜਿਹੜੀ ਇਹ ਟੂੰ ਟੂੰ ਹੋ ਰਹੀ ਆ, ਇਹ ਭਾਈ ਕਹਿਣ ਨੂੰ ਤੇ ਠੀਕ ਹੈ, ਸਰਕਾਰ ਨੂੰ ਭਲਾਈ ਸਕੀਮ ਕਹਿ ਰਹੀ ਹੈ, ਮੈਂ ਉੱਤੇ ਬੜੀ ਬੜੀ ਬੜੀ ਵਾਰ ਟਿੱਪਣੀ ਕੀਤੀ, ਅੱਜ ਫਿਰ ਦੁਹਰਾ ਦਿੰਦਾ, ਉਹ ਭਾਈ ਟੂੰ ਟੂੰ ਠੀਕ ਟੂੰ ਟੂੰ ਨਹੀਂ ਹੈ। ਉਸ ਟੂੰ ਟੂੰ ਨੇ ਵਕਤੀ ਤੌਰ ਤੇ ਠੀਕ ਹੈ, ਭਗਵੰਤ ਮਾਨ ਨੂੰ ਵੋਟਾਂ ਮਿਲ ਜਾਣਗੀਆਂ, ਲੋਕਾਂ ਨੂੰ ਵੀ ਭੋਰਾ ਕਿਸੇ ਨੂੰ ਫਾਇਦਾ ਮਿਲ ਜਾਏਗਾ, ਓਵਰਆਲ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਪੰਜਾਬ ਦੇ ਲਈ ਨੁਕਸਾਨਦਾਇਕ।
0: ਜੀ ਰਮੇਸ਼ ਜੀ, ਸੋ ਜੀ ਅਗਲੀ ਕਾਲ ਸਾਡੇ ਨਾਲ 8777 ਜੀ, ਸਵਾਗਤ।
5: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ,
5: ਮੇਰਾ ਸਵਾਲ ਇਹ, ਜਿਹੜੇ ਅੰਮ੍ਰਿਤਸਰ ਤੋਂ ਫੜੇ ਗਏ ਆ ਜਿੰਨਾ ਕੋ ਹਥਿਆਰ ਵਗੈਰਾ, ਠੀਕ ਆ, ਇਹਨਾਂ ਦਾ ਨਾਂ ਦੱਸ ਸਕਦੇ? ਮੈਨੂੰ ਡਰ ਆ ਜੀ, ਜਦੋਂ ਵੀ ਕਿੰਨਾ ਬੀਜੇਪੀ ਇਲੈਕਸ਼ਨ ਕਿਤੇ ਵੀ ਲੜਦੀ ਹੈ, ਕੰਮ ਸ਼ੁਰੂ ਹੋ ਜਾਂਦਾ ਵਾ ਤੇ ਅਟਲ, ਬਾਕੀ ਇਹ ਬੜਾ ਖਤਰਨਾਕ ਹੈ ਜੀ ਪੰਜਾਬ ਵਾਸਤੇ ਅਗੇਨ। ਤੇ ਨਾਲੇ ਨਰਿੰਦਰ ਮੋਦੀ ਨੂੰ ਬੜੀਆਂ ਵੀਡੀਓ ਵਾਇਰਲ ਹੋਣ ਡਿਆ ਜੀ, ਭਗਵਾਨ ਬਣਾ ਦਿੱਤਾ ਜੀ, ਤੀਰ ਕਮਾਨ ਹੱਥ ਚ ਜੀ, ਇਹਦੇ ਬਾਰੇ ਦੱਸਿਓ
0: ਜੀ ਰਮੇਸ਼ ਜੀ।
1: ਦੇਖੋ ਭਗਵਾਨ ਤੇ ਇੱਥੇ ਸਾਰਿਆਂ ਨੇ ਆਪਣੇ ਆਪਣੇ ਸਿਆਸੀ ਅਕਾਮਾਂ ਨੂੰ ਬਣਾਇਆ, ਉਹ ਵੱਖਰੀ ਗੱਲ ਹੈ, ਕਿਸੇ ਨੇ ਤੀਰ ਕਮਾਨ ਫੜਾਇਆ ਤੇ ਕਿਸੇ ਨੇ ਕੁਛ ਹੋਰ ਫੜਾਇਆ ਹੈ। ਸੋ ਇਸ ਕਰਕੇ ਸਰੋਤੇ ਅਸੀਂ ਉੱਧਰ ਨਾ ਜਾਈਏ, ਜਿਹਨਾਂ ਲਈ ਉਹ ਹੈ ਉਹਨਾਂ ਲਈ ਉਹ ਹੈਗਾ ਹੀ ਹੈ, ਉਹਨੂੰ ਭਗਵਾਨ ਕਹਿ ਲੈਣ, ਆਪਣਾ ਪੀਰ ਸੱਦ ਲੈਣ ਤੇ ਜਾਂ ਆਪਣਾ ਕੋਈ ਸੰਤ ਸੱਦ ਲੈਣ, ਇਹ ਬੜੀ ਗਲਤ ਪਿਰਤ ਹੈਗੀ ਹੈ, ਜਿਹਨੂੰ ਅਸੀਂ ਭਗਤੀ ਪੁਣਾ ਆਖਦੇ ਹਾਂ, ਬੇਲੋੜਾ ਭਗਤੀ ਪੁਣਾ, ਉਹ ਭਾਈ ਹਰੇਕ ਥਾਂ ਤੇ ਚੱਲਦਾ, ਇੱਥੋਂ ਸ਼ੁਰੂ ਹੋ ਜਾਓ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਚੱਲਦਾ ਤੇ ਹਰੇਕ ਸਿਆਸੀ ਪਾਰਟੀ ਚ ਚੱਲਦਾ ਹੈਗਾ
0: ਜੀ।
1: ਸੋ ਬਾਕੀ ਸਰੋਤਿਓ ਗੱਲ ਇਹ ਹੈ ਨਾ ਕਿ ਜਦੋਂ ਅਸੀਂ ਗੱਲ ਕਿਸੇ ਇੱਕ ਸਿਆਸੀ ਪਾਰਟੀ ਦੀ ਕਰਦੇ ਹਾਂ, ਜਿਹਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਦਾ ਜ਼ਿਕਰ ਕੀਤਾ ਹੈ, ਹੁਣ ਗੱਲ ਇਹ ਹੈ ਕਿ ਨਰਿੰਦਰ ਮੋਦੀ ਤੇ ਅਸੀਂ ਇਕੱਲੀ ਟਿੱਪਣੀ ਕਰਕੇ ਕਿਵੇਂ ਆਪਾਂ ਬਰੀ ਹੋ ਸਕਦੇ ਹਾਂ? ਭਾਰਤੀ ਜਨਤਾ ਪਾਰਟੀ ਦੇ ਅਸੀਂ ਠੀਕ ਹੈ, ਤੁਸੀਂ ਵੀ ਟਿੱਪਣੀ ਕੀਤੀ ਹੈ, ਮੈਨੂੰ ਯਾਦ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਤੁਹਾਡੇ ਵਾਲੇ ਸ਼ਬਦ ਬੋਲੇ ਸੀ ਜਿੱਦਣ ਜਲੰਧਰ ਧਮਾਕਾ ਹੋਇਆ ਸੀ, ਕਿ ਭਾਰਤੀ ਜਨਤਾ ਪਾਰਟੀ ਜਿਹੜੇ ਸੂਬੇ ਚ ਵੋਟਾਂ ਲੜਨੀਆਂ ਹੁਣ ਉੱਥੇ ਜਾ ਕੇ ਆ ਸਾਰਾ ਕੁਛ ਕਰਾਉਂਦੀ ਹੈ। ਮੈਂ ਉਦੋਂ ਵੀ ਇਹ ਗੱਲ ਆਖਦਾ ਸੀ ਕਿ ਇਹ ਟਿੱਪਣੀ ਕਰਤੇ ਦਿੱਤੀ ਹੈ, ਪਰੰਤੂ ਇਹ ਟਿੱਪਣੀ ਠੀਕ ਟਿੱਪਣੀ ਨਹੀਂ ਹੈ, ਔਰ ਇਸ ਲਈ ਨਹੀਂ ਕਿ ਠੀਕ, ਮੈਂ ਕਲੀਨ ਚਿੱਟ ਨਹੀਂ ਦਿੰਦਾ ਕਿਸੇ ਭਾਜਪਾ ਨੂੰ, ਪਰੰਤੂ ਗੱਲ ਇਹ ਕਿ ਜਦੋਂ ਸਾਨੂੰ ਇਹ ਪਤਾ ਆ ਕਿ ਫਲਾਨੀ ਧਿਰ ਕਰਾਉਂਦੀ ਆ ਤੇ ਅਸੀਂ ਸਰਕਾਰ ਦੇ ਰੂਪ ਚ ਹੋਈਏ ਤੇ ਫਿਰ ਕਾਰਵਾਈ ਕਿਵੇਂ ਕਰਨੀ ਹੈ? ਜੇ ਉਹ ਹੋ ਗਿਆ ਤੇ ਫੜਨਾ ਕਿਵੇਂ? ਜਿਹੜੇ ਪੰਜਾਬ ਦੇ ਵਿੱਚ ਅੱਜ ਪਿਸਤੌਲ ਫੜੇ ਆ, ਮੈਨੂੰ ਨੀ ਪਤਾ ਕੌਣ ਲੈ ਕੇ ਆਇਆ, ਭਾਜਪਾ ਕਹੀ ਜਾਂਦੀ ਹੈ, ਆਮ ਆਦਮੀ ਪਾਰਟੀ ਤੋਂ ਕਾਨੂੰਨ ਵਿਵਸਥਾ ਨਹੀਂ ਚੱਲਦੀ, ਆਮ ਆਦਮੀ ਪਾਰਟੀ ਕਹਿੰਦੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਆ ਸਾਰਾ ਕੁਛ ਧਮਾਕੇ ਕਰਾ ਰਹੇ ਆ, ਮੁੱਖ ਮੰਤਰੀ ਪੰਜਾਬ ਨੇ ਠੋਕ ਵਜਾ ਕੇ ਇਹ ਗੱਲ ਕਹੀ ਸੀ, ਹੁਣ ਇਹਦੇ ਵਿੱਚ ਅਸੀਂ ਕਿਹਨੂੰ ਨੁਕਸ ਕੱਢੀਏ? ਇਸ ਕਰਕੇ ਮੇਰਾ ਤਾਂ ਤੁਹਾਡਾ ਇਹ ਬਣਦਾ ਹੈ ਕਿ ਇੱਥੋਂ ਦਾ ਰਾਜ ਪ੍ਰਬੰਧ, ਚਾਹੇ ਉਹ ਸੂਬਾ ਸਰਕਾਰ ਹੈ ਤੇ ਚਾਹੇ ਆ ਕੇਂਦਰ ਸਰਕਾਰ, ਇਹ ਦੋਵੇਂ ਜ਼ਿੰਮੇਵਾਰ ਹੈ। ਜੇ ਜਿਹੜੇ ਲਗਾਤਾਰ ਹਥਿਆਰਾਂ ਦੀਆਂ ਖੇਪਾਂ ਫੜੀਆਂ ਜਾਣੀਆਂ, ਨਸ਼ੇ ਦੀਆਂ ਖੇਪਾਂ ਫੜੀਆਂ ਜਾਣੀਆਂ, ਚਾਹੇ ਉਹ ਪਾਕਿਸਤਾਨ ਵਾਲੇ ਪਾਸਿਓਂ ਆ ਰਹੀਆਂ, ਚਾਹੇ ਪਾਕਿਸਤਾਨ ਤੋਂ ਗੁਜਰਾਤ ਵਿੱਚ ਦੀ ਆ ਰਹੀਆਂ, ਚਾਹੇ ਜੰਮੂ ਕਸ਼ਮੀਰ ਵੱਲ ਦੀ ਆ ਰਹੀਆਂ, ਚਾਹੇ ਆ ਰਹੀਆਂ ਕੰਡਿਆਲੀ ਤਾਰ ਤੋਂ ਟੱਪ ਕੇ, ਉਹਦੇ ਲਈ ਜ਼ਿੰਮੇਵਾਰ ਸੂਬਾ ਸਰਕਾਰ ਵੀ ਹੈ ਤੇ ਕੇਂਦਰ ਵੀ ਹੈ। ਦੋਵਾਂ ਹੀ ਸਰਕਾਰਾਂ ਨੂੰ ਸਾਡਾ ਤੁਹਾਡਾ ਫਰਜ਼ ਬਣਦਾ ਕਟਹਿਰੇ 'ਚ ਖੜਾ ਕਰੀਏ, ਇਹ ਦੋਵੇਂ ਜ਼ਿੰਮੇਵਾਰ ਆ। ਅਸੀਂ ਇਸ ਪਾਸੇ ਨਾ ਪਈਏ ਕਿ ਕੌਣ ਵੱਧ ਹੈ ਤੇ ਕੌਣ ਘੱਟ ਹੈ, ਇਹ ਆਪਸ ਵਿੱਚ ਫੈਸਲਾ ਕਰਨ ਕਿ ਕੌਣ ਘੱਟ ਹੈ ਕੌਣ ਵੱਧ ਹੈ, ਸਾਡੇ ਲਈ ਇਹ ਦੋਵੇਂ ਜ਼ਿੰਮੇਵਾਰ ਹੈ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ ਹਰਮਨ ਬੱਤਾ ਜੀ ਦਾ ਸੰਦੇਸ਼, ਕੰਮ ਹੋਵੇ ਮੋਰਗੇਜ ਦਾ, ਅੱਛੇ ਬੈਸਟ ਮੋਰਗੇਜ ਆਪਸ਼ਨਸ ਜੀ ਤੁਸੀਂ ਹਰਮਨ ਬੱਤਾ ਜੀ ਤੋਂ ਜ਼ਰੂਰ ਜੀ ਲੈ ਸਕਦੇ ਹੋ। ਮਲਟੀਪਲ ਲੈਂਡਰਸ ਦੇ ਨਾਲ ਕੰਮ ਹੈ, ਏ ਲੈਂਡਰਸ ਬੀ ਲੈਂਡਰਸ ਨਾਲ ਇਹ ਕੰਮ ਕਰਦੇ ਨੇ, ਸੋ ਮੁਸ਼ਕਿਲ ਕੋਈ ਵੀ ਆਉਣ ਨਹੀਂ ਵਾਲੀ। ਤੇ ਨੰਬਰ 647-685-9000 ਤੇ ਤੁਸੀਂ ਸੰਪਰਕ ਕਰੋ ਹਰਮਨ ਬੱਤਾ ਜੀ ਨੂੰ, ਸਹੀ ਸਲਾਹ ਸਹੀ ਕੰਮ 647-685-9000 ਤੇ ਕਾਲ ਹਰਮਨ ਬੱਤਾ ਜੀ ਨੂੰ ਹੋ ਸਕਦੀ ਹੈ ਜੀ। ਤੇ ਸਾਡੇ ਨਾਲ ਅਗਲੀ ਕਾਲ ਹੈ ਜੀ, ਹਰਪਾਲ ਜੀ ਸਵਾਗਤ ਹੈ ਜੀ।
6: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ,
6: ਦੇਖੋ ਜਦੋਂ ਤੋਂ ਦਪਿੰਦਰ ਹੁੱਡਾ ਨੇ ਸੱਜਣ ਕੁਮਾਰ ਬਾਰੇ ਆਪਣੇ ਵਿਚਾਰ ਦਿੱਤੇ ਆ, ਤੇ ਬਹੁਤ ਸਾਰੇ ਬੰਦਿਆਂ ਦੇ, ਬਹੁਤ ਸਾਰੇ ਕਾਂਗਰਸੀਆਂ ਦੇ ਮੂੰਹ ਦੇ ਵਿੱਚ ਦਹੀਂ ਜੰਮਿਆ ਹੋਇਆ ਸੀ ਵੀ ਅਸੀਂ ਜਾਈਏ ਕਿੱਥੇ, ਜਾਈਏ ਕਿੱਥੇ। ਚਲੋ ਉਹ ਤਾਂ ਚੰਨੀ ਤੋਂ ਕਿਸੇ ਨੇ ਕੁਛ ਕਹਾ ਤਾ, ਕਿਉਂਕਿ ਦਪਿੰਦਰ ਹੁੱਡਾ ਦੀ ਆਵਾਜ਼ ਦਪਿੰਦਰ ਹੁੱਡਾ ਦੀ ਨਹੀਂ ਹੈਗੀ। ਰਾਹੁਲ ਗਾਂਧੀ ਨੇ ਕਿਹਾ ਹੋਇਆ ਵੀ ਦਪਿੰਦਰ ਹੁੱਡਾ ਜੋ ਬੋਲਦਾ ਮੇਰੇ ਸ਼ਬਦ ਹੈਗੇ ਆ, ਹਰਿਆਣੇ ਦੀ ਰੈਲੀ ਚ ਕਿਹਾ ਹੋਇਆ, ਉਹ ਤਾਂ ਚੰਨੀ ਤੋਂ ਪਤਾ ਨੀ ਕਿਸੇ ਨੇ ਕੋਈ ਕਹਾਤਾ ਤਾਂ ਕਈਆਂ ਦੇ ਜ਼ਖਮਾਂ ਤੇ ਮੱਲਮ ਵੀ ਲੱਗ ਗਈ। ਮੈਨੂੰ ਨੀ ਲੱਗਦਾ ਜੇ ਚੰਨੀ ਦੇ ਕਹਿਣ ਨਾਲ ਕਿਸੇ ਦੇ ਜ਼ਖਮਾਂ ਤੇ ਮੱਲਮ ਲੱਗੀ ਹੋਵੇ, ਪਰ ਕਾਂਗਰਸੀਆਂ ਤੇ ਜ਼ਰੂਰ ਲੱਗੀ ਹੋਣੀ ਮੱਲਮ। ਪਰ ਇਸ ਕਰਕੇ ਚਲੋ ਕਾਂਗਰਸੀ ਆਪਣਾ ਵਿਚਾਰ ਰੱਖ ਸਕਦੇ ਆ, ਸੋਚ ਸਕਦੇ ਆ, ਜਿੱਦਾਂ ਵੀ ਸੋਚਣਾ। ਤੁਸੀਂ ਕਾਂਗਰਸ ਤੋਂ ਵੱਡਾ ਕਾਣ ਸਿੱਖਾਂ ਤੇ ਪੰਜਾਬ ਨੇ, ਪੰਜਾਬ ਤੇ ਕਿਸੇ ਨੇ ਨੀ ਕੀਤਾ। ਬਾਕੀ ਗੱਲ ਮੇਰੀ ਪੱਤਰਕਾਰ ਸਾਹਿਬ ਨੂੰ ਕੁਸਚਨ ਹੈਗਾ ਕਿ ਹੁਣ 400 ਕਰੋੜ ਰੁਪਇਆ ਅਸੀਂ ਸਿਰਫ ਕਮਿਸ਼ਨ ਦਾ ਦੇ ਰਹੇ ਹਾਂ ਰੀਸੈਂਟਲੀ, ਜੋ ਕਰਜ਼ਾ ਲੈਣਾ ਹੈਗਾ ਪ੍ਰਾਈਵੇਟ ਬੈਂਕਾਂ ਤੋਂ, ਕਿਉਂਕਿ ਗੌਰਮੈਂਟ RBI ਨੇ ਤਾਂ ਦੇਤਾ ਹੈਗਾ, ਲਿਮਿਟ ਪੂਰੀ ਹੋ ਗਈ ਆ ਕਰਜ਼ੇ ਦੀ ਪੰਜਾਬ ਦੀ। ਇਹ ਜਿਹੜਾ 400 ਕਰੋੜ ਦੇ ਅਸੀਂ ਪ੍ਰਾਈਵੇਟ ਬੈਂਕਾਂ ਤੋਂ ਲੈਣਾ, ਕਮਿਸ਼ਨ ਸਿਰਫ ਕਮਿਸ਼ਨ ਦਾ, ਲੋਨ ਤਾਂ 30-40 ਹਜ਼ਾਰ ਕਰੋੜ ਤੱਕ ਦਾ ਹੈਗਾ ਆ, ਉਹ ਇਹ ਕਿਹੜੀ ਪਿੜਤ ਪੈ ਗਈ ਆ ਪੰਜਾਬ ਦੇ ਵਿੱਚ? ਪਹਿਲਾਂ ਤਾਂ ਕਦੀ ਏਦਾਂ ਮੈਨੂੰ ਨੀ ਲੱਗਦਾ ਕਿ ਪ੍ਰਾਈਵੇਟ ਬੈਂਕ ਤੋਂ ਲੋਨ ਲਿਆ ਹੋਵੇ ਤੇ ਔਰ ਕਮਿਸ਼ਨ ਵੀ ਦਿੱਤਾ ਹੋਵੇ, ਪਰ ਇਹ ਟੂੰ ਟੂੰ ਕਰਕੇ ਤਾਂ ਨੀ ਹੈਗਾ ਵੀ ਇਹ ਟੂੰ ਟੂੰ ਬਜਾਣ ਕਰਕੇ ਇਹ ਲੋਨ ਲੈਣੇ ਪਏ ਹੋਣ? ਜੇ ਏਦਾਂ ਦੀ ਗੱਲ ਹੈਗੀ ਤਾਂ ਕਿੰਨਾ ਚਿਰ ਤੱਕ ਏਦਾਂ ਦੇ ਲੋਨ ਲੈ ਜਾਣਗੇ ਔਰ ਪੰਜਾਬ ਦੀ ਲਿਮਿਟ ਕਦੋਂ ਤੱਕ ਪੂਰੀ ਹੋਏਗੀ ਜੀ, ਇਹਦੇ ਬਾਰੇ ਤੁਹਾਨੂੰ ਦੱਸੋ
0: ਜੀ,
6: ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਜੋ ਪੰਜਾਬ ਦੇ ਵਿੱਚ ਹੈਗੇ ਆ, ਉਹਨਾਂ ਦੇ ਸਾਡੇ ਵੀ ਰਿਸ਼ਤੇਦਾਰ ਪੰਜਾਬ ਦੇ ਵਿੱਚ ਹੈਗੇ ਆ, ਉਹਨਾਂ ਦੇ ਫਿਊਚਰ ਦੀ ਗੱਲ ਹੈਗੀ, ਇਹ ਜਰਾ ਇਹਦੇ ਬਾਰੇ ਚਾਨਣਾ ਪਾਓ
0: ਜੀ। ਸ਼ੁਕਰੀਆ ਜੀ ਰਮੇਸ਼ ਜੀ।
1: ਸੱਜਣ ਕੁਮਾਰ ਬਾਰੇ ਕੀਤਾ ਆਪਣਾ ਬਿਆਨ ਜਾਂ ਕੀਤੀ ਆਪਣੀ ਟਿੱਪਣੀ ਦੁਪਿੰਦਰ ਹੁੱਡਾ ਨੇ ਅੱਜ ਵਾਪਸ ਲੈ ਲਈ। ਮੈਂ ਜਾਣਕਾਰੀ ਹਿੱਤ ਦੱਸਦਾ ਕਿ ਦੁਪਿੰਦਰ ਹੁੱਡਾ ਨੇ ਆਪਣੇ ਉਹ ਸ਼ਬਦ ਵਾਪਸ ਲੈ ਲਏ, ਜਾਂ ਇੰਜ ਕਹੀਏ ਕਿ ਦੁਪਿੰਦਰ ਹੁੱਡਾ ਕਹਿੰਦਾ ਜੀ ਮੈਂ ਉਹ ਕਿਹਾ ਹੀ ਨਹੀਂ। ਵੈਸੇ ਜੋ ਬਤੌਰ ਪੱਤਰਕਾਰ ਮੈਂ ਟਿੱਪਣੀ ਕਰਨੀ ਹੋਵੇ ਤਾਂ ਦੁਪਿੰਦਰ ਹੁੱਡਾ ਨੇ ਕਿਹਾ। ਦੁਪਿੰਦਰ ਹੁੱਡਾ ਨੇ ਸੱਜਣ ਕੁਮਾਰ ਜਿਹੜਾ ਸਿੱਖਾਂ ਦਾ ਕਾਤਲ, ਮਨੁੱਖਤਾ ਦਾ ਕਾਤਲ, ਜਿਹੜਾ ਮੌਤ ਹੋ ਗਈ 2-4 ਦਿਨ ਪਹਿਲਾਂ, ਉਹਦੇ ਬਾਰੇ ਟਿੱਪਣੀ ਕੀਤੀ ਸੀ ਕਿ ਇਹ ਦੁਪਿੰਦਰ ਹੁੱਡਾ ਕਹਿੰਦਾ ਜੀ ਇਹ ਸਾਡਾ ਰੋਲ ਮਾਡਲ ਹੈ। ਜਦੋਂ ਜਵਾਬ ਨਹੀਂ ਆਇਆ ਤੇ ਫਿਰ ਘਿਰ ਗਿਆ ਸਾਰੇ ਪਾਸਿਓਂ, ਤੇ ਅੱਜ ਦੁਪਿੰਦਰ ਹੁੱਡਾ ਨੇ ਕਿਹਾ ਜੀ ਮੈਂ ਨੀ ਇੱਦਾਂ ਕਿਹਾ, ਮੇਰੇ ਸ਼ਬਦ ਨਹੀਂ ਹੈ। ਖੈਰ ਜਿੱਦਣ ਉਹਨੂੰ ਪਹਿਲਾਂ ਸ਼ਬਦ ਬੋਲੇ ਸੀ ਉਦੋਂ ਇੱਕ ਵੱਖਰੇ ਢੰਗ ਦੀ ਸਿਆਸਤ ਕਰਨ ਦਾ ਯਤਨ ਕੀਤਾ ਸੀ, ਅੱਜ ਵੱਖਰੇ ਢੰਗ ਦੀ। ਦੋਵੇਂ ਸਿਆਸਤਾਂ ਆ ਤੇ ਦੋਵੇਂ ਸਿਆਸਤਾਂ ਮਾੜੀਆਂ ਨੇ, ਅਸੀਂ ਦੋਹਾਂ ਦੇ ਵਿਰੋਧ ਕਰਦੇ ਹਾਂ। ਜਦੋਂ ਉਸਨੇ ਟਿੱਪਣੀ ਕੀਤੀ ਸੀ ਅਸੀਂ ਉਦੋਂ ਵੀ ਵਿਰੋਧ ਕਰਦੇ ਹਾਂ, ਅੱਜ ਬਤੌਰ ਕਾਂਗਰਸੀ ਲੀਡਰ ਮੁੱਕਰ ਕੇ ਜਦੋਂ ਝੂਠ ਬੋਲ ਰਿਹਾ ਤੇ ਅਸੀਂ ਉਦੋਂ ਵੀ ਵਿਰੋਧ ਕਰਦੇ ਹਾਂ ਕਿ ਤੁਸੀਂ ਕਿਤੇ ਤੇ ਸਟੈਂਡ ਲਓ। ਬਾਕੀ ਕਰਜ਼ ਵਾਲੀ ਗੱਲ ਸਰੋਤਿਓ ਮੈਂ ਦੱਸਦਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਹੈ, ਭਗਵੰਤ ਮਾਨ ਜੀ ਮੁੱਖ ਮੰਤਰੀ, ਇਹਨਾਂ ਬਾਰੇ ਧਾਰਨਾ ਇਹ ਬਣ ਚੁੱਕੀ ਹੈ ਕਿ ਭਗਵੰਤ ਮਾਨ ਜੀ ਪ੍ਰਿੰਸੀਪਲ ਸੈਕਟਰੀ, ਜਿਹੜੇ ਪੰਜਾਬ ਦੇ ਸਾਰੇ ਦੇ ਅਫੀਸ਼ਲੀ ਇੰਚਾਰਜ ਹੁੰਦੇ ਨੇ, ਮੁੱਖ ਮੰਤਰੀ ਤੋਂ ਬਾਅਦ ਇੱਕ ਵੱਡੀ ਕੁਰਸੀ ਹੁੰਦੀ ਹੈ, ਕਹਿੰਦੇ ਕਿ ਰੋਜ਼ ਉਹਨੂੰ ਇੱਕ ਵਾਰ ਬੈਠ ਕੇ ਜਦੋਂ ਮੀਟਿੰਗ ਕਰਦੇ ਉਹਨਾਂ ਬਾਰੇ ਅੱਲ ਆਏ ਹੋ ਕਿ ਇਹੀ ਪੁੱਛਦੇ ਕਿ ਭਾਈ ਹੁਣ ਦੱਸੀ ਕਿਹੜਾ ਵਿਭਾਗ ਬਚ ਗਿਆ ਜਿਹੜਾ ਅਸੀਂ ਠੇਕੇ ਤੇ ਚਾੜਨਾ, ਜਿਹੜਾ ਅਸੀਂ ਕਿਤੇ ਗਿਰਵੀ ਰੱਖਣਾ, ਜਿਹਦਾ ਕਰਜ਼ਾ ਲੈਣਾ ਹੈ। ਇਹ ਆਮ ਆਦਮੀ ਪਾਰਟੀ ਬਾਰੇ ਧਾਰਨਾ ਬਣ ਚੁੱਕੀ ਹੈ। ਔਰ ਬਤੌਰ ਪੱਤਰਕਾਰ ਮੈਂ ਆਪਣੀ ਨਿੱਜੀ ਟਿੱਪਣੀ ਕਰਨੀ ਹੋਵੇ ਤੇ ਇਹ ਧਾਰਨਾ ਚ ਕਾਫੀ ਹੱਦ ਤੱਕ ਸਚਾਈ ਹੈ। ਇਹ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ, ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਕਈ ਵਾਰ ਕੋਸਦੇ ਹੁੰਦੇ ਸੀ ਕਿ ਉਹਨਾਂ ਨੇ ਕਰਜ਼ੇ ਦੀ ਪਰਤ ਪਾਈ, ਉਹਨਾਂ ਨੇ ਫ੍ਰੀ ਦੀਆਂ ਸਕੀਮਾਂ ਸ਼ੁਰੂ ਕੀਤੀਆਂ, ਉਹਨਾਂ ਨੂੰ ਪੰਜਾਬ ਨੂੰ ਗਲਤ ਚਾਟੇ ਲਾਇਆ, ਪਰੰਤੂ ਇਹ ਪਿਛਲੀਆਂ ਸਰਕਾਰਾਂ ਤੋਂ 4 ਗੁਣਾ ਉੱਪਰ ਟੱਪ ਗਏ ਕਰਜ਼ੇ ਲੈਣ ਚ। ਜਿਹੜੀਆਂ ਜੁਗਤਾਂ ਤੇ ਜਗਾੜਬੰਦੀ ਉਹ ਤੇ ਮੈਂ ਕਹਿੰਦਾ ਜੀ ਅੱਜ ਤੱਕ ਭਾਰਤ ਵਿੱਚ ਕਿਸੇ ਪੋਲੀਟੀਕਲ ਪਾਰਟੀ ਨੇ ਕੀਤੀ, ਸੋ ਇਹ ਗੱਲ ਨਿੰਦਣਯੋਗ ਹੈ, ਇਹ ਗੱਲ ਰੋਕਣਯੋਗ ਹੈ। ਮੈਨੂੰ ਲੱਗਦਾ ਕਿ ਭਗਵੰਤ ਮਾਨ ਸਰਕਾਰ ਨੂੰ ਭਾਰਤੀ ਕਾਨੂੰਨ ਨੂੰ ਵੀ ਰੋਕਣਾ ਚਾਹੀਦਾ ਕਿ ਕਿਤੇ ਤੇ ਬ੍ਰੇਕ ਮਾਰ ਲਓ, ਕਿੰਨਾ ਕਰਜ਼ਾ ਆਖਰ ਕਰ ਚੁੱਕੋਗੇ, ਕਿਉਂ ਤੁਸੀਂ ਜਿਹੜੀ ਇਹ, ਮੈਂ ਤਾਂ ਹੀ ਉਸ ਟੂੰਟੂ ਨੂੰ ਸਿਆਸੀ ਟੂੰਟੂ ਆਖਿਆ ਸੀ ਜਿਹੜੀ ਭਗਵੰਤ ਹੁਣੇ ਕਰਾ ਰਹੀ ਹੈ। ਸੋ ਗਲਤ ਕਰਜ਼ੇ ਜਿਸ ਢੰਗ ਦੇ ਨਾਲ, ਜਿਸ ਰਫਤਾਰ ਨਾਲ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਭਗਵੰਤ ਮਾਨ ਸਰਕਾਰ ਨੇ ਵੱਡੀ ਕੀਤੀ ਹੈ, ਇਹ ਅਤ ਨਿੰਦਣਯੋਗ ਹੈ।
0: ਜੀ ਰਮੇਸ਼ ਜੀ ਬਿਲਕੁਲ ਸਹੀ ਜੀ। ਤੇ ਜੀ ਇਸ ਦੇ ਨਾਲ ਹੀ ਸਾਡੀ ਜੋ ਅਗਲੀ ਕਾਲ ਹੈ ਉਸ ਤੋਂ ਪਹਿਲਾਂ ਮੈਂ ਜ਼ਿਕਰ ਜੀ ਜ਼ਰੂਰ ਕਰ ਦੇਵਾਂ ਜੀ, AC ਖਰਾਬ ਹੋ ਗਿਆ, ਫਰਨੈਂਸ ਠੀਕ ਨਹੀਂ ਹੈ ਤੇ ਰਿਪੇਅਰ ਤੁਸੀਂ ਕਰਵਾਉਣਾ ਜਾਂ ਫਿਰ ਨਵਾਂ AC ਜਾਂ ਨਵੀਂ ਫਰਨੈਂਸ ਲਗਵਾਉਣੀ ਹੈ, ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਜੀ। ਇੱਥੋਂ ਤੇਜਪਾਲ ਜੀ ਦਾ ਨੰਬਰ ਨੋਟ ਕਰੋ, ਨੰਬਰ 905-790-9080 ਹੈ, 905-790-9080 ਤੇ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ। $1800 ਰਿਬੇਟ ਬਾਰੇ ਵੀ ਜਾਣਕਾਰੀ ਪੂਰੀ ਲਓ। 905-790-9080 ਜੀ ਨੰਬਰ ਹੈ। ਤੇ ਨੈਕਸਟ ਕਾਲਰ ਜੀ ਸਾਡੇ ਨਾਲ ਨੇ 9445 ਜੀ, ਸਤਿ ਸ੍ਰੀ ਅਕਾਲ ਅੰਕਲ ਜੀ।
7: ਹੁਸ਼ਿਆਰਪੁਰੀ ਜੀ ਤੇ ਬੀਬਾ ਜੀ ਸਤਿ ਸ੍ਰੀ ਅਕਾਲ
0: ਜੀ।
7: ਹੁਸ਼ਿਆਰਪੁਰੀ ਜੀ ਜਿਹੜਾ ਕਰਜ਼ਾ ਲਿਆ ਨਾ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ, ਨਾ ਤਾਂ ਇਹ ਕਰਜ਼ਾ ਜਾ ਕੇ ਸਵਿਟਜ਼ਰਲੈਂਡ ਦੇ ਬੈਂਕ ਚ ਜਮਾ ਹੋਇਆ, ਤੇ ਨਾ ਕੋਈ ਬੰਦਾ ਪੰਜਾਬ ਚ ਪੈਦਾ ਹੋਇਆ। ਵਿਜੇ ਮਾਲੀ ਵਰਗਾ ਜੋ 32 ਕਰੋੜ ਲੈ ਕੇ ਜੇਬਲੀ ਨੇ ਹੱਥ ਮਿਲਾ ਕੇ ਭਜਨ ਉਹ ਪ੍ਰੀਖਿਆ ਲੜਨ ਦੇ ਵਿਚ ਇੱਕ ਵੀ ਬੰਦਾ ਮੈਨੂੰ ਦੱਸ ਦਿਓ ਇਸ ਪਾਰਟੀ ਦਾ ਜਿਹੜਾ ਭੱਜ ਗਿਆ ਹੋਵੇ ਲੈ ਕੇ, ਜਿਹੜਾ ਕਰਜ਼ਾ ਲੈ ਰਿਹਾ 1000 ਰੁਪਈਆ ਬੀਬੀਆਂ ਦੀਆਂ ਜੇਬਾਂ ਚ ਵਿਕਿਆ, 1500 ਰੁਪਈਆ ਜਿਹੜੀ SC ਸਮੁਦਾਇ ਨੇ ਤਲਕ ਰੱਖਦੀਆਂ ਉਹਨਾਂ ਨੂੰ ਵੀ ਗਿਆ, ਔਰ ਆਹ ਜਿਹੜਾ ਇਹਨਾਂ ਨੇ ਅਜੇ ਦੇਣਾ ਹੈਗਾ ਆਪਣਾ GA ਉਹ ਵੀ ਦੇਣਾ ਚਾਹੀਦਾ, ਉਹ ਵੀ ਤਾਂ ਕਰਜ਼ਾ ਹੀ ਰਿਹਾ। ਨਾਲੇ ਇਹਨਾਂ ਨੇ ਕਿਹੜਾ ਇੰਡੋ ਕੈਨੇਡੀਅਨ ਬੱਸਾਂ ਬਣਾ ਲਈਆਂ, ਨਾ ਕੋਈ ਹੋਟਲ ਬਣਾਇਆ। ਕਰਜ਼ਾ ਜੋ ਹੈ ਵਾਕਿਆ ਮੈਂ ਮੰਨਦਾ ਰਿਹਾ ਹੈਗਾ। ਹੁਣ ਦੂਜੇ ਪਾਸੇ ਜੇ ਸੁਖਬੀਰ ਪਾਸੇ ਹਟਦੇ ਫਿਰ ਤਾਂ ਬਾਬਾ ਕੁਛ ਫਾਇਦਾ ਹੋ ਜੇ ਅਕਾਲੀ ਦਲ ਨੂੰ। ਨਹੀਂ ਸੁਖਬੀਰ ਨੂੰ ਤਾਂ ਇੱਕ ਫਿਕਰ ਲੱਗਾ, ਉਹ ਤੁਸੀਂ ਵੀ ਦੱਸਤਾ ਕਿ ਬੀਬੀ ਸਿਮਰਜੀਤ ਨੂੰ ਕਿਸ ਤਰ੍ਹਾਂ ਉੱਥੇ ਮੰਤਰੀ ਬਣਾਇਆ ਜਾ ਸਕੇ। ਆ ਤੁਹਾਡੇ ਸਾਹਮਣੇ ਹੀ ਆ, ਆ ਵੇਖ ਲੋ ਵਿੱਚੇ ਹੀ ਲੜਕੀ ਜਾਂਦੇ ਆ, ਕੈਪਟਨ ਅਮਰਿੰਦਰ ਸਿੰਘ, ਜਾਖੜ, ਬਿੱਟੂ, ਪਿਆ ਕੁਛ ਪੱਲੇ ਇਹਨਾਂ ਦੇ। ਉਹ ਭਾਈ ਉਹ BJP ਹੈ, 216 ਤੋਂ ਪਹਿਲਾਂ ਅਕਾਲੀ ਦਲ ਦੀਆਂ 58 ਸੀਟਾਂ ਹੁੰਦੀਆਂ ਸੀ, ਘੱਟ ਗਈ ਸੀ ਇੱਕ, ਔਰ ਮੋਦੀ ਸਾਹਿਬ ਨੂੰ ਪੂਰਾ ਗੁੱਸਾ ਸੀ ਵੀ ਸਾਡਾ ਉਪ ਮੁੱਖ ਮੰਤਰੀ ਕਿਉਂ ਨੀ ਬਣਾਇਆ, ਬਣਾਉਣਾ ਵੀ ਚਾਹੀਦਾ ਸੀਗਾ। ਇੱਕ ਸੀਟ ਦੀ ਖਾਤਰ 80 ਕਰੋੜ ਖਰਚਤਾ ਜੈਨ ਨੂੰ ਲਿਆ ਕੇ ਮੋਗੇ ਵਾਲੀ ਸੀਟ ਤੇ, ਬਚੇ ਹੋਏ ਪੈਸੇ ਨੂੰ ਪਾਣੀ ਦੀ ਟੈਂਕੀ ਖਾਲੀ ਕਰਕੇ ਉਹਦੇ ਰੱਖਤਾ, ਉਹਦੋਂ BJP ਨੇ ਛਾਪਾ ਮਰਾ ਤਾ। ਉਹ ਨੋਟ ਸੜਦੇ ਹੋਏ ਲੋਕਾਂ ਨੇ ਵੇਖਿਆ ਉਹਦੇ ਦੇ ਵਿੱਚੋਂ ਸਟੇਪਲਰ ਦਾ ਨਿਕਲ, ਆਹ ਤਾਂ ਸਾਡੇ ਲੋਕਾਂ ਦਾ ਕੰਮ ਆ, ਘੱਟ ਕੋਈ ਵੀ ਨੀ ਹੈਗਾ। ਸਾਰੇ ਜਿੰਨੇ ਵੀ ਹੈ ਉਹ ਕੁਰਸੀ ਪੈਸਾ ਸ਼ੋਹਰਤ ਦੇ ਪਿੱਛੇ, ਪੰਜਾਬ ਦਾ ਜਾਂ ਭਾਰਤ ਦਾ ਕਿਸੇ ਨੂੰ ਕੋਈ ਫਿਕਰ ਨੀ, ਇੱਕ ਵੀ ਨੀ ਹੈਗਾ, ਸਭ ਕੁਰਸੀ ਦੀ ਖਾਤਰ ਮਰ ਰਿਹਾ। ਇਸ ਵਿੱਚ ਪੂਰੀ ਸ਼ੱਕ ਨੀ, ਤੁਹਾਨੂੰ ਪਤਾ ਨਾ ਵਿਜੇ ਮਾਲੀਆ ਖੜਾ ਹੋਇਆ ਸੀ ਮੋਗੇ ਚ, ਉਹ ਤਾਂ ਮਰ ਗਿਆ, ਉਹਨੂੰ ਲਿਆਏ ਸੀ ਕਾਂਗਰਸ ਚੋਂ ਅਕਾਲੀ ਦਲ। ਦੇਖੋ ਸੁਖਬੀਰ ਨੇ ਕਿੱਡੀਆਂ ਕਿੱਡੀਆਂ ਗਲਤੀਆਂ ਕੀਤੀਆਂ, ਸਿਰਫ ਇੱਕ ਸੀਟ ਘੱਟ ਸੀ ਜੀ, ਹਾਲਾਂਕਿ BJP ਸਪੋਰਟ ਦੇ ਰਹੀ ਸੀ, ਇਹ ਵੀ ਤਾਂ ਉਹਨਾਂ ਨੂੰ ਚੜਾਉਂਦਾ ਰਿਹਾ। ਹੁਣ ਮੌਕਾ ਹੈ BJP ਦਾ, ਇਹ ਤਾਂ ਰੋਜ਼ ਰਾਤ ਨੂੰ ਚੱਕਰ ਮਾਰਦੇ। ਹੁਣ ਸ਼੍ਰੀਮਾਨ ਜੀ ਸਮਝੌਤਾ ਕਰ ਲਓ, ਇਹਨਾਂ ਨੂੰ ਪਤਾ ED ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾ ਦੇਣਗੇ। ਸਤਿ ਸ਼੍ਰੀ ਅਕਾਲ
0: ਜੀ। ਜੀ ਰਮੇਸ਼ ਜੀ,
1: ਚਲੋ ਮੈਨੂੰ ਲੱਗਦਾ ਕਿ ਇਹ ਆਪਣਾ ਆਪਣਾ ਪੱਖ ਹੈ ਸਰੋਤਿਓ ਤੁਹਾਡਾ। ਮੈਨੂੰ ਤੇ ਲੱਗਦਾ ਕਿ ਚਰਚਾ ਮੈਂ ਤੇ ਇਧਰਲੇ ਪਾਸੇ ਲੈ ਕੇ ਜਾਵਾਂਗਾ, ਕਿਉਂਕਿ ਸਮੱਸਿਆਵਾਂ ਤੁਸੀਂ ਵੀ ਪ੍ਰਗਟ ਕਰਤੀਆਂ, ਸਾਰੀਆਂ ਪਾਰਟੀਆਂ ਦਾ ਜ਼ਿਕਰ ਕਰਤਾ, ਸੱਚ ਵੀ ਦੱਸਤਾ ਕਿ ਕੁਰਸੀ ਦੀ ਲੜਾਈ ਹੈ। ਹੁਣ ਰੌਲਾ ਤੇ ਹੱਲ ਦਾ ਨਾ, ਕਿ ਹੱਲ ਕੀ ਹੋਵੇ। ਹੱਲ ਮੈਨੂੰ ਲੱਗਦਾ ਕਿ ਜਿੱਥੇ ਇਸ ਵੇਲੇ ਗੱਲ ਚੱਲ ਰਹੀ ਹੈ ਪਿਛਲੇ 5-10 ਮਿੰਟ ਤੋਂ ਸਾਡੀ ਤੁਹਾਡੀ ਇਸ ਪਲੇਟਫਾਰਮ ਦੇ, ਉਹਦੇ ਵਿੱਚ ਜਿਹੜਾ ਇੱਕ ਚੀਜ਼ ਇਹ ਨਿਕਲ ਕੇ ਆਈ ਹੈ ਕਿ ਆਪਾਂ ਪੋਲੀਟੀਕਲ ਪਾਰਟੀ ਤੋਂ ਉੱਪਰ ਉੱਠ ਕੇ ਵਿਰੋਧ ਕਰੀਏ। ਅਸੀਂ ਜਿਹੜੀ ਚੀਜ਼ ਹੈ ਸਾਹਮਣੇ, ਜੋ ਗਲਤ ਵਰਤਾਂਤ ਹੈ, ਜੋ ਗਲਤ ਚੀਜ਼ ਸਾਹਮਣੇ ਵਾਪਰੀ, ਉਹਦਾ ਵਿਰੋਧ ਕਰੀਏ। ਸਾਡੇ ਵੱਲੋਂ ਉਹ ਅਕਾਲੀ ਦਲ ਕਰ ਰਿਹਾ, ਸਾਡੇ ਵੱਲੋਂ ਆਮ ਆਦਮੀ ਪਾਰਟੀ ਕਰੇ, ਸਾਡੇ ਭਾਜਪਾ ਇਸ ਗੱਲ ਦੇ ਨਾਲ ਲਾਗਾ ਤੀਕਾ ਨਾ ਰੱਖੀਏ। ਅਸੀਂ ਕਲੀਨ ਚਿੱਟ ਨਾ ਵੰਡੀਏ ਕਿ ਦੇਖੋ ਜੀ ਆਮ ਆਦਮੀ ਪਾਰਟੀ ਇਸ ਕਰਕੇ ਥੋੜੀ ਚੰਗੀ ਹੈ ਕਿਉਂਕਿ ਪਿਛਲੇ ਤੋਂ ਵੱਧ ਮਾੜੇ ਸੀ। ਇਹ ਗੱਲ ਸੱਚ ਹੈ ਕਿ ਪਿਛਲੇ ਇਹਨਾਂ ਤੋਂ ਵੱਧ ਮਾੜੇ ਸੀ, ਪਰੰਤੂ ਇਹਦੇ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਚੰਗਾ ਨਹੀਂ ਕਹਿਣਾ। ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਨੂੰ ਤੇ ਚੰਗੇ ਕਹਿਣਾ ਆ, ਪਰੰਤੂ ਇਸ ਕਰਕੇ ਚੰਗੇ ਕਹੀਏ ਕਿ ਪਿਛਲਿਆਂ ਨਾਲੋਂ ਭੋਰਾ ਚੰਗੇ ਹੈ, ਮੈਨੂੰ ਲੱਗਦਾ ਕਿ ਹੁਣ ਉਹ ਸਮਾਂ ਨਹੀਂ ਹੈ। 4.5 ਸਾਲ ਹੋ ਗਏ ਹੈ, ਹੁਣ ਤੇ ਭਾਈ ਅਮਲਾਂ ਦੇ ਨਵੇੜੇ ਹੀ ਹੋਣੇ ਆ, ਤੇ ਉਹ ਨਵੇੜੇ ਜਿਹੜਾ ਅਸਲੀ ਸਰੋਤੇ ਹੋ ਤੁਸੀਂ ਵੀ ਸਮਝਦੇ ਹੋ ਕਿ ਵੋਟਾਂ ਚ ਹੋਣੇ ਆ। ਮੇਰੇ ਸ਼ਬਦ ਵੀ ਸ਼ਬਦ ਰਹਿ ਜਾਣੇ, ਤੁਹਾਡੇ ਸ਼ਬਦ ਵੀ ਸ਼ਬਦ ਰਹਿ ਜਾਣੇ ਆ, ਜਿਹੜਾ ਉਸ ਵੇਲੇ ਮਸ਼ੀਨਾਂ ਚੋਂ ਗਿਣਤੀ ਨਿਕਲੇਗੀ ਵੋਟਾਂ ਦੀ, ਅਸਲੀ ਮੈਨੂੰ ਲੱਗਦਾ ਪੰਜਾਬੀਆਂ ਦਾ ਨਿਰਣਾ ਉਹ ਹੋਵੇਗਾ।
0: ਜੀ ਰਮੇਸ਼ ਜੀ, ਤੇ ਜੀ ਨਾਲ ਸਾਡੇ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਵਾਗਤ ਹੈ ਜੀ।
8: ਹਾਂਜੀ ਰਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਰ,
8: ਹਾਂਜੀ ਆਪਣਾ ਕਿਵੇਂ? ਇੱਕ ਤਾਂ ਅਗਲੇ ਹਫਤੇ ਦੱਸਿਆ ਜੀ, ਮੋਗੇ ਦੇ ਨੇੜੇ ਆ ਟਰੋਲੀ ਭਾਈ ਪਿੰਡ ਜੀ, ਉਹਦੇ ਵਿੱਚ ਪੁਰਾਣੀਆਂ ਸਰਕਾਰਾਂ ਨੇ ਬਣਾਇਆ ਸੀਗਾ ਜੀ ਹੋਸਪਿਟਲ, ਉਸ ਪਿੰਡ ਚ ਆਪਣਾ ਕਿਨਾ ਵੀ ਹੁਣ ਮਹੱਲਾ ਕਲੀਨਿਕ ਕਿੰਨੇ ਕਾਮਯਾਬ ਹੋ ਗਿਆ ਜੀ। ਇੱਕ ਜੀ ਇੱਕ ਇੱਥੇ ਭਾਈ ਸਾਹਿਬ ਸੁੱਚਾ ਸਿੰਘ ਛੋਟੇਪੁਰ ਨੂੰ ਕਹਿੰਦਾ ਮੈਂ $500 ਦਿੱਤਾ ਜੀ, ਤੇ ਉਹ $500 ਸੁੱਚਾ ਸਿੰਘ ਛੋਟੇਪੁਰ ਕਹਿੰਦਾ ਮੈਂ ਤਾਂ ਅਜੇ ਤੱਕ ਕੈਨੇਡਾ ਹੀ ਨੀ ਆਇਆ। ਵੀ ਸੁੱਚਾ ਸਿੰਘ ਛੋਟੇਪੁਰ ਝੂਠਾ ਤੋਂ ਬੰਦਾ ਝੂਠਾ ਜੀ, ਸਮਾਂ ਦੇਣ ਦਾ ਧੰਨਵਾਦ ਜੀ।
0: ਜੀ ਰਮੇਸ਼ ਜੀ,
1: ਨਹੀਂ ਚਲੋ ਆਪਾਂ ਇਸ ਗੱਲ ਚ ਨਹੀਂ ਪੈਣਾ ਕਿ ਸੋਚਿਆ ਸੁ ਛੋਟੇਪੁਰ ਕਿੰਨੀ ਵਾਰ ਕੈਨੇਡਾ ਆਇਆ ਜਾਂ ਨਹੀਂ ਆਇਆ, $500 ਹੁਣ ਕਿਹੜੇ ਢੰਗ ਦੇ ਨਾਲ ਭੇਜਿਆ ਨਹੀਂ ਭੇਜਿਆ, ਮੈਨੂੰ ਲੱਗਦਾ ਕਿ ਮੁੱਦਾ ਡਿਬੇਟ ਦਾ ਹੋਣਾ ਨਹੀਂ ਚਾਹੀਦਾ। ਠੀਕ ਹੈ ਜੀ, ਹਮਲਾ ਕਲੀਨਿਕ ਦਾ ਤੁਸੀਂ ਪੁੱਛਿਆ, ਉਹ ਤੇ ਮੇਰਾ ਜਵਾਬ ਪਹਿਲੇ ਵਾਲਾ ਹੀ ਹੈ ਕਿ ਜੇ ਤੇ ਇੱਕ ਲਾਭ ਵਾਲੀ ਗੱਲ ਦੇ ਨਾਲ ਜੋੜ ਕੇ ਵੇਖਣਾ ਤਾਂ ਲਾਭ ਤੇ ਹੈਗਾ ਹੀ ਹੈ। ਇੱਕ ਸਰਕਾਰੀ ਮੈਡੀਕਲ ਕਲੀਨਿਕ ਜਿੱਥੇ ਇੱਕ ਟ੍ਰੇਨਡ ਡਾਕਟਰ ਹੈ ਜਿਹਨੂੰ ਅਸੀਂ MBBS ਆਖਦੇ ਹਾਂ, ਕੁੱਝ ਇੱਕ ਉੱਥੇ ਦਵਾਈਆਂ ਮਿਲਦੀਆਂ ਨੇ ਮੁਫ਼ਤ, ਉਹ ਵੀ ਕੁੱਝ ਇੱਕ ਟੈਸਟ ਫ੍ਰੀ ਹੁੰਦੇ ਨੇ, ਸਹਾਇਕ ਸਟਾਫ ਵੀ ਹੈ, ਏਦਾਂ ਨਹੀਂ ਕਿ ਉੱਥੇ ਬਹੁਤ ਵੱਡੀਆਂ ਲਾਈਨਾਂ ਲੱਗੀਆਂ ਹੁੰਦੀਆਂ। ਭਾਵ ਕਿ ਲਾਭ ਤੇ ਉਹਦਾ ਹੈਗਾ ਆ, ਐ ਨਹੀਂ ਅਸੀਂ ਕਹਿ ਸਕਦੇ ਕਿ ਲੋਕਾਂ ਨੂੰ ਲਾਭ ਨਹੀਂ, ਪਰੰਤੂ ਜਿਹੜੇ ਲਾਭ ਦੀ ਅਸੀਂ ਆਸ ਰੱਖ ਕੇ ਇਹ ਸਰਕਾਰ ਬਣਾਈ ਸੀ ਉਹ ਅਸੀਂ ਇਹ ਤੋਂ ਵੱਡਾ ਸੀ। ਅਸੀਂ ਤੇ ਟਾਰਗੇਟ, ਅਸੀਂ ਤੋਂ ਭਾਵ ਕਿ ਪੰਜਾਬੀਆਂ ਦਾ ਟਾਰਗੇਟ ਸਮੇਤ ਆਮ ਆਦਮੀ ਪਾਰਟੀ, ਉਹ ਟਾਰਗੇਟ ਮਿੱਥਿਆ ਸੀ ਅਸੀਂ ਕਿ ਮੈਡੀਕਲ ਕਾਲਜ ਤੇ ਮੈਡੀਕਲ ਕਾਲਜ ਤੇ ਜਿੱਥੋਂ ਮਹੱਲਾ ਕਲੀਨਿਕ ਦੇ ਨਾਲ ਆਪਾਂ ਜਿੱਥੇ ਸਰਕਾਰ ਦੇ ਕੰਮਾਂ ਦੀ ਤੁਲਨਾ ਕਰਨੀ ਬਹੁਤ ਘੱਟ ਹੈ, ਉਵੇਂ ਮਹੱਲਾ ਕਲੀਨਿਕ ਲਾਭ ਹੀ ਦੇ ਰਹੇ ਆ, ਕੋਈ ਨੁਕਸਾਨ ਨਹੀਂ ਹੈ ਇਹਦਾ, ਲਾਭ ਦੇ ਰਹੇ ਲੋਕਾਂ ਨੂੰ।
0: ਜੀ ਰਮੇਸ਼ ਜੀ, ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ 4146 ਜੀ, ਸਵਾਗਤ ਹੈ।
9: ਰੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ,
9: ਹਰਸ਼ਿਆਰਪੁਰ ਜੀ, ਤੁਸੀਂ ਇਹ ਨਹੀਂ ਦੱਸਿਆ ਕਿ ਉਹ ਵਿਜੇ ਮਲਾਇਆ 9,000 ਕਰੋੜ ਲੈ ਕੇ ਗਿਆ ਪਜਾ ਸੀਗਾ, ਉਹ ਰਿਕਵਰ ਕਰ ਲਿਆ 15,000 ਕਰੋੜ। ਇਹ ਤੁਹਾਨੂੰ ਦੱਸ ਦੇਣਾ ਚਾਹੀਦਾ ਕਿ 9 ਕਾ 15 ਲੈ ਲਿੱਤਾ, ਸਾਰਾ ਪੈਸਾ ਰਿਕਵਰ ਹੋ ਗਿਆ, ਜਿਹੜਾ ਬੈਂਕਾਂ ਦਾ ਸੀਗਾ ਸਾਰਾ ਉਹਨਾਂ ਵਾਪਿਸ ਕਰ ਦਿੱਤਾ ਗਿਆ। ਦੂਜਾ ਹੈ ਹੁਸ਼ਿਆਰਪੁਰੀ ਜੀ, ਇਹ ਪੰਜਾਬ DGP ਕੇਂਦਰ ਸਰਕਾਰ ਦੇ ਅੰਡਰ ਕੰਮ ਕਰ ਰਹੀ ਹੈਗੀ ਜਾਂ ਪੰਜਾਬ ਸਰਕਾਰ ਕੇਂਦਰ ਕੰਮ ਕਰ ਰਹੀ ਹੈ? ਕੇਂਦਰ ਨੇ ਰੋਕਾ ਹੈ ਉਹ ਬੰਦਾ ਨੂੰ ਨਾ ਪਕੜੋ ਜਿਹੜੇ ਹਥਿਆਰ ਲੈ ਕੇ ਆਏ ਸੀਗੇ, ਹੈ ਜੀ? ਸਾਰਾ ਦੋਸ਼ ਤੁਸੀਂ ਕੇਂਦਰ ਸਰਕਾਰ ਨੂੰ ਦੇਤੇ ਹੋ ਹੈ। ਤੀਜਾ ਇਹ ਹੈਗਾ, ਉਹ ਜਿਹੜਾ ਇੰਡੀ ਅਲਾਇੰਸ ਬਣਾ ਸੀਗਾ ਜਦ 24 ਮੇਂ ਇਲੈਕਸ਼ਨ ਹੋਈ ਸੀਗੀ, ਇੰਡੀ ਅਲਾਇੰਸ ਉਹ ਕਦੇ ਕਿਸਕੇ ਫਾਇਦੇ ਮੇਂ ਸੀਗਾ, ਦੇਸ਼ ਕੇ ਫਾਇਦੇ ਮੇਂ ਸੀਗਾ ਜਾਂ ਪਾਰਟੀਆਂ ਕੇ ਫਾਇਦੇ ਮੇਂ ਸੀਗਾ? ਇਹ ਦੱਸ ਦੋ ਜੀ। ਧੰਨਵਾਦ ਜੀ।
0: ਜੀ ਰਮੇਸ਼ ਜੀ,
1: ਨਹੀਂ ਅਲਾਇੰਸ ਤੇ ਬੜਾ ਸਿੱਧਾ ਜੀ, ਮੈਂ ਤੇ ਸਪਸ਼ਟ ਕਹਿ ਚੁੱਕਾ ਕਿ ਜਿਹੜੇ ਭਾਰਤ ਵਿੱਚ ਇਸ ਵੇਲੇ ਸਿਆਸੀ ਪਾਰਟੀਆਂ ਦੇ ਸਮਝੌਤੇ ਹੋ ਰਹੇ ਆ, ਸਿਆਸੀ ਗੱਠਜੋੜ ਹੋ ਰਹੇ ਆ, ਉਹ ਉਹਨਾਂ ਦੇ ਸਿਆਸੀ ਹਿੱਤਾਂ ਦੀ ਲਾਭ ਦੀ ਪੂਰਤੀ ਲਈ ਹੋ ਰਹੇ ਆ, ਦੇਸ਼ ਦੀ ਪੂਰਤੀ, ਦੇਸ਼ ਦੇ ਲਾਭ ਲਈ ਨਹੀਂ ਹੋ ਰਹੇ। ਚਾਹੇ ਆਪਾਂ ਤੁਸੀਂ ਜਿਹਨੂੰ ਇੰਡੀ ਸਾਧਦੇ ਹੋ, ਮੈਂ ਇੰਡੀਆ ਕਹਿ ਦਿੰਦਾ ਹੁੰਦਾ, ਚਾਹੇ ਦੂਜੇ ਪਾਸੇ NDA ਕਹਿ ਦਈਏ, NDA ਦੇ ਵਿੱਚ ਕਿਹੜਾ ਕੋਈ ਉਹਨਾਂ ਨੇ ਦੇਸ਼ ਦੇ ਵਿੱਚ ਕੋਈ ਬਹੁਤ ਵੱਡਾ ਰੈਵੋਲੂਸ਼ਨ ਲਿਆਉਣ ਲਈ ਗੱਠਜੋੜ ਕੀਤਾ, ਜਿਹੜੀਆਂ ਵੀ ਪਾਰਟੀਆਂ ਨੇ ਕੀਤਾ, ਜਿਹੜੀਆਂ ਆਪਣੀਆਂ ਪਾਰਟੀਆਂ ਨੇ ਗਦਾਰੀਆਂ ਕਰਕੇ ਇੱਧਰ ਆ ਕੇ ਜਿਹੜੇ ਬਣ ਗਏ, ਚਾਹੇ ਉਹ ਪੰਜਾਬ ਵਾਲੇ ਰਾਜ ਸਭਾ ਮੈਂਬਰ ਹੈ ਜਿਹਨਾਂ ਦਾ ਰਾਘਵ ਚੱਡਾ ਦਾ ਹੁਣੇ ਸਰੋਤੇ ਵੀ ਪੁੱਛ ਕੇ ਗਏ ਆ, ਜਿਹਨਾਂ ਨੇ ਉੱਥੇ ਜਾ ਕੇ ਮੂੰਹ 'ਚ ਘੁੰਗਰਨੀਆਂ ਪਾ ਲਈਆਂ, ਉਹ ਕਿਹੜਾ ਇੱਥੋਂ ਕੋਈ ਰੈਵੋਲੂਸ਼ਨ ਲਈ ਧੱਕ ਕੇ ਗਏ ਆ? ਇਸ ਕਰਕੇ ਆਪਾਂ ਇਸ ਚੱਕਰ 'ਚ ਨਾ ਪਈਏ, ਕਿਉਂਕਿ ਮੇਰਾ ਜਵਾਬ ਬੜਾ ਰਟਿਆ ਰਟਾਇਆ ਹੋਏਗਾ ਇਸ ਮਾਮਲੇ 'ਚ, ਬਹੁਤ ਸਪਸ਼ਟ ਹੈ ਇਸ ਮਾਮਲੇ ਵਿੱਚ ਕਿ ਗੱਠਜੋੜ ਸਿਆਸੀ ਲਾਭ ਪਾਰਟੀਆਂ ਆਪਣੇ ਹਿੱਤਾਂ ਲਈ, ਸਿਆਸੀ ਹਿੱਤਾਂ ਦੀ ਪੂਰਤੀ ਲਈ ਕਰ ਰਹੀਆਂ। ਜੇ ਦੇਸ਼ ਦੇ ਹਿੱਤਾਂ ਦੀ ਪੂਰਤੀ ਲਈ ਗੱਠਜੋੜ ਹੁੰਦੇ ਤੇ ਫਿਰ ਉਹਦੇ ਸ਼ੁਰੂਆਤ ਕਿਤਿਓਂ ਹੋਰ ਹੋਣੀ ਸੀ, ਫਿਰ ਪਹਿਲਾਂ ਤੈਅ ਹੋਣਾ ਸੀ ਕਿ ਦੇਸ਼ ਦੇ ਹਿੱਤ ਕੀ ਹੈ, ਅਸੀਂ ਦੇਸ਼ ਲਈ ਕੀ ਲੈ ਕੇ ਆਵਾਂਗੇ, ਜਦੋਂ ਸਾਡੀ ਕੇਂਦਰ 'ਚ ਸਰਕਾਰ ਆਵੇਗੀ ਅਸੀਂ ਕਿਹੋ ਜਿਹਾ ਢਾਂਚਾ ਲੈ ਕੇ ਆਵਾਂਗੇ, ਪਹਿਲਾਂ ਉਹ ਚੀਜ਼ ਰੱਖੀ ਜਾਊਗੀ, ਫਿਰ ਉਹ 'ਚ ਦੇਖਾਂਗੇ ਕਿਹੜੀ ਕਿਹੜੀ ਪਾਰਟੀ ਮੈਦਾਨ 'ਚ ਨੇਤਰਦੀ। ਉਹ ਗੱਲ ਤੇ ਰੱਖੀ ਨਹੀਂ ਜਾ ਰਹੀ, ਰੱਖਿਆ ਤੇ ਕੇਵਲ ਜਾ ਰਿਹਾ ਕਿ ਅਸੀਂ ਮੋਦੀ ਨੂੰ ਲਾਉਣਾ ਹੈ, ਭਾਜਪਾ ਨੂੰ ਲਾਉਣਾ, ਅਸੀਂ ਆਉਣਾ, ਤੇ ਉਹ ਕਹਿੰਦੇ ਇਹਨਾਂ ਨੂੰ ਨੀ ਆਉਣ ਦੇਣਾ, ਅਸੀਂ ਲਾਉਣਾ, ਚਾਹੇ ਜਿਸ ਮਰਜ਼ੀ ਸੌਦਾ, ਜਿਸ ਮਰਜ਼ੀ ਭਾਪ ਖਰੀਦਣਾ ਪੈ ਜਾਏ, ਚਾਹੇ ਸ਼ਿਵ ਸੈਨਾ ਤੋੜ ਕੇ ਲੈ ਕੇ ਆਈਏ, ਚਾਹੇ ਆਪਾਂ ਤ੍ਰਿਮੂਲ ਕਾਂਗਰਸ ਪਾਰਟੀ ਤੋੜ ਕੇ ਲੈ ਕੇ ਆਈਏ, ਚਾਹੇ ਆਮ ਆਦਮੀ ਪਾਰਟੀ ਚੋਂ ਪੰਜਾਬ ਚੋਂ ਬਣੇ ਬਣਾਏ ਰਾਜ ਸਭਾ ਮੈਂਬਰ ਲੈ ਕੇ, ਦੇਖੋ ਕਿੱਡਾ ਅਜੀਬੋ ਗਰੀਬ ਵਰਤਾਰਾ। ਸਰੋਤੇ ਸੋਚੋ ਤੇ ਸਹੀ, ਕਿਹਨੂੰ ਆਪਾਂ ਚੰਗਾ ਕਹੀਏ? ਭਾਰਤੀ ਜਨਤਾ ਪਾਰਟੀ ਨੇੜ ਭਵਿੱਖ ਵਿੱਚ ਵੀ ਪੰਜਾਬ ਚੋਂ ਇੰਨੇ ਰਾਜ ਸਭਾ ਮੈਂਬਰ ਨਹੀਂ ਬਣਾ ਸਕਦੀ ਸੀ, ਇੱਕ ਅੱਧਾ ਤਾਂ ਚਲੋ ਅਸੀਂ ਸੋਚ ਲੈਂਦੇ ਇੱਕ ਅੱਧਾ, ਜੇ ਉਹ ਦੂਜੇ ਸੂਬੇ ਦੇ ਹਿਸਾਬ ਦੇ ਨਾਲ ਇਧਰੋਂ ਉਧਰੋਂ ਲੈ ਜੇ, ਜਿਹੜਾ ਡਾਇਰੈਕਟ ਪੰਜਾਬ ਚੋਂ ਇੱਕ ਵੀ ਨਹੀਂ ਲਿਜਾ ਸਕਦੀ ਸੀ, ਤੇ ਅੱਜ ਕਿੰਨੇ ਲੈ ਗਈ? 6 ਲੈ ਗਈ। ਕਿੱਡਾ ਵੱਡਾ ਸਿਆਸੀ ਤੀਰ ਚਲਾਇਆ। ਸੋ ਇਸ ਕਰਕੇ ਐਵੇਂ ਕਲੀਨ ਚਿੱਟ ਨਾ ਦਈਏ ਕਿਸੇ ਨੂੰ, ਇੱਥੇ ਭਾਈ ਸਾਰੀ ਦਿੱਲੀ ਦੇ ਵਿੱਚ ਠੱਗ ਇਕੱਠੇ ਹੋਏ ਆ।
0: ਜੀ ਰਮੇਸ਼ ਜੀ, ਤੇ ਨਾਲ ਹੀ ਜੀ ਲਿਵਾਨਾ ਵੈਲਨੈਸ ਸਪਾ ਦਾ ਮੈਂ ਜ਼ਿਕਰ ਕਰ ਦਵਾਂ ਜੀ। ਬ੍ਰੈਂਪਟਨ ਦੇ ਵਿੱਚ ਤੁਸੀਂ ਸਰਵਿਸਿਜ਼ ਲੱਭ ਰਹੇ ਹੋ, ਥੈਰੇਪੀ ਦੀ, ਬਿਊਟੀ ਦੀ ਜਾਂ ਫਿਰ ਰਿਲੈਕਸਿੰਗ ਮਸਾਜ ਥੈਰੇਪੀ ਸਰਵਿਸਿਜ਼, ਤਾਂ ਜੀ ਲਿਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਵਿਜ਼ਿਟ ਕਰੋ। ਇੰਸ਼ੋਰੈਂਸ ਬੈਨੀਫਿਟਸ ਵਾਲੇ ਕਸਟਮਰਸ ਲਈ ਸਿੱਧੀ ਬਿਲਿੰਗ ਦੀ ਜੋ ਆਪਸ਼ਨ ਜੋ ਇਹਨਾਂ ਦੇ ਕੋਲ ਬਿਲਕੁਲ ਹੈ। ਸੋ ਰਿਲੈਕਸਿੰਗ ਮਸਾਜ ਹੈ, ਬਿਊਟੀ ਸਰਵਿਸਿਜ਼ ਨੇ, ਮਸਾਜ ਥੈਰੇਪੀ ਹੈ, ਪ੍ਰੀ ਨੈਟਲ ਪੋਸਟ ਨੈਟਲ ਮਸਾਜ ਹੈ, ਹਾਈਡਰਾਫੇਸ਼ੀਅਲ ਹੈ, ਅਤੇ ਤੁਸੀਂ ਜੀ ਐਡਰੈਸ ਨੋਟ ਕਰ ਲਓ। 5341 Parker Square ਦੇ ਵਿੱਚ ਇਹ ਨੇ। ਸੋ 4168815385 ਨੰਬਰ ਹੈ। 416-8081-5385 ਨੰਬਰ ਹੈ ਜੀ। 4168815385 ਤੇ ਸੰਪਰਕ ਜ਼ਰੂਰ ਹੋ ਸਕਦੇ ਨੇ ਜੀ। ਤੇ ਅਗਲੀ ਕਾਲ ਸਾਡੇ ਨਾਲ ਹੈ ਮਨਜੀਤ ਜੀ, ਸਵਾਗਤ ਹੈ ਜੀ।
10: ਜਦੋਂ ਸਾਰੇ ਦੇਸ਼ ਦੇ ਆਪਣੇ ਬਾਕੀ ਪ੍ਰਾਂਤ ਲਾ ਲੈਣਗੇ, ਜਿੱਦਾਂ ਗੁਜਰਾਤ ਹੋਇਆ, ਹੋਰ ਤਿੰਨ ਚਾਰਾਂ ਦੇ ਨਾਂ ਲੈ, ਕਹਿੰਦਾ ਜਦੋਂ ਉਹ ਲਾ ਲੈਣਗੇ ਉਦੋਂ ਅਸੀਂ ਵੀ ਲਾ ਦੇਵਾਂਗੇ। ਇਹ ਤਾਂ ਸਾਰਾ ਕਹਿੰਦਾ ਦੁਨੀਆਂ ਇੱਦਾਂ ਹੀ ਚੱਲਦੀ ਹੈਗੀ ਆ। ਬਾਕੀ ਤੁਸੀਂ ਦੇਖ ਲਓ ਵੀ 400 ਕਰੋੜ ਦਾ ਕੁਝ ਵੀ ਨਹੀਂ, ਦੇਖ ਲਓ ਅਮੈਰੀਕਾ ਕਿੱਡਾ ਵੱਡਾ ਦੇਸ਼ ਹੈ ਤੇ $40 trillion ਦਾ ਕਰਜ਼ਾ ਹੋ ਚੁੱਕਾ ਆ, ਤੇ ਸਾਡਾ ਦੇਸ਼ ਦੇਖ ਲਓ ਕੈਨੇਡਾ, ਪ੍ਰਧਾਨ ਮੰਤਰੀ ਸਾਹਿਬ ਨੇ ਕਿੱਡਾ ਵੱਡਾ ਸਟੈਂਡ ਲੈ ਲਿਆ ਜੀ, ਹਨਾ, ਇਹਨਾਂ ਨੇ ਜਿੰਦਾਬਾਦ ਆ ਏਦਾਂ ਦੇ ਬੰਦਿਆਂ ਦਾ, ਤੇ ਕਹਿੰਦੇ ਜਾ ਭੱਜ ਅਸੀਂ ਨੀ ਤੇਨਾ ਡੀਲ ਕਰਦੇ। ਹੁਣ ਦੇਖ ਲਓ ਭਾਵੇਂ 50% ਸਾਡੇ ਲਾ ਵੀ ਦਿੱਤਾ ਟੈਰਫ ਨਾ, ਪਰ ਉਹ ਵੀ ਫੇਰ ਵੀ ਮੁੱਕਰ ਜਾਣਾ ਇਹਨੇ, ਇਹ ਉਹ ਬੰਦੇ ਦਾ ਕੁਝ ਹੈ ਹੀ ਨੀ। ਤੇ ਬਾਕੀ ਸਭ ਚੜ੍ਹਦੀਆਂ ਕਲਾਂ ਵਿੱਚ ਆ, ਇੰਡੀਆ ਵਿੱਚ ਇੱਦਾਂ ਚੱਲਣਾ, ਇੰਡੀਆ ਵਿੱਚ ਕੋਈ ਕੁਛ ਨੀ ਹੋ ਸਕਦਾ, ਇਹਦਾ ਧਰਮ ਰਾਜਾ ਖੜ ਕੇ ਸੋਣ ਲੱਗ ਜੂਗਾ ਵੀ ਇਹ ਕੀ ਹੋ ਰਿਹਾ, ਮੈਂ ਨੀ ਇਹਨੂੰ ਸਾਫ ਸਾਫ ਕਰ ਸਕਦਾ ਕਿਸੇ ਹੱਥ ਵੀ
0: ਜੀ।
10: ਚਲੋ ਠੀਕ ਹੈ, ਓਕੇ
0: ਜੀ ਜੀ ਰਮੇਸ਼ ਜੀ।
1: ਚਲੋ ਗੱਲ ਸੁਣਤੇ ਆ, ਇਹ ਠੀਕ ਹੈ, ਭਗਵੰਤ ਮਾਨ ਨੇ ਬੜਾ ਠੋਕ ਵਜਾ ਕੇ ਜਵਾਬ ਦਿੱਤਾ ਕਿ ਸਾਨੂੰ ਹੀ ਕਿਉਂ ਤੁਸੀਂ ਕਰਜ਼ੇ ਦਾ ਕਹਿੰਦੇ ਹੋ, ਅਸੀਂ ਕਿਹੜਾ ਪਹਿਲਾ ਸੂਬਾ ਆ, ਸਾਡੇ ਤੋਂ ਵੱਧ ਵੀ ਕਰਜ਼ਾ ਲੈਣ ਵਾਲੇ ਆ, ਭਾਰਤ ਦੀ ਸਰਕਾਰ ਨੇ ਵੀ ਲਿਆ, ਅਮਰੀਕਾ ਵਰਗੇ ਮੁਲਕਾਂ ਤੇ ਆ, ਗੁਆਂਢੀ ਸੂਬਿਆਂ ਤੇ ਵੀ ਹੈ, ਪਰੰਤੂ ਸਰੋਤੋ ਫਿਰ ਤੇ ਇਹਦਾ ਅਰਥ ਇਹ ਹੈ ਕਿ ਆਪਾਂ ਨੂੰ ਕਾਂਗਰਸ ਤੇ ਅਕਾਲੀਆਂ ਨੂੰ ਕਲੀਨ ਚਿੱਟ ਦੇਣੀ ਚਾਹੀਦੀ ਕਰਜ਼ੇ ਚ, ਕਿਉਂ ਜੇ ਉਹਨਾਂ ਨੇ ਪੰਜਾਬ ਤੇ ਸਿਰ ਕਰਜ਼ਾ ਚਾੜਿਆ। ਐ ਥੋੜੋ ਕਿ ਅਸੀਂ ਭਗਵੰਤ ਮਾਨ ਦੀ ਸਿਫਤੀ ਕਰਾਂਗੇ, ਮੰਨ ਲਓ ਕੱਲ ਪੰਜਾਬ ਦੇ ਵਿੱਚ ਹੋਰ ਸਰਕਾਰ ਆ ਜਾਂਦੀ, ਉਹ ਕਰਜ਼ਾ ਲੈਂਦੀ ਤੇ ਫਿਰ ਆਪਾਂ ਇਹ ਕਹਿਣਾ ਪਏਗਾ ਸਾਨੂੰ ਕਿ ਨਹੀਂ ਜੀ ਠੀਕ ਆ, ਭਗਵੰਤ ਮਾਨ ਜਾਂਦਾ ਦੱਸ ਗਿਆ ਸੀ ਕਿ ਕਰਜ਼ਾ ਮਾੜੀ ਚੀਜ਼ ਨਹੀਂ ਹੁੰਦੀ, ਸਾਰੇ ਲੈਂਦੇ ਹੁੰਦੇ। ਭਗਵੰਤ ਮਾਨ ਦਾ ਉਹ ਜਵਾਬ 100% ਰੋਂਗ ਜਵਾਬ ਸੀ, 100%। ਉਹ ਸਿੱਧੇ ਤੌਰ ਤੇ ਆਪਣੀ ਗਲਤ ਗੱਲ ਨੂੰ ਦਰੁਸਤ ਕਰਨ ਲਈ ਵਰਤਿਆ ਗਿਆ ਇੱਕ ਜਿਹੜਾ ਜਵਾਬ ਸੀ
0: ਜੀ।
1: ਜੇ ਇਹੋ ਜਿਹਾ ਜਵਾਬ ਹੀ ਦੇਣੇ ਆ, ਫਿਰ ਆਪਾਂ ਗਵਾਂਢੀ ਤੇ ਸੂਬਿਆਂ ਚ ਕਿਤੇ ਇਧਰਲੇ ਪਾਸੇ ਕਾਂਗਰਸ ਦੀ ਸਰਕਾਰ ਹੈ ਹਿਮਾਚਲ ਚ, ਇੱਧਰ ਭਾਜਪਾ ਦੀ ਹੈ, ਫਿਰ ਉਹਨਾਂ ਨੂੰ ਰਲਣ ਦਿੰਦੇ ਰਾਜ, ਜੇ ਉਹ ਕੁਸ਼ੀ ਚ ਅਸੀਂ ਸਹਿਣਾ ਆ, ਉਹ ਕੁਸ਼ੀ ਚੱਲਣਾ, ਤੇ ਫਿਰ ਅਸੀਂ ਆਮ ਆਦਮੀ ਪਾਰਟੀ ਚੋਂ ਕੀ ਕੱਢਿਆ, ਫਿਰ ਤੇ ਚਾਹੇ ਸਾਡੇ ਵੱਲੋਂ ਕੱਲ ਭਾਜਪਾ ਆ ਜੇ, ਚਾਹੇ ਕਾਂਗਰਸ ਆ ਜੇ, ਚਾਹੇ ਕੋਈ ਉਧਰੋਂ ਆ ਜੇ ਜਿਹਨਾਂ ਦੇ ਕਰਜ਼ਿਆਂ ਦੀ ਗੱਲ ਕਰਦਾ ਹੈ ਦੱਖਣੀ ਸੂਬਿਆਂ ਦੇ, ਫਿਰ ਉਧਰੋਂ ਆ ਜਾਣ, ਉਹ ਆ ਕੇ ਰਾਜ ਕਰ ਲੈਣ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਨੇ ਉਹ ਜਵਾਬ ਤੇ ਵਰਤ ਲਿਆ, ਉਹ ਜਵਾਬ ਦਾ ਜਵਾਬ ਲੋਕਾਂ ਦਾ ਜਾਂ ਦੇਣਾ ਬਾਕੀ ਹੈ। ਹੁਣ ਲੋਕ ਕੀ ਦਿੰਦੇ ਆ ਉਹ ਮੈਂ ਤਾਂ ਨਹੀਂ ਕਹਿਣਾ, ਉਹ ਵੋਟਾਂ ਹੀ ਦੱਸਣਗੇ।
0: ਬਿਲਕੁਲ ਸਹੀ ਜੀ। ਤੇ ਇਸ ਦੇ ਨਾਲ ਹੀ ਜੀ ਮੈਂ ਤੁਹਾਨੂੰ ਜ਼ਰੂਰ ਯਾਦ ਕਰਵਾ ਦੇਵਾਂ ਜੀ, ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ CNE ਜੋ ਸ਼ੁਰੂ ਹੋ ਚੁੱਕੀ ਹੈ, ਤੇ 7 ਸਤੰਬਰ ਤੱਕ ਜੋ ਹੈ ਇਹ ਫੈਸਟੀਵਲ ਜੋ ਹੈ, ਐਗਜ਼ੀਬਿਸ਼ਨ ਜੋ ਹੈ, ਲੱਗਣੀ ਹੈ। ਸੋ ਤੁਸੀਂ ਆਪਣੀ ਫੈਮਿਲੀ ਦੇ ਨਾਲ ਪਹੁੰਚੋ, ਫਰੈਂਡ ਸਰਕਲ ਦੇ ਨਾਲ ਪਹੁੰਚੋ, ਜਿੱਥੇ ਬਹੁਤ ਸਾਰੀਆਂ ਰਾਈਡਸ ਬੱਚਿਆਂ ਦੇ ਲਈ, ਤੁਹਾਡੇ ਲਈ ਗੇਮਸ, ਸ਼ੋਪਿੰਗ, ਖਾਣ ਪੀਣ ਦਾ ਪੂਰਾ ਪ੍ਰਬੰਧ, ਮਨੋਰੰਜਨ ਤੇ ਐਗਜ਼ੀਬਿਟ ਤੇ ਲਾਈਵ ਐਂਟਰਟੇਨਮੈਂਟ ਵੀ ਹੋਣਾ। ਸੋ ਟਿਕਟ ਦੇ ਨਾਲ ਤੁਸੀਂ ਸਾਰੀਆਂ ਐਕਟੀਵਿਟੀਜ਼, ਸਾਰੇ ਸ਼ੋਜ਼ ਨੂੰ ਮਾਣ ਸਕਦੇ ਹੋ, ਤੇ ਜੋ ਬੈਂਡਸ਼ੈਲ ਵਿਖੇ ਬੈਲ ਸਾਊਂਡ ਸਟੇਜ ਦੇ ਲਾਈਵ ਕੌਨਸਰਟਸ ਵੀ ਫ੍ਰੀ ਮਾਣ ਸਕਦੇ ਹੋ ਜੀ, CNE ਐਡਮਿਸ਼ਨ ਦੀ ਟਿਕਟ ਦੇ ਨਾਲ। ਸੋ ਅੱਜ ਸਾਡੇ ਦੋ ਲੱਕੀ ਲਿਸਨਰਸ ਜੋ ਨੇ ਉਹ ਟਿਕਟਾਂ ਵੀ ਜਿੱਤ ਚੁੱਕੇ ਨੇ, ਤੇ ਤੁਸੀਂ ਵੀ ਪਹੁੰਚਣਾ ਜ਼ਰੂਰ ਹੈ CNE, ਤਾਂ ਜੋ ਕਿ ਜਾਂਦੀ ਵਾਰੀ ਜੋ ਹੈ, ਜੋ ਫਾਲ ਆਉਣ ਤੋਂ ਪਹਿਲਾਂ, ਜੋ ਸਮਰ ਨੂੰ ਤੁਸੀਂ ਰੱਜ ਕੇ ਮਾਣ ਲਓ ਜੀ ਪਰਿਵਾਰ ਦੇ ਨਾਲ। ਰਮੇਸ਼ ਜੀ 3 ਕੁ ਮਿੰਟ ਦਾ ਸਮਾਂ ਜਾਂਦੇ ਹੋਏ ਜੀ ਇਹ ਗੱਲ ਵੀ ਤੋਰ ਲਈਏ, ਜਿੱਥੇ ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਦੇ ਸਵਾਗਤ ਦੀਆਂ ਤਿਆਰੀਆਂ ਰਮੇਸ਼ ਜੀ ਇਹਨੀ ਦਿਨੀ ਸ਼ੁਰੂ ਕੀਤੀਆਂ, ਕੀ ਖਾਸ ਰਿਪੋਰਟ ਹੈ ਜੀ?
1: ਦੇਖੋ ਗੱਲ ਹੈ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਇਸ ਵੇਲੇ ਬੜੀ ਮਹੱਤਵਪੂਰਨ ਹੈ
0: ਜੀ,
1: ਇੱਕ ਤੇ ਵੋਟਾਂ ਕਰਕੇ ਸਿਆਸੀ ਲਿਹਾਜ਼ ਨਾਲ, ਦੂਜੀ ਕਾਂਗਰਸ ਦੇ ਆਪਣੇ ਰੌਲੇ ਰੱਪੇ ਕਰਕੇ ਬੜੀ ਮਹੱਤਵ, ਕਿਉਂਕਿ ਰਾਹੁਲ ਗਾਂਧੀ ਦੀ ਫੇਰੀ ਪਵਾ ਕੇ ਜਿਹੜੀ ਤਰੀਕ ਅਜੇ ਤੈਅ ਨਹੀਂ ਹੈ, ਉਹਨੂੰ ਪੰਜਾਬ ਯਾਤਰਾ ਦੇ ਨਾਮ ਤੇ ਲਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਆਉਣਗੇ, ਕੁਛ ਦਿਨ ਰੁਕਣਗੇ, ਔਰ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਉਹਨਾਂ ਨੇ ਯਾਤਰਾ ਕਰਨੀ ਹੈ, ਬਾਕੀ ਰਾਜਨੀਤਿਕ ਤੌਰ ਤੇ ਇੱਕ ਢੰਗ ਦਾ ਪ੍ਰਚਾਰ ਕਰਨਾ ਉਹਨਾਂ ਨੇ। ਹੁਣ ਰਾਹੁਲ ਗਾਂਧੀ ਦਾ ਪੰਜਾਬ ਆਉਣਾ ਭਾਵਾਂ ਕਿ ਉਹ ਸਿਆਸੀ ਯਾਤਰਾ ਜਾਂ ਵੋਟਾਂ ਨਾਲ ਜੁੜ ਕੇ ਵੇਖਿਆ ਜਾ ਰਿਹਾ, ਪਰੰਤੂ ਪਤਾ ਇਹੀ ਹੈ ਅਸਲ ਵਿੱਚ ਕਾਰਨ, ਜਿਹੜੇ ਪਤਾ ਲੱਗਾ ਹੈ ਕਿ ਪੰਜਾਬ ਦੇ ਵਿੱਚ ਬੈਠ ਕੇ ਪੰਜਾਬ ਦੀ ਲੀਡਰਸ਼ਿਪ ਨੂੰ ਉਹ ਇੱਕ ਜੁੱਟ ਕਰਨ ਆ ਰਹੇ ਹੈ। ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ ਇਹ ਸਮਾਂ ਦੱਸੇਗਾ, ਪਰੰਤੂ ਰਾਹੁਲ ਗਾਂਧੀ ਦੇ ਜਿਹੜੇ ਸਵਾਗਤ ਦੀਆਂ ਤਿਆਰੀਆਂ ਦਾ ਜ਼ਿਕਰ ਕੀਤਾ, ਪੰਜਾਬ ਦੇ ਵਿੱਚ ਦੋ ਧੜੇ ਹੈ, ਦੋ ਕਾਨੂੰ ਤਿੰਨ ਧੜੇ ਹੀ ਹੈ, ਇੱਕ ਪਾਸੇ ਤੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਮੌਕੇ ਤੇ, ਇੱਕ ਪਾਸੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਅੱਜ ਸੁਖਜਿੰਦਰ ਸਿੰਘ ਰੰਧਾਵੇ ਨੇ ਇੱਕ ਵਾਰ ਫਿਰ ਥਾਪੜਾ ਦੇ ਦਿੱਤਾ ਕਿ ਮੁੱਖ ਮੰਤਰੀ ਇਹੋ ਜਿਹਾ ਚਾਹੀਦਾ ਪੰਜਾਬ ਨੂੰ, ਤੇ ਤੀਸਰੇ ਭਾਈ ਇੱਧਰ ਬਾਜਵਾ ਸਾਹਿਬ ਵੀ ਇਹ ਪੱਟਾਂ ਤੇ ਹੱਥ ਮਾਰੀ ਜਾਂਦੇ। ਸੋ ਇਹ ਪਤਾ ਲੱਗਾ ਕਿ ਸਾਰੇ ਧੜੇ ਆਪਣੇ ਆਪਣੇ ਪੱਧਰ ਤੇ ਰਾਹੁਲ ਗਾਂਧੀ ਦੀ ਜੀਆਂ ਆਖਣ ਲਈ ਸਵਾਗਤ ਕਰਨ ਲਈ ਵੱਖਰੀ ਵੱਖਰੀ ਤਿਆਰੀ ਸ਼ੁਰੂ ਕਰ ਚੁੱਕੇ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਹਾਈ ਕਮਾਂਡ ਵੱਖਰੀ ਵੱਖਰੀ ਤਿਆਰੀ ਨਾਲ ਖੁਸ਼ ਹੁੰਦੀ ਹੈ, ਵੱਖਰਾ ਵੱਖਰਾ ਸਵਾਗਤ ਆਪਣਾ ਕਰਾਉਂਦੀ ਹੈ, ਜਾਂ ਸਵਾਗਤ ਇੱਕ ਮੁੱਠ ਹੋ ਕੇ ਹੁੰਦਾ ਹੈ। ਸੋ ਰਾਹੁਲ ਗਾਂਧੀ ਦੀ ਇਹ ਫੇਰੀ ਕਾਂਗਰਸ ਲਈ ਇੱਕ ਆਖਰੀ ਵੱਡਾ ਸਿਆਸੀ ਦਾ ਹੋਵੇਗਾ। ਜੇ ਤੇ ਰਾਹੁਲ ਗਾਂਧੀ ਹੋ ਕੇ ਕਾਮਯਾਬ ਠੀਕ ਹੈ, ਨਹੀਂ ਤੇ ਰੁਪਿੰਦਰ ਜੀ ਫਿਰ 2027 ਕਾਂਗਰਸ ਲਈ ਔਖਾ ਹੋ ਜਾਏਗਾ।
0: ਜੀ ਰਮੇਸ਼ ਜੀ, ਤੇ ਆਉਣ ਵਾਲਾ ਸਮਾਂ ਦੀ ਦੱਸੇਗਾ। ਸੋ ਇਸ ਦੇ ਨਾਲ ਰਮੇਸ਼ ਜੀ ਜਾਣ ਦਾ ਸਮਾਂ ਮੈਂ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਕਰਦੀ ਹਾਂ।
1: ਜੀ ਮਿਹਰਬਾਨੀ ਜੀ।
0: ਤੇ ਜੀ ਧੰਨਵਾਦ ਸਾਰੇ ਕਾਲਰਸ ਦਾ ਵੀ, ਬਹੁਤ ਬਹੁਤ ਸ਼ੁਕਰੀਆ। ਜਾਂਦੇ ਹੋਏ ਜੀ ਇਹੋ ਅਰਦਾਸ ਕਰਦੇ ਹਾਂ ਕਿ ਦਿਨ ਅੱਜ ਸਾਰਿਆਂ ਦਾ ਸ਼ੁਭ ਹੋਵੇ, ਵਧੀਆ ਬਤੀਤ ਹੋਵੇ। ਮੈਨੂੰ ਰੁਪਿੰਦਰ ਕੌਰ ਨੂੰ ਜੀ ਹੁਣ ਇੱਥੇ ਇਜਾਜ਼ਤ ਦਿਓ, ਇੱਕ ਪਿਆਰਾ ਗੀਤ ਤੁਹਾਡੇ ਲਈ ਛੱਡ ਚੱਲੀ ਹਾਂ। ਸੋ ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

0: 530. CHLO AM, serving Brampton, Mississauga, Toronto, the GTA, and the world at am530.ca.
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicensed.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
0: The opinions expressed in the following program are those of the host and their guests and do not reflect the views and opinions of the management and staff of CHLO AM 530.
3: Mitti di khushbu, Punjab da rang, Rams Punjabi, apneyan da pyar, sachche jazbaatan da ikrar.
4: Tusi sun rahe ho Radio Rams Punjabi.

ਭੋਰਾ ਭੋਰਾ ਮਰਦੇ ਪਏ ਆ, ਜੀਵਨ ਪੂਰਾ ਕਰਦੇ ਪਏ ਆ। ਡਰ ਨਹੀਂ ਲੱਗਦਾ ਰੱਬ ਦੇ ਕੋਲੋਂ, ਬੰਦਿਆਂ ਕੋਲੋਂ ਡਰਦੇ ਪਏ ਆ। ਦਿਲ ਦਰਿਆ ਵਿੱਚ ਸਧਰਾਂ ਡੁੱਬੀਆਂ, ਲਾਸ਼ਾਂ ਵਾਂਗੂ ਤਰਦੇ ਪਏ ਆ। ਜੋ ਕਰਨਾ ਸੀ ਕਰ ਨਹੀਂ ਹੋਇਆ, ਜੋ ਨਹੀਂ ਕਰਨਾ ਕਰਦੇ ਪਏ ਆ। ਅਰਸ਼ਦ ਹੁਣ ਤੇ ਇੱਕ ਇੱਕ ਕਰਕੇ ਆਪਣੇ ਸਾਹ ਵੀ ਹਰਦੇ ਪਏ ਆ। ਅਰਸ਼ਦ ਮਨਜ਼ੂਰ ਹੋਰਾਂ ਦੀਆਂ ਨਾ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਮਸ ਪੰਜਾਬੀ ਵੀਕਐਂਡ ਸ਼ੋਅ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ ਜੀ, ਚੜ੍ਹਦੀ ਕਲਾ 'ਚ ਹੋਵੋਗੇ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਦਿਲੀ ਅਰਦਾਸ ਸਾਡੀ ਹਮੇਸ਼ਾ ਹੀ ਹੁੰਦੀ ਹੈ। ਐਤਵਾਰ ਦਾ ਦਿਨ ਹੈ, ਅਗਸਤ ਮਹੀਨੇ ਦੀ 23 ਤਾਰੀਖ ਸੰਨ 2026 ਔਰ ਮੀਂਹ ਵਾਲਾ ਦਿਨ ਹੈ ਅੱਜ ਜੀ। ਐਤਵਾਰ ਕਾਫੀ ਸਿੱਲਾ ਸਿੱਲਾ, 19 ਕੁ ਡਿਗਰੀ ਦੇ ਆਸ ਪਾਸ ਤਾਪਮਾਨ ਰਹੇਗਾ। 13 ਡਿਗਰੀ ਕੱਲ੍ਹ ਨੂੰ, ਮਾਫ਼ ਕਰਨਾ ਜੀ, ਰਾਤ ਨੂੰ ਹੋ ਜਾਣਾ। ਕੱਲ੍ਹ ਦੀ ਗੱਲ ਕਰੀਏ ਤਾਂ 18 ਅਤੇ 14 ਕੁ ਡਿਗਰੀ ਹੈ। ਮੰਗਲਵਾਰ ਨੂੰ 24 ਅਤੇ 13, ਬੁੱਧਵਾਰ 26 ਅਤੇ 17 ਡਿਗਰੀ ਰਹੇਗਾ, ਅਤੇ ਵੀਰਵਾਰ ਨੂੰ 25 ਡਿਗਰੀ ਅਤੇ 15 ਡਿਗਰੀ ਰਾਤ ਦਾ ਤਾਪਮਾਨ ਰਹਿਣ ਦੇ ਜਿਹੜੇ ਮੌਸਮ ਵਿਭਾਗ ਦੇ ਵੱਲੋਂ ਆਸਾਰ ਇਸ ਵੇਲੇ ਦੱਸੇ ਜਾ ਰਹੇ ਨੇ। ਰਾਮਸ ਪੰਜਾਬੀ ਵੀਕਐਂਡ ਸ਼ੋਅ ਹਰ ਐਤਵਾਰ ਵਾਲੇ ਦਿਨ 12 ਤੋਂ 1 ਵਜੇ ਤੱਕ ਸੁਣਦੇ ਹੋ। 2 ਘੰਟੇ ਦਾ ਸਾਥ ਆਪਣਾ ਹਰ ਐਤਵਾਰ ਵਾਲੇ ਦਿਨ ਬਣਦਾ। 12 ਤੋਂ 1 ਰਾਮਸ ਪੰਜਾਬੀ ਅਤੇ 1 ਤੋਂ 2 ਸੁਣਿਆ ਜਾਂਦਾ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ ਤਾਂ ਫਿਰ 416-233-7368 ਜਾਂ 8297 'ਤੇ ਕੀਤੀ ਜਾ ਸਕਦੀ ਹੁੰਦੀ ਹੈ। 4162-337-368 ਜਾਂ ਫਿਰ 8297 ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਜੇ 2 ਵਜੇ ਤੋਂ ਬਾਅਦ ਕੋਈ ਵੀ ਗੱਲ ਤੁਸੀਂ ਕਰਨੀ ਤਾਂ ਫਿਰ ਮੇਰੇ ਨਾਲ 416-669-1379 'ਤੇ ਕਰ ਸਕਦੇ ਹੋ। 4166691379 ਇਸੇ ਨੰਬਰ 'ਤੇ ਅਗਰ ਕੋਈ ਮੈਸੇਜ ਤੁਸੀਂ ਟੈਕਸਟ ਦੇ ਰੂਪ ਦੇ ਵਿੱਚ ਜਾਂ ਵਟਸਐਪ ਮੈਸੇਜ ਕੋਈ ਵੀ ਭੇਜਣਾ ਹੋਵੇ, ਕੋਈ ਸੁਨੇਹਾ ਜੋ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਉਸ ਦੇ ਵਿੱਚ ਤੁਹਾਡਾ ਜਿਹੜਾ ਸੁਨੇਹਾ ਤੁਹਾਡੇ ਚਾਹੁਣ ਵਾਲਿਆਂ ਤੱਕ ਪਹੁੰਚਾਉਣ 'ਚ ਅਸੀਂ ਹੈਲਪ ਕਰ ਸਕਦੇ ਹਾਂ। ਅਤੇ ਇਸੇ ਨੰਬਰ 'ਤੇ ਅਗਰ ਕੋਈ ਵੀ ਤੁਸੀਂ ਐਡਵਰਟਾਈਜਮੈਂਟ ਆਪਣੀ ਕਰਨੀ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ ਸਾਡੇ ਅਲੱਗ ਅਲੱਗ ਚੈਨਲਸ 'ਤੇ, ਅਲੱਗ ਅਲੱਗ ਪਲੈਟਫਾਰਮਸ 'ਤੇ, ਜੀ ਮੀਡੀਆ ਗਰੁੱਪ ਦੇ ਅੰਡਰ, ਸੋ ਤੁਸੀਂ ਸਾਨੂੰ 416-669-1379 'ਤੇ ਜਾਂ ਫਿਰ ਹਰਜਿੰਦਰ ਗਿੱਲ ਹੋਰਾਂ ਨੂੰ 647-468-62 'ਤੇ ਕਾਲ ਕਰ ਸਕਦੇ ਹੋ। 6474006862 ਹਰਜਿੰਦਰ ਹੋਰਾਂ ਦਾ ਟੈਲੀਫੋਨ ਨੰਬਰ ਹੈ। ਔਰ ਮੇਰੇ ਨਾਲ ਤੁਸੀਂ ਮਨਜੀਤ ਗਿੱਲ ਦੇ ਨਾਲ ਗੱਲ ਕਰਨੀ ਹੈ ਅਤੇ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਤਾਂ ਫਿਰ ਜ਼ਰੂਰ ਤੁਸੀਂ ਸਟੂਡੀਓ ਕਾਲ ਕਰ ਸਕਦੇ ਹੋ 416-233-7368 ਜਾਂ 8297 416-233-7368 ਜਾਂ ਫਿਰ 8297 ਟੈਲੀਫੋਨ ਨੰਬਰਸ ਨੇ। ਆਪਣੀ ਗੱਲਬਾਤ ਜਿਹੜੀ ਆ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਆਪਟੀਕਲ ਵਨ ਦੇ ਵੱਲੋਂ ਹਮੇਸ਼ਾ ਮਿਲਦੀ ਹੈ। 905-455-0752 ਅਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਗੱਲ ਹੋ ਸਕਦੀ ਹੁੰਦੀ ਹੈ। ਅਤੇ ਡਰੀਮ ਹੋਮ ਅਪਲਾਈਸਿਸ 905-805-3000 ਟੈਲੀਫੋਨ ਨੰਬਰ 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੁੜ ਚੁੱਕੇ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ।

ਦੋਸਤੋ ਦੁਨੀਆ ਭਰ ਦੇ ਵਿੱਚ ਕਿਤੇ ਵੀ ਟਰੈਵਲ ਕਰਨਾ ਤੇ ਫਿਰ ਕਟਾਰੀਆ ਟੂਰਸ ਐਂਡ ਟਰੈਵਲ ਦਾ ਨਾਮ ਤੇ ਨੰਬਰ ਹਮੇਸ਼ਾ ਚੇਤੇ ਰੱਖੋ। ਬੜਾ ਸੌਖਾ ਨੰਬਰ ਹੈ 905-678-1200 905-678-1200 ਔਰ 7 ਦਿਨ ਖੁੱਲਦੇ ਨੇ ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਤੁਹਾਨੂੰ ਕਸਟਮਰ ਸਰਵਿਸ ਉਹਨਾਂ ਦੀ ਹਮੇਸ਼ਾ ਮਿਲਦੀ ਹੈ। ਸੋ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਟਿਕਟਾਂ ਸੰਬੰਧੀ ਜਾਂ ਕੋਈ ਵੀ ਹੈਲਪ ਦੀ ਜ਼ਰੂਰਤ ਹੈ ਤੁਹਾਨੂੰ, ਜਿੱਥੇ ਤੁਸੀਂ ਕੋਈ ਵੀ ਐਪਲੀਕੇਸ਼ਨ, ਚਾਹੇ ਉਹ PR ਕਾਰਡ ਰੀਨਿਊਲ ਕਰਵਾਉਣ ਦੀ ਹੋਵੇ ਜਾਂ ਫਿਰ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਹੋਵੇ, ਕਿਸੇ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, ਪਾਸਪੋਰਟ, ਇੰਡੀਅਨ ਪਾਸਪੋਰਟ ਨੂੰ ਤੁਸੀਂ ਸਰੈਂਡਰ ਕਰਨਾ ਚਾਹੁੰਦੇ ਹੋ ਜਾਂ ਜਿਹੜੀ PCC ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਤੁਹਾਨੂੰ ਜ਼ਰੂਰਤ ਹੈ ਬੈਕ ਹੋਮ, ਤੋ ਸਾਰੇ ਹੀ ਇਹਨਾਂ ਮਸਲਿਆਂ ਦੇ ਵਿੱਚ ਉਹ ਤੁਹਾਡੀ ਮਦਦ ਕਰ ਸਕਦੇ ਨੇ। ਕਟਾਰੀਆ ਟੂਰਸ ਐਂਡ ਟਰੈਵਲ ਵਾਲੇ 905-678-1200 'ਤੇ ਤੁਸੀਂ ਉਹਨਾਂ ਦੇ ਨਾਲ ਕਾਲ ਕਰਕੇ ਗੱਲਬਾਤ ਕਰ ਸਕਦੇ ਹੁੰਦੇ ਹੋ। ਹਰਜਿੰਦਰ

0: ਟਰੈਵਲ 905-678-1200 905-678-1200 ਉਹਨਾਂ ਦਾ ਫੋਨ ਨੰਬਰ $1,065 ਵਨ ਵੇ ਟੋਰਾਂਟੋ ਤੋਂ ਦਿੱਲੀ $1,280 ਟੋਰਾਂਟੋ ਤੋਂ ਅੰਮ੍ਰਿਤਸਰ ਰਿਟਰਨ ਟਿਕਟ ਰਿਪੀਟ ਕਰਦੇ ਹਾਂ $1,785 ਅੰਮ੍ਰਿਤਸਰ ਦੇ ਲਈ ਤੇ ਟੋਰਾਂਟੋ ਤੋਂ ਦਿੱਲੀ ਦੀ ਰਿਟਰਨ ਟਿਕਟ $1,799 ਦੀ ਮਿਲ ਸਕਦੀ ਹੈ
1: ਹਰਜਿੰਦਰ ਹੋਰਾਂ ਨਾਲ ਗੱਲ ਕਰਨੀ ਆ ਤੇ 647-400-6862 ਹੁੰਦਾ ਨੰਬਰ ਆਲਵੇਜ਼ ਤੁਸੀਂ ਕਾਲ ਕਰ ਸਕਦੇ ਹੋ ਰਿਗਾਰਡਿੰਗ ਅਗਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਕਿਸੇ ਵੀ ਸਪੋਂਸਰਸ਼ਿਪ ਦੇ ਵਾਸਤੇ ਜਾਂ ਫਿਰ ਰੀਅਲ ਸਟੇਟ ਦੀ ਵੀ ਕੋਈ ਤੁਹਾਨੂੰ ਜ਼ਰੂਰਤ ਕੋਈ ਟ੍ਰਾਂਜੈਕਸ਼ਨ ਤੁਸੀਂ ਰੀਅਲ ਸਟੇਟ 'ਚ ਕਰਨੀ ਆ ਤੇ ਨੰਬਰ ਸੇਮ ਹੈ ਜੀ 647-400-6862 ਤੇ ਹਰਜਿੰਦਰ ਅੱਜ ਕੋਈ ਰੀਅਲ ਸਟੇਟ ਦੇ ਵਿੱਚ ਖਾਸ ਆਪਾਂ ਜੇ ਹੁਣ
0: ਗੱਲਬਾਤ ਕਰਨੀ ਕੁਛ ਆਪਣੇ ਕੋਲ ਜਿਹੜੀਆਂ ਲਿਸਟਿੰਗਸ ਨੇ ਆਪਾਂ ਉਹਨਾਂ ਦਾ ਵੀ ਵੇਰਵਾ ਸਾਂਝਾ ਕਰ ਦਿੰਦੇ ਹਾਂ ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਪਣੇ ਕੋਲ ਇੱਕ ਡੇ ਕੇਅਰ ਹੈ ਜੀ ਬ੍ਰੈਂਪਟਨ ਤੋਂ ਆਪਾਂ ਐਗਜੈਕਟ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਅਸੀਂ ਵੇਰਵਾ ਦੇ ਦਿਆਂਗੇ ਤੁਹਾਨੂੰ ਬ੍ਰੈਂਪਟਨ ਤੋਂ ਕੋਈ ਘੰਟੇ ਕੁ ਦੀ ਡਰਾਈਵ ਦੇ ਉੱਪਰ ਅਗਰ ਲੀਜ਼ ਤੇ ਲੈਣਾ ਚਾਹੁੰਦੇ ਹੋ ਤਾਂ ਵੀ ਲਗਭਗ 3200 ਸਕੁਅਰ ਫੁੱਟ ਦਾ ਇਹ ਡੇ ਕੇਅਰ ਵਿਦ ਅਪਰੂਵਲ ਕਿਉਂਕਿ ਬਹੁਤ ਡਿਮਾਂਡ ਹੈ ਇਸ ਦੀ ਜਦੋਂ ਆਪਾਂ ਡੇ ਕੇਅਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇੱਕ ਵਾਰੀ ਕੰਟੈਕਟ ਕਰ ਲਿਓ ਅਸੀਂ ਬਾਕੀ ਸਾਰੇ ਵੇਰਵੇ ਤੁਹਾਨੂੰ ਦੇ ਦਿਆਂਗੇ ਸੋ ਬ੍ਰੈਂਪਟਨ ਤੋਂ ਘੰਟੇ ਸਵਾ ਘੰਟੇ ਦੀ ਡਰਾਈਵ ਦੇ ਉੱਪਰ ਲਗਭਗ 3000 ਸਕੁਅਰ ਫੁੱਟ ਦਾ ਵਿਦ ਅਪਰੂਵਲ ਡੇ ਕੇਅਰ ਅਗਰ ਤੁਹਾਡੇ ਕੋਲ ਲਾਇਸੈਂਸ ਹੈ ਤੁਸੀਂ ਡੇ ਕੇਅਰ ਦਾ ਐਕਸਪੀਰੀਅੰਸ ਹੈ ਤੁਹਾਡੇ ਕੋਲ ਤਾਂ ਲੀਜ਼ ਤੇ ਲੈਣ ਲਈ ਵੀ ਆਪਸ਼ਨ ਹੈ ਤੇ ਜੇ ਤੁਸੀਂ ਬਾਏ ਵੀ ਕਰਨਾ ਚਾਹੁੰਦੇ ਹੋਏ ਤਾਂ ਬਾਏ ਕਰਨ ਲਈ ਵੀ ਤੁਹਾਨੂੰ ਅਸੀਂ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਦੇ ਦਿਆਂਗੇ ਸੋ ਹਾਲ ਦੀ ਘੜੀ ਪਹਿਲ ਉਹਨਾਂ ਦੀ ਹੈ ਕਿ ਉਹ ਲੀਜ਼ ਤੇ ਦੇਣਾ ਚਾਹੁੰਦੇ ਆ ਜਿਹੜੇ ਓਨਰ ਨੇ ਪਰ ਜੇ ਤੁਸੀਂ ਬਾਏ ਕਰਨਾ ਹੋਇਆ ਤਾਂ ਆਪਾਂ ਉਹ ਵੀ ਡਿਸਕਸ ਕਰ ਸਕਦੇ ਹਾਂ ਸੋ ਘੰਟੇ ਸਵਾ ਘੰਟੇ ਦੇ ਰੇਡੀਅਸ ਦੇ ਵਿੱਚ ਬ੍ਰੈਂਪਟਨ ਤੋਂ ਬਹੁਤ ਪ੍ਰਾਈਮ ਲੋਕੇਸ਼ਨ ਹੈ ਇਹ ਸੋ ਬਾਕੀ ਵੇਰਵੇ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਅਸੀਂ ਸਾਰੇ ਤੁਹਾਡੇ ਨਾਲ ਸਾਂਝੇ ਕਰ ਸਕਦੇ ਹਾਂ ਸੋ 647-404-6862 ਇਹ ਲਗਭਗ 3000 ਪਲੱਸ ਸਕੁਅਰ ਫੁੱਟ ਦਾ ਸਾਈਜ਼ ਹੈ ਇਹਦਾ ਤੇ ਦੂਸਰੀ ਜਦੋਂ ਡੇ ਕੇਅਰ ਦੀ ਗੱਲ ਚੱਲੀ ਹੈ ਤੇ ਸਾਨੂੰ ਇੱਕ ਲੋਡ ਹੈ ਜੀ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਉਹ ਵੀ ਕੋਈ 3-4000 ਸਕੁਅਰ ਫੁੱਟ ਤੋਂ ਲੈ ਕੇ 6-7-8000-10000 ਸਕੁਅਰ ਫੁੱਟ ਤੱਕ ਵੀ ਹੋ ਸਕਦਾ ਸੋ ਉਹ ਵੀ ਇੱਕ ਵੈਲ ਕੁਆਲੀਫਾਈਡ ਤੇ ਐਕਸਪੀਰੀਅੰਸਡ ਟੀਮ ਜਿਹੜੇ ਆਲਰੇਡੀ ਇਸ ਪ੍ਰੋਫੈਸ਼ਨ ਦੇ ਵਿੱਚ ਨੇ ਉਹਨਾਂ ਦੇ ਲਈ ਅਸੀਂ ਲੱਭ ਰਹੇ ਹਾਂ ਉਹ ਵੀ ਲੀਜ਼ ਤੇ ਵੀ ਹੋ ਸਕਦਾ ਤੇ ਜੇ ਤੁਸੀਂ ਸੈਲ ਕਰਨਾ ਹੋਵੇ ਡੇ ਕੇਅਰ ਅਪਰੂਵਲਸ ਦੇ ਨਾਲ ਵਿਦ ਪਰਮਿਸ਼ਨ ਵਗੈਰਾ ਸਾਰੇ ਪਰਮਿਟਸ ਵਗੈਰਾ ਹੋਣ ਤਾਂ ਜ਼ਰੂਰ ਸਾਨੂੰ ਕੰਟੈਕਟ ਕਰਿਓ ਸਾਨੂੰ ਇੱਕ ਡੇ ਕੇਅਰ ਇੱਥੇ ਬ੍ਰੈਂਪਟਨ ਜਾਂ ਮਿਸੀਸਾਗਾ ਏਰੀਆ ਦੇ ਵਿੱਚ ਚਾਹੀਦਾ ਸੋ ਜਿਹੜਾ ਪਹਿਲਾਂ ਸੀ ਉਹ ਸਾਡੇ ਕੋਲ ਹੈ ਜਿਹੜਾ ਘੰਟੇ ਸਵਾ ਘੰਟੇ ਦੇ ਰੇਡੀਅਸ ਤੇ ਹੈ ਬ੍ਰੈਂਪਟਨ ਤੋਂ ਤੇ ਜਿਹੜਾ ਦੂਸਰੀ ਡਿਮਾਂਡ ਕੀਤੀ ਹੈ ਮੈਂ ਉਹ ਸਾਨੂੰ ਸਾਡੇ ਕੋਲ ਕਲਾਇੰਟ ਹੈਗੇ ਨੇ ਅਸੀਂ ਉਹਨਾਂ ਦੇ ਲਈ ਅਸੀਂ ਲੱਭ ਰਹੇ ਹਾਂ ਸੋ ਸਾਨੂੰ ਜ਼ਰੂਰ ਕਾਲ ਕਰਕੇ ਤੁਸੀਂ ਬਾਕੀ ਵੇਰਵੇ ਡਿਸਕਸ ਕਰ ਸਕਦੇ ਹਾਂ 647-404-6862 ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਿਸੇ ਵੀ ਤਰ੍ਹਾਂ ਦੀਆਂ ਕੋਈ ਪ੍ਰੋਪਰਟੀਜ਼ ਖਰੀਦਣ ਲਈ ਜਾਂ ਵੇਚਣ ਦੇ ਲਈ ਸਾਡਾ ਨੰਬਰ ਤੁਸੀਂ ਨੋਟ ਕਰਕੇ ਰੱਖੋ ਕੋਈ ਤੁਸੀਂ ਫਸਟ ਟਾਈਮ ਬਾਇਰ ਦੇ ਤੌਰ ਦੇ ਉੱਤੇ ਕੋਈ ਪ੍ਰੋਪਰਟੀ ਦੇਖ ਰਹੇ ਹੋ ਤਾਂ ਵੀ ਜਾਂ ਤੁਸੀਂ ਇਨਵੈਸਟਰ ਦੇ ਤੌਰ ਦੇ ਉੱਤੇ ਜਿਵੇਂ ਆਪਾਂ ਆਫ ਦੀਅਰ ਪੇਮੈਂਟ ਜੀ ਥੋੜੀ ਦੇਰ ਪਹਿਲਾਂ ਗੱਲ ਕਰਦੇ ਸੀ ਵੀ ਕਈ ਵਾਰ ਇਹ ਹੁੰਦਾ ਹੈ ਕਿ ਜੇਕਰ ਸਾਡੇ ਕੋਲ ਕੁਛ ਫੰਡਸ ਨੇ ਸਰਪਲਸ ਫੰਡਸ ਹੈਗੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਕੋਈ ਆਪਸ਼ਨਸ ਐਕਸਪਲੋਰ ਕਰਕੇ ਦੇਖੀਏ ਤਾਂ ਇਸ ਵੇਲੇ ਮੌਕਾ ਹੋ ਸਕਦਾ ਸੋ ਇਹਨੂੰ ਤੁਸੀਂ ਕਿਵੇਂ ਵਰਤਣਾ ਆਪਣੇ ਲਈ ਉਹ ਤੁਹਾਡੇ ਤੇ ਔਰ ਜਦੋਂ ਅਸੀਂ ਟੀਮ ਦੇ ਤੌਰ ਤੇ ਇੱਕ ਵਾਰੀ ਡਿਸਕਸ ਕਰਾਂਗੇ ਉਸ ਗੱਲ ਦੇ ਉੱਤੇ ਨਿਰਭਰ ਕਰੇਗਾ ਕਿ ਆਪਣੀ ਰਿਕੁਆਇਰਮੈਂਟ ਕੀ ਹੈ ਔਰ ਆਪਣੇ ਕੋਲ ਇਸ ਵੇਲੇ ਫੰਡਸ ਕਿੰਨੇ ਕੁ ਨੇ ਔਰ ਕਿਸ ਤਰੀਕੇ ਦੀ ਕੋਈ ਪ੍ਰੋਪਰਟੀ ਅਸੀਂ ਬਾਏ ਕਰਨੀ ਹੈ ਚਾਹੇ ਉਹ ਰੈਜੀਡੈਂਸ਼ੀਅਲ ਪ੍ਰੋਪਰਟੀ ਹੈ ਜਾਂ ਉਹ ਕੋਈ ਕਮਰਸ਼ੀਅਲ ਜਾਂ ਇੰਡਸਟਰੀਅਲ ਪ੍ਰੋਪਰਟੀਜ਼ ਨੇ ਯੂਨਿਟਸ ਵਗੈਰਾ ਲੈਣੇ ਨੇ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ ਅਸੀਂ ਸਾਰੇ ਵੇਰਵੇ ਡਿਸਕਸ ਕਰ ਸਕਾਂਗੇ ਸੋ ਨੰਬਰ ਹੋਏਗਾ 647-400-6862 ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਮਨਜੀਤ ਜੀ ਕਈ ਜਿਹੜੀਆਂ ਡੀਲਸ ਇਸ ਤਰ੍ਹਾਂ ਦੀਆਂ ਮਿਲ ਸਕਦੀਆਂ ਜਿਹੜੇ ਲੋਕ ਡੈਸਪਰੇਟ ਨੇ ਆਪਣੀਆਂ ਪ੍ਰੋਪਰਟੀਜ਼ ਨੂੰ ਵੇਚਣ ਦੇ ਲਈ ਸੋ ਉਹਦੇ ਕਾਰਨ ਕੋਈ ਵੀ ਹੋ ਸਕਦੇ ਆ ਕਈ ਵਾਰੀ ਕੁਛ ਫਾਈਨੈਂਸ਼ੀਅਲ ਇਸ਼ੂਜ਼ ਦਾ ਕਰਕੇ ਜਾਂ ਕਿਸੇ ਵੀ ਪਰਸਨਲ ਇਸ਼ੂਜ਼ ਕਰਕੇ ਇਸ ਵੇਲੇ ਕਾਫੀ ਵੱਡੀ ਗਿਣਤੀ ਦੇ ਵਿੱਚ ਮਾਰਕੀਟ ਦੇ ਵਿੱਚ ਕਈ ਪ੍ਰੋਪਰਟੀਜ਼ ਇੱਦਾਂ ਦੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਲਈ ਇੱਕ ਬੈਸਟ ਫਿੱਟ ਲੱਭ ਕੇ ਦੇਣ ਦੇ ਵਿੱਚ ਮਦਦ ਕਰ ਸਕਦੇ ਹਾਂ ਸੋ ਉਹਦੇ ਲਈ ਸਾਨੂੰ ਜ਼ਰੂਰ ਕਾਲ ਕਰ ਲਿਓ ਇਸੇ ਤਰ੍ਹਾਂ ਹੀ ਅਗਰ ਕੋਈ ਸਾਡਾ ਸਰੋਤਾ ਆਪਣੀ ਕੋਈ ਇਹੋ ਜਿਹੀ ਪ੍ਰੋਪਰਟੀ ਵੇਚਣੀ ਚਾਹੁੰਦਾ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਰਾਈਟ ਵੇ ਤੁਹਾਡੀ ਜ਼ਰੂਰਤ ਹੈ ਉਹਨੂੰ ਵੇਚਣ ਦੀ ਤੇ ਤੁਸੀਂ ਕੋਈ ਵੱਡਾ ਘਰ ਵੇਚ ਕੇ ਛੋਟਾ ਘਰ ਲੈਣ ਦਾ ਪਲਾਨ ਹੈ ਜਾਂ ਛੋਟਾ ਘਰ ਵੇਚ ਕੇ ਕੋਈ ਵੱਡਾ ਘਰ ਲੈਣ ਦਾ ਪਲਾਨ ਹੈ ਤਾਂ ਉਹ ਵੀ ਸਾਡੇ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰ ਸਕਦੇ ਹਾਂ ਸੋ ਨੰਬਰ ਹੋਏਗਾ 647-400-6862 ਆਪਣੇ ਕੋਲ ਬੰਦੇ ਜੀ ਇਸ ਵੇਲੇ ਕੋਈ 5 ਤੋਂ 6 ਵੱਖਰੇ ਵੱਖਰੇ ਗੈਸ ਸਟੇਸ਼ਨ ਨੇ ਸੋ ਜਿਹੜੇ ਦੋਸਤ

0: ਸਟੇਸ਼ਨ ਬਿਜ਼ਨਸ ਦੇ ਵਿੱਚ ਨੇ ਉਹਨਾਂ ਦੇ ਲਈ ਤਾਂ ਬਹੁਤ ਵਧੀਆ ਗੱਲ ਹੈ, ਉਹ ਆਲਰੇਡੀ ਜਾਣਦੇ ਹੀ ਹੋਣਗੇ। ਪਰ ਕੁਛ ਇੱਕ ਗੈਸ ਸਟੇਸ਼ਨ ਇਸ ਤਰ੍ਹਾਂ ਦੇ ਨੇ ਜਿਹੜੇ ਬਿਲਕੁਲ ਫੁੱਲ ਟਾਈਮ ਵੀ ਅਗਰ ਕੋਈ ਗੈਸ ਸਟੇਸ਼ਨ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਹੈ, ਤਾਂ ਕਿਉਂਕਿ ਇਹਦੇ ਵਿੱਚ ਜਿਹੜੇ ਪ੍ਰੀਵੀਅਸ ਓਨਰਸ ਨੇ ਉਹ ਤੁਹਾਡੇ ਨਾਲ 4-6 ਮਹੀਨੇ ਤੋਂ ਲੈ ਕੇ ਲਗਭਗ ਸਾਲ ਤੱਕ ਵੀ ਉਹ ਕੁਛ ਇੱਕ ਆਪਸ਼ਨ ਦਿੰਦੀਆਂ ਨੇ ਜਿਹੜੀਆਂ ਤੁਹਾਨੂੰ ਪੂਰਾ ਅਸਿਸਟ ਕਰਨ ਲਈ, ਗਾਈਡ ਕਰਨ ਲਈ ਪੂਰੀ ਦੀ ਪੂਰੀ ਟੀਮ ਨਾਲ, ਔਰ ਪੂਰਾ ਤੁਹਾਨੂੰ ਕੁਛ ਰਿਮੋਟ ਏਰੀਆਜ਼ ਦੇ ਵਿੱਚ ਨੇ, ਕੁਛ ਪ੍ਰਾਈਮ ਲੋਕੇਸ਼ਨਸ ਨੇ। ਸੋ ਜਿਸ ਤਰ੍ਹਾਂ ਦਾ ਵੀ ਤੁਹਾਡਾ ਕੋਈ ਪਲਾਨ ਹੋਇਆ ਬਜਟ ਦੇ ਅਕੋਰਡਿੰਗਲੀ ਜਾਂ ਲੋਕੇਸ਼ਨ ਦੇ ਅਕੋਰਡਿੰਗਲੀ, ਸਾਨੂੰ ਇੱਕ ਵਾਰੀ ਕੰਟੈਕਟ ਕਰੋ। ਗੈਸ ਸਟੇਸ਼ਨ ਇੰਡਸਟਰੀ ਦੇ ਨਾਲ ਸੰਬੰਧਿਤ ਵੀ ਅਗਰ ਤੁਸੀਂ ਕੋਈ ਆਪਸ਼ਨਸ ਆਪਣੀਆਂ ਲੱਭ ਰਹੇ ਹੋ ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ। ਸੋ 647-4000-6862 ਟੀਮ ਹਰਜਿੰਦਰ ਗਿੱਲ, ਤੇ ਨਾਲ ਹੀ ਆਪਣੇ ਕੋਲ ਕੈਲਡਨ ਤੇ ਬ੍ਰੈਂਪਟਨ ਦੇ ਬਾਰਡਰ ਦੇ ਉੱਤੇ ਹੀ ਆਪਾਂ ਇੱਕ ਬਹੁਤ ਵਧੀਆ ਪਲਾਜ਼ਾ ਆ ਰਿਹਾ ਰੀਮੈਕਸ ਗੋਲਡ ਦੀ ਟੀਮ ਦਾ। ਸੋ ਅਗਰ ਉਸ ਪਲਾਜ਼ੇ ਦੇ ਲਈ ਵੀ ਇਨਵੈਸਟ ਕਰਨ ਦੇ ਲਈ ਜਾਂ ਆਪਣੇ ਐਂਡ ਯੂਜ਼ਰ ਦੇ ਤੌਰ ਦੇ ਉੱਤੇ ਤੁਸੀਂ ਦੇਖ ਰਹੇ ਹੋ ਵੱਖਰੇ ਵੱਖਰੇ ਤਰ੍ਹਾਂ ਦੇ ਆਫਿਸ ਵਗੈਰਾ ਲਈ ਵੀ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰੋਫੈਸ਼ਨਲ ਆਫਿਸਿਸ, ਤੁਸੀਂ ਲਾਅ ਆਫਿਸ, ਇਮੀਗ੍ਰੇਸ਼ਨ ਆਫਿਸ, ਕੋਈ ਰੀਅਲ ਸਟੇਟ ਆਫਿਸ ਜਾਂ ਕੋਈ ਆਪਣਾ ਕੋਈ ਕਿਸੇ ਤਰ੍ਹਾਂ ਦਾ ਵੀ ਆਪਣਾ ਪ੍ਰੋਫੈਸ਼ਨਲ ਇੰਸ਼ੋਰੈਂਸ ਦੇ ਲਈ, ਮੋਰਗੇਜ ਦੇ ਲਈ ਕੋਈ ਆਫਿਸ ਲੱਭ ਰਹੇ ਹੋ ਤਾਂ ਉਹ ਵੀ ਵੱਖਰੀਆਂ ਵੱਖਰੀਆਂ ਆਪਸ਼ਨਸ ਆਪਣੇ ਕੋਲ ਨੇ। ਸੋ ਤੁਸੀਂ ਆਫਿਸ ਬੁੱਕ ਕਰਨੇ ਆ ਜਾਂ ਕੁਛ ਯੂਨਿਟਸ ਜਿਹੜੇ ਨੇ ਬਹੁਤ ਲਿਮਿਟਡ ਕਪੈਸਿਟੀ ਦੇ ਵਿੱਚ ਤੇ ਲਿਮਿਟਡ ਯੂਜਸ ਦੇ ਲਈ, ਸੋ ਉਹ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਫਿਰ ਅਸੀਂ ਤੁਹਾਡੇ ਨਾਲ ਡਿਸਕਸ ਕਰ ਸਕਦੇ ਹਾਂ। ਹਾਈਵੇ 410 ਅਤੇ ਹੋਰ ਇੰਟੇਰੀਓ ਦਾ, ਹਾਈਵੇ 10 ਦਾ, ਮੇਫੀਲਡ ਦਾ, ਔਰ ਜਿਵੇਂ ਦੱਸਿਆ ਕਿ ਕੈਲਡਨ ਤੇ ਬ੍ਰੈਂਪਟਨ ਦਾ ਇੱਕ ਤਰ੍ਹਾਂ ਦਾ ਬਾਰਡਰ ਹੈ। ਸੋ ਉੱਥੇ ਤੁਸੀਂ ਸਾਡੇ ਨਾਲ ਅਗਰ ਯੂਨਿਟ ਬੁੱਕ ਕਰਨਾ ਚਾਹੁੰਦੇ ਹੋ ਸਾਡੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਸੋ 647-400-6862 ਤੇ ਨਾਲ ਸਾਡੀਆਂ ਕੁਛ ਲਿਸਟਿੰਗ ਜਿਹਨਾਂ ਦੇ ਵਿੱਚ ਅਸੀਂ ਇੱਕ ਪ੍ਰੋਪਰਟੀ ਲਿਸਟ ਕੀਤੀ ਹੋਈ ਹੈ ਜੀ ਆਪਣੇ ਕੋਲ ਡਿਕਸੀ ਗੁਰਦੁਆਰਾ ਸਾਹਿਬ ਦੇ ਨੇੜੇ। ਇਹ ਲਗਭਗ 3600-3700 ਸਕੁਅਰ ਫੁੱਟ ਦੇ ਦੋ ਯੂਨਿਟ ਨੇ ਜੀ। ਸੋ ਦੋਨੋਂ ਮਿਲਾ ਕੇ 3600-3700 ਸਕੁਅਰ ਫੁੱਟ ਬਣਦਾ। ਸੋ ਇੱਕ ਵਧੀਆ ਓਪਰਚੁਨਿਟੀ ਹੋ ਸਕਦੀ ਹੈ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਬਿਜ਼ਨਸ ਓਪਨ ਕਰਨਾ, ਆਲਰੇਡੀ ਕੋਈ ਵੁੱਡ ਵਰਕਿੰਗ ਦਾ, ਕਿਚਨ ਕੈਬਨਿਟਸ ਦਾ, ਜਾਂ ਕੋਈ ਮੈਨੂਫੈਕਚਰਿੰਗ ਦਾ, ਜਾਂ ਸਮਾਲ ਸਕੇਲ ਮੈਨੂਫੈਕਚਰਿੰਗ ਦੇ ਨਾਲ, ਜਾਂ ਕੋਈ ਰਿਪੇਅਰ ਸ਼ਾਪ ਦੇ ਤੌਰ ਦੇ ਉੱਤੇ, ਜਾਂ ਕੋਈ ਸਟੋਰੇਜ ਦੇ ਲਈ, ਜਾਂ ਕੋਈ ਫੂਡ ਇੰਡਸਟਰੀ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਆਪਸ਼ਨਸ ਦੇ ਲਈ, ਤਾਂ ਉਹ ਵੱਖਰੀਆਂ ਵੱਖਰੀਆਂ ਚੀਜ਼ਾਂ ਦੇ ਲਈ ਉਹਨੂੰ ਯੂਜ਼ ਕੀਤਾ ਜਾ ਸਕਦਾ। ਸੋ ਇਹਦੇ ਵਿੱਚ 2 ਡੋਰਸ ਨੇ, ਬਹੁਤ ਕਨਵੀਨੀਅੰਟ ਲੋਕੇਸ਼ਨ ਹੈ, ਡੇਰੀ ਨੂੰ ਫੇਸ ਕਰਦਾ। 647-400-6862 ਸਾਡਾ ਨੰਬਰ ਹੋਏਗਾ, 647-4000-6862। ਇੱਕ ਆਪਣੇ ਕੋਲ ਮੰਜੇ ਦੀ ਪ੍ਰੋਪਰਟੀ ਅਸੀਂ ਲਿਸਟ ਕੀਤੀ ਹੋਈ ਹੈ, ਲਗਭਗ 1.5 ਏਕੜ ਲੈਂਡ ਹੈ। ਹਾਈਵੇ 6 ਹੈ ਆਪਣਾ ਇੱਧਰ ਹੈਮਿਲਟਨ ਜਾਂ ਮਿਲਟਨ ਵਾਲੀ ਸਾਈਡ ਤੋਂ, ਹੈਮਿਲਟਨ ਵੱਲੋਂ ਜੇ ਤੁਸੀਂ 403 ਤੋਂ ਆਉਂਦੇ ਹੋ ਤਾਂ ਵੀ 10-12 ਮਿੰਟ ਲੱਗਦੇ ਆ, ਜੇ ਇੱਧਰੋਂ ਮਿਲਟਨ ਤੋਂ 401 ਤੋਂ ਜਾਂਦੇ ਹੋ ਤਾਂ ਹਾਈਵੇ 6 ਅਤੇ ਕਨਸੈਸ਼ਨ ਰੋਡ 10 East ਦਾ ਕਾਰਨਰ, ਉਹਦੇ ਸਾਹਮਣੇ ਬਿਲਕੁਲ ਆਪਣਾ ਜੌਂਡੀਅਰ ਟਰੈਕਟਰ ਦਾ ਜਿਹੜਾ ਜੀ ਡੀਲਰਸ਼ਿਪ ਹੈ ਤਾਂ ਉਹਦੇ ਬਿਲਕੁਲ ਨਾਲ ਇਹ ਆਪੋਜਿਟ ਕਾਰਨਰ ਲੋਟ ਹੈ। ਸੋ ਵੱਖਰੀਆਂ ਵੱਖਰੀਆਂ ਆਪਸ਼ਨ ਦੇ ਲਈ ਇਹਨੂੰ ਐਕਸਪਲੋਰ ਕੀਤਾ ਜਾ ਸਕਦਾ। ਅਗਰ ਸਾਡਾ ਸਰੋਤਾ ਕੋਈ ਲੈਂਡ ਲੱਭ ਰਿਹਾ ਤਾਂ ਉਹ ਵੀ ਸਾਨੂੰ ਜ਼ਰੂਰ ਕਾਲ ਕਰ ਸਕਦੇ ਆ, 647-400-6862। ਓਕਵਿਲ ਦੇ ਵਿੱਚ ਇੱਕ ਪ੍ਰੋਪਰਟੀ ਲਿਸਟ ਕੀਤੀ ਹੈ ਜੀ ਆਪਾਂ, ਕਸਟਮੇਡ ਘਰ ਹੈ ਇਹ। ਸੋ ਇਹਨੂੰ ਵੀ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਇੱਕ ਵਾਰੀ ਸੰਪਰਕ ਕੀਤਾ ਜਾ ਸਕਦਾ ਹੈ। ਫੁੱਲੀ ਕਸਟਮੇਡ ਇਹ ਘਰ ਹੈ ਤੇ ਬਹੁਤ ਵਧੀਆ ਓਪਰਚੁਨਿਟੀ ਹੋ ਸਕਦੀ ਹੈ। ਜਿਹੜੇ ਦੋਸਤ ਓਕਵਿਲ ਵਾਲੀ ਸਾਈਡ ਦੇ ਉੱਪਰ ਕੋਈ ਪ੍ਰੋਪਰਟੀ ਲੱਭ ਰਹੇ ਨੇ ਤਾਂ ਇਹਦੇ ਲਈ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। 3 ਮਿਲੀਅਨ ਦੀ ਰੇਂਜ ਵਾਲਾ, 3 ਮਿਲੀਅਨ ਪਲੱਸ ਦੀ ਰੇਂਜ ਵਾਲਾ ਇਹ ਘਰ ਹੈ। ਸੋ ਅਗਰ ਇਸ ਰੇਂਜ ਦੇ ਵਿੱਚ ਅਗਰ ਤੁਸੀਂ ਆਪਣੇ ਲਈ ਕੋਈ ਪ੍ਰੋਪਰਟੀ ਲੱਭ ਰਹੇ ਸੀ ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ, 647-400-6862। ਇੱਕ ਪ੍ਰੋਪਰਟੀ ਏਅਰਪੋਰਟ ਰੋਡ ਅਤੇ ਕਿੰਗ ਸਟਰੀਟ ਦੇ ਨਜ਼ਦੀਕ ਆਪਣੇ ਕੋਲ 85 ਫੁੱਟ ਬਾਏ 185 ਫੁੱਟ ਦੇ ਲੋਟ ਦੇ ਉੱਪਰ, ਅਗਰ ਉਹਦੇ ਬਾਰੇ 'ਚ ਵੀ ਗੱਲ ਕਰਨੀ ਹੋਵੇ ਤਾਂ ਸਾਨੂੰ ਜ਼ਰੂਰ ਕਾਲ ਕਰ ਸਕਦੇ ਹੋ। ਇਸ ਤਰ੍ਹਾਂ ਹੀ ਆਪਣੇ ਕੋਲ ਕੁਛ ਇੱਕ ਲੈਂਡ ਦੇ ਪਾਰਸਲ ਨੇ ਮਨਜੀਤ ਜੀ, ਜਿੱਥੇ ਤੁਸੀਂ ਉਹਨਾਂ ਨੂੰ ਵੱਖ ਵੱਖ ਪਰਪਸਿਸ ਦੇ ਲਈ ਯੂਜ਼ ਕਰ ਸਕਦੇ ਹੋ। GT ਦੇ ਆਲੇ ਦੁਆਲੇ ਕਾਫੀ ਅਲੱਗ ਅਲੱਗ ਆਪਸ਼ਨਸ ਹੈਗੀਆਂ ਨੇ ਤੇ ਨਾਲ ਹੀ ਲਾਸਟ ਬਟ ਨਾਟ ਦ ਲੀਸਟ, ਸਾਡੇ ਕੋਲ ਲਗਭਗ 3 ਦੇ ਕਰੀਬ ਟਰੱਕ ਯਾਰਡਸ ਨੇ। ਜੇਕਰ ਤੁਸੀਂ ਆਪਣੇ ਟਰੈਕਟਰ ਟ੍ਰੇਲਰ ਦੀ ਪਾਰਕਿੰਗ ਦੇ ਲਈ ਟਰੱਕ ਯਾਰਡ ਦੀ ਭਾਲ ਦੇ ਵਿੱਚ ਸੀ ਤਾਂ ਆਪਣੇ ਕੋਲ 2 ਟਰੱਕ ਯਾਰਡ ਮਿਲਟਨ ਦੇ ਵਿੱਚ ਨੇ, 1 ਏਕੜ ਤੋਂ ਲੈ ਕੇ 5 ਜਾਂ 6 ਏਕੜ ਤੱਕ, ਜਿਸ ਤਰ੍ਹਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋਣੀ ਹੈ, ਲਿਮਿਟਡ ਤੋਂ ਲੈ ਕੇ ਜੇ ਚਾਹੇ ਸਾਰੇ ਦਾ ਸਾਰੇ ਚਾਹੀਦਾ ਤਾਂ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਜੇ ਤੁਸੀਂ ਸੋਚਦੇ ਹੋ ਕਿ 1 ਏਕੜ 2 ਏਕੜ 3 ਏਕੜ ਇਸ ਤਰ੍ਹਾਂ ਉਹਨਾਂ ਨੂੰ ਡਿਵਾਈਡ ਕਰਕੇ ਵੀ ਤੁਸੀਂ ਇਹਨਾਂ ਟਰੱਕ ਯਾਰਡ ਨੂੰ ਲੈ ਸਕਦੇ ਹੋ। ਸੋ ਇਹਨਾਂ ਨੂੰ ਤੁਸੀਂ ਅਗਰ ਸਾਡੇ ਨਾਲ ਗੱਲ ਕਰਨੀ ਹੈ, ਸੈਲ ਕਰਨ ਲਈ ਨੇ। ਸੋ ਜੇਕਰ ਕੋਈ ਖਰੀਦਣਾ ਚਾਹੁੰਦਾ, 647-400-6862, 647-4000-6862, 6862 ਤੇ ਇੱਕ ਹੋਰ ਆਪਸ਼ਨ ਮੈਂ ਜੀ ਦੱਸ ਦੇਣਾ, ਇੱਥੇ ਆਪਣੇ ਹਾਈਵੇ 50 ਵਾਲੀ ਸਾਈਡ ਦੇ ਉੱਪਰ, ਬਾਕੀ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਤਾਂ ਪ੍ਰੋਪਰ ਸਾਰਾ ਡਿਟੇਲ ਦੇ ਦਿਆਂਗੇ। ਉੱਥੇ ਵੀ ਸਾਡੇ ਕੋਲ 5 ਏਕੜ ਦੇ ਕਰੀਬ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ ਲੀਜ਼ ਤੇ ਦੇਣ ਲਈ ਨੇ। ਸੋ ਉਹਦੇ ਲਈ ਸਾਡੇ ਨਾਲ ਸੰਪਰਕ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ, 647-400-6862। 6262 ਸਾਡਾ ਫੋਨ ਨੰਬਰ ਹੋਏਗਾ। ਜੀ ਮਨਜੀਤ ਜੀ
1: ਜੀ ਬਿਲਕੁਲ ਹਰਜਿੰਦਰ, ਔਰ ਜੇ ਕੁਛ ਐਡ ਕਰਨਾ ਚਾਹੁੰਦੇ ਅਦਰਵਾਈਜ਼ ਆਪਾਂ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ
0: ਚ। ਮਿਹਰਬਾਨੀ ਜੀ, ਧੰਨਵਾਦ, ਸੋ ਨੈਕਸਟ ਸ਼ੋਅ ਚ ਦੁਬਾਰਾ ਗੱਲ ਕਰਦੇ ਹਾਂ।
1: ਸ਼ੁਕਰੀਆ ਜੀ। 6474006862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਰੀਅਲ ਸਟੇਟ ਸੰਬੰਧੀ ਜਾਂ ਫਿਰ ਪ੍ਰੋਗਰਾਮ ਦੇ ਸੰਬੰਧ ਵਿੱਚ ਕੋਈ ਵੀ ਗੱਲਬਾਤ, ਜਾਂ ਤੁਸੀਂ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਜੀ ਮੀਡੀਆ ਗਰੁੱਪ ਦੇ ਅੰਡਰ ਅਸੀਂ ਵੀਕਐਂਡ ਔਰ ਵੀਕਡੇਜ਼ ਦੇ ਵਿੱਚ ਅਲੱਗ ਅਲੱਗ ਪਲੈਟਫਾਰਮ ਤੋਂ ਜਿਹੜੇ ਪ੍ਰੋਗਰਾਮ ਪੇਸ਼ ਕਰਦੇ ਹਾਂ, ਸੋ ਉਹਦੇ ਸੰਬੰਧ ਵਿੱਚ ਵੀ 6474006862 'ਤੇ ਕਾਲ ਕਰਕੇ ਆਪਣਾ ਇੱਕ ਬਿਹਤਰੀਨ ਪੈਕੇਜ ਅਕੋਰਡਿੰਗ ਟੂ ਯੋਰ ਬਜਟ ਉਹ ਜਿਹੜਾ ਤਿਆਰ ਕਰਵਾ ਸਕਦੇ ਹੋ। 6474006862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ, ਔਰ ਮੈਨੂੰ ਤੁਸੀਂ ਕਾਲ ਕਰਨੀ ਮਨਜੀਤ ਗਿੱਲ ਨੂੰ ਅਤੇ 4166691379 'ਤੇ ਕਰ ਸਕਦੇ ਹੋ। ਕ੍ਰਿਕਟ ਦੀ ਦੁਨੀਆ 'ਚ ਪਹਿਲਾ ਟੈਸਟ ਇੰਡੀਆ ਮਾਫ ਕਰਨਾ ਜੀ, ਦੂਜਾ ਟੈਸਟ ਜਿਹੜਾ ਉਹ ਸ਼ੁਰੂ ਹੋ ਚੁੱਕਾ। ਇੰਡੀਆ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਦੇ ਦਰਮਿਆਨ ਪਹਿਲੇ ਦਿਨ ਦੀ ਖੇਡ ਸਮਾਪਤੀ ਤੱਕ ਇੰਡੀਆ ਨੇ 300 ਦੌੜਾਂ 5 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਨੇ, ਅਤੇ ਕੱਲ੍ਹ ਇਸੇ ਇਹੀ ਖੇਡ ਨੂੰ ਜਿਹੜਾ ਜਿਹੜੀ ਤਰਤੀਬ ਲਗਾਤਾਰ ਕੱਲ੍ਹ ਖੇਡੇਗਾ ਇੰਡੀਆ ਫਿਰ ਇੱਕ ਵਾਰੀ ਇਸੇ ਪਹਿਲੀ ਪਾਰੀ ਹਾਲੇ ਉਹਨਾਂ ਦੀ ਜਿਹੜੀ ਹੈ ਉਹਦੇ 'ਚ 300 ਦੌੜਾਂ ਬਣਾ ਚੁੱਕੇ ਨੇ 5 ਖਿਡਾਰੀ ਆਊਟ ਨੇ। ਸੈਕਿੰਡ ਟੈਸਟ ਬੰਗਲਾਦੇਸ਼ ਅਤੇ ਆਸਟ੍ਰੇਲੀਆ ਦੇ ਦਰਮਿਆਨ ਜਿਹੜਾ ਖੇਡਿਆ ਗਿਆ ਜੀ, ਸੋ ਜੇ ਮੈਂ ਕਹਿ ਦਾਂ ਕਿ ਬੰਗਲਾਦੇਸ਼ ਵਾਲੀ ਟੀਮ ਬੁਰੀ ਤਰ੍ਹਾਂ ਮਾਂਝੀ ਹੈ ਜੀ ਆਸਟ੍ਰੇਲੀਆ ਨੇ ਇਸ ਵਾਰੀ, ਮੇਰਾ ਖਿਆਲ ਕੋਈ ਅਤਿਕਥਨੀ ਨਹੀਂ ਹੈ, ਕਿਉਂਕਿ ਪਹਿਲਾ ਮੈਚ ਬੰਗਲਾਦੇਸ਼ ਨੇ ਜਿੱਤਿਆ ਸੀ, ਇੱਕ ਹਿਸਟਰੀ ਕ੍ਰੀਏਟ ਕੀਤੀ ਸੀ, ਅਤੇ ਆਸਟ੍ਰੇਲੀਅਨ ਮੇਰਾ ਖਿਆਲ ਜੇ ਆਸਟ੍ਰੇਲੀਅਨ ਟੀਮ ਦੀ ਹਿਸਟਰੀ ਤੁਸੀਂ ਦੇਖ ਲਓ ਤਾਂ ਉਹ ਬੜੀ ਤਾਕਤ ਦੇ ਨਾਲ ਬੜੇ ਤਕੜੇ ਹੋ ਕੇ ਵਾਪਸੀ ਕਰਦੇ ਨੇ ਜੀ ਉਹ ਹਮੇਸ਼ਾ ਹੀ, ਉਹ ਜਦੋਂ ਵੀ ਤੁਸੀਂ ਉਹਨਾਂ ਦਾ ਕ੍ਰਿਕਟ ਦਾ ਪਿਛਲਾ ਰਿਕਾਰਡ ਚੈੱਕ ਕਰ ਲਿਓ। ਸੋ ਜਿਹੜਾ ਸੈਕਿੰਡ ਟੈਸਟ ਹੈ ਉਹਦੇ ਵਿੱਚ ਬੰਗਲਾਦੇਸ਼ ਦੀ ਟੀਮ ਨੇ ਪਹਿਲੀ ਪਾਰੀ 'ਚ ਸਿਰਫ ਅਤੇ ਸਿਰਫ 64 ਦੌੜਾਂ ਬਣਾ ਕੇ ਸਾਰੀ ਟੀਮ ਆਊਟ ਹੋ ਗਈ। ਆਸਟ੍ਰੇਲੀਆ ਨੇ 210 ਦੌੜਾਂ ਬਣਾਈਆਂ, ਅਤੇ ਦੂਸਰੀ ਪਾਰੀ ਜਿਹੜੀ ਬੰਗਲਾਦੇਸ਼ ਦੀ ਉਹ 95 ਰਨਸ 'ਤੇ 95 ਦੌੜਾਂ 'ਤੇ ਸਿਮਟ ਗਈ, ਅਤੇ ਆਸਟ੍ਰੇਲੀਆ ਨੇ ਇੱਕ ਇਨਿੰਗ 'ਤੇ 51 ਦੌੜਾਂ ਦੇ ਨਾਲ ਇਹ ਜਿਹੜਾ ਸੈਕਿੰਡ ਟੈਸਟ ਹੈ ਉਹ ਜਿੱਤ ਲਿਆ ਜੀ। ਬਹੁਤ ਬਹੁਤ ਮੁਬਾਰਕਬਾਦ ਆਸਟ੍ਰੇਲੀਅਨ ਟੀਮ ਨੂੰ। ਅਤੇ ਫੀਲਡ ਹਾਕੀ ਵਰਲਡ ਕੱਪ ਚੱਲ ਰਿਹਾ, ਜੋ ਨੈਦਰਲੈਂਡ ਐਂਡ ਬੈਲਜੀਅਮ ਜੁਆਇੰਟਲੀ ਇਸ ਨੂੰ ਹੋਸਟ ਕਰ ਰਹੇ ਨੇ। ਜਿਹੜਾ ਪਹਿਲਾ ਗੇਟ ਸੀਗਾ ਇਸ ਟੂਰਨਾਮੈਂਟ ਦਾ ਉਹ ਖਤਮ ਹੋ ਚੁੱਕਿਆ, ਸੋ ਪਹਿਲੇ ਰਾਊਂਡ ਦੇ ਵਿੱਚ ਜੇ ਦੇਖੀਏ ਤਾਂ ਪੂਲ ਏ ਦੇ ਵਿੱਚ ਨੈਦਰਲੈਂਡ ਨੇ 3 ਮੈਚ ਜਿੱਤੇ, ਅਰਜਨਟੀਨਾ ਨੇ 2 ਜਿੱਤੇ 1 ਹਾਰਿਆ, ਨਿਊਜ਼ੀਲੈਂਡ ਨੇ 1 ਜਿੱਤਿਆ 2 ਹਾਰੇ, ਜਪਾਨ ਦੀ ਟੀਮ 3 ਦੇ 3 ਮੈਚ ਜਿਹੜੀ ਹਾਰ ਗਈ। ਪੂਲ ਬੀ ਦੇ ਵਿੱਚ ਜਰਮਨੀ ਨੇ 2 ਮੈਚ ਜਿੱਤੇ ਅਤੇ 1 ਡਰਾਅ ਹੋਇਆ, ਬੈਲਜੀਅਮ ਨੇ 2 ਜਿੱਤੇ 1 ਹਾਰਿਆ, ਫਰਾਂਸ ਨੇ 1 ਲੂਜ਼ ਕੀਤਾ, ਜਿੱਤਿਆ ਕੋਈ ਨਹੀਂ ਅਤੇ 2 ਡਰਾਅ ਖੇਡੇ ਉਹਨਾਂ ਨੇ, ਅਤੇ ਮਲੇਸ਼ੀਆ ਦੀ ਟੀਮ 2 ਮੈਚ ਹਾਰੀ 1 ਡਰਾਅ ਰਿਹਾ। ਪੂਲ ਸੀ ਦੇ ਵਿੱਚ ਆਸਟ੍ਰੇਲੀਆ 2 ਮੈਚ ਜਿੱਤੇ ਅਤੇ 1 ਮੈਚ ਡਰਾਅ ਖੇਡੇ ਉਹ, ਸਪੇਨ ਨੇ 2 ਜਿੱਤੇ 1 ਹਾਰਿਆ, ਆਇਰਲੈਂਡ 1 ਜਿੱਤਿਆ 2 ਹਾਰੇ, ਸਾਊਥ ਅਫਰੀਕਾ ਨੇ 2 ਮੈਚ ਹਾਰੇ ਔਰ 1 ਡਰਾਅ ਰਿਹਾ ਉਹਨਾਂ ਦਾ, ਅਤੇ ਪੂਲ ਡੀ ਦੇ ਵਿੱਚ ਜਿੱਥੇ ਇੰਡੀਆ ਅਤੇ ਪਾਕਿਸਤਾਨ ਦੀਆਂ ਟੀਮਾਂ ਵੀ ਪੂਲ ਡੀ 'ਚ ਨੇ, ਇੰਗਲੈਂਡ ਨੇ 3 ਮੈਚ ਜਿੱਤੇ, ਇੰਡੀਆ ਨੇ 2 ਮੈਚ ਜਿੱਤੇ, 1 ਮੈਚ ਉਹਨਾਂ ਨੇ ਹਾਰਿਆ, ਇੰਗਲੈਂਡ ਤੋਂ ਹਾਰੇ ਇੰਡੀਆ, ਪਾਕਿਸਤਾਨ ਨੇ 2 ਮੈਚ ਹਾਰੇ ਔਰ 1 ਉਹਨਾਂ ਦਾ ਡਰਾਅ ਰਿਹਾ, ਵੇਲਸ ਨੇ 2 ਮੈਚ ਹਾਰੇ ਅਤੇ 1 ਮੈਚ ਡਰਾਅ ਰਿਹਾ ਜੀ ਉਹਨਾਂ ਦਾ। ਸੋ ਹੁਣ ਜਿਹੜੀਆਂ ਉੱਪਰਲੀਆਂ 8 ਟੀਮਸ ਨੇ ਜਿਨ੍ਹਾਂ 'ਚ ਨੈਦਰਲੈਂਡਸ, ਅਰਜਨਟੀਨਾ, ਜਰਮਨੀ, ਬੈਲਜੀਅਮ, ਆਸਟ੍ਰੇਲੀਆ, ਸਪੇਨ, ਇੰਗਲੈਂਡ ਅਤੇ ਇੰਡੀਆ, ਇਹ ਹੁਣ ਅਗਲੇ ਗੇਟ ਦੇ ਵਿੱਚ ਟੀਮਾਂ ਖੇਡਣਗੀਆਂ। ਅਤੇ ਲੜਕੀਆਂ ਦੇ ਜਿਹੜੀਆਂ ਟੀਮਸ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਪੂਲ ਏ ਦੇ ਵਿੱਚ ਨੈਦਰਲੈਂਡਸ, ਆਸਟ੍ਰੇਲੀਆ, ਜਪਾਨ, ਚਿਲੀ, ਨੈਦਰਲੈਂਡਸ ਨੇ 3 ਮੈਚ ਜਿੱਤੇ, ਆਸਟ੍ਰੇਲੀਆ ਨੇ 1 ਜਿੱਤਿਆ 1 ਹਾਰਿਆ 1 ਡਰਾਅ ਰਿਹਾ, ਜਪਾਨ ਨੇ 1 ਮੈਚ ਜਿੱਤਿਆ 2 ਮੈਚ ਹਾਰੇ, ਚਿਲੀ ਦੀ ਟੀਮ ਨੇ 2 ਮੈਚ ਹਾਰੇ ਔਰ 1 ਮੈਚ ਡਰਾਅ ਰਿਹਾ ਉਹਨਾਂ ਦਾ, ਜਿੱਤਿਆ ਕੋਈ ਨਹੀਂ। ਪੂਲ ਬੀ ਦੇ ਵਿੱਚ ਅਰਜਨਟੀਨਾ, ਜਰਮਨੀ, US, ਸਕਾਟਲੈਂਡ, ਅਰਜਨਟੀਨਾ ਨੇ 2 ਮੈਚ ਜਿੱਤੇ 1 ਡਰਾਅ ਰਿਹਾ, ਜਰਮਨੀ ਨੇ 2 ਜਿੱਤੇ 1 ਹਾਰਿਆ, US ਨੇ 1 ਜਿੱਤਿਆ 1 ਹਾਰਿਆ ਅਤੇ 1 ਡਰਾਅ ਰਿਹਾ, ਸਕਾਟਲੈਂਡ ਨੇ 3 ਮੈਚ ਹਾਰੇ। ਪੂਲ ਸੀ ਦੇ ਵਿੱਚ ਬੈਲਜੀਅਮ, ਸਪੇਨ, ਆਇਰਲੈਂਡ ਅਤੇ ਨਿਊਜ਼ੀਲੈਂਡ, ਬੈਲਜੀਅਮ ਨੇ ਦੋ ਮੈਚ ਜਿੱਤੇ ਅਤੇ ਇੱਕ ਮੈਚ ਡਰੋ ਰਿਹਾ ਉਹਨਾਂ ਦਾ। ਸਪੇਨ ਨੇ ਵੀ ਦੋ ਮੈਚ ਜਿੱਤੇ ਅਤੇ ਇੱਕ ਡਰੋ ਰਿਹਾ। ਆਇਰਲੈਂਡ ਨੇ ਇੱਕ ਮੈਚ ਜਿੱਤਿਆ, ਦੋ ਹਾਰੇ। ਨਿਊਜ਼ੀਲੈਂਡ ਨੇ ਤਿੰਨੋਂ ਮੈਚ ਹਾਰੇ ਨੇ। ਅਤੇ ਚੌਥੇ ਪੂਲ ਦੇ ਵਿੱਚ ਜਿਹਦੇ 'ਚ ਇੰਡੀਆ ਵੀ ਹੈ, ਚਾਈਨਾ ਨੇ ਦੋ ਮੈਚ ਜਿੱਤੇ, ਇੱਕ ਮੈਚ ਉਹਨਾਂ ਦਾ ਡਰੋ ਰਿਹਾ। ਇੰਡੀਆ ਨੇ ਇੱਕ ਜਿੱਤਿਆ ਅਤੇ ਦੋ ਮੈਚ ਡਰੋ ਰਹੇ ਨੇ। ਇੰਗਲੈਂਡ ਇੱਕ ਜਿੱਤਿਆ, ਇੱਕ ਹਾਰਿਆ, ਇੱਕ ਮੈਚ ਉਹਨਾਂ ਦਾ ਡਰੋ ਰਿਹਾ। ਅਤੇ ਸਾਊਥ ਅਫਰੀਕਾ ਨੇ ਕੋਈ ਵੀ ਜਿੱਤਿਆ ਨਹੀਂ, ਤਿੰਨੋਂ ਮੈਚ ਉਹਨਾਂ ਦੇ ਹਾਰੇ ਨੇ। ਸੋ ਹੁਣ ਕੁੜੀਆਂ ਦੀਆਂ ਟੀਮਸ ਦੇ ਵਿੱਚ ਜਿਹੜਾ ਅਗਲੇ ਗੇੜ ਦੇ ਵਿੱਚ ਟੀਮਸ ਜਾਣਗੀਆਂ, ਚੱਲ ਗਈਆਂ ਨੇ, ਉਹਦੇ 'ਚ ਨੈਦਰਲੈਂਡਸ, ਆਸਟ੍ਰੇਲੀਆ, ਅਰਜਨਟੀਨਾ, ਜਰਮਨੀ, ਬੈਲਜੀਅਮ, ਸਪੇਨ, ਚਾਈਨਾ ਅਤੇ ਇੰਡੀਆ। ਸੋ ਇਹ 30 ਤਰੀਕ ਤੱਕ ਜਿਹੜਾ ਟੂਰਨਾਮੈਂਟ ਹੈ, ਵਰਲਡ ਕੱਪ ਹੈ, ਉਹ ਚੱਲਣਾ। ਸੋ ਆਉਂਦੇ ਹਫ਼ਤੇ ਆਖਰੀ ਦਿਨ ਹੋਏਗਾ ਸੰਡੇ ਨੂੰ। ਸੋ ਅਪਡੇਟ ਸਾਰੀ ਇਸ ਟੂਰਨਾਮੈਂਟ ਦੀ ਅਸੀਂ ਤੁਹਾਡੇ ਨਾਲ ਉਸ ਦਿਨ ਵੀ ਸ਼ੇਅਰ ਕਰਾਂਗੇ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ 416-669-13-79 'ਤੇ ਕੀਤੀ ਜਾ ਸਕਦੀ ਹੁੰਦੀ ਹੈ ਜੀ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਔਰ ਰੀਅਲ ਸਟੇਟ ਦੇ ਵੱਲ ਝਾਤ ਮਾਰੀਏ ਤਾਂ ਸਾਡੇ ਕੋਲ ਇੱਕ 550 ਸਕੁਆਇਰ ਫੀਟ ਦਾ ਆਫਿਸ ਸਪੇਸ ਲੀਜ਼ ਵਾਸਤੇ ਇਸ ਵੇਲੇ ਅਵੇਲੇਬਲ ਹੈਗੀ ਹੈ। ਟ੍ਰੈਨਮੇ ਡਰਾਈਵ 'ਤੇ ਹੈ, ਇੰਟਰਸੈਕਸ਼ਨ ਦੀ ਗੱਲ ਕਰ ਲਈਏ ਤਾਂ ਡਰਿਊ ਰੋਡ ਐਂਡ ਡਿਕਸੀ ਰੋਡ ਕਹਿ ਸਕਦੇ ਹੋ, ਡੈਰੀ ਰੋਡ, ਡਿਕਸੀ ਰੋਡ ਕਿਹਾ ਜਾ ਸਕਦਾ। ਸੋ ਬਹੁਤ ਹੀ ਹੈਂਡੀ ਲੋਕੇਸ਼ਨ ਹੈ ਔਰ ਬਹੁਤ ਵਧੀਆ ਜਿਹੜੀ ਨੈਚੁਰਲ ਲਾਈਟ ਹੈ ਆਫਿਸ ਦੇ ਵਿੱਚ, ਉਹ ਤੁਹਾਨੂੰ ਮਿਲ ਜਾਣੀ ਹੈ। ਬਹੁਤ ਸਾਰੀਆਂ ਜਿਹੜੀਆਂ ਵਿੰਡੋਜ਼ ਹੈ ਆਫਿਸ ਦੀਆਂ, ਉਹ ਕਾਫੀ ਵੱਡੀਆਂ ਨੇ ਜੀ, ਔਰ ਨੌਰਥ ਫੇਸ ਕਰਦੀਆਂ ਨੇ ਵਿੰਡੋਜ਼ ਜੇ ਦੇਖੀਏ। ਅਤੇ ਬਹੁਤ ਵਧੀਆ ਲਾਈਟ ਤੁਹਾਨੂੰ ਉੱਥੇ ਮਿਲ ਜਾਣੀ ਹੈ। ਬੜਾ ਸਾਫ਼ ਸੁਥਰਾ ਨਵਾਂ ਪੇਂਟ ਕੀਤਾ ਆਫਿਸ ਨੂੰ, ਦੋ ਰੂਮ ਪਲੱਸ ਰਿਸੈਪਸ਼ਨ ਏਰੀਆ ਪਲੱਸ ਤੁਹਾਡਾ ਜੇ ਉਹ ਚਾਹ ਪਾਣੀ ਬਣਾਉਣ ਦਾ ਉਹਦੇ ਲਈ ਤੁਹਾਨੂੰ ਜਗ੍ਹਾ ਜਿਹੜੀ ਉਹ ਅਵੇਲੇਬਲ ਹੈ ਜੀ। ਸੈਪਰੇਟ ਵਾਸ਼ਰੂਮ ਦੇ ਨਾਲ ਹੈ ਇਹ। ਇਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, ਆਪਣਾ ਕੋਈ ਵੀ ਪ੍ਰੋਫੈਸ਼ਨਲ ਆਫਿਸ ਤੁਸੀਂ ਸੈਟਅਪ ਕਰਨਾ ਅਤੇ ਸਾਡੇ ਨਾਲ ਸੰਪਰਕ ਹੋ ਸਕਦਾ ਹੈ। 416-669-1379 ਟੈਲੀਫੋਨ ਨੰਬਰ ਹੈ, 416-669-1379। ਸੋ ਬਾਕੀ ਜਿਹੜੀ ਘਰਾਂ ਦੀ ਗੱਲ ਕਰਦੇ ਹਾਂ, ਜਿਵੇਂ ਪਹਿਲਾਂ ਵੀ ਆਪਾਂ ਹਰਜਿੰਦਰ ਹੋਰਾਂ ਨਾਲ ਵੀ ਗੱਲ ਕਰ ਰਹੇ ਸੀ ਕਿ ਮੌਕਾ ਹੈ ਇਸ ਵੇਲੇ ਨੈਗੋਸ਼ੀਏਟ ਕਰਨ ਦਾ। ਅੱਗੇ ਚੱਲ ਕੇ ਮੈਂ ਜੋ ਕ੍ਰਿਆ ਦੀ ਜੋ ਸਾਡੀ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਹੈ ਉਹਨਾਂ ਦੇ ਨੰਬਰਸ ਪਲੱਸ ਸਾਡੀ ਇੱਥੋਂ ਟੋਰਾਂਟੋ ਰੀਅਲ ਸਟੇਟ ਬੋਰਡ ਉਹਨਾਂ ਦੇ ਮੁਤਾਬਕ ਜਿਹੜੀ ਇਹ ਨੈਗੋਸੀਏਸ਼ਨ, ਬਹੁਤ ਸਾਰੇ ਕਿੰਨੀ ਪਰਸੈਂਟੇਜ ਜਿਹੜੇ ਘਰ ਨੇ ਉਹ ਆਸਕਿੰਗ ਪ੍ਰਾਈਸ ਤੋਂ ਘੱਟ ਇਸ ਵੇਲੇ ਵਿਕੇ ਨੇ, ਜੇ ਪਿਛਲੇ ਮਹੀਨਿਆਂ ਦੀ ਆਪਾਂ ਗੱਲ ਕਰ ਲਈ, ਉਹਦੀ ਗੱਲ ਵੀ ਕਰਾਂਗੇ। ਲੇਕਿਨ ਮੇਰਾ ਕਹਿਣ ਤੋਂ ਮਕਸਦ ਇਹ ਹੈ ਕਿ ਜੇ ਤੁਸੀਂ ਗੋਰ ਰੋਡ ਐਂਡ ਕੈਸਲਮੋਰ ਦੇ ਏਰੀਏ ਦੇ ਵਿੱਚ ਘਰ ਦੇਖ ਰਹੇ ਹੋ, ਤਕਰੀਬਨ 3000 ਪਲੱਸ ਸਕੁਏਅਰ ਫੀਟ ਦਾ ਘਰ ਜਿਹੜਾ ਤੁਹਾਨੂੰ ਉਹ ਬੜੀ ਵਾਜਬ ਪ੍ਰਾਈਸ 'ਤੇ ਮਿਲ ਸਕਦੇ ਨੇ। ਔਰ ਸਾਡੇ ਕੋਲ ਇਹ ਤਕਰੀਬਨ 3 ਕੁ ਪ੍ਰੋਪਰਟੀਜ਼ ਇੱਦਾਂ ਦੀਆਂ ਨੇ ਜੋ ਕਿ ਤੁਹਾਨੂੰ ਬਹੁਤ ਹੀ ਵਧੀਆ ਬੜੇ ਰੀਜ਼ਨੇਬਲ ਪ੍ਰਾਈਸ 'ਤੇ ਤੁਹਾਨੂੰ ਮਿਲ ਸਕਦੀਆਂ ਨੇ ਔਰ ਕਮਾਲ ਦੇ ਘਰ ਨੇ, ਬਹੁਤ ਸਾਂਭੀਆਂ ਹੋਈਆਂ ਪ੍ਰੋਪਰਟੀਜ਼ ਨੇ। ਤਕਰੀਬਨ ਸਾਰੇ ਹੀ ਘਰਾਂ ਦੇ ਵਿੱਚ 6 ਕਾਰਾਂ ਦੀ ਟੋਟਲ ਪਾਰਕਿੰਗ ਹੈ ਕਿਉਂਕਿ ਡਬਲ ਕਾਰ ਗਰਾਜਿਸ ਨੇ ਸਾਰੇ ਘਰਾਂ ਦੇ ਨਾਲ ਡੀਟੈਚਡ। ਸੋ ਇਸ ਸੰਬੰਧੀ ਵੀ ਕੋਈ ਜਾਣਕਾਰੀ ਤੁਸੀਂ ਲੈਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਜੀ। 416-669-1379 ਟੈਲੀਫੋਨ ਨੰਬਰ ਹੈ, 416-669-1379 'ਤੇ ਕਾਲ ਕਰਕੇ ਤੁਸੀਂ ਇਹਨਾਂ ਪ੍ਰੋਪਰਟੀਜ਼ ਦੇ ਸੰਬੰਧੀ ਜਾਂ ਜੇ ਆਫਿਸ ਤੁਸੀਂ ਲੀਜ਼ 'ਤੇ ਲੈਣਾ ਜੋ ਕਿ ਟ੍ਰੈਨਮੇ ਡਰਾਈਵ 2nd ਫਲੋਰ 'ਤੇ ਇਹ ਆਫਿਸ ਹੈ, ਉਸ ਨੂੰ ਦੇਖਣ ਦੇ ਵਾਸਤੇ ਵੀ ਸਾਨੂੰ 416-669-1379 'ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ 4000 ਸਕੁਏਅਰ ਫੀਟ ਦਾ ਯੂਨਿਟ ਲੀਜ਼ ਵਾਸਤੇ ਇੰਡਸਟਰੀਅਲ ਯੂਨਿਟ ਚਾਹੀਦਾ ਜਿਹਦੇ ਵਿੱਚ ਡਰਾਈਵ ਐਂਡ ਡੋਰ ਹੋਣਾ ਲਾਜ਼ਮੀ ਹੈ। ਉਹਦੇ ਲਈ ਵੀ ਤੁਸੀਂ 416-669-1379 'ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। 6000 ਸਕੁਏਅਰ ਫੀਟ ਦੇ ਕਰੀਬ ਇੱਕ ਇੰਡਸਟਰੀਅਲ ਯੂਨਿਟ ਜਿਹਦੇ ਨਾਲ ਤਕਰੀਬਨ 8-10 ਟ੍ਰੇਲਰ ਪਾਰਕ ਹੋ ਸਕਦੇ ਹੋਣ, ਇੰਨੀ ਕੁ ਸਪੇਸ ਨਾਲ ਹੋਣੀ ਜ਼ਰੂਰੀ ਹੈ। ਉਹ ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਕੁਆਲੀਫਾਈਡ ਬਾਇਰ ਸਾਡੇ ਕੋਲ ਹੈਗੇ ਨੇ ਜੀ, ਉਹ ਕਿਤੇ ਵੀ ਤੁਹਾਡੇ ਪਾਸ ਬਰੈਂਪਟਨ, ਮਿਸਾਗਾ ਜਾਂ ਕੈਲੇਡਨ ਦੇ ਵਿੱਚ, ਜਾਂ ਫਿਰ ਈਵਨ ਜੇ ਦੂਸਰੀ ਸਾਈਡ ਨੂੰ ਵੀ ਆਪਾਂ ਮਿਲਟਨ ਵਾਲੀ ਸਾਈਡ ਨੂੰ ਵੀ ਚੱਲ ਜਾਈਏ ਅਤੇ ਇਸ ਏਰੀਏ 'ਚ ਕਿਤੇ ਵੀ ਹੈਗਾ ਅਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। 416-669-1379 ਟੈਲੀਫੋਨ ਨੰਬਰ ਹੈ ਜੀ। ਆਪਟੀਕਲ ਵਨ ਵਾਲਿਆਂ ਦਾ ਸੁਨੇਹਾ ਕਿ ਅਗਰ ਤੁਸੀਂ ਕਿਸੇ ਤਰ੍ਹਾਂ ਦੇ ਵੀ ਆਈ ਐਗਜ਼ਾਮਸ ਕਰਵਾਉਣੇ ਨੇ, ਕੋਂਟੈਕਟ ਲੈਂਜ਼ ਤੁਹਾਨੂੰ ਚਾਹੀਦੇ ਆ, ਅੱਖਾਂ ਤੁਹਾਡੀਆਂ ਬਹੁਤ ਡਰਾਈ ਰਹਿੰਦੀਆਂ ਨੇ, ਉਹਦੇ ਲਈ ਟ੍ਰੀਟਮੈਂਟ ਤੁਸੀਂ ਕਰਵਾਉਣੀ ਆ, ਜਾਂ ਕਿਸੇ ਤਰ੍ਹਾਂ ਦੀ ਵੀ ਸਪੈਸ਼ਲਿਸਟ ਦੇ ਨਾਲ ਤੁਹਾਨੂੰ ਅਪੁਆਇੰਟਮੈਂਟ ਦੀ ਜ਼ਰੂਰਤ ਹੈ, ਤਾਂ ਤੁਹਾਡੀ ਮਦਦ ਕਰ ਸਕਦੇ ਨੇ ਜੀ ਆਪਟੀਕਲ ਵਨ ਵਾਲੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਦੋ ਲੋਕੇਸ਼ਨਸ ਜੀ ਟੀ ਏ ਦੇ ਵਿੱਚ ਜਿੱਥੋਂ ਸਰਵਿਸ ਦਿੰਦੇ ਨੇ, ਔਰ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਖੁਦ ਕਰਦੇ ਨੇ, ਸਾਰੇ ਹੀ ਮੇਜਰ ਬ੍ਰੈਂਡ ਜਿਹੜੇ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। ਸੋ ਤੁਸੀਂ ਇੱਕ ਕਾਲ ਕਰਨੀ ਆ 905-455-0752 'ਤੇ, 9054-550-752 ਆਪਟੀਕਲ ਵਨ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ ਵਾਲੇ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ ਜੀ ਟੀ ਏ ਦੇ ਵਿੱਚ, ਜਿੱਥੇ ਤੁਸੀਂ ਖਾਣਾ ਖਾਣਾ ਬੈਠ ਕੇ ਜਾਂ ਫਿਰ ਟੇਕ ਆਊਟ ਕਰਨਾ, ਨੌਨ ਵੈੱਜ ਵੈੱਜ ਹਰ ਤਰ੍ਹਾਂ ਦਾ ਖਾਣਾ ਜਿਹੜਾ ਤੁਹਾਨੂੰ ਉੱਥੋਂ ਫਰੈਸ਼ ਇੰਡੀਅਨ ਫੂਡ ਉਹ ਸਰਵ ਕਰਦੇ ਨੇ। ਉਹਦੇ ਨਾਲ ਨਾਲ ਕੇਟਰਿੰਗ ਦੀਆਂ ਸਰਵਿਸਿਜ਼ ਵੀ ਚਾਹੀਦੀਆਂ ਨੇ। ਤੁਸੀਂ ਕੋਈ ਵੀ ਆਪਣਾ ਇਵੈਂਟ ਜਿਹੜਾ ਆਉਂਦੇ ਸਮੇਂ ਦੇ ਵਿੱਚ ਪਲਾਨ ਕੀਤਾ ਹੋਇਆ, ਤੁਹਾਨੂੰ ਕੇਟਰਿੰਗ ਚਾਹੀਦੀ ਹੈ ਅਤੇ ਹਾਈ ਐਂਡ ਕੇਟਰਿੰਗ, ਔਰ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ, ਕਮਾਲ ਦੀ ਕੇਟਰਿੰਗ ਕਰਦੇ ਨੇ ਪੰਜਾਬੀ ਬਾਏ ਨੇਚਰ ਵਾਲੇ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। 416-937-2061 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਅਪਲਾਇੰਸਿਸ ਖਰੀਦਣੇ ਨੇ ਤਾਂ ਫਿਰ ਡਰੀਮ ਹੋਮ ਅਪਲਾਇੰਸਿਸ ਦਾ ਨੰਬਰ ਅਤੇ ਨਾਮ ਅਸੀਂ ਹਮੇਸ਼ਾ ਰਿਕਮੈਂਡ ਕਰਦੇ ਹਾਂ ਜੀ, ਕਿਉਂਕਿ ਜਿੱਥੇ ਕਮਾਲ ਦੀਆਂ ਡੀਲਸ ਤੁਹਾਨੂੰ ਮਿਲਦੀਆਂ ਨੇ, ਔਰ ਅਪਲਾਇੰਸਿਸ ਜਿਹੜੇ ਨੇ ਬਿਲਕੁਲ ਬ੍ਰੈਂਡ ਨਿਊ ਅਪਲਾਇੰਸਿਸ, ਅਤੇ ਜੇ ਸਾਡੇ ਪ੍ਰੋਗਰਾਮ ਦਾ ਤੁਸੀਂ ਹਵਾਲਾ ਦਿੰਦੇ ਹੋ ਅਤੇ ਹੋਰ ਵੀ ਉਸ ਤੋਂ ਉੱਪਰ ਜਿੰਨਾ ਵੀ ਉਹਨਾਂ ਨੇ ਪਹਿਲਾਂ ਡਿਸਕਾਊਂਟਡ ਪ੍ਰਾਈਸ ਤੁਹਾਨੂੰ ਦੇਣੀ ਆ, ਉਹਦੇ ਨਾਲ ਤੁਹਾਨੂੰ ਕੋਈ ਨਾ ਕੋਈ ਇਨਸੈਂਟਿਵ, ਕੋਈ ਨਾ ਕੋਈ ਐਕਸਟਰਾ ਐਡੀਸ਼ਨ ਉਹਦੇ 'ਚ ਉਹਨਾਂ ਨੇ ਕਰ ਦੇਣੀ ਆ ਜੇ ਤੁਸੀਂ ਸਾਡੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ। ਡਰੀਮ ਹੋਮ ਅਪਲਾਇੰਸਿਸ 2915 ਅਰਜੈਂਟੀਆ ਰੋਡ, ਯੂਨਿਟ 2, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ, ਵੈਸਟ ਚਰਚਲ ਬੁਲੇਵਰਡ ਅਤੇ 401 ਹਾਈਵੇ 401 ਦਾ ਏਰੀਆ ਬਣਦਾ ਜੀ। 905-805-3000 ਟੈਲੀਫੋਨ ਨੰਬਰ ਹੈ ਡਰੀਮ ਹੋਮ ਅਪਲਾਇੰਸਿਸ, 905-805-3000 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਸ ਨੰਬਰ 'ਤੇ ਸੰਪਰਕ ਕਰਕੇ। ਬੜਾ ਕਮਾਲ ਦਾ ਕਿਸੇ ਨੇ ਲਿਖਿਆ, ਉਹ ਕਹਿੰਦੇ ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ, ਉਂਝ ਤਾਂ ਗੱਲਾਂ ਬੜੀਆਂ ਹੋਈਆਂ, ਕਰਨੀ ਗੱਲ ਜ਼ਰੂਰੀ ਰਹਿ ਗਈ, ਇੰਨਾ ਨੇੜੇ ਹੋ ਕੇ ਸੱਜਣਾ ਖਬਰੇ ਕਾਹਦੀ ਦੂਰੀ ਰਹਿ ਗਈ, ਭਾਵੇਂ ਮੇਰਾ ਕੁਝ ਨਹੀਂ ਬਚਿਆ ਤੇਰੀ ਗੱਲ 'ਤੇ ਪੂਰੀ ਰਹਿ ਗਈ। ਜੁੜੇ ਹੋਏ ਜੀ ਤੁਸੀਂ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਦੋਸਤੋ ਜੁੜੇ ਹੋ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ 2 ਵਜੇ ਤੋਂ ਬਾਅਦ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ ਫਿਰ 416-669-13-13 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ ਜੀ 416-233-7368 ਜਾਂ 82-97, 416-233-7368 ਜਾਂ ਫਿਰ 8297 'ਤੇ ਤੁਸੀਂ ਕਾਲ ਕਰਕੇ ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਅਤੇ ਕੀਤੀ ਜਾ ਸਕਦੀ ਹੁੰਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਦੇ ਨੇ ਜੀ ਆਲ ਦਾ ਟਾਈਮ। ਸੋ ਉਹਨਾਂ ਦੇ ਕੁਝ ਇੱਕ ਜਿਹੜੇ ਸਪੈਸ਼ਲ ਫੇਅਰਸ ਦੀ ਜਿਹੜੀ ਲਿਸਟ ਹੈ ਉਹ ਸਾਡੇ ਤੱਕ ਪਹੁੰਚੀ ਹੈ, ਜਿਹਦੇ ਵਿੱਚ ਅਗਰ ਤੁਸੀਂ 1-way ਡੀਲਸ ਦੇਖ ਰਹੇ ਹੋ ਤਾਂ ਫਿਰ ਟੋਰਾਂਟੋ ਤੋਂ ਦਿੱਲੀ $1,065 ਦੇ ਵਿੱਚ ਟਿਕਟ ਲੈ ਸਕਦੇ ਹੋ, ਅੰਮ੍ਰਿਤਸਰ ਲਈ $1,280 'ਚ, ਅਤੇ ਵਾਪਸੀ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਟੋਰਾਂਟੋ ਤੋਂ ਅੰਮ੍ਰਿਤਸਰ $1,785, ਟੋਰਾਂਟੋ ਤੋਂ ਦਿੱਲੀ $1,799, ਟੋਰਾਂਟੋ ਤੋਂ ਕਰਾਚੀ $1,199। ਇਹ 1-way ਫੇਅਰਸ ਨੇ ਜੀ। ਟੋਰਾਂਟੋ ਤੋਂ ਇਸਲਾਮਾਬਾਦ $1,185। ਰਿਟਰਨ ਫੇਅਰਸ ਦੀ ਗੱਲ ਕਰ ਲਈਏ ਤਾਂ ਟੋਰਾਂਟੋ ਤੋਂ ਕਰਾਚੀ $2,020 ਦੇ ਵਿੱਚ, ਅਤੇ ਟੋਰਾਂਟੋ ਤੋਂ ਇਸਲਾਮਾਬਾਦ ਪੂਰੇ $2,000 ਦੇ ਵਿੱਚ ਤੁਸੀਂ ਟਿਕਟ ਲੈ ਸਕਦੇ ਹੋ। ਆਲ ਇਨਕਲੂਸਿਵ ਜਿਹੜੇ ਵਕੇਸ਼ਨ ਡੀਲਸ ਨੇ ਉਹਨਾਂ ਦੇ ਕੋਲ ਡੋਮਿਨਿਕਨ ਰਿਪਬਲਿਕ ਦੇ ਲਈ $845, ਮੈਕਸੀਕੋ ਤੁਸੀਂ $930 ਦੇ ਵਿੱਚ ਜਾ ਸਕਦੇ ਹੋ। ਇਹਦੇ 'ਚ ਕਿੰਨੇ ਦਿਨ ਨੇ, ਕਿੰਨੀਆਂ ਰਾਤਾਂ ਨੇ ਜੀ, ਇਹ ਤੁਹਾਨੂੰ ਕਾਲ ਕਰਕੇ ਪਤਾ ਕਰਨਾ ਪਏਗਾ। 905-678-1200 'ਤੇ 9056781200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ ਅਤੇ 7 ਦਿਨ ਓਪਨ ਹੁੰਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀਂ 11 ਵਜੇ ਤੱਕ ਸੇਵਾ 'ਚ ਹਾਜ਼ਰ ਰਹਿੰਦੇ ਨੇ। ਕਟਾਰੀਆ ਟੂਰਸ ਐਂਡ ਟਰੈਵਲ 9056781200 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੁੰਦੇ ਹੋ। ਕੈਨੇਡਾ ਦੀਆਂ ਬੈਂਕਾਂ ਦੇ ਵੱਲੋਂ ਜਿਹੜੀਆਂ ਮੇਜਰ ਬੈਂਕਸ ਨੇ ਜੀ, ਉਹਨਾਂ ਵੱਲੋਂ ਜਿਹੜੇ ਉਹਨਾਂ ਦੇ 3rd quarter ਦੀ ਰਿਪੋਰਟਸ ਨੇ ਉਹ ਆ ਜਾਣੀਆਂ ਆਉਂਦੇ ਹਫ਼ਤੇ 'ਚ। ਬੀਮੋ ਅਤੇ ਸਕੋਸ਼ੀਆ ਬੈਂਕ ਦੀ ਜਿਹੜੀ ਰਿਪੋਰਟ ਹੈ ਉਹ ਮੰਗਲਵਾਰ ਨੂੰ ਸਾਡੇ ਸਾਹਮਣੇ ਆ ਜਾਣੀ ਆ। ਨੈਸ਼ਨਲ ਬੈਂਕ ਨੇ ਬੁੱਧਵਾਰ ਨਸ਼ਰ ਕਰਨੀ ਆ। CIBC, RBC ਅਤੇ TD ਤਿੰਨੋਂ ਨੇ ਥਰਸਡੇ ਰਿਪੋਰਟ ਆਪਣੀ ਜਿਹੜੀ 3rd quarter ਦੀ ਆ ਉਹ ਸਾਡੇ ਸਾਹਮਣੇ ਕਰ ਦੇਣੀ ਆ। ਵੈਸੇ ਜਦੋਂ ਬੈਂਕਸ ਦੀ ਗੱਲ ਹੁੰਦੀ ਹੈ ਤਾਂ ਬੈਂਕਸ ਦਾ ਜਿਹੜਾ ਪ੍ਰੋਫਿਟ ਹੈ ਉਹ ਹੀ ਉੱਪਰ ਥੱਲੇ ਥੋੜ੍ਹਾ ਬਹੁਤ ਹੁੰਦਾ, ਅਦਰਵਾਈਜ਼ ਕਦੀ ਵੀ ਬੈਂਕਾਂ ਅੱਜ ਤੱਕ, ਕੈਨੇਡੀਅਨ ਬੈਂਕਸ ਦੀ ਗੱਲ ਕਰ ਲਈਏ ਤਾਂ ਮੇਰਾ ਖਿਆਲ ਹੈ ਕਿ ਘਾਟੇ 'ਚ ਨਹੀਂ ਗਈਆਂ। GDP ਰਿਪੋਰਟ ਸਾਡੀ ਕੈਨੇਡਾ ਦੀ ਸਟੈਟਸ ਕੈਨੇਡਾ ਨੇ ਆਉਂਦੇ ਫਰਾਈਡੇ ਸਾਹਮਣੇ ਕਰ ਦੇਣੀ ਹੈ ਜੀ ਕਿ ਸਾਡੀ ਜਿਹੜੀ GDP ਹੈ ਉਹ ਕਿੱਥੇ ਕੁ ਸਟੈਂਡ ਕਰ ਰਹੀ ਹੈ, ਕਿਉਂਕਿ ਇਕੋਨਮੀ ਲਈ ਅਸੀਂ ਸਾਰੇ ਹੀ ਫਿਕਰਮੰਦ ਹੈ ਕਿ ਸਾਡੀ ਨੋਟ ਓਨਲੀ ਕੈਨੇਡੀਅਨ, ਗਲੋਬਲੀ ਅਗਰ ਇਸ ਵੇਲੇ ਜਿਹੜਾ ਇਕੋਨਮੀ ਦੇ ਹਾਲਾਤ ਨੇ ਉਹ ਕੋਈ ਬਹੁਤੇ ਵਧੀਆ ਨਹੀਂ ਆ, ਪਰ ਕੈਨੇਡਾ ਫਿਰ ਵੀ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਸਲੋ ਪੇਸ ਦੇ ਉੱਤੇ ਆਪਣੇ ਆਪ ਨੂੰ ਗਰੋ ਕਰਨ ਦੀ ਜਿਹੜੀ ਕੋਸ਼ਿਸ਼ 'ਚ ਹੈਗਾ ਕਰ ਰਿਹਾ, ਔਰ ਇਸੇ ਦੌਰ 'ਚ ਹੀ ਇਸੇ ਇਹਨੂੰ ਮੁੱਖ ਰੱਖਦੇ ਹੀ ਜੋ ਕਸਮਾਂ ਜੋ ਸਾਡਾ ਟ੍ਰੇਡ ਐਗਰੀਮੈਂਟ US ਦੇ ਨਾਲ, ਮੈਕਸੀਕੋ ਦੇ ਨਾਲ ਚੱਲ ਰਿਹਾ, ਔਰ ਉਹਦੇ ਲਈ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਪਿਛਲੇ ਕਈ ਦਿਨਾਂ ਤੋਂ ਬੜੇ ਲੁਭਾਵੇਂ ਜਿਹੇ ਜਿਹੜੇ ਸਾਨੂੰ ਉਹ ਖਬਰਾਂ ਮਿਲ ਰਹੀਆਂ ਸੀ ਕਿ ਹਾਂ ਡੀਲ ਜਿਹੜੀ ਹੈ ਉਹ ਨੇੜੇ ਹੋ ਰਹੀ ਹੈ, ਸਾਡੀ ਸਰਕਾਰ ਕੈਨੇਡੀਅਨ ਸਰਕਾਰ ਅਤੇ US ਸਰਕਾਰ ਦੇ ਦਰਮਿਆਨ ਜਿਹੜੀ ਗੱਲਬਾਤ ਚੱਲ ਰਹੀ ਸੀ, ਔਰ ਸ਼ੁੱਕਰਵਾਰ ਤੱਕ ਇੰਝ ਲੱਗ ਰਿਹਾ ਸੀ ਕਿ ਕੁਝ ਨਾ ਕੁਝ ਜਿਹੜਾ ਹੋ ਨਿਬੜੇਗਾ ਉਸ ਰਾਤ ਤੱਕ, ਲੇਕਿਨ ਬੀਤੇ ਕੱਲ੍ਹ ਉਹ ਜਿਹੜੀ ਗੱਲਬਾਤ ਉਹ ਕਿਸੇ ਸਿਰੇ ਲੱਗ ਨਹੀਂ ਸਕੀ, ਜਿਹਦਾ ਕਰਕੇ ਆਉਂਦੇ ਦਿਨਾਂ ਦੇ ਵਿੱਚ ਜੇ ਅਮੈਰੀਕਾ ਦੇ ਵੱਲੋਂ ਜੋ ਕਿਹਾ ਜਾ ਰਿਹਾ ਕਿ 8 ਸਤੰਬਰ ਤੋਂ ਜਿਹੜੀਆਂ ਪ੍ਰਾਈਸਿਸ ਦੇ ਉੱਤੇ ਜੋ ਟੈਰਿਫਸ ਦੀ ਗੱਲ ਹੈ, 50% ਟੈਰਿਫ ਕੁਝ ਕੁ ਜਿਹੜੇ ਕੈਨੇਡੀਅਨ ਪ੍ਰੋਡਕਟਸ ਨੇ ਉਹਨਾਂ 'ਤੇ ਲੱਗ ਜਾਣਾ, ਅਤੇ ਉਸੇ ਰਸਤੇ 'ਤੇ ਕੈਨੇਡੀਅਨ ਸਰਕਾਰ ਨੇ ਵੀ ਫੈਸਲਾ ਕੀਤਾ ਚੱਲਦਿਆਂ ਹੋਇਆ ਕਿ ਡਾਲਰ ਟੂ ਡਾਲਰ ਰਿਟੈਲੀਏਟ ਕਰਨ ਦੀ ਕਿ ਮੋੜਵੇਂ ਜਿਹੜੇ ਟੈਰਿਫ ਲਾਉਣ ਦੀ ਗੱਲ ਹੈ ਉਹ ਕੀਤੀ ਹੈ। ਵੈਸੇ ਜੇ ਜਦੋਂ ਗੱਲਬਾਤ ਚੱਲ ਰਹੀ ਸੀ ਅਤੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਸੀ ਆਪਾਂ ਨੂੰ, ਜਿਵੇਂ ਹੁਣ ਸਸਕੇਚਮਨ ਤੋਂ ਜਾਂ ਬਾਕੀ ਦੇ ਜਿਹੜੇ ਪ੍ਰੀਮੀਅਰਸ ਨੇ, ਸੋਚ ਸਾਰਿਆਂ ਦੀ ਇਹੀ ਸੀ ਕਿ ਬਹੁਤ ਚੰਗੀ ਗੱਲ ਹੈ ਜੇ ਕੋਈ ਵੀ ਡੀਲ ਸਿਰੇ ਚੜ੍ਹਦੀ ਹੈ। ਲੇਕਿਨ ਉਹਨਾਂ ਨੇ ਸਸਕੇਚਮਨ ਦੇ ਜਿਹੜੇ ਪ੍ਰੀਮੀਅਰ ਸੀ ਉਹ ਬੜੀ ਖੁੱਲ੍ਹ ਕੇ ਉਹਨਾਂ ਨੇ ਗੱਲ ਕਹੀ ਸੀ ਕਿ ਜਿੰਨੀ ਦੇਰ ਮਿਸਟਰ ਟਰੰਪ ਹੋਰਾਂ ਦੇ ਨਾਲ ਕੋਈ ਵੀ ਡੀਲ ਸਾਈਨ ਨਹੀਂ ਹੋ ਜਾਂਦੀ, ਉਹ ਕਹਿੰਦੇ ਉਹ ਟਰੱਸਟ ਨਹੀਂ ਉਹਨਾਂ 'ਤੇ ਕੀਤਾ ਜਾ ਸਕਦਾ ਕਦੀ ਵੀ। ਪਰ ਮੈਂ ਸੋਚਦਾ ਸੀ ਉਸ ਵੇਲੇ ਕਿ ਕਈ ਵਾਰੀ ਕਿ ਉਹ ਇਨਸਾਨ ਇਸ ਤਰ੍ਹਾਂ ਦਾ ਉਹਨੂੰ ਕਿਸੇ ਦੀ ਵੀ ਗੱਲ ਜਿਹੜੀ ਕਹੀ ਹੋਈ ਉਹ ਬਹੁਤ ਚੁੱਭਦੀ ਹੈ, ਤਾਂ ਕੋਈ ਨਾ ਕੋਈ ਨਵਾਂ ਪੰਗਾ ਜਿਹੜਾ ਉਹ ਲੈ ਲੈਂਦੇ ਨੇ ਕਿ ਵੀ ਕਿਸੇ ਨੇ ਇਸ ਤਰ੍ਹਾਂ ਕਹਿਤਾ ਜਾਂ ਉਹ ਕੋਈ ਵੀ ਕਿਸੇ ਵੀ ਲੀਡਰ ਹੋ ਸਕਦਾ ਕਿਸੇ ਪਾਰਟੀ ਦਾ ਉਸ ਕੰਟਰੀ ਦਾ, ਜਾਂ ਜਿਵੇਂ ਹੁਣ ਸਾਡੇ ਵੱਖ ਵੱਖ ਜਿਹੜੇ ਪ੍ਰੋਵਿੰਸਿਸ ਨੇ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਜਾਂ ਆਪਾਂ ਉਹਨਾਂ ਨੂੰ ਪ੍ਰੀਮੀਅਰ ਕਹਿ ਲਈਏ, ਪ੍ਰੀਮੀਅਰਸ ਨੇ, ਸੋ ਅਗਰ ਕਿਸੇ ਨੇ ਵੀ ਕੋਈ ਗੱਲ ਕਹਿ ਦਿੱਤੀ ਤਾਂ ਉਹ ਬੜੀ ਚੁੱਭਦੀ ਆ ਉਹਨਾਂ ਨੂੰ। ਅਤੇ ਫਿਰ ਉਹ ਭਾਵੇਂ ਜੇ ਦੇਖੀਏ ਤਾਂ ਜਿਹੜੇ ਟੈਰਿਫਸ ਦੀ ਗੱਲ ਚੱਲਦੀ ਉਹ ਇੱਕ ਕੰਜ਼ਿਊਮਰ 'ਤੇ ਭਾਰ ਪੈਂਦਾ। ਹੁਣ ਇਹਦੇ ਨਾਲ ਕੀ ਹੋਣਾ ਕਿ ਜੇ 50% ਟੈਰਿਫਸ ਦੀ ਗੱਲ, ਜਿਹੜੇ ਬਹੁਤ ਸਾਰੇ ਪ੍ਰੋਡਕਟਸ ਕੈਨੇਡੀਅਨ ਜਿਹੜੇ ਮੇਡ ਨੇ, ਬਹੁਤ ਇੱਕ ਲੰਬੀ ਲਿਸਟ ਹੈ, ਮੈਂ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਤੁਹਾਡੇ ਨਾਲ ਸਾਰੀ ਸ਼ੇਅਰ ਕਰਨ ਦੀ ਵੀ ਕੋਸ਼ਿਸ਼ ਕਰੂੰਗਾ। ਲੇਕਿਨ ਉਹਨਾਂ ਦੀਆਂ ਜਿਹੜੀਆਂ ਪ੍ਰਾਈਸਿਸ ਵਧਣੀਆਂ ਨੇ ਉਹ ਅਮੈਰੀਕਨ ਦੇ ਵਾਸਤੇ ਉਹਨਾਂ ਦੇ ਬਜਟ 'ਤੇ ਭਾਰ ਉਸਦਾ ਪੈਣਾ, ਅਤੇ ਜੋ ਕੈਨੇਡਾ ਨੇ ਅਮੈਰੀਕਨ ਸਮਾਨ ਦੇ ਉੱਤੇ ਜਿਹੜਾ ਟੈਰਿਫ ਲਾਉਣਾ ਉਹ ਸਾਡਾ ਜਿਹੜਾ ਇੱਥੋਂ ਕੈਨੇਡੀਅਨ ਭਾਈਚਾਰਾ ਜੋ ਕੈਨੇਡੀਅਨ ਕੰਜ਼ਿਊਮਰ ਹੈ ਉਹ ਉਹਦੇ 'ਤੇ ਲੱਗਣਾ। ਜੇ ਕੋਈ ਚੀਜ਼ ਮਹਿੰਗੀ ਸਰਕਾਰ ਉਹਨਾਂ ਦੀ ਜਿਹੜੀ ਜੋ ਉੱਥੋਂ ਇੰਪੋਰਟ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੋ ਰਹੀ ਹੈ ਉਹਦੇ 'ਤੇ ਟੈਰਿਫ ਲੱਗ ਰਿਹਾ, ਉਹ ਜਿਹੜੀ ਸੋਚ ਤਾਂ ਇਹ ਹੈ ਕਿ ਉਹਨਾਂ ਦੇ ਉਸ ਸਮਾਨ 'ਤੇ ਰੋਕ ਲਾਉਣੀ ਕਿਸੇ ਤਰ੍ਹਾਂ, ਪਰ ਸਾਡੀ ਆਪਣੀ ਪ੍ਰੋਡਕਸ਼ਨ ਜਿਹੜੀ ਸਾਡੀ ਆਪਣੀ ਕੰਟਰੀ ਦੇ ਵਿੱਚ ਅਗਰ ਉਹਦੇ ਬਰਾਬਰ ਦੀ ਹੋਏਗੀ ਤਾਂ ਹੀ ਅਸੀਂ ਰੋਕ ਵੀ ਤਾਂ ਲਾ ਸਕਾਂਗੇ ਨਾ, ਅਦਰਵਾਈਜ਼ ਜਿੰਨਾ ਖਰਚਾ ਉੱਤੇ ਵਧਣਾ ਉਹ ਸਾਰੇ ਦਾ ਸਾਰਾ ਜਿਹੜਾ ਉਹ ਕੰਜ਼ਿਊਮਰ ਦੀ ਪੋਕਟ 'ਤੇ ਉਸਦਾ ਭਾਰ ਪੈਣਾ। ਅਤੇ ਇਹ ਸਰਕਾਰਾਂ ਨੂੰ ਵੀ ਪਤਾ, ਅਤੇ ਸਾਡੇ ਜਿਹੜੇ ਅੰਟੈਰੀਓ ਪ੍ਰੀਮੀਅਰ ਨੇ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਉਹ ਪ੍ਰਾਈਮ ਮਿਨਿਸਟਰ ਨੂੰ ਵੀ ਲਿਖੀ ਹੈ ਪਿਛਲੇ ਦਿਨਾਂ ਦੇ ਦਰਮਿਆਨ, ਔਰ ਉਹਨਾਂ ਨੇ ਇਹੀ ਗੱਲ ਉਹਦੇ 'ਚ ਕਲੀਅਰ ਕੀਤੀ ਹੈ ਕਿ ਸਾਨੂੰ ਝੁਕਣ ਦੀ ਲੋੜ ਨਹੀਂ ਹੈ ਅਮੈਰੀਕਨ ਸਰਕਾਰ ਦੇ ਅੱਗੇ। ਇੱਕ ਵਧੀਆ ਡੀਲ, ਉਹਨਾਂ ਨੇ ਕਿਹਾ ਕਿ ਇੱਕ ਮਾੜੀ ਡੀਲ ਨਾਲੋਂ ਨੋ ਡੀਲ ਇਜ਼ ਬੈਟਰ ਸਦਾ ਹੀ। ਸੋ ਉਹਨਾਂ ਨੇ ਵੀ ਡਾਲਰ ਟੂ ਡਾਲਰ ਰਿਟੈਲੀਏਟ ਕਰਨ ਦੀ ਗੱਲ ਕਹੀ ਹੈ, ਅਤੇ ਉਹਨਾਂ ਨੇ ਕਿਹਾ ਕਿ ਉਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਮਿਸਟਰ ਮਾਰਕ ਕਾਰਨੀ ਹੋਰਾਂ ਦੇ ਨਾਲ ਖੜ੍ਹੇ ਨੇ ਜੇ ਉਹ ਕੋਈ ਵੀ ਚੰਗੀ ਡੀਲ ਲੈ ਕੇ ਆਉਂਦੇ ਆ, ਅਤੇ ਜੇ ਚੰਗੀ ਡੀਲ ਸਾਈਨ ਹੁੰਦੀ ਹੈ ਲੈ ਕੇ ਆਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ, ਕਿਉਂਕਿ ਇਹ ਟ੍ਰੇਡ ਡੀਲ ਹੈ, ਟ੍ਰੇਡ ਡੀਲ ਜਿਹੜੀ ਆ ਉਹ ਇੱਕ ਟੇਬਲ 'ਤੇ ਬੈਠ ਕੇ ਹੀ ਗੱਲਬਾਤ ਹੋਣੀ ਹੈ। ਉਹ ਜਿਵੇਂ ਹੁਣ ਤਿੰਨੋਂ ਕੰਟਰੀਜ਼ ਦਾ ਪਹਿਲਾਂ ਜਿਹੜਾ ਕੰਟਰੈਕਟ ਹੈ, ਜਿਹੜਾ ਪਹਿਲਾਂ ਟ੍ਰੇਡ ਐਗਰੀਮੈਂਟ ਜੋ ਬਣਿਆ ਹੋਇਆ, ਵੈਸੇ ਤਾਂ ਜੇ ਸਸਪੈਂਡ ਕਿਸੇ ਨੇ ਕਰਨਾ ਤਾਂ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ 6 ਮਹੀਨੇ ਦਾ ਸਮਾਂ ਹੈ ਜੇ ਕੋਈ ਵੀ ਇਸ ਟ੍ਰੇਡ ਡੀਲ 'ਚੋਂ ਜਿਹੜਾ ਉਹ ਨਿਕਲਦਾ, ਅਦਰਵਾਈਜ਼ ਆਟੋਮੈਟਿਕਲੀ ਇਹ ਰੀਨਿਊ ਵੀ ਹੁੰਦਾ। ਬਹੁਤ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਇਹਦੇ ਵਿੱਚ ਅਜਿਹੀਆਂ ਵੀ ਹਨ ਜਿਹਦਾ ਕਰਕੇ ਸ਼ਾਇਦ ਪਿਛਲੇ, ਜਿੱਦਾਂ ਹੁਣ ਪਿਛਲੇ ਸਾਲ ਤੋਂ ਸਟੀਲ 'ਤੇ ਜਾਂ ਅਲੂਮੀਨੀਅਮ 'ਤੇ ਜੋ ਟੈਰਿਫ ਜਿਹੜੀ ਅਮੈਰੀਕਨ ਸਰਕਾਰ ਨੇ ਲਗਾਇਆ ਹੋਇਆ ਸੀ, ਜਿਹਦੇ ਨਾਲ ਕਾਫੀ ਸਟੀਲ ਅਤੇ ਅਲੂਮੀਨੀਅਮ ਦੀਆਂ ਪ੍ਰਾਈਸਿਸ ਉੱਪਰ ਵੀ ਗਈਆਂ। ਜੇ ਅਲੂਮੀਨੀਅਮ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਾਫੀ 1 ਸਾਲ ਤੋਂ ਹੀ ਪ੍ਰਾਈਸਿਸ ਉੱਪਰ ਜਾ ਰਹੀਆਂ, ਅਤੇ ਸਟੀਲ ਦੀ ਗੱਲ ਕਰ ਲਈਏ, ਸਟੀਲ ਪਿਛਲੇ 2 ਕੁ ਮਹੀਨੇ ਤੋਂ ਤਕਰੀਬਨ 30-35% ਜਿਹੜੀਆਂ ਪ੍ਰਾਈਸਿਸ ਅੱਪ ਸਟੀਲ ਦੀਆਂ ਵੀ ਚਲ ਗਈਆਂ। ਸੋ ਦੂਸਰੇ ਪਾਸੇ ਸੀਗਾ ਕਿ ਬਹੁਤ ਸਾਰੇ ਪ੍ਰੋਡਕਟਸ ਇੱਦਾਂ ਦੇ ਨੇ ਜਿਹੜੇ ਜਿਨ੍ਹਾਂ ਦਾ ਅਸਰ, ਜਿਨ੍ਹਾਂ ਦੇ ਉੱਪਰ ਅਸਰ ਟੈਰਿਫ ਦਾ ਉਹ ਨਹੀਂ ਪਿਆ ਸੀ, ਅਤੇ ਉਹੋ ਜਿਹੇ ਬਿਜ਼ਨਸ ਜਿਹੜੇ ਸਨ ਜੋ ਉਹਨਾਂ ਪ੍ਰੋਡਕਟਸ ਦੇ ਵਿੱਚ ਡੀਲ ਕਰਦੇ ਸੀ, ਅਤੇ ਉਹਨਾਂ ਨੂੰ ਕੋਈ ਖਾਸ ਚਿੰਤਾ ਨਹੀਂ ਸੀ ਉਸ ਗੱਲ ਦੀ, ਕਿਉਂਕਿ ਉਹ ਅੰਡਰ ਦਾ ਟ੍ਰੇਡ ਐਗਰੀਮੈਂਟ ਜਿਹੜੀ ਕਿਸਮਾਂ ਦੀ ਆਪਾਂ ਗੱਲ ਕਰਦੇ ਹਾਂ, ਕੈਨੇਡਾ US ਮੈਕਸੀਕੋ ਦਾ ਜੋ ਐਗਰੀਮੈਂਟ ਸੀਗਾ, ਸੋ ਉਹਦੇ ਅੰਡਰ ਜਿੰਨੇ ਵੀ ਪ੍ਰੋਡਕਟਸ, ਜਿੰਨੀ ਵੀ ਐਕਸਪੋਰਟਸ ਆਉਂਦੀਆਂ ਸੀ ਜਾਂ ਇੰਪੋਰਟ ਅਸੀਂ ਕਰਦੇ ਸੀ ਅਤੇ ਉਹਦਾ ਕੋਈ ਖਾਸ ਫਰਕ ਨਹੀਂ ਸੀ, ਤਾਂ ਉਹ ਬਿਜ਼ਨਸ ਜਿਹੜੇ ਆ ਉਹ ਸਮੂਦਲੀ ਰਨ ਕਰ ਰਹੇ ਸੀ ਆਪਣਾ ਜਿਹੜਾ ਪ੍ਰੋਡਕਸ਼ਨ ਆ। ਲੇਕਿਨ ਹੁਣ ਜੇ ਕੋਈ ਐਗਰੀਮੈਂਟ ਸਿਰੇ ਨਹੀਂ ਚੜ੍ਹਦਾ ਤਾਂ ਫਿਰ ਡੈਫੀਨੇਟਲੀ ਉਹਨਾਂ ਬਿਜ਼ਨਸ ਦੇ ਉੱਪਰ ਵੀ ਅਸਰ ਇਹਦਾ ਦੇਖਣ ਨੂੰ ਮਿਲਣਾ। ਅਤੇ ਅਗਲੀ ਤਰੀਕ ਹਾਲੇ ਕੋਈ ਵੀ ਤੈਅ ਨਹੀਂ ਹੋਈ। ਸੋ ਤਕਰੀਬਨ 20 ਮਿਲੀਅਨ ਡਾਲਰ ਦੀਆਂ ਜਿਹੜੀਆਂ ਕੈਨੇਡੀਅਨ ਵਸਤਾਂ ਉਹਨਾਂ ਦੇ ਉੱਪਰ US ਨੇ 50% ਟੈਰਿਫ ਲਾਉਣ ਦੀ ਗੱਲ ਜੋ 8 ਸਤੰਬਰ ਤੋਂ ਸ਼ੁਰੂ ਹੋ ਜਾਣੀ ਆ ਉਹਦੀ ਗੱਲ ਕਹੀ ਆ, ਜਿਹਦੇ ਨਾਲ ਕੈਨੇਡਾ ਦੀ 5% ਐਕਸਪੋਰਟ ਜਿਹੜੀ ਆ ਉਹ ਹੋਣ ਵਾਲੀਆਂ ਵਸਤਾਂ 'ਤੇ 5% ਐਕਸਪੋਰਟ ਦੇ ਉੱਪਰ ਅਸਰ ਇਹਦਾ ਦੇਖਣ ਨੂੰ ਜਿਹੜਾ ਉਹ ਮਿਲਣਾ। 50% ਟੈਕਸ ਦੇ ਥੱਲੇ ਜੇ ਮੋਟੀ ਮੋਟੀ ਆਪਾਂ ਆਈਟਮਸ ਦੀ ਗੱਲ ਕਰੀਏ ਤਾਂ ਹਾਕੀ ਸਟਿਕਸ, ਹਨੀ, ਸੀਡਸ, ਅਲੱਗ ਅਲੱਗ ਤਰ੍ਹਾਂ ਦੇ ਐਗਰੀਕਲਚਰ ਪ੍ਰੋਡਕਟਸ ਨੇ ਅਤੇ ਕੁਝ ਇੱਕ ਮੇਕਅਪ ਦਾ ਸਮਾਨ, ਪਰਫਿਊਮਸ, ਕਲੋਥਿੰਗ, ਜਿਊਲਰੀ, ਫਰਨੀਚਰ, ਕੈਮਰਾਜ਼ ਅਤੇ ਫੈਬਰਿਕਸ ਹੋ ਸਕਦੇ ਨੇ। ਇਸ ਤੋਂ ਇਲਾਵਾ ਇੱਕ ਹੋਰ ਬਹੁਤ ਲੰਬੀ ਲਿਸਟ ਆ ਜੀ ਜਿਹਦੇ ਉੱਤੇ ਇਹਨਾਂ ਦਾ ਅਸਰ ਹੈ ਉਹ ਪਏਗਾ ਜੇ ਕੋਈ ਵੀ ਗੱਲਬਾਤ ਉਸ ਤੋਂ ਪਹਿਲਾਂ ਹੁੰਦੀ ਹੈ ਜਾਂ ਅਤੇ ਡੈਫੀਨੇਟਲੀ ਫਿਰ ਇਹ ਜਿਹੜੀ ਐਕਸਟੈਂਸ਼ਨ ਜਾਂ ਕਹਿ ਲਓ ਕਿ ਉੱਥੇ ਰੋਕ ਜਿਹੜੀ ਉਹ ਲੱਗ ਸਕਦੀ ਆ। ਵੈਸੇ ਮੈਂ ਇਸ ਗੱਲ ਨੂੰ ਮੰਨਦਾ ਕਿ ਜਿਵੇਂ ਮਿਸਟਰ ਟਰੰਪ ਹੋਰਾਂ ਨੇ 3 ਦਿਨ ਦੀ ਮੋਹਲਤ ਦਿੱਤੀ ਸੀ, 3 ਦਿਨ ਦੀ ਐਕਸਟੈਂਸ਼ਨ ਦਿੱਤੀ ਸੀ ਗੱਲਬਾਤ ਚੱਲਦਿਆਂ ਦੇ ਦੌਰਾਨ ਪਿਛਲੇ ਹਫ਼ਤੇ ਦੇ ਦੌਰਾਨ, ਉਹ ਸ਼ਾਇਦ ਇਸੇ ਕਰਕੇ ਸੀ ਕਿ ਉਹ ਜਦੋਂ ਤੋਂ ਸੱਤਾ 'ਚ ਆਏ ਨੇ ਉਹ ਇਕੋਨਮੀ ਨਹੀਂ ਜਿਹੜੀ ਮਾਰਕੀਟ ਆ ਜੀ ਉਹਨੂੰ ਮੈਨੂਪੁਲੇਟ ਕਰਦੇ ਆ ਰਹੇ ਨੇ। ਔਰ 3 ਦਿਨ ਦੇ ਵਿੱਚ ਜੇ ਤੁਸੀਂ ਦੇਖਿਆ ਹੋਵੇ ਉਸ ਤੋਂ ਪਹਿਲੇ ਦਿਨ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਸੀ ਅਤੇ ਜਿਵੇਂ ਹੀ ਉਹ ਅਨਾਊਂਸਮੈਂਟ ਹੁੰਦੀ ਆ ਅਤੇ ਉਸ ਤੋਂ ਬਾਅਦ ਮਾਰਕੀਟ ਪੋਜ਼ਿਟਿਵ ਹੈ, ਜਿਹਦੇ ਨਾਲ ਉਹਨਾਂ ਨੂੰ ਜਿਹੜੇ ਉਹਨਾਂ ਦੇ ਆਪਣੇ ਚਹੇਤੇ ਨੇ ਜਾਂ ਉਹਨਾਂ ਦੀ ਆਪਣੀ ਇਨਵੈਸਟਮੈਂਟ ਸੀ ਗੱਲ ਕਰ ਲਓ ਅਤੇ ਉਹਨਾਂ ਨੂੰ ਐਗਜ਼ਿਟ ਕਰਨ ਦਾ ਮੌਕਾ ਮਿਲ ਜਾਂਦਾ ਅਤੇ ਜਦੋਂ ਫਿਰ ਮਾਰਕੀਟ ਡਰੋਪ ਹੋਣੀ ਹੈ ਅਤੇ ਉਹ ਫਿਰ ਬਾਏ ਕਰਨਗੇ, ਫਿਰ ਐਂਟਰ ਕਰਨਗੇ। ਸੋ ਇਸੇ ਤਰ੍ਹਾਂ ਨਾਲ ਹੀ ਉਹ ਆਪ ਵੀ ਕਾਫੀ ਮਾਇਆ ਜਿਹੜੀ ਆ ਬਣਾਉਂਦੇ ਆ ਰਹੇ ਆ ਪਿਛਲੇ ਜਦ ਤੋਂ ਉਹਨਾਂ ਦੀ ਟਰਮ ਆਈ ਹੈ। ਅਤੇ ਬਾਕੀ ਜਿਹੜੇ ਜਿਨ੍ਹਾਂ ਤੱਕ ਪਹੁੰਚ ਕਹਿ ਸਕਦਾ ਮੈਂ, ਸੋ ਉਹ ਵੀ ਇਸੇ ਤਰ੍ਹਾਂ ਨਾਲ ਹੀ ਆਪਣੇ ਆਪ ਨੂੰ ਪ੍ਰਫੁੱਲਤ ਜਿਹੜੇ ਕਰਦੇ ਆ ਰਹੇ ਨੇ। ਸੋ ਇਹੀ ਉਹਨਾਂ ਦਾ ਮਕਸਦ ਰਿਹਾ ਜੇ ਆਪਾਂ ਰਾਨ ਦੇ ਨਾਲ ਗੱਲ ਕਰੀਏ। ਅਤੇ ਉਹ ਲਾਂਘਾ ਅੱਜ ਬੰਦ ਸੀਗਾ ਜੀ, ਖੁੱਲ੍ਹ ਜਾਣਾ ਸਾਡੀ ਗੱਲਬਾਤ ਚੱਲ ਰਹੀ ਹੈ, ਮਾਰਕੀਟ ਥੋੜ੍ਹਾ ਜਿਹਾ ਪੋਜ਼ਿਟਿਵ ਟ੍ਰੈਂਡ ਲੈ ਜਾਂਦੀ ਹੈ ਅਤੇ ਉਸ ਤੋਂ ਬਾਅਦ ਫਿਰ 24 ਘੰਟੇ ਬਾਅਦ ਜਾਂ ਅਗਲੇ ਦਿਨ ਫਿਰ ਖਬਰ ਆ ਜਾਂਦੀ ਨਹੀਂ ਜੀ ਸਾਡੀ ਗੱਲਬਾਤ ਸਿਰੇ ਨਹੀਂ ਚੜ ਸਕੀ। ਸੋ ਜਿਹਦਾ ਕਰਕੇ ਉਹ ਲਾਂਘਾ ਹਾਲੇ ਖੁੱਲ੍ਹੇਗਾ ਨਹੀਂ ਅਤੇ ਫਿਰ ਮਾਰਕੀਟ ਫਿਰ ਜਿਹੜੀ ਆ ਉਹ ਨੈਗੇਟਿਵ ਰੌਂਦ ਦੇ ਵਿੱਚ ਚੱਲ ਜਾਂਦੀ ਹੈ। ਸੋ ਇਹ ਕੁਛ ਚੱਲਦਾ ਆ ਰਿਹਾ ਅਤੇ ਇਹੋ ਕੁਛ ਹਾਲੇ ਚੱਲਣਾ, ਇਹ ਮੈਂ ਮੰਨਦਾ ਜੀ ਇਸ ਗੱਲ ਨੂੰ ਕਿ ਹਾਲੇ ਕਿਸੇ ਸਿਰੇ ਉਹਨਾਂ ਨੇ ਕੋਈ ਵੀ ਗੱਲਬਾਤ ਨਾ ਤਾਂ ਉੱਧਰਲੇ ਪਾਸੇ ਲਾਉਣੀ ਆ ਅਤੇ ਨਾ ਇੱਧਰਲੇ ਪਾਸੇ ਹਾਲੇ ਲਾਉਣੀ ਆ। ਉਹਨਾਂ ਨੇ ਇਸੇ ਤਰ੍ਹਾਂ ਨਾਲ ਪਾਣੀ 'ਚ ਮਧਾਣੀ ਜਿਹੜੀ ਪਾਈ ਰੱਖਣੀ ਆ ਅਤੇ ਵਿੱਚੋਂ ਨਿਕਲਣਾ ਕੁਛ ਨਹੀਂ ਆ। ਹਾਂ, ਉਹ ਗੱਲ ਵੱਖਰੀ ਹੈ ਕਿ ਜੇ ਹੁਣ ਨਵੰਬਰ ਦੇ ਵਿੱਚ ਜਾਂ ਜਦੋਂ ਸੈਕਿੰਡ ਟਰਮ ਦੀ ਜਿਹੜੀ ਗੱਲ ਚੱਲਦੀ ਆ ਉਹਦਾ ਕਰਕੇ ਕੋਈ ਨਾ ਕੋਈ ਉਹ ਅਕਲਮੰਦੀ ਵਰਤ ਜਾਣ ਅਤੇ ਉਹ ਗੱਲ ਅਲੱਗ ਹੈ, ਅਦਰਵਾਈਜ਼ ਜਿਹੋ ਜਿਹੀ ਸੋਚ ਦੇ ਉਹ ਮਾਲਕ ਨੇ। ਸੋ ਉਹਦੇ ਚੱਲਦਿਆਂ ਉਹੋ ਜਿਹੀ ਸੋਚ ਰੱਖਦਿਆਂ ਸ਼ਾਇਦ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਸਿਰੇ ਲੱਗਦੀ ਨਜ਼ਰ ਨਹੀਂ ਆ ਰਹੀ ਜੀ। ਜੁੜੇ ਹੋ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ ਜੀ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ ਜੀ 416-233-7368 ਜਾਂ 82-97। ਸੋ ਇਹਨਾਂ ਨੰਬਰਸ 'ਤੇ ਤੁਸੀਂ ਕਾਲ ਕਰਕੇ ਕੋਈ ਵੀ ਗੱਲਬਾਤ ਤੁਸੀਂ ਕਹਿਣੀ ਚਾਹੁੰਦੇ ਹੋ ਤਾਂ ਫਿਰ ਜ਼ਰੂਰ ਕਹੀ ਜਾ ਸਕਦੀ ਹੁੰਦੀ ਹੈ। ਆਪਟੀਕਲ ਵਨ ਵਾਲਿਆਂ ਨੂੰ ਤੁਸੀਂ ਕਾਲ ਕਰ ਲੈਣੀ ਆ 905-455-0752, ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਉਹਨਾਂ ਨੂੰ ਯਾਦ ਕੀਤਾ ਜਾ ਸਕਦਾ ਹੁੰਦਾ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਗੁਰਵਿੰਦਰ ਸਿੰਘ ਜੀ, ਤੁਹਾਨੂੰ ਲਾਈਨ ਹੋਲਡ ਰੱਖਣੀ ਪੈਣੀ ਆ ਮੇਰੇ ਵੀਰ। ਹੁਣ ਮੇਰਾ ਸਟੇਸ਼ਨ ਆਈ ਡੀ ਦਾ ਟਾਈਮ ਹੋ ਗਿਆ ਅਤੇ ਆਪਾਂ ਬੜੀ ਜਲਦੀ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਜੁੜ ਜਾਣਾ। ਜਦ ਤੱਕ ਪਲੀਜ਼ ਤੁਸੀਂ ਹੋਲਡ ਰੱਖਿਓ, ਮੈਂ ਤੁਹਾਡੇ ਨਾਲ ਔਫ ਏਅਰ ਜ਼ਰੂਰ ਜਿਹੜੀ ਗੱਲ ਹੈ ਉਹ ਕਰ ਸਕਦਾ ਜੀ। ਸੋ ਰਾਮਸ ਪੰਜਾਬੀ ਵੀਕਐਂਡ ਸਮਾਂ ਦਾ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ। ਇੱਕ ਸਟੇਸ਼ਨ ਆਈ ਡੀ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਜੁੜਦੇ ਹਾਂ ਜੀ ਆਪਾਂ ਪ੍ਰੋਗਰਾਮ ਨਜ਼ਰੀਆ 'ਚ।
1: Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077. Come and celebrate Toronto and do everything you want at the X.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੁਲਾਉ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
4: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
5: ਗਲ ਮਿੱਠੀ ਮਿੱਠੀ ਬੋਲ, ਦਸਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
6: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
7: visitor to Canada out of province coverage buy karna chahne ho ya apne parents ya grandparents liye super visa insurance the best rates best plans at the best option bare ya phir 40-45% da discount lena chahne ho ta hune contact karo 6474-0082 6474-0086862
8: garnishment power of sale notice bank walon paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

ਦੋਸਤੋ ਜੁੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਪੰਜਾਬੀ ਬਾਈ ਨੇਚਰ 'ਤੇ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੈ ਜੀ 416-937-2061 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, ਵੈੱਜ ਨੋਨ ਵੈੱਜ ਖਾਣਿਆਂ ਦੇ ਨਾਲ ਨਾਲ ਹਾਈ ਐਂਡ ਲਾਈਵ ਕੇਟਰਿੰਗ ਵੀ ਕਰਦੇ ਨੇ ਵਿਦ ਮਲਟੀਪਲ ਫੂਡ ਟਰੱਕਸ। 416-937-2061 'ਤੇ ਤੁਸੀਂ ਪੰਜਾਬੀ ਬਾਈ ਨੇਚਰ ਦੇ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਆਪਟੀਕਲ ਵਨ 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਆਈ ਐਗਜ਼ਾਮ ਤੁਸੀਂ ਕਰਵਾਉਣਾ, ਕੰਟੈਕਟ ਲੈਂਜ਼ ਲਗਵਾਉਣੇ ਨੇ ਜਾਂ ਫਿਰ ਡਰਾਈ ਆਈ ਟ੍ਰੀਟਮੈਂਟਸ ਤੁਹਾਨੂੰ ਚਾਹੀਦੀ ਹੈ, ਕਿਸੇ ਤਰ੍ਹਾਂ ਦੀ ਵੀ ਤੁਸੀਂ ਕਿਸੇ ਸਪੈਸ਼ਲਿਸਟ ਦੇ ਨਾਲ ਅਪੁਆਇੰਟਮੈਂਟ ਬਣਵਾਉਣੀ ਹੈ ਅਤੇ ਤੁਹਾਡੀ ਮਦਦ ਕਰ ਦਿੰਦੇ ਨੇ ਆਪਟੀਕਲ ਬਣ ਵਾਲੇ। 9054-550-752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਨੇ ਅਤੇ ਸਾਰੇ ਹੀ ਮੇਜਰ ਬ੍ਰੈਂਡ ਡਿਜ਼ਾਈਨਰ ਫਰੇਮ ਜਿਹੜੇ ਆ ਉਹ ਕੈਰੀ ਕਰਦੇ ਨੇ। ਆਪਟੀਕਲ ਵਨ 9054-550-752 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਡਰੀਮ ਹੋਮ ਅਪਲਾਇੰਸਿਸ, ਡਰੀਮ ਹੋਮ ਅਪਲਾਇੰਸਿਸ 'ਤੇ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦਾ ਜੀ 905-805-3000, 905-805-3000। ਔਰ 5 ਅਪਲਾਇੰਸਿਸ ਜਿਹੜੇ ਨੇ ਤੁਹਾਨੂੰ ਅਗਰ ਤੁਸੀਂ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ $3,799 ਤੁਹਾਨੂੰ ਮਿਲ ਜਾਣੇ ਨੇ। ਅਗਰ ਤੁਸੀਂ ਜਾ ਕੇ ਉਹਨਾਂ ਨੂੰ ਦੱਸੋਗੇ ਕਿ ਰਾਮਸ ਪੰਜਾਬੀ ਜਾਂ ਫਿਰ ਨਜ਼ਰੀਆ ਪ੍ਰੋਗਰਾਮ ਸੁਣਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਾਲ ਕੀਤੀ ਹੈ, ਅਤੇ 3799 ਦੇ ਵਿੱਚ 5 ਅਪਲਾਇੰਸਿਸ ਕਿਹੜੇ ਕਿਹੜੇ ਨੇ, ਕਦੋਂ ਤੁਸੀਂ ਲੈ ਸਕਦੇ ਹੋ, ਡਿਲੀਵਰੀ ਬਿਲਕੁਲ ਫਰੀ ਹੋਏਗੀ ਨਾਲੇ ਵੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਸੰਪਰਕ ਕਰ ਲਿਓ। 9058-05-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਔਰ 3915 ਅਰਜੈਂਟੀਆ ਰੋਡ ਯੂਨਿਟ 2 ਦੇ ਵਿੱਚ ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਵੈਸਟਰ ਚਰਚਲ ਬੁਲੇਵਰਡ ਐਂਡ ਅਰਜੈਂਟੀਆ ਰੋਡ ਦਾ ਇੰਟਰਸੈਕਸ਼ਨ ਬਣਦਾ ਜੀ। 905-805-3000 ਟੈਲੀਫੋਨ ਨੰਬਰ ਹੈ ਜੀ ਡਰੀਮ ਹੋਮ ਅਪਲਾਇੰਸਿਸ ਦਾ। ਦੋਸਤੋ ਹੈਂਡੀਮੈਨ, ਅਗਰ ਤੁਹਾਨੂੰ ਕਿਤੇ ਛੋਟਾ ਮੋਟਾ ਕੋਈ ਪੇਂਟ ਜੋਬ ਤੁਸੀਂ ਕਰਵਾਉਣੀ ਆ ਜਾਂ ਹੋਰ ਕੁਝ ਵੀ ਤੁਸੀਂ ਫਿਕਸ ਕਰਵਾਉਣਾ, ਖਾਸ ਕਰਕੇ ਜੇ ਪੇਂਟ ਦੀ ਗੱਲ ਕਰ ਲਈਏ ਤਾਂ ਪੇਂਟ ਤੁਸੀਂ ਲਿਆ ਕੇ ਦਿਓਗੇ ਆਫ ਕੋਰਸ, ਅਤੇ ਤੁਹਾਡੇ ਲਈ ਉਹ ਜੋਬ ਡਨ ਕਰ ਦੇਣਗੇ ਬੰਦੇ। ਜੇ ਤੁਹਾਨੂੰ ਇਹੋ ਜਿਹਾ ਕੋਈ ਸਸਤੇ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ, ਹਾਂ ਇੰਨਾ ਜ਼ਰੂਰ ਹੈ ਕਿ ਜੇ ਪੇਂਟ ਦੀ ਜੋਬ ਮੈਂ ਕਹਾਂ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ, ਕਿਉਂਕਿ ਉਹ ਪਹਿਲਾਂ ਖੁਦ ਮੁੰਡੇ ਕਿਸੇ ਦੇ ਨਾਲ ਪਹਿਲਾਂ ਕੰਮ ਕਰਦੇ ਰਹੇ ਨੇ, ਲੇਕਿਨ ਹੁਣ ਵੀਕਐਂਡ ਦੇ ਅਗਰ ਉਹਨਾਂ ਦੇ ਪਾਸ ਉਹਨਾਂ ਨੂੰ ਕੁਝ ਐਕਸਟਰਾ

ਮੈਂ ਤੁਹਾਨੂੰ ਨੰਬਰ ਦੇ ਸਕਦਾ ਜੇ ਤੁਹਾਨੂੰ ਇਹੋ ਜਿਹੇ ਕੰਮ ਦੀ ਜ਼ਰੂਰਤ ਹੈ, ਇਹੋ ਜਿਹਾ ਕੋਈ ਜੋਬ ਕਰਵਾਉਣ ਦੀ ਜ਼ਰੂਰਤ ਹੈ, ਅਤੇ ਮੈਨੂੰ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਾਲ ਕਰ ਲਿਓ ਜੀ, ਦੱਸ ਦਿਓ ਜਾਂ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਨੰਬਰ ਭੇਜ ਦੇਵਾਂਗਾ। 416-669-1379 ਮੇਰਾ ਟੈਲੀਫੋਨ ਨੰਬਰ ਹੈ, ਇਸੇ ਨੰਬਰ 'ਤੇ ਤੁਸੀਂ ਮੈਨੂੰ ਆਪਣੀ ਉਹ ਜੋਬ ਕਰਵਾਉਣ ਬਾਬਤ ਜੇ ਉਹ ਜ਼ਰੂਰਤ ਹੈ ਤਾਂ ਜ਼ਰੂਰ ਮੈਂ ਤੁਹਾਨੂੰ ਉਹਨਾਂ ਦੇ ਨੰਬਰ ਜਿਹੜਾ ਉਹ ਫਾਰਵਰਡ ਕਰ ਸਕਦਾ ਜੀ। ਅਤੇ ਜੇ ਕਿਸੇ ਨੂੰ ਇੱਕ ਵੀਲਚੇਅਰ ਦੀ ਜ਼ਰੂਰਤ ਹੈ, ਬਹੁਤ ਸੋਹਣੀ ਵੀਲਚੇਅਰ ਹੈ, ਯੂਜ਼ਡ ਹੈ, ਔਰ ਤੁਸੀਂ ਉਸਨੂੰ ਜੇ ਤੁਹਾਨੂੰ ਬਜ਼ੁਰਗ ਨੇ ਤੁਹਾਡੇ ਜਾਂ ਕਿਸੇ ਨੂੰ ਅਚਾਨਕ ਜ਼ਰੂਰਤ ਪੈ ਗਈ ਹੈ ਕਿ ਕਈ ਵਾਰੀ ਕੋਈ ਸਰਜਰੀ ਵਗੈਰਾ ਹੋ ਜਾਂਦੀ ਹੈ ਜਾਂ ਕੁਛ ਵੀ ਹੈ, ਅਤੇ ਕਿਉਂਕਿ ਜਦੋਂ ਅਸੀਂ ਨਵੀਆਂ ਜਿਹੜੀਆਂ ਵੀਲਚੇਅਰਸ ਨੇ ਉਹ ਮਾਰਕੀਟ ਦੇ ਵਿੱਚ ਜੇ ਬਾਏ ਕਰਨੀ ਹੋਵੇ ਤਾਂ ਮਹਿੰਗੀਆਂ ਪੈਂਦੀਆਂ ਨੇ, ਸੋ ਉਹ ਤੁਹਾਨੂੰ ਜ਼ਰੂਰਤ ਹੈ ਅਤੇ ਉਹਦੇ ਲਈ ਵੀ ਮੈਨੂੰ ਤੁਸੀਂ ਕਾਲ ਕਰ ਲਿਓ ਜੀ। ਜਿਹੋ ਜੀ ਵੀ ਤੁਹਾਡੀ ਰਿਕੁਆਇਰਮੈਂਟ ਹੋਏਗੀ ਤੁਸੀਂ ਦੇਖ ਸਕਦੇ ਹੋ, ਜੇ ਉਹ ਤੁਹਾਡੀ ਜ਼ਰੂਰਤ ਪੂਰੀ ਹੁੰਦੀ ਹੈ ਤਾਂ ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਉਹਨੂੰ ਲਿਜਾਣ ਦੇ ਵਾਸਤੇ। 416-669-1379 ਮੇਰਾ ਟੈਲੀਫੋਨ ਨੰਬਰ ਹੈ, 416-669-1373। ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਜੇ ਪੂਰੀ ਹੋਏਗੀ ਤਾਂ ਡੈਫੀਨੇਟਲੀ ਜੀ ਖੁਸ਼ੀ ਹੋਏਗੀ। ਤੁਸੀਂ 416-669-1373 'ਤੇ ਮੈਨੂੰ ਕਾਲ ਕਰ ਸਕਦੇ ਹੋ। ਜੁੜਿਓ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਜੇ ਕਿਤੇ ਟੋਇੰਗ ਸਰਵਿਸਿਜ਼ ਦੀ ਜ਼ਰੂਰਤ ਹੈ, ਕੋਈ ਕਾਰ ਜਾਂ ਟਰੱਕ ਤੁਹਾਨੂੰ ਅਚਾਨਕ ਟੋਅ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਫਿਰ ਕਿੰਗ ਟੋਇੰਗ ਵਾਲੇ ਪਿਛਲੇ ਲੰਬੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਨੇ। ਕਾਰਾਂ ਦੀ ਗੱਲ ਕਰੀਏ ਤਾਂ ਲੋਕਲੀ ਅਗਰ ਤੁਹਾਡੀ ਕੋਈ ਵੀ ਕਾਰ ਟੋ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਟਰੱਕਿੰਗ ਦੇ ਵਿੱਚ ਤਾਂ ਪੂਰੇ ਨੌਰਥ ਅਮੈਰੀਕਾ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ ਕਿੰਗ ਟੋਇੰਗ ਵਾਲੇ। 416-677-2222 ਉਹਨਾਂ ਦਾ ਟੈਲੀਫੋਨ ਨੰਬਰ ਹੈ, ਕਿੰਗ ਟੋਇੰਗ। 416-677-2222 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਟਿਕਟਾਂ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਕੋਈ ਵੀ ਡਾਕੂਮੈਂਟ ਤਿਆਰ ਕਰਨ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਜਿਵੇਂ PR ਕਾਰਡ ਰੀਨਿਊ ਕਰਵਾਉਣ ਲੱਗੇ ਹੋ ਤੁਸੀਂ, ਜ਼ਰੂਰਤ ਹੈ ਉਸਦੀ ਹੁਣ, ਜਾਂ ਕੈਨੇਡੀਅਨ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈ, ਕਿਸੇ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, ਪਲੇਸ ਕਲੀਅਰੈਂਸ ਸਰਟੀਫਿਕੇਟ ਵਾਸਤੇ ਤੁਹਾਨੂੰ ਸਲਾਹ ਦੀ ਜ਼ਰੂਰਤ ਹੈ, ਜਾਂ ਆਪਣਾ ਇੰਡੀਅਨ ਪਾਸਪੋਰਟ ਤੁਸੀਂ ਸਰੈਂਡਰ ਕਰਨਾ, ਅਤੇ ਹਰ ਤਰ੍ਹਾਂ ਦੀ ਡਾਕੂਮੈਂਟੇਸ਼ਨ, ਹਰ ਤਰ੍ਹਾਂ ਦੀ ਉਸ ਡਾਕੂਮੈਂਟਸ ਨੂੰ ਕਿਵੇਂ ਤੁਸੀਂ ਤਿਆਰ ਕਰਕੇ ਕਿਵੇਂ ਸਬਮਿਟ ਕਰਨਾ ਉਹਦੇ 'ਚ ਮਦਦ ਤੁਹਾਡੀ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਗਿੱਲ ਸਵੀਟ ਫੈਕਟਰੀ 6 ਲੋਕੇਸ਼ਨਸ ਨੇ ਜੀ ਥਰੂ ਆਊਟ ਕੈਨੇਡਾ, ਜਿਨ੍ਹਾਂ ਦੇ ਵਿੱਚੋਂ 4 ਸਾਡੇ ਇੱਥੇ GTA ਦੇ ਵਿੱਚ ਨੇ ਅਤੇ 2 ਕੈਲਗਰੀ ਦੇ ਵਿੱਚ ਨੇ। ਹੈੱਡ ਆਫਿਸ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਲੈਣੀ ਹੈ। 905-799-2616 ਗਿੱਲਸ ਸਵੀਟ ਫੈਕਟਰੀ ਵਾਲਿਆਂ ਦਾ ਟੈਲੀਫੋਨ ਨੰਬਰ ਹੈ। 905-799-2616 'ਤੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। CCCA ਤੋਂ ਜਸਵੀਰ ਸਿੰਘ ਜੀ ਹੁੰਦਲ, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ, ਅਗਰ ਕਰਜ਼ੇ ਦੀ ਮਾਰ ਆਉਣ ਪਈ ਹੈ ਅਤੇ ਉਹਦੇ 'ਚੋਂ ਕਿਵੇਂ ਨਿਕਲ ਸਕਦੇ ਹੋ, ਕਿਹੜੇ ਕਿਹੜੇ ਕਰਜ਼ੇ ਆ, ਕਿੰਨੇ ਕੁ ਮੁਆਫ ਹੋ ਸਕਦੇ ਨੇ, ਸਾਰੀ ਗੱਲਬਾਤ ਦੇ ਵਾਸਤੇ 416-502-3100 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਢੱਡਾ ਜੀ, 416-747-6800 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਲੈ ਲੈਣੀ ਹੈ। 21-39 ਮਿਲਵਕ ਡਰਾਈਵ ਨੌਰਥ ਯੋਰਕ ਦੇ ਵਿੱਚ ਲੋਕੇਟਡ ਨੇ। ਹਰ ਮੇਕ ਐਂਡ ਮਾਡਲ ਦੀ ਜਿਹੜੀ ਰਿਪੇਅਰ ਕਰਦੇ ਨੇ, ਐਮਿਸ਼ਨ ਟੈਸਟ, ਰਿਪੇਅਰ ਫੈਸਿਲਿਟੀ ਹੈ ਜੀ ਉਹਨਾਂ ਦੇ ਕੋਲ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼, ਇੰਜਨ ਟਿਊਨ ਅਪ, ਟਰਾਂਸਮਿਸ਼ਨ ਟਿਊਨ ਅਪ ਵਗੈਰਾ, ਜੈਲੋ ਸਟਿੱਕਰ ਜਿਹੜੇ ਕਿਊ ਬੈਂਸ ਨੂੰ ਲੱਗਦੇ ਨੇ ਉਹ ਵੀ ਉਹਨਾਂ ਦੇ ਕੋਲੋਂ ਤੁਹਾਨੂੰ ਮਿਲ ਸਕਦੇ ਨੇ। 416-747-4768-00 ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਵਾਲਿਆਂ ਦਾ ਟੈਲੀਫੋਨ ਨੰਬਰ ਹੈ ਜੀ। ਜੁੜੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਟੂਡੀਓ ਗੱਲਬਾਤ ਕਰਨੀ ਹੈ ਤਾਂ ਫਿਰ 416-233-7368 ਜਾਂ 82-97 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਗੱਲ ਕਰਨੀ ਤਾਂ ਫਿਰ 416-669-1373 ਟੈਲੀਫੋਨ ਨੰਬਰ ਹੁੰਦਾ ਜੀ। ਹਾਊਸਿੰਗ ਮਾਰਕੀਟ ਜਿਹੜੀ ਰਿਕਵਰੀ ਹੈ ਉਹ ਹਾਲੇ 2 ਸਾਲ ਵੀ ਲੈ ਸਕਦੀ ਹੈ, ਇਹ RBC ਦੀ ਇੱਕ ਰਿਪੋਰਟ ਹੈ। ਭਾਵੇਂ ਕਿ ਉਹਨਾਂ ਦੇ ਮੁਤਾਬਕ ਗੁੱਡ ਨਿਊਜ਼ ਇਹ ਹੈ ਕਿ ਕੈਨੇਡੀਅਨ ਜਿਹੜੀਆਂ ਹੋਮ ਪ੍ਰਾਈਸਿਸ ਹੈ ਉਹ ਲੱਗ ਰਿਹਾ ਕਿ ਉਹਨਾਂ ਨੇ ਬੌਟਮ ਹਿੱਟ ਕਰ ਲਿਆ, ਕਿ ਜਿੰਨੀਆਂ ਘਟਣੀਆਂ ਸੀ ਘਟ ਗਈਆਂ, ਲੇਕਿਨ ਜਿਹੜੀ ਉਹਦੀ ਰਿਕਵਰੀ ਉਹ ਇੰਨਾ ਲੰਬਾ ਸਮਾਂ ਕਿਉਂ ਲਏਗੀ, ਕਿਉਂਕਿ ਜਿਹੜਾ ਪੇਸ ਹੈ ਜੋ ਘਰ ਵਿਕਣ ਦਾ
ਉਹ ਹਲੇ ਉਨਾ ਜ਼ਿਆਦਾ ਫਾਸਟ ਨਹੀਂ ਹੋ ਸਕਿਆ

ਉਨੀ ਉਹਦੇ 'ਚ ਤੇਜ਼ੀ ਨਹੀਂ ਆਈ। ਉਹਦੇ ਬਹੁਤ ਸਾਰੇ ਜਿਹੜੇ ਕਾਰਨ ਨੇ, ਬਹੁਤ ਸਾਰੇ ਰੀਜ਼ਨਸ ਨੇ ਜੀ ਉਹਦੇ, ਜੋ ਜਿਹਦਾ ਕਰਕੇ ਇਹ ਜਿਹੜਾ ਸਲੋ ਪੇਸ ਹੈ ਇਹ ਹੌਲੀ ਹੌਲੀ ਪਿਕਅਪ ਜੋ ਪ੍ਰਾਈਸਿਸ ਵਧਣਦਾ ਉਹ ਡੈਫੀਨੇਟਲੀ ਕਰੇਗਾ, ਲੇਕਿਨ ਫਿਲਹਾਲ ਜਿਹੜੀਆਂ ਪ੍ਰਾਈਸਿਸ ਨੇ ਉਹ ਸ਼ਾਇਦ ਹੁਣ ਇਸ ਤੋਂ ਥੱਲੇ ਤਾਂ ਨਾ ਜਾਣ। ਪਰ ਕਿਉਂਕਿ ਇਕੋਨਮੀ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਆ, ਜਾਂ ਲੋਕਾਂ ਦੀ ਅਰਨਿੰਗ ਪਾਵਰਸ ਵੀ ਜਿਹੜੀ ਹੈ ਉਹ ਹੋ ਸਕਦਾ ਕਿ ਘਟੀ ਹੈ ਪਿਛਲੇ ਇੱਕ ਦੋ ਸਾਲਾਂ ਦੇ ਵਿੱਚ, ਅਤੇ ਜਿਹੜੀ ਹਾਊਸ ਹੋਲਡ ਇਨਕਮ ਹੈ ਤੁਹਾਡੀ ਉਹ ਓਨੀ ਕੁ ਹੈ ਕਹਿ ਸਕਦੇ ਹਾਂ, ਅਤੇ ਦੂਜੇ ਪਾਸੇ ਜਿਹੜੀਆਂ ਪ੍ਰਾਈਸਿਸ ਹੈ ਉਹ ਕਾਫੀ ਜਿਹੜੀਆਂ ਸਾਡੀ ਡੇਲੀ ਰੂਟੀਨ ਦੇ ਵਿੱਚ ਜੋ ਸਾਨੂੰ ਖਰਚੇ ਨੇ ਜੋ ਘਰਾਂ ਦੇ ਉਹ ਸ਼ਾਇਦ ਵਧੇ ਨੇ। ਸੋ ਇਸ ਕਰਕੇ ਜਿਹੜੀ ਹਲੇ ਰਿਕਵਰੀ ਹੈ ਉਹ ਉਹਦੇ ਉਹਨੂੰ ਹਲੇ ਥੋੜ੍ਹਾ ਬਹੁਤਾ ਜਿਹੜਾ ਟਾਈਮ ਹੈ ਉਹ ਹੋਰ ਲੱਗ ਸਕਦਾ। ਜਿਹੜੇ ਘਰ ਸੋਲਡ ਹੋਏ ਨੇ ਜੇ ਆਪਾਂ ਜੁਲਾਈ ਦੇ ਵਿੱਚ ਗੱਲ ਕਰੀਏ, ਤਕਰੀਬਨ 4,57,500, ਜੋ 12% ਜੇ 10 ਸਾਲਾਂ ਦੀ ਐਵਰੇਜ ਆਪਾਂ ਦੇਖਦੇ ਹਾਂ ਤਾਂ ਉਹਦੇ ਨਾਲੋਂ 12% ਹਾਲੇ ਸਟਿਲ ਥੱਲੇ ਹੈ। ਅਤੇ ਜੋ ਪਿਛਲੇ 2 ਮਹੀਨਿਆਂ ਦੇ ਵਿੱਚ ਜਿਹੜਾ ਪੇਸ ਦੇਖਿਆ ਗਿਆ ਉਹਦੇ ਵਿੱਚ ਉਹਦੇ ਮੁਤਾਬਕ ਤਕਰੀਬਨ 2 ਤੋਂ 2.5 ਸਾਲ ਦਾ ਸਮਾਂ ਜਿਹੜਾ ਰਿਟਰਨ ਟੂ ਐਵਰੇਜ ਲੈਵਲਸ ਆਫ ਐਕਟੀਵਿਟੀ ਲੱਗ ਸਕਦੀ ਹੈ, ਇਹ BC ਕਹਿ ਰਹੀ ਹੈ। ਔਰ ਅੰਟੈਰੀਓ ਜਿਹੜਾ ਹੈ ਉਹਦੀ ਕੁਰੈਕਸ਼ਨ ਉਹ ਜ਼ਿਆਦਾ ਹਾਰਡ ਹਿੱਟ ਹੋਇਆ ਜੇ ਨੈਸ਼ਨਲ ਸੇਲਸ ਗੇਨਸ ਦੀ ਆਪਾਂ ਜਦੋਂ ਗੱਲ ਕਰਦੇ ਹਾਂ। ਅਤੇ ਟੋਰਾਂਟੋ ਦੇ ਵਿੱਚ ਹਮਿਲਟਨ, ਕਿਚਨਰ, ਵਾਟਰਲੂ, ਲੰਡਨ ਅਤੇ ਆਟਵਾ ਦੇ ਵਿੱਚ ਪ੍ਰਾਈਸਿਸ ਫਿਰ ਵੀ ਜਿਹੜੀਆਂ ਉਹ ਵੱਧ ਰਹੀਆਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਹੌਲੀ ਹੌਲੀ, ਭਾਵੇਂ ਕਿ ਪੁਆਇੰਟ ਪਰਸੈਂਟੇਜ ਦੇ ਵਿੱਚ ਉਹਨਾਂ ਦੀ ਇਨਕਰੀਜ਼ ਹੋ ਰਹੀ ਹੈ, ਪਰ ਡੈਫੀਨੇਟਲੀ ਉਹਦੇ 'ਚ ਵਾਧਾ ਜ਼ਰੂਰ ਹੁੰਦਾ ਨਜ਼ਰ ਆ ਰਿਹਾ RBC ਦੇ ਮੁਤਾਬਕ। US ਸਰਕਾਰ ਦੇ ਵੱਲੋਂ ਜਿਹੜਾ ਨੈਸ਼ਨਲ US ਸਰਕਾਰ ਦਾ ਡੈਟ ਹੈ, ਜਿਹੜਾ ਕਰਜ਼ਾ ਹੈ, ਉਹ $40 ਟ੍ਰਿਲੀਅਨ ਬੜੇ ਥੋੜ੍ਹੇ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ। ਜੇ 2001 ਦੇ ਵੱਲ ਝਾਤ ਮਾਰਦੇ ਹਾਂ ਤਾਂ ਉਦੋਂ ਸਰਕਾਰ ਕਹਿ ਰਹੀ ਸੀ ਕਿ ਉਹ ਸਾਲਾਨਾ ਸਰਪਲੱਸ ਵੱਲ ਨੂੰ ਵੱਧ ਰਹੇ ਨੇ, ਅਤੇ 4 ਸਾਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇਹ ਸਰਪਲੱਸ ਉਹਨਾਂ ਦਾ ਰਹਿੰਦਾ ਅਤੇ 2009 ਤੱਕ ਉਹਨਾਂ ਦਾ ਕਰਜ਼ਾ ਜਿਹੜਾ ਉਹ 0 'ਤੇ ਆ ਜਾਏਗਾ। ਪਰ ਹੋਇਆ ਉਸ ਦੇ ਉਲਟ, 2008 ਤੱਕ $10 ਟ੍ਰਿਲੀਅਨ ਤੱਕ ਇਹ ਵੱਧ ਗਿਆ, ਅਤੇ ਉਸ ਤੋਂ ਬਾਅਦ ਅਗਲੇ 18 ਸਾਲ ਤੱਕ ਜੇ ਆਪਾਂ ਹੁਣ ਦੀ ਗੱਲ ਕਰਦੇ ਹਾਂ 2026 ਤੱਕ ਇਹ ਵੱਧ ਕੇ $10 ਤੋਂ $40 ਟ੍ਰਿਲੀਅਨ ਟੋਟਲ ਡੈਟ ਜਿਹੜਾ ਉਹ ਅਮੈਰੀਕਾ ਦੇ ਉੱਤੇ ਹੋ ਚੁੱਕਿਆ। ਔਰ ਉਹਦੀ ਵਜ੍ਹਾ ਕੀ ਰਹੀ ਹੈ ਕਿ 6% ਡੈਫੀਸਿਟ 2001 ਤੋਂ ਬਾਅਦ, ਜਿੱਥੋਂ ਜਦੋਂ ਪਲੱਸ ਕਹਿੰਦੇ ਸੀ 1.2% ਸਰਪਲੱਸ ਹੋਣਾ, ਲੇਕਿਨ ਹੋਇਆ ਉਸਦੇ ਉਲਟ, 6% ਉਹ ਡੈਫੀਸਿਟ ਵੱਲ ਨੂੰ ਚਲਾ ਗਿਆ, ਅਤੇ $2.1 ਟ੍ਰਿਲੀਅਨ ਦਾ ਉਹਨਾਂ ਦੇ ਉੱਤੇ ਜਿਹੜਾ ਇਹ ਕਰਜ਼ਾ ਹੈ ਉਹ 30 ਸਪਟੰਬਰ ਤੱਕ ਉਸੇ ਸਾਲ ਦੇ ਵਿੱਚ ਹੀ ਇਹ ਉੱਪਰ ਚਲਾ ਗਿਆ ਸੀ। ਬਹੁਤ ਸਾਰੇ ਉਹਦੇ ਰੀਜ਼ਨਸ ਹੋਏ ਜਿਵੇਂ ਮੇਜਰ ਟੈਕਸ ਕੱਟ ਜੋਰਜ ਡਬਲਿਊ ਬੁਸ਼ ਹੋਰਾਂ ਦੇ ਸਮੇਂ ਦੇ ਦੌਰਾਨ, ਔਰ ਟਰੰਪ ਹੋਰਾਂ ਦੀ ਜਿਹੜੀ ਪਹਿਲੀ ਟਰਮ ਸੀ, ਇਹ ਦੋਨੋਂ ਮਿਲਾ ਕੇ ਤਕਰੀਬਨ 37% ਦਾ ਇਹਨਾਂ ਦਾ ਹਿੱਸਾ ਰਿਹਾ ਇਸ ਕਰੰਟ ਡੈਟ ਨੂੰ ਵਧਾਉਣ ਦੇ ਵਿੱਚ, ਜਿਹਦੇ 'ਚ ਅਫਗਾਨਿਸਤਾਨ, ਇਰਾਕ ਦੇ ਨਾਲ ਜਿਹੜੀਆਂ ਵਾਰਸ ਹੋਈਆਂ, ਜਾਂ ਫਿਰ ਜਿਹੜੀ ਬਿਜ਼ਨਸਿਸ ਦੇ ਉੱਤੇ ਜਿਹੜੇ ਟੈਕਸ ਕੱਟ ਉਹਨਾਂ ਦੇ ਵੱਲੋਂ ਹੋਏ ਉਹ ਇਸ ਦਾ ਇੱਕ ਹਿੱਸਾ ਰਹੇ। ਅਤੇ ਡੈਮੋਕ੍ਰੇਟਸ ਨੇ ਵੀ ਜਿਹੜੀਆਂ ਸਪੈਂਡਿੰਗ ਉਹਨਾਂ ਨੇ ਆਪਣੀਆਂ ਇਨਕਰੀਜ਼ ਕੀਤੀਆਂ, ਜਿਹਦਾ ਕਰਕੇ 33% ਬਜਟ ਇਸ ਡੈਟ ਦੇ ਵਿੱਚ ਹਿੱਸਾ ਉਹਨਾਂ ਦਾ ਵੀ ਹੈ ਇਸ ਨੂੰ ਵਧਾਉਣ ਦੇ ਵਿੱਚ। ਸੋ ਹੁਣ ਇਸ ਵੇਲੇ $40 ਟ੍ਰਿਲੀਅਨ ਦਾ ਜਿਹੜਾ ਕਰਜ਼ਾ ਹੈ ਉਹ US ਦੇ ਉੱਪਰ ਇਸ ਵੇਲੇ ਪਹੁੰਚ ਚੁੱਕਿਆ ਜੀ, ਉਸਦਾ ਨੰਬਰ ਇੱਥੋਂ ਤੱਕ ਆ ਗਿਆ। ਅਤੇ ਦੂਜੇ ਪਾਸੇ US ਜਿਹੜਾ ਇੰਪਲੋਇਮੈਂਟ ਕਲੇਮਸ ਹੈ ਉਹ ਡਰੋਪ ਹੋਇਆ, ਕਿ ਲੋਕਾਂ ਨੂੰ ਲੇ ਆਫਸ ਜਿਹੜੀਆਂ ਇਸ ਵੇਲੇ ਜੇ ਪਿਛਲੇ ਮਹੀਨੇ ਦੀ ਆਪਾਂ ਗੱਲ ਕਰੀਏ ਤਾਂ ਉਹ ਘੱਟ ਹੋਈਆਂ ਨੇ। ਜੋ ਲੋਕ ਅਰਨ ਕਰਦੇ ਨੇ, ਜੋ ਬੈਨੀਫਿਟ ਲੈਂਦੇ ਨੇ ਲੇ ਆਫ ਤੋਂ ਬਾਅਦ,
ਸੋ ਜੋ ਪ੍ਰੋਡਿਕਸ਼ਨ ਸੀਗੀ ਉਹ 2,12,000 ਦੀ ਸੀ ਪਿਛਲੇ ਹਫ਼ਤੇ, ਜੋ ਕਿ ਰਿਵਾਈਜ਼ ਹੋ ਕੇ 2,06,000 'ਤੇ ਆ ਗਈ ਆ, ਕਿ ਘੱਟ ਲੋਕਾਂ ਨੇ ਉਸ ਬੈਨੀਫਿਟ ਨੂੰ ਅਪਲਾਈ ਜਿਹੜਾ ਉਹ ਕੀਤਾ ਹੈ। ਅਤੇ ਜੇ ਅਨਇੰਪਲਾਇਮੈਂਟ ਦੀ ਗੱਲ ਕਰਦੇ ਹਾਂ, US ਦੇ ਵਿੱਚ ਉਹ 4.1% 'ਤੇ ਆ, ਸਾਡੇ ਕੈਨੇਡਾ ਦੇ ਨਾਲ ਹਾਲੇ ਵੀ ਉਹ ਥੱਲੇ ਨੇ ਜੀ। ਅਤੇ ਨੰਬਰ ਆਫ ਪੀਪਲ ਜਿਹੜੇ ਅਨਇੰਪਲਾਇਮੈਂਟ ਬੈਨੀਫਿਟ ਅਰਨ ਕਰ ਰਹੇ ਨੇ, ਉਹ 8 ਅਗਸਤ ਦਾ ਜਿਹੜਾ ਵੀਕਐਂਡ ਵੀਕ ਸੀਗਾ ਉਹਦੇ ਵਿੱਚ ਉਹ 1.8 million, ਜੋ ਕਿ ਪਿਛਲੇ 1.78 million ਇੱਕ ਹਫ਼ਤੇ ਪਹਿਲਾਂ ਨਾਲੋਂ ਉਹ ਜ਼ਰੂਰ ਵਧਿਆ, ਪਰ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਉਹਨਾਂ ਦੀ ਗਿਣਤੀ ਜਿਹੜੀ ਡਰੋਪ ਹੋਈ ਹੈ US ਦੇ ਵਿੱਚ। ਸਟੈਟ ਕੈਨੇਡਾ ਦੇ ਵੱਲੋਂ ਰੀਟੇਲ ਸੇਲ ਜਿਹੜੀਆਂ ਉਹ ਅਪ ਹੋਣ ਦੀ ਰਿਪੋਰਟ ਹੈ ਜੂਨ ਦੇ ਵਿੱਚ, 74.3 billion dollars, 0.6% ਅਪ ਗਈਆਂ ਨੇ। ਲੇਕਿਨ ਜੁਲਾਈ ਮਹੀਨੇ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਵਿੱਚ ਇਹ ਸੇਲਸ ਜਿਹੜੀਆਂ ਉਹ ਘਟਣਗੀਆਂ, ਕਿ ਜੁਲਾਈ ਮਹੀਨਾ ਜਿਹੜਾ ਉਹ ਡਰੋਪ ਕਰੇਗਾ, ਲੇਕਿਨ ਜੂਨ ਮਹੀਨਾ ਉਹ ਵਧੀਆ ਰਿਹਾ, ਜਿਹਦੇ ਵਿੱਚ ਕਲੋਥਿੰਗ ਐਕਸੈਸਰੀਜ਼, ਸ਼ੂਜ਼, ਜਿਊਲਰੀ, ਲਗੇਜ, ਲੈਦਰ ਗੁੱਡਸ ਜਿਹੜੀਆਂ ਰਿਟੇਲਰਸ ਨੇ ਉਹਨਾਂ ਨੇ 3.1% ਦਾ ਇਹਦੇ 'ਚ ਯੋਗਦਾਨ ਪਾਇਆ, ਇੰਨੀਆਂ ਉਹ ਵਧੀਆਂ ਨੇ। ਅਤੇ ਕੁਝ ਇੱਕ ਸੈਕਟਰਸ ਦੇ ਵਿੱਚ ਘਟੀਆਂ ਵੀ ਨੇ, ਪਰ ਜਿਹੜੀ ਐਵਰੇਜ ਹੈ ਉਹ 0.6% ਦੀ ਰਹੀ ਹੈ। ਪਰ ਜੁਲਾਈ ਐਜ਼ ਆਈ ਸੈਡ ਕਿ ਉਹ ਔਲਰੇਡੀ ਪ੍ਰੋਡਿਕਟ ਕੀਤਾ ਗਿਆ ਕਿ ਉਹਦੇ 'ਚ 0.8% ਡਰੋਪ ਹੋਣ ਦੇ ਨੰਬਰ ਜਿਹੜੇ ਹੈ ਉਹ ਆ ਸਕਦੇ ਨੇ, ਕਿ ਜਦੋਂ ਰੀਟੇਲ ਸੇਲਸ ਦੇ ਨੰਬਰ ਹੈ ਤਕਰੀਬਨ 1 ਮਹੀਨਾ ਪਛੜ ਕੇ ਆਉਂਦੇ ਨੇ, ਜੇ 1 ਤੋਂ ਵੀ ਵੱਧ ਮਹੀਨਾ ਲੱਗ ਜਾਂਦਾ, ਜਿਵੇਂ ਹੁਣ ਜੂਨ ਦੇ ਆਏ ਨੇ, ਜੁਲਾਈ ਅਸੀਂ ਜਿਹੜਾ ਸਪਟੰਬਰ ਦੇ ਵਿੱਚ ਇਹ ਨੰਬਰ ਜਿਹੜੇ ਆ ਉਹ ਦੇਖਾਂਗੇ ਜੀ। ਜੁੜੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ ਤਾਂ ਫਿਰ 416-233-7368 ਜਾਂ 8293 ਡਾਇਲ ਕਰਕੇ ਕਰ ਸਕਦੇ ਹੋ ਮੇਰੇ ਨਾਲ। ਪ੍ਰੋਗਰਾਮ ਤੋਂ ਬਾਅਦ 'ਚ ਤੁਸੀਂ ਗੱਲ ਕਰਨੀ ਹੈ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ, 416-669-1379 'ਤੇ ਸੰਪਰਕ ਕਰ ਸਕਦੇ ਹੋ 2 ਵਜੇ ਤੋਂ ਬਾਅਦ ਦੇ ਵਿੱਚ।

0: ਜੀ ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੋਵੇ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਰੀਅਲ ਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ, ਰੈਜੀਡੈਂਸ਼ੀਅਲ ਹੈ, ਕਮਰਸ਼ੀਅਲ ਹੈ ਜਾਂ ਇੰਡਸਟਰੀਅਲ ਹੈ, ਤੁਸੀਂ ਲੀਜ਼ 'ਤੇ ਕੋਈ ਪ੍ਰੋਪਰਟੀ ਲੈਣੀ ਹੈ, ਦੇਣੀ ਹੈ ਜਾਂ ਕੋਈ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ ਜਾਂ ਵੇਚਣੀ ਚਾਹੁੰਦੇ ਹੋ, ਅਤੇ ਰੀਮੈਕਸ ਪ੍ਰੈਜ਼ੀਡੈਂਟ ਰਿਅਲਟੀ ਦੇ ਨਾਲ ਮੈਂ ਕੰਮ ਕਰਦਾ ਜੀ। ਸੋ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਐਨੀ ਟਾਈਮ, 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ। ਪ੍ਰੇਮ ਗਿੱਲ ਸਾਹਿਬ ਨੇ ਕਾਲ ਕੀਤੀ ਹੈ। ਪ੍ਰੇਮ ਜੀ, ਨਿੱਘਾ ਸਵਾਗਤ ਜੀ।
1: ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਬਹੁਤ ਵਧੀਆ। ਮੈਂ ਐਕਚੁਅਲੀ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਅੱਜ ਆਪਣੇ ਸਰੋਤਿਆਂ ਨੂੰ
0: ਜੀ,
1: ਕਿ ਆਪਾਂ ਇੱਕ ਪਿਕਨਿਕ ਦਿਖਾਈ ਸੀਗੀ
0: ਜੀ ਜੀ,
1: ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਜਿਹਨਾਂ ਤਿਆਰੀਆਂ ਕੀਤੀਆਂ ਸੀਗੀਆਂ ਪਿਕਨਿਕ ਦੀਆਂ,
0: ਮੀਂਹ ਦੀ ਵਜ੍ਹਾ ਕਰਕੇ ਪੋਸਟਪੋਨ ਕੀਤੀ।
1: ਹਾਂਜੀ ਹਾਂਜੀ, ਬਾਰਿਸ਼ ਦੀ ਵਜ੍ਹਾ ਕਰਕੇ, ਕਿਉਂਕਿ ਸਾਰਾ ਦਿਨ ਬਾਰਿਸ਼ ਹੈਗੀ
0: ਜੀ,
1: ਇਸ ਕਰਕੇ ਫਿਰ ਸਾਨੂੰ ਪੋਸਟਪੋਨ ਕਰਨੀ ਪਈ ਜੀ।
0: ਠੀਕ ਹੈ ਜੀ, ਠੀਕ ਹੈ ਸਰ। ਥੈਂਕ ਯੂ ਸੋ ਮਚ ਜੀ। ਨੰਬਰ ਤੁਸੀਂ ਆਪਣਾ ਸਾਂਝਾ ਕਰ ਸਕਦੇ ਹੋ ਜੀ?
1: ਜੀ 647-606-4931। ਮੈਂ ਰੀਜਨਲ ਕੌਂਸਲਰ ਦੇ ਵਾਰਡ ਨੰਬਰ 26 ਤੋਂ ਆ ਰਿਹਾ ਜੀ।
0: ਜੀ ਜੀ
1: ਮਨਜੀਤ ਜੀ, ਥੈਂਕ ਯੂ ਸੋ ਮਚ।
0: ਸ਼ੁਕਰੀਆ ਜੀ, ਸ਼ੁਕਰੀਆ, ਸ਼ੁਕਰੀਆ ਜੀ। ਜੀ ਬਿਲਕੁਲ ਜੀ। ਸੋ ਦੋਸਤੋ, ਜਿਹਨਾਂ ਵੀ ਮਿੱਤਰਾਂ ਨੇ ਅੱਜ ਹਰਜੀਤ ਜੰਜੂਆ ਹੋਰਾਂ ਦੀ ਸੱਦੇ ਪੱਤਰ 'ਤੇ ਅੱਜ ਪਿਕਨਿਕ 'ਤੇ ਪਹੁੰਚਣਾ ਸੀ, ਸੋ ਹੁਣ ਪੋਸਟਪੋਨ ਕੀਤੀ ਹੈ, ਤੁਸੀਂ ਤੁਹਾਡੇ ਪਾਸ ਨੰਬਰ ਹੋਏਗਾ ਜੀ ਹਰਜੀਤ ਹੋਰਾਂ ਦਾ, ਤੁਸੀਂ ਉਹਨਾਂ ਨੂੰ ਕਾਲ ਕਰਕੇ ਪਤਾ ਕਰ ਸਕਦੇ ਹੋ ਕਿਹੜੇ ਦਿਨ ਉਹਨਾਂ ਨੇ ਉਸ ਤੋਂ ਬਾਅਦ ਹੁਣ ਇਹਨੂੰ ਫਿਰ ਦੁਬਾਰੇ ਤੋਂ ਜਿਹੜਾ ਇਹਦਾ ਅਰੇਂਜਮੈਂਟ ਕਰਨਾ। ਸੋ ਉਹਨਾਂ ਦੇ ਨਾਲ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਜੁੜੇ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੈ ਪ੍ਰੋਗਰਾਮ ਤੋਂ ਬਾਅਦ ਵਿੱਚ, ਫਿਰ 416-669-1379 'ਤੇ ਕਰ ਸਕਦੇ ਹੋ। ਔਰ ਇੱਕ ਆਫਿਸ ਪੇ, ਜਿਹੜੀ 2 ਰੂਮਸ ਵਿਦ ਰਿਸੈਪਸ਼ਨ ਏਰੀਆ, ਉਹ ਤੁਸੀਂ ਲੀਜ਼ 'ਤੇ ਕਰਨੀ ਹੈ, ਤੋ ਐਨੀ ਟਾਈਮ ਦੇਖੀ ਜਾ ਸਕਦੀ ਹੈ, ਖਾਲੀ ਹੈ ਇਸ ਵੇਲੇ। 416-669-1379 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਰਿਪੋਰਟ ਆਈ ਹੈ ਜੀ ਕਿ ਟੋਰਾਂਟੋ ਦੇ ਵਿੱਚ ਜਾਂ ਟੋਰਾਂਟੋ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ 10 ਵਿੱਚੋਂ 8 ਘਰ ਜਿਹੜੇ ਇਸ ਵੇਲੇ ਹੈ ਉਹ ਬਿਲੋ ਆਸਕਿੰਗ ਪ੍ਰਾਈਸ, ਕਿ ਜਿੰਨੀ ਪ੍ਰਾਈਸ ਦੇ ਉੱਤੇ ਲੱਗੇ ਹੋਏ ਨੇ ਉਹ ਤੋਂ ਘੱਟ ਪ੍ਰਾਈਸ ਇਸ ਵੇਲੇ ਉਹ ਵਿਕ ਰਹੇ ਨੇ, ਜੋ ਕਿ ਤੁਸੀਂ ਸੋਚ ਸਕਦੇ ਹੋ ਕਿ ਇਹ ਨੋਰਮਲ ਹੈ ਜਾਂ ਕਿ ਇਸ ਤਰ੍ਹਾਂ ਜਿਹੜਾ ਉਹ ਨਹੀਂ ਹੁੰਦਾ ਕਦੇ ਵੀ। ਕਿ ਜਿਹੜੀ ਇਹ ਹਾਊਸ ਸਿਗਮਾ ਦੇ ਵੱਲੋਂ ਵੈਬਸਾਈਟ ਹੈ, ਲਿਸਟਿੰਗ ਵੈਬਸਾਈਟ, ਉਹਦੇ ਵੱਲੋਂ ਇਹ ਡਾਟਾ ਜਿਹੜਾ ਉਹ ਸਾਹਮਣੇ ਆਇਆ ਕਿ 78.1% ਜਿਹੜੇ ਘਰ ਨੇ ਉਹ ਜੁਲਾਈ ਮਹੀਨੇ ਦੇ ਵਿੱਚ ਆਸਕਿੰਗ ਪ੍ਰਾਈਸ ਤੋਂ ਘੱਟ 'ਤੇ ਵਿਕੇ ਨੇ। 18.7% ਨੇ ਜਿਹੜੇ ਅਵੱਬ ਦਾ ਆਸਕਿੰਗ ਪ੍ਰਾਈਸ ਉਹ ਜਿਹੜੇ ਵਿਕੇ ਨੇ, ਅਤੇ ਮੀਡੀਅਮ ਸੇਲ ਜਿਹੜੀ 2.8% ਉਹ 23,000 ਬਲੋ ਦਾ ਲੈਸ ਪ੍ਰਾਈਸ ਜਿਹੜੀ ਆ ਉਹ ਰਹੀ ਹੈ। ਅਤੇ ਜਿਹੜੀਆਂ ਡਿਸਕਾਊਂਟ ਹੈ ਤਕਰੀਬਨ $30,000 ਦਾ 3.7% ਆਪਾਂ ਕਹਿ ਸਕਦੇ ਹਾਂ। ਸੋ ਫਰਵਰੀ 2022 ਤੋਂ ਬਾਅਦ ਜਦੋਂ 86.1% ਟੋਰਾਂਟੋ ਏਰੀਆ ਜਿਹੜੇ ਹੋਮ ਸੋਲਡ ਹੈ ਉਹ ਵੱਬ ਦਾ ਆਸਕਿੰਗ ਪ੍ਰਾਈਸ ਹੋਏ ਸੀ, ਔਰ ਜੇ ਆਪਾਂ ਉਹਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਓਪੋਜ਼ਿਟ, ਤਕਰੀਬਨ ਉਸ ਤੋਂ ਵੀ ਕਹਿ ਲਓ ਕਿ ਵੱਧ ਕੇ ਹੋ ਗਿਆ। ਉਦੋਂ 86.1% ਵੱਬ ਦਾ ਆਸਕਿੰਗ ਪ੍ਰਾਈਸ ਸੀ, ਹੁਣ 78.1% ਬਲੋ ਦਾ ਆਸਕਿੰਗ ਪ੍ਰਾਈਸ ਜਿਹੜੀਆਂ ਪ੍ਰੋਪਰਟੀਜ਼ ਹੈ ਉਹ ਸੋਲਡ ਹੋਈਆਂ ਨੇ। ਜੇ ਜੁਲਾਈ 2011 ਦੇ ਨਾਲ ਆਪਾਂ ਕੰਪੇਅਰ ਕਰੀਏ ਤਾਂ ਉਦੋਂ ਵੀ ਤਕਰੀਬਨ ਆਇਡੈਂਟੀਕਲ ਨੰਬਰ ਜਿਹੜੇ ਉਹ ਸਨ, 78.1% ਟੋਰਾਂਟੋ ਏਰੀਆ ਦੇ ਜਿਹੜੇ ਹੋਮ ਸੇਲ ਸਨ, ਮਾਫ ਕਰਨਾ ਜਿਹੜੀਆਂ ਪ੍ਰਾਈਸਿਸ ਸਨ ਉਹ ਆਸਕਿੰਗ ਪ੍ਰਾਈਸ ਤੋਂ ਤਕਰੀਬਨ 78.1% ਪ੍ਰੋਪਰਟੀਜ਼ ਜਿਹੀਆਂ ਸਨ ਜੋ ਆਸਕਿੰਗ ਪ੍ਰਾਈਸ ਤੋਂ ਬਲੋ ਪ੍ਰਾਈਸ 'ਤੇ ਵਿਕੀਆਂ ਸਨ, ਅਤੇ ਜੁਲਾਈ 2009 ਵੀ ਟੋਟਲੀ ਤਕਰੀਬਨ 78.7% ਸੀ, ਅਤੇ ਹੁਣ ਜੇ ਆਪਾਂ 2026 ਦੀ ਗੱਲ ਕਰੀਏ ਤਾਂ 78.1% ਹੈ। ਸੋ ਵਰਤਾਰਾ ਬਿਲਕੁਲ ਸੇਮ ਉਦੋਂ ਵਾਲਾ ਜੇ 2011 ਜਾਂ 2009 ਦੇ ਨਾਲ ਕੰਪੇਅਰ ਕਰੀਏ ਤਾਂ ਬਿਲਕੁਲ ਸੇਮ ਹੈ, ਜੇ 2022 ਜੁਲਾਈ ਦੇ ਨਾਲ ਆਪਾਂ ਕੰਪੇਅਰ ਕਰਦੇ ਹਾਂ ਤਾਂ ਟੋਟਲੀ ਆਪੋਜ਼ਿਟ ਹੈ ਜੀ ਉਹਦੇ ਨਾਲ। ਹਰਜਿੰਦਰ ਗਿੱਲ ਆਪਣੇ ਨਾਲ ਜੁੜੇ ਨੇ ਜੀ ਇੱਕ ਵਾਰੀ ਫਿਰ ਤੋਂ। ਹਰਜਿੰਦਰ ਸਵਾਗਤ ਜੀ।
2: ਹਾਂਜੀ ਜੀ, ਬਹੁਤ ਧੰਨਵਾਦ, ਥੈਂਕ ਯੂ। ਸੋ ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ, ਜਦੋਂ ਰਿਪੋਰਟਸ ਦੀ ਗੱਲ ਕਰਦੇ ਹਾਂ, ਸਰਵੇਸ ਦੀ ਗੱਲ ਕਰਦੇ ਹਾਂ, ਟ੍ਰੈਂਡਸ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਦਾ ਇੱਕ ਚੀਜ਼ ਦੇ ਲਈ ਸਾਡੇ ਉੱਤੇ ਸਿੱਧਾ ਜਾਂ ਅਸਿੱਧਾ ਅਸਰ ਤਾਂ ਡੈਫੀਨੇਟਲੀ ਪੈਂਦਾ ਕਿ ਅਸੀਂ ਆਪਣੇ ਆਪ ਨੂੰ ਮਾਰਕੀਟ ਦੇ ਲਈ ਕਿਵੇਂ ਤਿਆਰ ਕਰਨਾ। ਮੈਂ ਪਿਛਲੇ ਦਿਨ ਇੱਕ ਰਿਪੋਰਟ ਪੜ੍ਹ ਰਿਹਾ ਸੀ ਜਿੱਥੇ ਇਨਵੈਸਟਰਸ ਦੀ ਜਦੋਂ ਗੱਲ ਕਰਦੇ ਹਾਂ ਵਿਸ਼ੇਸ਼ ਤੌਰ ਤੇ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਲਈ, ਉਹਦੇ ਵਿੱਚ ਮੰਜੀ ਜੀ ਇਹ ਸੀ ਵੀ ਉਹ ਜਿਹੜੇ ਇਨਵੈਸਟਰ ਸੀ, ਮੈਜੋਰਟੀ ਇਨਵੈਸਟਰ ਜਿਹੜੇ ਨੇ ਉਹ ਸਿਰਫ ਔਰ ਸਿਰਫ ਦੇਖੋ ਦੇਖੀ ਜਾਂ ਕਿਸੇ ਹੋਰ ਦੇ ਪ੍ਰਭਾਵ ਦੇ ਥੱਲੇ ਆ ਕੇ ਆਪਣੇ ਆਪ ਨੂੰ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਦੇ ਵਿੱਚ ਇਨਵੈਸਟਰ ਦੇ ਤੌਰ ਤੇ ਲੈ ਕੇ ਆਏ ਸੀ, ਜਦਕਿ ਉਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦੀ ਫਸਟ ਹੈਂਡ ਸਟੱਡੀ ਜਾਂ ਇਨਫੋਰਮੇਸ਼ਨ ਜਾਂ ਨੌਲੇਜ ਜਾਂ ਐਕਸਪਰਟੀਜ਼ ਨਹੀਂ ਸੀਗੀਆਂ। ਸੋ ਇਹ ਇੱਕ ਬੜਾ ਇੰਪੋਰਟੈਂਟ ਪੱਖ ਹੋ ਜਾਂਦਾ ਜਦੋਂ ਵੀ ਕਿਤੇ ਆਪਾਂ ਕੈਲਕੂਲੇਸ਼ਨ ਦੇਖਦੇ ਹਾਂ, ਨੰਬਰਸ ਦੇਖਦੇ ਹਾਂ। ਬਹੁਤੀ ਵਾਰ ਆਪਾਂ ਨੂੰ ਹੁੰਦਾ ਕਿ ਜਦੋਂ ਆਪਾਂ ਲਾਇਸੈਂਸ ਲੈਂਦੇ ਹਾਂ ਤਾਂ ਜਿਹੜੀਆਂ ਕਈ ਵਾਰੀ ਅਸੀਂ ਕੁਛ ਕੇਸ ਸਟੱਡੀਜ਼ ਨੂੰ ਦੇਖ ਰਹੇ ਹੁੰਦੇ ਹਾਂ, ਕੁਛ ਕੈਲਕੂਲੇਸ਼ਨ ਥਰੂ ਹੋਈਆਂ ਜਾਂਦੀਆਂ ਨੇ ਜਾਂ ਹੋਰ ਅਲੱਗ ਅਲੱਗ ਸਨੈਰੀਓਜ਼ ਜਿਹੜੇ ਨੇ ਉਹਨਾਂ ਨੂੰ ਥਰੂ ਹੋਇਆ ਜਾਂਦਾ, ਤਾਂ ਉਹ ਇਸ ਗੱਲ ਦੇ ਲਈ ਨਹੀਂ ਹੁੰਦੇ ਕਿ ਉਹ ਲਓ ਜੀ ਤੁਸੀਂ ਦੇਖੇ ਪੜ੍ਹੇ ਸੁਣੇ ਤੇ ਬਸ ਉੱਥੇ ਖਤਮ ਕਰਕੇ ਸਿਰਫ ਐਗਜ਼ਾਮ ਪਾਸ ਕਰਨ ਤੱਕ ਰਹਿ ਗਏ। ਸੋ ਜਿਹੜੇ ਐਕਸਪਰਟ ਰਿਐਲਟਰਸ ਨੇ ਉਹ ਆਪਣੇ ਕਲਾਇੰਟਸ ਤੱਕ ਉਹ ਸਾਰੀਆਂ ਚੀਜ਼ਾਂ ਪਹੁੰਚਦੀਆਂ ਕਰਨ ਦੇ ਵਿੱਚ ਤੁਹਾਡੀ ਮਦਦ ਕਰਦੇ ਆ, ਜਿਹੜੀ ਕਈ ਵਾਰ ਇਨਵੈਸਟਰ ਜਾਂ ਕਲਾਇੰਟਸ ਡਾਇਰੈਕਟਲੀ ਜਦੋਂ ਕਿਸੇ ਵੀ ਇਮੋਸ਼ਨਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਵੋਲਵ ਹੋ ਜਾਂਦੇ ਆ, ਤਾਂ ਉਹ ਜਦੋਂ ਇਸ ਤਰੀਕੇ ਸਿਰਫ ਔਰ ਸਿਰਫ ਉਹ ਬਬਲ ਦਾ ਆਸਰਾ ਲੈਂਦੇ ਹੋਏ ਜਾਂ ਸਿਰਫ ਦੇਖੋ ਦੇਖੀ ਵਾਲਾ ਆਸਰਾ ਲੈਂਦੇ ਹੋਏ, ਠੀਕ ਹੈ ਉਹ 'ਚ ਵੀ ਕੁਛ ਲੋਕਾਂ ਨੇ ਜ਼ਰੂਰ ਬੈਨੀਫਿਟ ਖੱਟਿਆ ਹੋਏਗਾ, ਪਰ ਉਸ ਇੱਕ ਫਲੋਕ ਹੁੰਦਾ, ਇੱਕ ਤੁੱਕਾ ਹੁੰਦਾ। ਸੋ ਅਸਲ 'ਚ ਜਿਹੜੇ ਸੁਹਿਰਤਾ ਦੇ ਨਾਲ ਜਾਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿਹੜੇ ਇਨਵੈਸਟਰਸ ਨੇ ਉਹ ਹਮੇਸ਼ਾ ਆਪਣੇ ਆਪ ਨੂੰ ਤਿਆਰ ਇਸ ਗੱਲ ਦੇ ਲਈ ਰੱਖਦੇ ਨੇ ਕਿ ਉਹਨਾਂ ਨੇ ਮਾਰਕੀਟ ਨੂੰ ਪਲੱਸ ਐਂਡ ਮਾਈਨਸਿਸ ਨੂੰ ਕਿਵੇਂ ਮੈਨੇਜ ਕਰਨਾ ਹੈ, ਕਿਵੇਂ ਵਾਧੇ ਘਾਟੇ ਜਿਹੜੇ ਉਹ ਬੇਅਰ ਕਰਨੇ ਆ, ਕਿਤੇ ਇੱਦਾਂ ਨਾ ਹੋਵੇ ਵੀ ਜੇ ਤੁਸੀਂ ਬਹੁਤ ਜ਼ਿਆਦਾ ਪ੍ਰੋਫਿਟ ਲੈ ਰਹੇ ਹੋ ਤਾਂ ਤੁਸੀਂ ਪੁੱਠੀਆਂ ਛਾਲਾਂ ਮਾਰਨ ਲੱਗ ਜਾਓ ਸਿੱਧੇ ਸ਼ਬਦਾਂ 'ਚ, ਅਤੇ ਜੇ ਕਿਤੇ ਲੋਸ 'ਚ ਚਲੇ ਗਏ ਹੋ ਤਾਂ ਤੁਸੀਂ ਡਿਪਰੈਸ ਹੋ ਜਾਓ। ਉਹ ਇਸ ਗੱਲ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਆ ਕਿ ਜੇ ਉਹ ਪ੍ਰੋਫਿਟ 'ਚ ਗਏ ਨੇ ਤਾਂ ਉਹਨੂੰ ਵੀ ਕਿਵੇਂ ਸਹੀ ਢੰਗ ਨਾਲ ਮੈਨੇਜ ਕਰਨਾ, ਜੇ ਕਿਤੇ ਲੋਸ ਵੱਲ ਨੂੰ ਜਾ ਰਹੇ ਨੇ ਤਾਂ ਫਿਰ ਉਸ ਲੋਸ ਦੇ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਕਿਵੇਂ ਮੇਨਟੇਨ ਰੱਖਣਾ। ਸੋ ਇਹ ਕਾਫੀ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਆਪਾਂ ਇਸ ਤਰ੍ਹਾਂ ਦੇ ਸਰਵੇਜ਼ ਜਾਂ ਰਿਪੋਰਟਸ ਜਾਂ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਨਾਲ ਬੈਠਾਂਗੇ, ਡਿਸਕਸ ਕਰਾਂਗੇ, ਤਾਂ ਸਾਡੇ ਲਈ ਉਹ ਲਾਹੇਵੰਦ ਹੋ ਸਕਦੇ ਹੁੰਦੇ ਨੇ। ਇਸ ਕਰਕੇ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਤੁਹਾਡੇ ਨਾਲ ਚੰਗੀ ਟੀਮ ਦਾ, ਚੰਗੇ ਰਿਐਲਟਰਸ ਦਾ, ਚੰਗੇ ਮੌਰਗੇਜ ਐਕਸਪਰਟਸ ਦਾ, ਚੰਗੇ ਇੰਸ਼ੋਰੈਂਸ ਐਕਸਪਰਟਸ ਦਾ ਜਾਂ ਜਿਹੜੇ ਵੀ ਫੀਲਡ ਦੀ ਤੁਸੀਂ ਤੁਹਾਨੂੰ ਕੋਈ ਨੌਲੇਜ ਚਾਹੀਦੀ ਹੈ, ਉਹਨਾਂ ਦਾ ਨਾਲ ਹੋਣਾ ਬੜਾ ਲਾਜ਼ਮੀ ਹੁੰਦਾ। ਸੋ ਉਹਨਾਂ ਦੀ ਸਲਾਹ ਜ਼ਰੂਰ ਲਿਆ ਕਰੀਏ, ਕਈ ਵਾਰੀ ਅਸੀਂ ਦੇਖੋ ਦੇਖੀ ਦੇ ਚੱਕਰ 'ਚ ਫਸਦੇ ਹਾਂ। ਜੀ ਮਨਜੀਤ ਜੀ।
0: ਜੀ ਬਿਲਕੁਲ ਜੀ। 4167400-6862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ, ਜਿਵੇਂ ਹਰਜਿੰਦਰ ਨੇ ਦੱਸਿਆ ਹੀ ਆ। ਔਰ ਅਸੀਂ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੇ ਜ਼ਰੀਏ ਇਹ ਗੱਲ ਹਮੇਸ਼ਾ ਹੀ ਕਰਦੇ ਆ ਰਹੇ ਹਾਂ। ਉਦੋਂ ਵੀ ਕਰਦੇ ਸੀ ਜੀ ਜਦੋਂ ਬਹੁਤ ਜ਼ਿਆਦਾ ਬੂਮ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਸੀ, ਉਦੋਂ ਵੀ ਅਸੀਂ ਇਹੀ ਗੱਲਾਂ ਕਹਿੰਦੇ ਸੀ ਕਿ ਥੋੜ੍ਹਾ ਜਿਹਾ ਬਚ ਕੇ, ਥੋੜ੍ਹਾ ਜਿਹਾ ਸਮਝ ਸੋਚ ਕੇ, ਕਿਸੇ ਦੀ ਸਲਾਹ ਲੈ ਕੇ ਚੱਲਿਆ ਜਾਵੇ ਤਾਂ ਉਹ ਬਿਹਤਰ ਹਮੇਸ਼ਾ ਹੀ ਹੁੰਦਾ। ਜੇ ਹੁਣ ਅਸੀਂ ਕਹਿ ਦਈਏ ਕਿ ਜੇ ਜਿਹੜੇ ਸਾਲਾਂ ਦੀ ਮੈਂ ਗੱਲ ਕਰਦਾ, ਜੇ 2009 ਜਾਂ 2011 ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਥੋਂ ਤੱਕ ਕਿ 2015-16 ਤੱਕ ਵੀ ਪ੍ਰਾਈਸਿਸ ਦਾ ਜਿਹੜਾ ਵਧਣਾ ਆ ਉਹ ਬੜਾ ਇੱਕ ਜੋ ਪੇਸ 'ਤੇ ਜਾਣੀ ਚਾਹੀਦੀ ਆ ਰੀਅਲ ਸਟੇਟ, ਉਸੇ 'ਤੇ ਹੀ ਸੀ ਉਹ 4.5% ਦਾ ਉਹਦੇ 'ਚ ਵਾਧਾ ਜਿਹੜਾ ਹਰ ਸਾਲ ਉਹ ਹੁੰਦਾ ਸੀ, ਹੋ ਰਿਹਾ ਸੀ, ਔਰ ਉਸੇ ਤਰ੍ਹਾਂ ਨਾਲ ਹੀ ਚੱਲਦੀ ਸੀ। ਲੇਕਿਨ ਕੁਝ ਟਾਈਮ ਅਜਿਹਾ ਆਇਆ ਉਹਦੇ ਵਿੱਚ 2016-17 ਉਹਦੇ 'ਚ ਕਾਫੀ ਬੂਮ ਆਇਆ, ਫਿਰ ਮੌਰਗੇਜ ਇੰਡਸਟਰੀ ਦੇ ਵਿੱਚ CMSC ਨੇ ਕੁਝ ਚੇਂਜਿਸ ਕੀਤੀਆਂ ਜਿਹਦੇ ਨਾਲ ਅਪ੍ਰੈਲ 2017-18 ਦੇ ਵਿੱਚ ਆ ਕੇ ਵੀ ਬਣ ਕਿ ਉਹਦੇ 'ਚ ਖੜੋਤ ਆਈ। ਉਸ ਤੋਂ ਬਾਅਦ ਫਿਰ 2020 ਤੱਕ ਉਹ ਤਕਰੀਬਨ ਪ੍ਰਾਈਸਿਸ ਬੜੀਆਂ ਨੋਰਮਲਾਈਜ਼ ਹੋਈਆਂ, ਜਾਂ ਮੈਂ ਕਹਿ ਸਕਦਾ ਜੀ ਬੜੀ ਸਟੇਬਲ ਜਿਹੀ ਪ੍ਰਾਈਸ ਸੀਗੀ। ਫਿਰ ਜਦੋਂ ਕੋਵਿਡ ਦਾ ਦੌਰ ਚੱਲਿਆ 2020 ਤੋਂ 2022 ਤੱਕ, ਔਰ ਐਂਡ ਤੱਕ ਵੀ ਮੈਂ ਕਹਿ ਸਕਦਾ ਕਿ ਸਾਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਬਸ ਇਹੀ ਇੱਕ ਜ਼ਰੀਆ ਰਹਿ ਗਿਆ ਜਿੱਥੇ ਅਸੀਂ ਮਾਇਆ ਬਣਾਉਣੀ ਆ, ਅਸੀਂ ਪੈਸੇ ਬਹੁਤ ਜ਼ਿਆਦਾ ਬੜੀ ਜਲਦੀ ਜਿਹੜਾ ਕ੍ਰੀਏਟ ਕਰ ਸਕਦੇ ਹਾਂ, ਜੋ ਕਿ ਇੱਕ ਭੁਲੇਖਾ ਸੀ ਸਾਡੇ ਲਈ। ਔਰ ਬਹੁਤ ਸਾਰੇ ਜਿਹੜੇ ਐਕਸਪਰਟ ਸੀ ਉਦੋਂ ਵੀ ਕਹਿੰਦੇ ਰਹੇ ਆ ਕਿ ਜਿਹੜਾ ਥੋੜ੍ਹਾ ਜਿਹਾ ਸੁਹਿਰਦਤਾ ਦੇ ਨਾਲ, ਜੋ ਸਹਿਜ ਦੇ ਨਾਲ, ਜਾਂ ਕਹਿ ਲਓ ਕਿ ਜੋ ਸਮਝ ਸੋਚ ਕੇ ਆਪਣੇ ਆਪ ਨੂੰ ਪਲੈਨ ਕਰਕੇ ਚੱਲੇਗਾ ਉਹ ਵਧੀਆ ਰਹੇਗਾ, ਅਤੇ ਹੋਇਆ ਵੀ ਉਹ ਕੁਛ ਹੀ, ਅਤੇ ਹੁਣ ਸਾਨੂੰ ਦੇਖਣ ਨੂੰ ਮਿਲ ਰਿਹਾ। ਹੁਣ ਜੇ ਆਪਾਂ ਹਰਜਿੰਦਰ ਗੱਲ ਕਰੀਏ, ਜੇ ਆਪਾਂ ਪ੍ਰਾਈਸਿਸ ਦੀ ਆਪਾਂ ਲਿਸਟਿੰਗ ਪ੍ਰਾਈਸ ਉਹ ਘੱਟ ਵਿਕਣਾ, ਚਲੋ ਉਹ ਤਾਂ ਇੱਕ ਵਰਤਾਰਾ ਹੈਗਾ, ਉਹ ਜੁਲਾਈ ਦੇ ਵਿੱਚ ਹਮੇਸ਼ਾ ਹੀ ਰਿਹਾ, ਜੁਲਾਈ ਦਾ ਮਹੀਨਾ ਹਮੇਸ਼ਾ ਇੱਦਾਂ ਦਾ ਹੀ ਰਹਿੰਦਾ ਅਤੇ ਇੱਦਾਂ ਦਾ ਹੀ ਰਹੇਗਾ ਅਤੇ ਇੱਦਾਂ ਦਾ ਹੀ ਉਹ ਪਹਿਲਾਂ ਜੇ ਆਪਾਂ ਹਿਸਟਰੀ ਦੇਖਦੇ ਹਾਂ ਤਾਂ ਉਹ ਇੱਦਾਂ ਦਾ ਹੀ ਰਿਹਾ, ਉਹਦਾ ਕੋਈ ਬਹੁਤਾ ਫਰਕ ਨਹੀਂ ਆ। ਪਰ ਇਸ ਵੇਲੇ ਸਾਡੇ ਕੋਲ ਨੈਗੋਸ਼ੀਏਟ ਕਰਨ ਦੀ ਜਿਹੜੀ ਉਹ ਇੱਕ ਬਾਹਰ ਦੇ ਕੋਲ ਜ਼ਰੂਰ ਇੱਕ ਉਹਦੇ ਕੋਲ ਇਸ ਵੇਲੇ ਸਹੂਲਤ ਹੈ, ਉਹ ਕਹਿ ਸਕਦੇ ਹਾਂ ਕਿ ਉਹਨੂੰ ਵਧੀਆ ਪ੍ਰੋਪਰਟੀ ਵਧੀਆ ਪ੍ਰਾਈਸ 'ਤੇ ਮਿਲ ਸਕਦੀ ਹੈ ਜੇ ਉਹਨੇ ਪਹਿਲਾਂ ਟਰਾਈ ਨਹੀਂ ਕੀਤੀ ਤਾਂ। ਹੁਣ ਸਮਾਂ ਹੈ, ਹੁਣ ਬਹੁਤ ਸਾਰੀਆਂ ਪ੍ਰੋਪਰਟੀਜ਼ ਅਜਿਹੀਆਂ ਮਾਰਕੀਟ ਦੇ ਵਿੱਚ ਹਨ ਜੋ ਤੁਹਾਨੂੰ ਸਹੀ ਪ੍ਰਾਈਸ 'ਤੇ ਮਿਲ ਸਕਦੀਆਂ ਨੇ, ਔਰ ਤੁਹਾਨੂੰ ਇੱਕ ਚੰਗੀ ਪ੍ਰੋਪਰਟੀ ਲੱਭਣ ਦਾ ਮੌਕਾ ਵੀ ਤੁਹਾਡੇ ਕੋਲ ਹੈ ਕਿ ਉਹ ਸਮਾਂ ਨਹੀਂ ਹੈ ਹੁਣ ਕਿ ਜੇ ਐਪਲ ਤਾਂ ਐਪਲ ਹੀ ਆ, ਜਦੋਂ ਭਾਵੇਂ ਉਹ $5 ਦਾ ਭਾਵੇਂ $120 ਦਾ, ਉਹ ਗੱਲ ਹੈ ਨਹੀਂ ਹੁਣ। ਅਤੇ ਸੈਲਰਸ ਦੇ ਵਾਸਤੇ ਵੀ ਇੱਕ ਮੌਕਾ ਹੈ ਕਿ ਉਹਨੂੰ ਅਗਰ ਤੁਸੀਂ ਜੇ ਚੰਗੀ ਤਰ੍ਹਾਂ ਨਾਲ ਉਹਨੂੰ ਚੰਗੀ ਇੱਕ ਪ੍ਰੈਜੈਂਟੇਸ਼ਨ ਦੇ ਨਾਲ ਕਿਸੇ ਵੀ ਰੀਅਲਟਰ ਦੇ ਨਾਲ ਤੁਸੀਂ ਉਹਨੂੰ ਲਿਸਟ ਕਰਦੇ ਹੋ ਤਾਂ ਉਹ ਵਿਕ ਵੀ ਜਾਣੀ ਹੈ, ਉਹ ਜੇ ਉਹਦੀ ਪ੍ਰਾਈਸ ਹੋ ਜੇ ਸਹੀ ਲੱਗੀ ਹੋਈ ਹੈ। ਜੇ ਤੁਸੀਂ ਹਰਜਿੰਦਰ ਹੋਰਾਂ ਨੂੰ ਕਾਲ ਕਰਨੀ ਹੈ, ਉਹਨਾਂ ਨਾਲ ਗੱਲਬਾਤ ਕਰਨੀ ਹੈ, ਤਾਂ ਫਿਰ 6474000662 ਟੈਲੀਫੋਨ ਨੰਬਰ ਹਰਜਿੰਦਰ ਦਾ ਹੈਗਾ ਜੀ, ਉੱਥੇ ਕਾਲ ਕਰ ਸਕਦੇ ਹੋ ਹਰਜਿੰਦਰ। ਇਸ ਤੋਂ ਇਲਾਵਾ
2: ਇਹਦੇ 'ਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਅੱਜ ਵੀ ਸਹੀ ਪ੍ਰਾਈਸ ਦੇ ਉੱਪਰ ਜੇਕਰ ਪ੍ਰੋਪਰਟੀ ਲੱਗੀ ਹੋਈ ਹੈ, ਜਿਵੇਂ ਆਪਾਂ ਤੁਸੀਂ ਉਹ ਰਿਪੋਰਟ ਦੀ ਗੱਲ ਕਰ ਰਹੇ ਸੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਲਗਭਗ 80% ਦੇ ਕਰੀਬ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਲਿਸਟਡ ਪ੍ਰਾਈਸ ਤੋਂ ਘੱਟ ਰੇਟ ਦੇ ਉੱਤੇ ਹੀ ਵਿਕ ਰਹੀਆਂ ਨੇ, ਜਿਹੜੀਆਂ ਕਿ ਇਹ ਨੋਰਮਲ ਫੀਨੋਮੀਨਾ ਹੀ ਹੁੰਦਾ ਸੀ ਪਹਿਲਾਂ।
0: ਬਿਲਕੁਲ।
2: ਸੋ ਇਹਨੂੰ ਕੋਈ ਆਪਾਂ ਇਹ ਨਹੀਂ ਕਹਿ ਸਕਦੇ, ਔਰ ਇਹ ਉਹੀ ਫੀਨੋਮੀਨਾ ਹੈ, ਉਹੀ ਦੌਰ ਹੈ ਜਦੋਂ ਆਪਾਂ ਕਹਿੰਦੇ ਸੀ ਵੀ ਉਸ ਬਬਲ ਬਣਨ ਤੋਂ ਪਹਿਲਾਂ ਜਿਹੜੀਆਂ ਰਾਈਟ ਪ੍ਰਾਈਸ ਸੀਗੀਆਂ, ਜਿਹੜੀਆਂ ਇੱਕ ਲੋੜ ਤੋਂ ਵੱਧ ਪ੍ਰਾਈਸਿਸ ਵਧਣ ਦਾ ਕਰਕੇ ਹੁਣ ਉਹ ਬਬਲ ਫਟਿਆ, ਤੇ ਸਾਨੂੰ ਇਉਂ ਲੱਗੀ ਜਾਂਦਾ ਜੀ 15 ਲੱਖ ਵਾਲੀ ਪ੍ਰੋਪਰਟੀ ਅੱਜ ਸਾਡੀ 11 ਦੀ ਰਹਿ ਗਈ, ਉਹ 11 ਦੀ ਨਹੀਂ ਰਹਿ ਗਈ, ਉਹ ਸੀ 11
0: ਦੀ,
2: ਉਹ ਹੁਣ ਜੇ ਤੁਸੀਂ 15 ਚ ਖਰੀਦੀ ਸੀ ਤਾਂ ਉਹ ਇਸ ਤਰ੍ਹਾਂ ਦਾ, ਉਹ ਇੱਕ ਤੁਸੀਂ ਉਹ ਇੱਕ ਆਪਣੇ ਵੱਲੋਂ ਮਿਸ ਕੈਲਕੂਲੇਸ਼ਨ ਦਾ ਜਿਹੜਾ ਤੁਹਾਡਾ ਇੱਕ ਤੁਹਾਡੇ ਕੋਲੋਂ ਗਲਤੀ ਹੋਈ ਸੀ, ਜਾਂ ਜਿਸ ਤਰੀਕੇ ਵੀ ਉਹ ਮਾਰਕੀਟ ਦਾ ਇੱਕ ਫਲੋ ਵੀ ਇੱਦਾਂ ਦਾ ਸੀ, ਪ੍ਰੈਸ਼ਰ ਵੀ ਇੱਦਾਂ ਦਾ ਸੀ, ਉਹ ਅਲੱਗ ਅਲੱਗ ਤਰ੍ਹਾਂ ਦੀਆਂ। ਕਈ ਵਾਰੀ ਮੈਂ ਆਪਣੀ ਐਗਜ਼ਾਮਪਲ ਲਵਾਂ ਤਾਂ ਮੰਜੀ ਜੀ, ਮੈਂ ਜਦੋਂ ਤੋਂ ਹੁਣ ਰੀਅਲ ਸਟੇਟ 'ਚ ਹੈਗੀ ਹਾਂ ਤਾਂ ਮੈਂ ਗਿਣ ਕੇ 2 ਪ੍ਰੋਪਰਟੀਜ਼ ਇੱਦਾਂ ਦੀਆਂ ਨੇ ਜਿੱਥੇ ਮੈਨੂੰ ਇਉਂ ਲੱਗ ਰਿਹਾ, ਜਿੱਦਾਂ ਨਾ ਬੰਦਾ ਜੇ ਕੋਈ ਕਹੇ ਕਿ ਯਾਰ ਜਿੱਥੇ ਰਿਗਰੈਟ ਹੋਵੇ, ਮੈਨੂੰ ਸਿਰਫ ਅੱਜ ਤੱਕ 2 ਪ੍ਰੋਪਰਟੀਜ਼ ਦੇ ਰਿਗਰੈਟ ਇਹ ਹੋ ਰਿਹਾ ਕਿ ਮੈਂ ਫੋਰਸਫੁਲੀ ਕਲਾਇੰਟ ਨੂੰ ਨਹੀਂ ਰੋਕਿਆ, ਮੈਂ ਉਹਨਾਂ ਨੂੰ ਰੋਕਿਆ ਜ਼ਰੂਰ, ਮੈਂ ਸਮਝਾਇਆ ਜ਼ਰੂਰ ਕਿ ਮੈਂ ਕਿਹਾ ਯਾਰ ਇਹ ਪ੍ਰਾਈਸ ਵੱਧ ਹੈ, ਤੁਸੀਂ ਸੋਚ ਲਓ ਵੀ ਆਪਾਂ ਨੂੰ ਇਸ ਪ੍ਰਾਈਸ ਦੇ ਉੱਤੇ ਪ੍ਰੋਪਰਟੀ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ, ਮੈਂ ਤਾਂ ਆਫਰ ਪਾ ਦਿਆਂਗਾ। ਬਟ ਮੇਰੇ ਅਕੋਰਡਿੰਗਲੀ ਉਹਨਾਂ ਨੂੰ ਜਦੋਂ ਮੈਂ ਦੱਸਿਆ ਸੀ, ਮੈਂ ਕਿਹਾ ਯਾਰ ਵੀ ਇਹ ਲੋੜ ਨਹੀਂ ਹੈ ਸਾਨੂੰ ਇੱਥੇ ਜਾਣ ਦੀ, ਪਰ ਉਹ ਕਾਫੀ ਸਾਰੇ ਇਮੋਸ਼ਨਸ ਉਹਨਾਂ ਦੇ, ਕਈ ਚੀਜ਼ਾਂ ਦੇ ਏਰੀਏ ਦੇ, ਜਾਂ ਸਾਡੇ ਨੇੜੇ ਆ ਜੀ, ਸਾਨੂੰ ਭੈਣ ਭਰਾ ਅਸੀਂ ਇਕੱਠੇ ਰਹਾਂਗੇ, ਇੱਦਾਂ ਹੋ ਜਾਏਗਾ। ਸੋ ਉਹ ਇਮੋਸ਼ਨਸ ਜੁੜ ਕੇ ਉਹਨਾਂ ਨੇ ਲਗਭਗ $2.5 ਲੱਖ ਮਹਿੰਗੀ ਪ੍ਰੋਪਰਟੀ ਜਿਹੜੀ ਜੋ ਮੈਂ ਨਹੀਂ ਲੈ ਕੇ ਦੇਣਾ ਚਾਹੁੰਦਾ ਸੀ, ਇੱਕ ਉਹ ਪ੍ਰੋਪਰਟੀ ਲਈ ਸੀ, ਇੱਕ ਪ੍ਰੋਪਰਟੀ ਹੋਰ ਸੀ ਜਿੱਥੇ ਮੈਨੂੰ ਲੱਗਦਾ ਸੀ ਯਾਰ ਉਹ ਅੱਜ ਪਛਤਾ ਰਹੇ ਨੇ। ਸੋ ਹੁਣ ਜਦੋਂ ਉਹਨਾਂ ਨੂੰ ਅਸੀਂ ਵੇਚਣ ਦੇ ਲਈ ਕੋਸ਼ਿਸ਼ ਕੀਤੀ ਤਾਂ ਹੁਣ ਹਾਲ ਇਹ ਹੈ ਕਿ ਉਹਨਾਂ ਦੀ ਜਿਹੜੀ ਮੌਰਗੇਜ ਅਮਾਉਂਟ ਹੈ ਉਹ ਉਸ ਪ੍ਰੋਪਰਟੀ ਦੀ ਜਿਹੜੀ ਹੁਣ ਅੱਜ ਵਿਕਣ ਵਾਲੀ ਪ੍ਰਾਈਸ ਹੋਣੀ ਹੈ ਉਹਦੇ ਤੋਂ ਵੀ ਵੱਧ ਹੈ। ਸੋ ਉਹਨੂੰ ਹੁਣ ਮੈਨੂੰ ਅਜੀਬ ਆਪਣੇ ਆਪ ਨੂੰ ਫੀਲ ਹੋ ਰਿਹਾ ਸੀ। ਸੋ ਮੈਂ ਓਪਨਲੀ ਇਹ ਗੱਲ ਕਹਿ ਰਿਹਾ ਵੀ ਹੁਣ ਤੱਕ ਦੇ ਜਿਹੜੇ ਮੇਰੇ ਰੀਅਲ ਸਟੇਟ ਨਾਲ ਰਿਲੇਟਡ ਜਿੰਨਾ ਵੀ ਆਪਾਂ ਹੁਣ ਡੀਲਜ਼ ਕੀਤੀਆਂ ਨੇ, ਇਹ 2 ਪ੍ਰੋਪਰਟੀਜ਼ ਮੈਂ ਗਿਣ ਕੇ ਕਹਿ ਸਕਦਾ ਕਿ ਮੈਨੂੰ ਰਿਗਰੈਟ ਹੈ ਯਾਰ ਕਿ ਮੈਂ ਉਸ ਵੇਲੇ ਫੋਰਸਫੁਲੀ ਆਪਣੇ ਕਲਾਇੰਟ ਨੂੰ ਰੋਕ ਨਹੀਂ ਸਕਿਆ। ਸੋ ਬੇਸ਼ੱਕ ਮੈਂ ਐਡਵਾਈਸ ਜ਼ਰੂਰ ਕੀਤੀ ਸੀ ਵੀ ਹਾਂਜੀ ਇਹ ਸਰ, ਔਰ ਉਹ ਇਨ ਰਿਟਨ ਮੇਰੇ ਕੋਲ ਈਮੇਲ ਦੇ ਵਿੱਚ ਪਿਆ ਹੋਇਆ, ਮੈਂ ਉਹ ਇੱਕ ਦਿਨ ਦੇਖ ਕੇ ਵੀ ਸੋਚ ਰਿਹਾ ਸੀ ਕਿ ਯਾਰ ਵੀ ਕਾਸ਼ ਉਹਨਾਂ ਨੇ ਮੇਰੀ ਗੱਲ ਮੰਨੀ ਹੁੰਦੀ ਤਾਂ ਅੱਜ ਉਹ ਪਛਤਾ ਨਾ ਰਹੇ ਹੁੰਦੇ।
0: ਬਿਲਕੁਲ।
2: ਸੋ ਇਸ ਤਰੀਕੇ ਕਈ ਵਾਰ ਹੋ ਜਾਂਦਾ, ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਕੋਈ 16 ਕਲਾਂ ਸੰਪੂਰਨ ਕੋਈ ਨਹੀਂ ਹੈ, ਤੁਹਾਡੀ ਇੰਟੈਂਸ਼ਨ ਕੀ ਹੈ ਉਹ ਚੰਗੀ ਹੋਵੇ, ਅਦਰਵਾਈਜ਼ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਵੀ ਕਈ ਵਾਰੀ ਬਹੁਤ ਸਾਰੇ ਕਈ ਬਿਜ਼ਨਸ ਇੱਦਾਂ ਦੇ ਕਰੀਦੇ ਆ ਜਿੱਥੇ ਲੋਸ 'ਚ ਜਾਈਦਾ। ਸੋ ਜੇ ਇੱਦਾਂ ਹੋਵੇ ਤਾਂ ਅਸੀਂ ਸਾਰਾ ਕੁਛ ਹੀ ਆਪਣਾ ਪ੍ਰੋਫਿਟ 'ਚ ਹੀ ਲੈ ਕੇ ਬੈਠੇ ਹੋਈਏ, ਵੱਡੇ ਤੋਂ ਵੱਡੇ ਐਕਸਪਰਟਸ ਜਿਹੜੇ ਨੇ ਉਹ ਲੋਸ 'ਚ ਚਲੇ ਜਾਂਦੇ ਨੇ। ਸੋ ਇਹ ਪ੍ਰੈਕਟੀਕਲ ਤੌਰ ਦੇ ਉੱਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜੇ ਕੋਈ ਵਾਧੇ ਘਾਟੇ ਨੇ ਤਾਂ ਉਹਨਾਂ ਨੂੰ ਸਹਿਣਾ ਜਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਅੱਗੇ ਪਲਾਨ ਕਰਨਾ ਉਹ ਵੀ ਸਾਨੂੰ ਫਿਰ ਆਉਣਾ ਚਾਹੀਦਾ, ਔਰ ਉਹ ਰਾਤੋ ਰਾਤ ਨਹੀਂ ਆਉਂਦਾ, ਉਹ ਪ੍ਰੈਕਟਿਸ ਦੇ ਨਾਲ ਹੀ ਆਉਂਦਾ। ਜਦੋਂ ਕਿਸੇ ਕੰਮ 'ਚ ਬੜੋਗੇ, ਕੰਮ ਕਰੋਗੇ, ਚਾਹੇ ਇਨਵੈਸਟਰ ਦੇ ਤੌਰ ਤੇ, ਐਂਡ ਯੂਜ਼ਰ ਦੇ ਤੌਰ ਦੇ ਉੱਤੇ, ਫਿਰ ਹੀ ਉਹ ਹੌਸਲਾ ਬਣਨਾ, ਫਿਰ ਹੀ ਬੰਦਾ ਆਪਣੇ ਆਪ ਨੂੰ ਕੰਮ ਲਈ ਅੱਗੇ ਮੋਟੀਵੇਟ ਕਰਦਾ। ਸੋ ਖੈਰ ਇਹ ਸਾਰੀਆਂ ਜਿਹੜੀਆਂ ਟੈਕਨੀਕਲ ਔਰ ਪ੍ਰੈਕਟੀਕਲ ਗੱਲਾਂ ਬਾਤਾਂ ਦੇ ਲਈ, ਡਿਸਕਸ਼ਨ ਦੇ ਲਈ ਸਾਨੂੰ ਇੱਕ ਵਾਰੀ ਜ਼ਰੂਰ ਤੁਸੀਂ ਕੰਟੈਕਟ ਕਰੋ। ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਕ ਤੁਹਾਨੂੰ ਬੈਸਟ ਆਫ ਦਾ ਬੈਸਟ ਡੀਲ ਲੱਭ ਕੇ ਦਈਏ, ਬੈਸਟ ਆਫ ਦਾ ਬੈਸਟ ਤੁਹਾਡੀ ਜਿਹੜੀ ਵੀ ਪਲੈਨਿੰਗ ਹੈ ਉਹਨੂੰ ਫੁਲਫਿਲ ਕਰਨ ਦੇ ਵਿੱਚ ਮਦਦ ਕਰੀਏ। ਸੋ 6474006862 6047 4000 68 baht ਔਰ ਵਿਸ਼ੇਸ਼ ਤੌਰ ਤੇ ਬੀਇੰਗ ਇਨ ਮੀਡੀਆ ਜਾਂ ਇਸ ਫੀਲਡ ਦੇ ਵਿੱਚ ਹੁੰਦਿਆਂ ਹੋਇਆਂ ਵੀ ਮੰਜੀ ਜੀ ਸਾਡੀ ਇੱਕ ਹੋਰ ਐਡੀਸ਼ਨਲ ਰਿਸਪੋਂਸਿਬਿਲਿਟੀ ਵੀ ਬਣ ਜਾਂਦੀ ਹੈ ਕਿ ਅਸੀਂ ਇੱਥੇ ਮਾਈਕ ਤੇ ਬੈਠੇ ਚਾਹੇ ਵੀਕ ਡੇਜ਼ ਵਾਲਾ ਸ਼ੋਅ ਜਾਂ ਵੀਕਐਂਡ ਵਾਲਾ ਸ਼ੋਅ ਹੈ ਵੀ ਅਸੀਂ ਐਵੇਂ ਗੱਲਾਂ ਬਾਤਾਂ ਤੱਕ ਹੀ ਆਪਣੇ ਆਪ ਨੂੰ ਸੀਮਿਤ ਨਹੀਂ ਰੱਖੀਦਾ, ਅਸੀਂ ਉਹਨਾਂ ਨੂੰ ਨਿਭਾਉਣ ਤੱਕ ਲੈ ਕੇ ਜਾਈਦਾ ਤਾਂ ਹੀ ਅਸੀਂ ਹਿੱਕ ਠੋਕ ਕੇ ਗੱਲ ਕਰਨ ਦੇ ਲਈ ਆਪਣੇ ਆਪ ਨੂੰ ਪ੍ਰੈਜੈਂਟ ਕਰ ਪਾਉਂਦੇ ਹਾਂ, ਨਹੀਂ ਤਾਂ ਫਿਰ ਬਹੁਤ ਬੰਦੇ ਤੁਸੀਂ ਦੇਖਿਆ ਹੋਣਾ ਮੰਜੀ ਜੀ ਕਦੀ ਉਹ ਮਾਰਕੀਟ 'ਚ ਦੇਖਦੇ ਹੀ ਨਹੀਂ ਹੈ। ਸੋ ਅਸੀਂ ਹਮੇਸ਼ਾ ਆਪਣੇ ਆਪ ਨੂੰ ਕਮਿਊਨਿਟੀ ਦਾ ਹਿੱਸਾ ਬਣਾ ਕੇ ਰੱਖਿਆ ਮੰਨਦੇ ਹਾਂ ਤੇ ਇਹੀ ਕਮਿਊਨਿਟੀ ਨਾਲ ਪਰਿਵਾਰਾਂ ਨਾਲ ਹੀ ਅਸੀਂ ਉਹਨਾਂ ਦੇ ਸੁੱਖਾਂ ਦੁੱਖਾਂ ਦੇ ਵਿੱਚ ਵਾਧਿਆਂ ਘਾਟਿਆਂ ਦੇ ਵਿੱਚ ਅਸੀਂ ਨਾਲ ਅੱਗੇ ਤੁਰਨਾ ਚਾਹੁੰਦੇ ਹਾਂ, ਬਸ ਪੋਜ਼ਿਟਿਵ ਅਪਰੋਚ ਦੇ ਨਾਲ ਠੱਗੀਆਂ ਠੋਰੀਆਂ ਤੋਂ ਬਚੀਏ। ਮੈਂ ਹਮੇਸ਼ਾ ਹੀ ਇਹ ਗੱਲ ਕਰਦਾ ਹੁੰਦਾ ਕਿ ਬਹੁਤ ਲੋਕ ਨੇ ਜਿਹੜੇ ਸਿਰਫ ਔਰ ਸਿਰਫ ਆਪਣੀ ਕਮਿਸ਼ਨ ਤੱਕ ਸੀਮਤ ਨੇ ਜਾਂ ਸੋਚਦੇ ਨੇ ਕਿ ਲਓ ਜੀ ਅਸੀਂ ਚਾਹੇ ਜਿੱਦਾਂ ਦਾ ਮਰਜ਼ੀ ਕੋਈ ਕਲਾਇੰਟ ਆਵੇ ਉਹਨੂੰ ਗੁਮਰਾਹ ਕਰਕੇ ਜਾਂ ਉਹਨੂੰ ਕਿਸੇ ਤਰੀਕੇ ਇਸ ਤਰੀਕੇ ਦੇ ਨਾਲ ਵਲ ਫਿਰ ਪਾ ਕੇ ਤੇ ਲਓ ਜੀ ਇਹਦੀ ਪ੍ਰੋਪਰਟੀ ਨੂੰ ਲੈ ਦਿਓ ਜਾਂ ਵੇਚ ਦਿਓ ਜੋ ਵੀ ਜਿੱਦਾਂ ਵੀ ਸੂਤ ਆਉਂਦਾ। ਸੋ ਅਸੀਂ ਥੋੜਾ ਜਿਹਾ ਇਸ ਚੀਜ਼ ਦੇ ਉੱਤੇ ਧਿਆਨ ਰੱਖਿਆ ਕਰੀਏ ਕਿ ਥੋੜਾ ਸਾਨੂੰ ਆਪਣੇ ਜ਼ਮੀਰ ਨੂੰ ਆਪਣੇ ਐਥਿਕਸ ਨੂੰ ਆਪਣੇ ਮੋਰਲ ਤੇ ਜਿਹੜੀਆਂ ਆਪਣੀ ਸਾਡੀਆਂ ਫਿਡਿਊਸ਼ਰੀ ਡਿਊਟੀਜ਼ ਨੇ ਉਹਨਾਂ ਨੂੰ ਵੀ ਨਿਭਾਉਣਾ ਹੁੰਦਾ। ਸੋ ਪ੍ਰੋਫੈਸ਼ਨਲ ਦਾ ਵੀ ਇੱਕ ਆਪਣਾ ਜ਼ਿੰਮੇਵਾਰੀ ਦਾ ਹਮੇਸ਼ਾ ਅਸੀਂ ਜ਼ਿਕਰ ਕਰਦੇ ਹਾਂ, ਸੇਮ ਟਾਈਮ ਦੇ ਉੱਪਰ ਕਲਾਇੰਟਸ ਨੂੰ ਵੀ ਆਪਾਂ ਇਹੀ ਬੇਨਤੀ ਕਰਦੇ ਹਾਂ ਮੰਜੀ ਜੀ ਕਿ ਡਿਊ ਡਿਲੀਜੈਂਸ ਜ਼ਰੂਰ ਕਰਿਆ ਕਰੀਏ। ਕਈ ਵਾਰੀ ਫਿਰ ਅਸੀਂ ਭਾਂਡਾ ਭੰਨ ਦਿੰਦੇ ਹਾਂ, ਸੋ ਜਦੋਂ ਸਾਡੇ ਨਾਲ ਕੋਈ ਬੰਦਾ ਇਸ ਤਰੀਕੇ ਦੇ ਨਾਲ ਸਾਨੂੰ ਗੁਮਰਾਹ ਕਰ ਦਿੰਦਾ, ਸਾਨੂੰ ਗੱਲਾਂ ਬਾਤਾਂ 'ਚ ਲੈ ਲੈਂਦਾ, ਸਬਜ਼ ਬਾਗ ਦਿਖਾ ਕੇ ਸਾਨੂੰ ਠੱਗ ਲੈਂਦਾ, ਤਾਂ ਜ਼ਿੰਮੇਵਾਰੀ ਸਾਡੀ ਵੀ ਉਨੀ ਹੈ ਕਲਾਇੰਟ ਦੀ। ਸੋ ਭਾਵ ਕਿ ਤੁਸੀਂ ਫਿਰ ਆਪਣੇ ਆਪ ਨੂੰ ਤਿਆਰ ਹੀ ਨਹੀਂ ਕਰ ਪਾਏ। ਸੋ ਇਸ ਕਰਕੇ ਜਾਂ ਤਾਂ ਤਿਆਰੀ ਪ੍ਰੋਪਰ ਕਰਕੇ ਆਓ ਤੇ ਜਾਂ ਫਿਰ ਇਹ ਆ ਵੀ ਬਾਅਦ 'ਚ ਫਿਰ ਬਹਾਨੇ ਨਾ ਲੱਭੋ। ਸੋ ਡਿਪਰੈਸ ਨਾ ਹੋਵੋ, ਬਿਮਾਰ ਨਾ ਹੋਵੋ, ਇੱਕ ਦੂਜੇ ਦੇ ਨਾਲ ਲੜਾਈਆਂ ਝਗੜਿਆਂ 'ਚ ਨਾ ਪਾਓ ਜਾਂ ਫੋਨ ਚੁੱਕਣੇ ਬੰਦ ਨਾ ਕਰੋ, ਠੱਗੀਆਂ ਠੋਰੀਆਂ 'ਚ ਨਾ ਪਾਓ। ਸੋ ਇਹ ਚੀਜ਼ਾਂ ਵੀ ਨਾਲ ਹੀ ਲੈ ਕੇ ਚੱਲੀਏ। ਸੋ ਖੈਰ ਆਪਾਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਫੈਸ਼ਨਲ ਤੇ ਟਰਾਂਸਪੇਰੈਂਟ ਔਰ ਪੂਰੀ ਟਰੱਸਟਵਰਦੀ ਇਨਫੋਰਮੇਸ਼ਨ ਦੇ ਲਈ, ਜਾਣਕਾਰੀ ਦੇ ਲਈ, ਆਪਣੇ ਰੀਅਲ ਸਟੇਟ ਨਾਲ ਸੰਬੰਧਿਤ ਜੋ ਵੀ ਤੁਹਾਡੀ ਕੋਈ ਪਲੈਨਿੰਗ ਹੈ ਉਹਦੇ 'ਚ ਅਸੀਂ ਤੁਹਾਡੀ ਮਦਦ ਕਰਾਂਗੇ। 6400068462 6474000 4000 68 baht ਦੇ ਉੱਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਹਰ ਫੀਲਡ ਦੇ ਵਿੱਚ। ਇਸ ਵੇਲੇ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਕੋਈ ਫਾਰਮ ਹਾਊਸ ਚਾਹੀਦੇ ਨੇ ਤੁਹਾਨੂੰ, ਕੋਈ ਰਨ ਡਾਊਨ ਪ੍ਰੋਪਰਟੀਜ਼ ਵੇਚਣੀਆਂ ਜਾਂ ਖਰੀਦਣੀਆਂ ਨੇ ਜਿਹੜੀਆਂ ਰੈਨੋਵੇਟ ਕਰਵਾਉਣ ਵਾਲੀਆਂ ਨੇ ਜਾਂ ਤੁਸੀਂ ਰੈਨੋਵੇਟ ਕਰਵਾਉਣ 'ਚ ਹੈਲਪ ਚਾਹੁੰਦੇ ਹੋ, ਉਹ ਵੀ ਅਸੀਂ ਟੀਮਸ ਨੂੰ ਆਨਬੋਰਡ ਕਰ ਦਿਆਂਗੇ। ਕੋਈ ਗੈਸ ਸਟੇਸ਼ਨ, ਹੋਟਲ ਮੋਟਲ ਪਲਾਜ਼ਾਸ, ਕੋਈ ਨਵੇਂ ਘਰ ਬਣਾਉਣੇ ਆ ਜਾਂ ਕੋਈ ਬਿਲਡਰ ਦੇ ਕੋਲੋਂ ਘਰ ਲੈਣ ਲਈ, ਜਾਂ ਫਿਰ ਕਈ ਵਾਰੀ ਹੁੰਦਾ ਕਿ ਸਾਡੇ ਕੋਲ ਲੋਟ ਹੈ ਤਾਂ ਅਸੀਂ ਉਹਦੇ 'ਤੇ ਆਪਣੇ ਲਈ ਕੋਈ ਆਪਣੀ ਮਨਪਸੰਦ ਦਾ ਕਸਟਮੇਡ ਘਰ ਬਣਾਉਣਾ, ਹਰ ਤਰ੍ਹਾਂ ਦੀ ਟੀਮ ਸਾਡੇ ਕੋਲ ਨੇ। ਅਸੀਂ ਛੋਟੀ ਵੱਡੀ ਰੈਨੋਵੇਸ਼ਨ ਤੋਂ ਲੈ ਕੇ ਕੰਪਲੀਟ ਹੋਮ ਬਣਾਉਣ ਤੱਕ ਦੀਆਂ ਟੀਮਸ ਨੂੰ ਆਨਬੋਰਡ ਕਰਾਂਗੇ। ਉੱਥੇ ਨਾਲ ਅਸੀਂ ਐਜ਼ ਏ ਟੀਮ, ਐਜ਼ ਏ ਪਰਿਵਾਰ, ਐਜ਼ ਏ ਤੁਹਾਡੇ ਲਈ ਇੱਕ ਇਸ ਤਰ੍ਹਾਂ ਦਾ ਰੋਡ ਮੈਪ ਬਣਾ ਕੇ ਦੇਣ ਦੀ ਕੋਸ਼ਿਸ਼ ਕਰੀ ਦੀ ਹੈ ਤਾਂ ਕਿ ਅਸੀਂ ਇੱਕ ਪ੍ਰੋਫਿਟੇਬਲ ਔਰ ਪੋਜ਼ਿਟਿਵ ਅਪਰੋਚ ਦੇ ਨਾਲ ਅੱਗੇ ਵੱਧ ਸਕੀਏ। ਸੋ ਕੋਈ ਵੀ ਹੋਰ ਜਾਣਕਾਰੀ ਦੇ ਲਈ ਨੰਬਰ ਟੂ ਕਾਲ ਟੀਮ ਹਰਜਿੰਦਰ ਗਿੱਲ 6470406862 6474000 4000 68 baht ਦੇ ਉੱਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਜੋ ਵੀ ਪਲੈਨਿੰਗਸ ਨੇ ਉਹਨਾਂ ਨੂੰ ਫੁਲਫਿਲ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕੀਏ। ਜਾਂਦੇ ਜਾਂਦੇ ਮੰਜੀ ਜੀ ਆਪਾਂ ਨੂੰ ਇੱਕ ਦੋ ਰਿਕੁਆਇਰਮੈਂਟਸ ਨੇ। ਇੱਕ ਤਾਂ ਸਾਨੂੰ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਇਸ ਵੇਲੇ ਬਹੁਤ ਅਰਜੈਂਟਲੀ ਡੇ ਕੇਅਰ ਦੇ ਲਈ ਜਗ੍ਹਾ ਚਾਹੀਦੀ ਹੈ ਵਿਦ ਅਪਰੂਵਲ। ਅਗਰ ਕੋਈ ਕਿਸੇ ਕੋਲ ਡੇ ਕੇਅਰ ਹੈ 3-4 ਹਜ਼ਾਰ ਸਕੇਅਰ ਫੁੱਟ ਤੋਂ ਲੈ ਕੇ 5-6 ਤੋਂ ਲੈ ਕੇ 8-10 ਹਜ਼ਾਰ ਸਕੇਅਰ ਫੁੱਟ ਤੱਕ ਵੀ ਹੋ ਸਕਦਾ, ਇੱਕ ਆਲਰੇਡੀ ਪ੍ਰੋਫੈਸ਼ਨਲ ਟੀਮ ਜਿਹੜੀ ਇਸ ਫੀਲਡ ਦੇ ਵਿੱਚ ਹੈ ਉਹਨਾਂ ਦੇ ਲਈ ਅਸੀਂ ਲੀਜ਼ ਤੇ ਅਗਰ ਦੇਣਾ ਡੇ ਕੇਅਰ ਵਿਦ ਅਪਰੂਵਲ ਪਰਮਿਟਸ ਵਗੈਰਾ ਹੋਣ, ਜਾਂ ਤੁਸੀਂ ਵੇਚਣਾ, ਦੋਨੋਂ ਹੀ ਆਪਸ਼ਨ ਓਪਨ ਨੇ, ਸਾਨੂੰ ਜ਼ਰੂਰ ਕਾਲ ਕਰ ਲਿਓ। ਤੇ ਇੱਕ ਆਪਣੇ ਕੋਲ ਬ੍ਰੈਂਪਟਨ ਤੋਂ ਘੰਟੇ ਸਵਾ ਘੰਟੇ ਦੇ ਰੇਡੀਅਸ ਦੇ ਵਿੱਚ ਹੀ ਇੱਕ ਡੇ ਕੇਅਰ ਹੈ ਜੇਕਰ ਤੁਸੀਂ ਲੀਜ਼ ਤੇ ਲੈਣਾ ਚਾਹੁੰਦੇ ਹੋ, 3000 ਸਕੇਅਰ ਫੁੱਟ ਦਾ ਡੇ ਕੇਅਰ ਹੈ। ਸੋ ਅਗਰ ਉਹਨੂੰ ਵੀ ਤੁਸੀਂ ਲੀਜ਼ ਤੇ ਲੈਣਾ ਜਾਂ ਬਾਏ ਕਰਨਾ, ਇਹ ਸਾਡੇ ਕੋਲ ਇੱਕ ਸੈਕਿੰਡ ਆਪਸ਼ਨ ਹੈ ਡੇ ਕੇਅਰ ਦੇ ਬਾਰੇ ਚ। ਸੋ 6474006862 ਕੁਛ ਇੱਕ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ ਸਾਡੇ ਕੋਲ ਲੋਟਸ ਨੇ, ਇੱਕ ਏਕੜ ਤੋਂ ਲੈ ਕੇ 6 ਏਕੜ ਤੱਕ। ਸੋ ਉਹ ਜਿਸ ਤਰ੍ਹਾਂ ਦੀ ਤੁਹਾਡੀ ਰਿਕੁਆਇਰਮੈਂਟ ਹੋਈ, ਇੱਕ ਮਿਲਟਨ ਦੇ ਵਿੱਚ ਹੈ, 2 ਸਾਡੇ ਕੋਲ ਇੱਥੇ ਬ੍ਰੈਂਪਟਨ ਏਰੀਆ ਦੇ ਵਿੱਚ GTA ਦੇ ਵਿੱਚ ਹੀ ਨੇ। ਸੋ ਹਾਈਵੇ 50 ਦਾ ਏਰੀਆ ਇੱਕ, ਤੇ ਨਾਲ ਇੱਕ ਆਪਣੇ ਕੋਲ 407 ਐਂਡ ਵਿੰਸਰ ਚਰਚਲ ਦੇ ਨੇੜੇ ਵੀ 2.5 ਏਕੜ ਦੇ ਕਰੀਬ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ ਜਗ੍ਹਾ ਹੈ, ਸਾਨੂੰ ਕਾਲ ਕੀਤੀ ਜਾ ਸਕਦੀ ਹੈ 6474006862 ਟੀਮ ਹਰਜਿੰਦਰ ਗਿੱਲ। ਬਹੁਤ ਮਿਹਰਬਾਨੀ ਮੰਜੀ ਜੀ, ਧੰਨਵਾਦ ਜੀ,
0: ਸ਼ੁਕਰੀਆ ਹਰਜਿੰਦਰ। 6474006862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਸੋ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਸੰਪਰਕ ਕੀਤਾ ਜਾ ਸਕਦਾ। 5 ਅਪਲਾਇੰਸਿਸ ਸੈੱਟ ਅਗਰ ਤੁਸੀਂ $3800 ਦੇ ਕਰੀਬ ਲੈਣਾ ਚਾਹੁੰਦੇ ਹੋ ਅਤੇ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਅਤੇ ਹੋਰ ਵੀ ਕੋਈ ਨਾ ਕੋਈ ਐਡੀਸ਼ਨ ਉਹਨਾਂ ਦੇ ਵੱਲੋਂ ਜਾਂ ਫਿਰ ਕੋਈ ਨਾ ਕੋਈ ਡਿਫਰੈਂਟ ਇਨਸੈਂਟਿਵ ਵੀ ਤੁਹਾਨੂੰ ਮਿਲ ਸਕਦਾ। 905-805-3000 'ਤੇ ਸੰਪਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 2915 ਅਰਜੈਂਟੀਆ ਰੋਡ, ਯੂਨਿਟ 2, ਮਿਸਾਗਾ ਦੇ ਵਿੱਚ ਲੋਕੇਟਡ ਨੇ। ਬਲਦੇਵ ਸਿੰਘ ਜੀ ਜੁੜੇ ਨੇ ਸਾਡੇ ਨਾਲ। ਬਲਦੇਵ ਜੀ, ਨਿੱਘਾ ਸਵਾਗਤ ਜੀ।
3: ਗੱਲ ਸਾਹਿਬ ਵੱਡੇ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਹਰਜਿੰਦਰ ਨੂੰ ਭਲਾ 12 ਘੰਟੇ ਲੈਕਚਰ ਕਰਾ ਦੋ, ਹਨਾ, ਮੈਂ ਤਾਂ ਹੀ ਕਹਿ ਲਈ ਚੜ ਜਾ ਵੋਟਾਂ ਚ।
0: ਨਹੀਂ, ਚੰਗੀ ਗੱਲ ਹੋਣੀ ਚਾਹੀਦੀ ਹੈ ਜੀ, ਕੋਈ ਵੀ ਜਿਹੜੀ ਆ ਔਨ ਏਅਰ ਜਾਂਦੀ ਆ।
2: ਨਹੀਂ, ਮੈਨੂੰ ਵਧੀਆ ਲੱਗਦਾ।
0: ਹਾਂਜੀ ਹਾਂਜੀ,
2: ਉਹਨੂੰ ਤਾਂ ਹੀ ਕਹਿੰਦੇ ਨੇਤਾ ਜੀ ਕਹਿੰਦਾ ਹੁੰਦਾ ਸੀ।
0: ਹਾਂਜੀ,
2: ਇੱਕ ਰਾਜਾ ਪ੍ਰੇਮ ਪ੍ਰੇਮ ਜਿਹੜਾ ਮੇਰੇ ਕੋਲ ਬੈਠਾ ਬਹੁਤ ਯਾਦ ਕਰਦਾ ਸੀ।
0: ਕੌਣ ਜੀ?
2: ਪ੍ਰੇਮ ਜੀ ਦੇ ਆਪਣੇ ਐਡਮ ਜਲਦੀ।
0: ਅੱਛਾ ਜੀ, ਠੀਕ ਹੈ ਠੀਕ ਹੈ ਠੀਕ।
2: ਚਾਰ ਲੈਣਾ ਸੁਣਾ ਮੈਂ?
0: ਬਿਲਕੁਲ ਭਾਜੀ, ਆਉਣ ਦਿਓ, ਸਾਫ ਸੁਥਰੀਆਂ ਹੋਣ।
2: ਮੈਂ ਕਹਿੰਦਾ ਪੂਰੀਆਂ ਧੋਤੀਆਂ।
0: ਠੀਕ ਹੈ ਭਾਜੀ।
2: ਐਸਾ ਵੀ ਕੋਈ ਮੋਚੀ ਹੁੰਦਾ,
0: ਹਾਂ,
2: ਉਧੜੇ ਮਨਾਂ ਨੂੰ ਗੰਢਦਾ ਜੋ।
0: ਕੀ ਬਾਤ!
2: ਕਰਦਾ ਸੋਚਾਂ ਤਾਂ ਹੀ ਪਾਲਸ,
0: ਹਾਂ,
2: ਟੁੱਟੇ ਰਿਸ਼ਤੇ ਸੰਢਦਾ ਜੋ।
0: ਵਾਹ!
2: ਤਲੇ ਤਮੀਜ਼ ਤੇ ਲਾਉਂਦਾ ਜਵਾਨ ਦੀ ਸਿੱਡੀ ਜੁੱਤੀ ਨੂੰ, ਭਿਉਂਕੇ ਕੁੱਟ ਕੇ ਸਿੱਧੀ ਕਰਦਾ ਮੱਤ ਬੰਦਿਆਂ ਦੀ ਪੁੱਠੀ ਨੂੰ।
0: ਕਿਆ ਬਾਤ ਹੈ, ਬਹੁਤ ਵਧੀਆ ਭਾਜੀ।
2: ਬਾਕੀ ਘਰ ਹੋ ਸਕਦੇ ਹੋਗੇ ਭਾਜੀ ਸਮਾਂ ਜੀ?
0: ਨਹੀਂ, ਮੈਨੂੰ ਲੱਗਦਾ ਨਹੀਂ ਜੀ, ਹੁਣ ਜੋ ਰਿਪੋਰਟਸ ਆ ਰਹੀਆਂ ਜੀ ਉਹਦੇ ਮੁਤਾਬਕ ਬੌਟਮ ਹੋ ਚੁੱਕਿਆ ਹੁਣ, ਯਾਨੀ ਕਿ ਜਿੰਨੀਆਂ ਘਟਣੀਆਂ ਸੀ ਘਟ ਚੁੱਕੀਆਂ। ਬਾਕੀ ਕੋਈ ਹੋਰ ਫਿਰ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੁਛ ਵੀ ਹੋ ਜਾਂਦਾ ਅਤੇ ਉਹਦਾ ਫਿਰ ਕਈ ਵਾਰੀ ਖਮਿਆਜ਼ਾ ਜਿਹੜਾ ਜੀ ਉਹ ਕੰਜ਼ਿਊਮਰ ਨੂੰ ਹੀ ਭੁਗਤਣਾ ਪੈਂਦਾ। ਹੋ ਸਕਦਾ ਫਿਰ ਕੋਈ ਹੇਰ ਫੇਰ ਹੋ ਜਾਵੇ, ਅਦਰਵਾਈਜ਼ ਲੱਗਦਾ ਨਹੀਂ ਹੁਣ।
2: ਚਲੋ ਕੋਈ ਨਹੀਂ, ਧੰਨਵਾਦ। ਵੈਸੇ ਕਿਵੇਂ ਲੱਗੀਆਂ ਲੈਣਾ?
0: ਬਹੁਤ ਬਹੁਤ ਵਧੀਆ ਭਾਜੀ, ਬਹੁਤ ਵਧੀਆ, ਬਹੁਤ ਵਧੀਆ,
2: ਧੰਨਵਾਦ,
0: ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਦੋਸਤੋ, ਜੁੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਮੈਂ ਆਉਂਦੇ ਹਫ਼ਤੇ ਕੋਸ਼ਿਸ਼ ਕਰਾਂਗਾ ਜੀ ਕਿ ਸਾਡੇ ਬੜੇ ਇੱਕ ਸਤਿਕਾਰਯੋਗ ਆਂਟੀ ਜੀ ਨੇ, ਉਹ ਹਮੇਸ਼ਾ ਹੀ ਜਿਹੜਾ ਕਦੀ ਕੈਨੇਡਾ ਕਦੀ ਇੰਡੀਆ ਚੰਡੀਗੜ੍ਹ ਰਹਿੰਦੇ ਨੇ ਵੈਸੇ ਅਦਰਵਾਈਜ਼ ਉਹ, ਅਤੇ ਉਹਨਾਂ ਨੇ ਇੱਕ ਪੈਨਸ਼ਨ ਨੂੰ ਲੈ ਕੇ ਗੱਲ ਇੱਕ ਦਿਨ ਮੇਰੇ ਨਾਲ ਕੀਤੀ ਸੀ ਕਿ ਕਹਿੰਦੇ ਜ਼ਰੂਰ ਕਿਸ ਦਿਨ ਰੇਡੀਓ 'ਤੇ ਉਹਦੀ ਗੱਲਬਾਤ ਜ਼ਰੂਰ ਕਰਿਓ, ਕਿਵੇਂ ਕਿਸ ਤਰ੍ਹਾਂ ਜੋ ਉਹਨਾਂ ਦੀ ਸੋਚ ਉਹ ਉਹਨਾਂ ਨੇ ਸਾਂਝੀ ਕੀਤੀ ਮੇਰੇ ਨਾਲ। ਔਰ ਮੈਂ ਸੋਚ ਰਿਹਾ ਸੀ ਕਿ ਵਾਕਈ ਜੇ ਇੱਦਾਂ ਦੀ ਗੱਲਬਾਤ ਕੋਈ ਵੀ ਹੁੰਦੀ ਹੈ ਤਾਂ ਜ਼ਰੂਰ ਅਸੀਂ ਆਪਣੇ ਸੁਣਨ ਵਾਲਿਆਂ ਦੇ ਨਾਲ ਸ਼ੇਅਰ ਕਰਾਂਗਾ। ਮੈਂ ਪਿਛਲੇ ਹਫ਼ਤੇ ਵੀ ਚਾਹੁੰਦਾ ਸੀ, ਟਾਈਮ ਨਹੀਂ ਮਿਲ ਸਕਦਾ, ਅੱਜ ਵੀ ਮੈਨੂੰ ਮਿਲ ਨਹੀਂ ਸਕਿਆ ਕਿਉਂਕਿ ਉਹ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਲੰਬੀ ਹੈ ਜਿਹਦੇ ਵਿੱਚ ਮੈਂ ਉਹ ਬੈਨੀਫਿਟਸ ਕਿਸ ਤਰ੍ਹਾਂ ਲੈ ਵੀ ਜਾ ਸਕਦੇ ਨੇ, ਕਿਵੇਂ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ, ਕਿੱਥੇ ਕਿੱਥੇ ਬੈਠ ਕੇ ਤੁਸੀਂ ਲੈ ਸਕਦੇ ਹੋ, ਉਹਦੀ ਗੱਲਬਾਤ ਮੈਂ ਕਿਉਂਕਿ ਡੀਟੇਲ ਦੇ ਵਿੱਚ ਉਹ ਕਰਨੀ ਚਾਹੁੰਦਾ, ਮੈਂ ਕੋਸ਼ਿਸ਼ ਕਰਾਂਗਾ ਆਉਂਦੇ ਹਫ਼ਤੇ ਜ਼ਰੂਰ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ। ਔਰ ਉਹਨਾਂ ਦਾ ਆਈਡੀਆ ਜਿਹੜਾ ਸੀਗਾ, ਜੇ ਉਹ ਮੇਰੇ ਖਿਆਲ ਸਰਕਾਰਾਂ ਜੇ ਉਸ ਤਰੀਕੇ ਨਾਲ ਵੀ ਸੋਚਣ, ਵੈਸੇ ਵੀ ਤੁਸੀਂ ਉਹਨੂੰ ਅਪਣਾ ਵੀ ਸਕਦੇ ਹੋ, ਅਤੇ ਉਹਦੇ ਮੁਤਾਬਕ ਜਿਹੜੀ ਸਾਡੀ ਕੈਨੇਡੀਅਨ ਗੌਰਮੈਂਟ ਨੂੰ ਉਹਦਾ ਕਿੰਨਾ ਕੁ ਫਾਇਦਾ ਹੋ ਸਕਦਾ ਉਹ ਗੱਲਬਾਤ ਆਪਾਂ ਜ਼ਰੂਰ ਕਰਾਂਗੇ। ਲੇਕਿਨ ਅੱਜ ਹੁਣ ਪ੍ਰੋਗਰਾਮ ਦਾ ਮੇਰਾ ਜਿਹੜਾ ਸਮਾਂ ਹੈ ਉਹ ਬਿਲਕੁਲ ਹੁਣ ਸਮਾਪਤੀ ਵੱਲ ਹੈ। ਔਰ ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ, ਚਾਹੇ ਉਹ ਪ੍ਰੋਗਰਾਮ ਦੇ ਸੰਬੰਧ ਵਿੱਚ ਹੋਵੇ, ਤੁਸੀਂ ਕੋਈ ਵੀ ਆਪਣੀ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ ਸਾਡੇ ਇਸ ਪਲੈਟਫਾਰਮ 'ਤੇ, ਜਾਂ ਵੀਕਡੇ 'ਚ ਹਰਜਿੰਦਰ ਗਿੱਲ ਹੋਰੀ 5-3-2 ਘੰਟੇ ਦਾ ਪ੍ਰੋਗਰਾਮ ਇੱਕ ਅਲੱਗ ਚੈਨਲ ਤੋਂ ਕਰਦੇ ਨੇ, ਸੋ ਵੀਕਡੇ 'ਚ ਤੁਹਾਨੂੰ ਪ੍ਰਮੋਸ਼ਨ ਚਾਹੀਦੀ ਹੈ ਜਾਂ ਵੀਕਐਂਡ 'ਤੇ ਚਾਹੀਦੀ ਹੈ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਲੈਣਾ। ਮੇਰੇ ਨਾਲ 416-669-1379 'ਤੇ ਗੱਲ ਹੋ ਸਕਦੀ ਹੁੰਦੀ ਹੈ, ਹਰਜਿੰਦਰ ਹੋਰਾਂ ਨਾਲ 6474006862 'ਤੇ ਗੱਲ ਤੁਸੀਂ ਹਮੇਸ਼ਾ ਹੀ ਕਰ ਸਕਦੇ ਹੁੰਦੇ ਹੋ ਸਾਡੇ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ। ਕਦੀ ਵੀ ਕੋਈ ਤੁਹਾਨੂੰ ਕੋਈ ਅਜਿਹਾ ਲੱਗਿਆ ਹੋਵੇ ਕਿ ਹਾਂ ਉਹਦੇ ਵਿੱਚ ਸੋਧ ਹੋਣੀ ਚਾਹੀਦੀ ਹੈ, ਉਹਦੇ ਲਈ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਆਫਕੋਰਸ ਸਾਨੂੰ ਕੁਝ ਇੱਕ ਸਪੋਂਸਰਸ ਦੀ ਜ਼ਰੂਰਤ ਹੈ, ਸੋ ਉਹਦੇ ਲਈ ਵੀ ਸਾਡੀ ਹੈਲਪ ਤੁਸੀਂ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਰੀਅਲ ਸਟੇਟ ਦੇ ਵਿੱਚ ਵੀ ਕੋਈ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੋਵੇ ਤਾਂ ਫਿਰ ਵੀ ਤੁਸੀਂ ਮੈਨੂੰ 416-669-1379 'ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਔਰ ਆਫਿਸ ਅਗਰ 550 ਸਕੁਏਅਰ ਫੀਟ ਦਾ ਤੁਸੀਂ 10 ਮਿਨਟ ਡਰਾਈਵ 'ਤੇ ਉਹ ਲੀਜ਼ 'ਤੇ ਲੈਣਾ ਚਾਹੁੰਦੇ ਹੋ, ਖਾਲੀ ਇਸ ਵੇਲੇ ਰਾਈਟ ਵੇ, ਤੁਸੀਂ ਮੂਵ ਇਨ ਕਰ ਸਕਦੇ ਹੋ, ਉਹਦੇ ਲਈ ਵੀ 416-669-1379 'ਤੇ ਸੰਪਰਕ ਹੋ ਸਕਦਾ। ਮੈਨੂੰ ਹੁਣ ਇੱਥੇ ਛੁੱਟੀਆਂ ਦੇ ਦਿਓ ਜੀ, ਆਉਂਦੇ ਐਤਵਾਰ ਆਪਣਾ ਸਾਥ ਫਿਰ ਬਣੇਗਾ, ਤਦ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ ਸੰਡੇ ਦਾ ਦਿਨ ਆ ਅਤੇ ਅਗਸਤ ਮਹੀਨੇ ਦੀ 23 ਤਰੀਕ ਸੰਨ 2026 ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਐਂਡ ਰੇਨੀ ਡੇ ਆ ਜੀ ਅਤੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਸੇਫ ਡਿਸਟੈਂਸ ਦੇ ਨਾਲ ਬਣਾ ਕੇ ਗੱਡੀਆਂ ਤੋਂ ਇੱਕ ਪ੍ਰੋਪਰ ਡਿਸਟੈਂਸ ਬਣਾ ਕੇ ਹੀ ਤੁਸੀਂ ਡਰਾਈਵ ਕਰਿਓ ਕਿਉਂਕਿ ਮੀਂਹ ਕਣੀ ਦੇ ਮੌਸਮ ਦੇ ਵਿੱਚ ਨਾ ਜਦੋਂ ਕਈ ਵਾਰ ਆਪਾਂ ਥੋੜ੍ਹੇ ਲੇਟ ਹੋਈਏ ਤਾਂ ਗੱਡੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਬਹੁਤ ਲੋਕਾਂ ਨੇ ਬ੍ਰੇਕਾਂ ਬਰੂਕਾਂ ਬੰਦਾ ਚੇਂਜ ਕਰਨ ਦੇ ਵਿੱਚ ਥੋੜ੍ਹੀ ਦੇਰੀ ਵਰਤੇ ਜਾਂਦਾ ਅਤੇ ਹੈਪਨ ਬਹੁਤ ਸਾਰੇ ਹੋ ਜਾਂਦੇ ਨੇ ਅਤੇ ਫਿਰ ਟੋਇੰਗ ਦਾ ਖਰਚਾ ਰਿਪੇਅਰ ਦਾ ਖਰਚਾ ਫਿਰ ਹਾਈ ਇੰਸ਼ੋਰੈਂਸ ਦਾ ਸੋ ਇੱਕ ਛੋਟੀ ਜਿਹੀ ਗਲਤੀ ਛੋਟੀ ਜਿਹੀ ਕਾਹਲੀ ਦੇ ਨਾਲ ਜਿਹੜੀ ਉਹ ਕੋਸਟ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਸੋ ਸੇਫ ਡਰਾਈਵ ਕਰਿਓ ਅਸੀਂ ਤਾਂ ਜ਼ਰੂਰ ਕਹਿੰਦੇ ਹੁੰਦੇ ਹਾਂ ਕਿ ਭਾਈ ਸਾਨੂੰ ਰੇਡੀਓ 'ਤੇ ਕਾਲ ਕਰੋ ਦੱਸੋ ਤੁਸੀਂ ਕਿਹੜਾ ਫਰਮਾਇਸ਼ੀ ਗੀਤ ਸੁਣਨਾ ਦੱਸੋ ਤੁਸੀਂ ਚੱਲਦੇ ਟੋਪਿਕ 'ਤੇ ਗੱਲਬਾਤ ਕਰੋ ਪਰ ਅੱਜ ਨਹੀਂ ਅਸੀਂ ਜ਼ਿਆਦਾ ਤੁਹਾਨੂੰ ਫੋਰਸ ਕਰਾਂਗੇ ਹਾਂ ਤੁਸੀਂ ਵੋਇਸ ਕਾਲ ਜਿਵੇਂ ਕਹਿੰਦੇ ਆ ਕਿ ਹੈਂਡਸ ਫਰੀ ਕਰਕੇ ਕਾਲ ਕਰ ਸਕਦੇ ਹੋ ਤਾਂ ਮੋਸਟ ਵੈਲਕਮ ਕਿਤੇ ਪਾਰਕ ਹੋ ਤਾਂ ਤੁਸੀਂ ਜ਼ਰੂਰ ਰੇਡੀਓ 'ਤੇ ਕਾਲ ਕਰਨ ਲਈ ਖੁੱਲ੍ਹਾ ਸੱਦਾ ਪਰ ਗੱਡੀ ਚਲਾਉਂਦੇ ਹੋਏ ਫੋਨ ਡਾਇਲ ਨਾ ਕਰਿਓ ਆਪਣਾ ਸੇਫ ਡਰਾਈਵ ਕਰਨਾ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ 4 ਵਜੇ ਤੱਕ ਪ੍ਰੋਗਰਾਮ ਨੂੰ ਪੂਰਾ ਤੁਸੀਂ ਇੰਜੋਏ ਕਰੋਗੇ ਸਟੂਡੀਓ ਨੰਬਰ ਹੈ 416-233-7788

0: ਲੋ ਦੋਸਤੋ ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਢੀਂਡਸਾ ਸਾਹਿਬ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ।
0: ਮੀਂਹ ਕਣੀ ਦੇ ਨਾਲ ਤੁਹਾਡੇ ਕੀ ਯਾਦਾਂ ਨੇ?
1: ਮੀਂਹ ਕਣੀ ਦੇ ਨਾਲ ਮੇਰੀਆਂ ਯਾਦਾਂ ਨੇ ਜੀ ਪਿੰਡ ਦੀਆਂ। ਜਦੋਂ ਵੀ ਮੀਂਹ ਪੈਣਾ ਤਾਂ ਫਾਦਰ ਸਾਹਿਬ ਨੇ ਕਹਿਣਾ ਵੀ ਅੱਜ ਮੌਸਮ ਸਹੀ ਆ, ਬਣਾ ਲਓ ਪਕੌੜੇ।
0: ਤਰੀ ਵਾਲਾ ਮੁਰਗਾ ਨੀ?
1: ਨਾ ਜੀ ਨਾ, ਚਲੋ ਮੈਂ ਹੀ ਆ ਮੁਰਗੇ ਵਾਲਾ ਫੈਮਿਲੀ ਚ, ਬਾਕੀ ਤਾਂ ਵਿਚਾਰੇ ਕੜਾਹ ਵਾਲੀ ਆ।
0: ਚਲੋ ਵਧੀਆ ਜੀ। ਤੇ ਜਦੋਂ ਨਾ ਪਿੰਡ ਮੀਂਹ ਪੈਂਦਾ ਸੀ, ਬੰਦੇ ਕੰਮ ਛੱਡ ਕੇ, ਜਿਹੜੇ ਆਫਿਸ ਚ ਵੀ ਕੰਮ ਕਰਦੇ ਸੀ ਜਾਂ ਸਾਰੇ ਕੰਮ ਛੱਡ ਕੇ ਮੀਂਹ ਦੇਖਦੇ ਹੁੰਦੇ ਸੀ,
1: ਤੇ
0: ਜੇ ਘਰੇ ਆ ਬੀਬੀਆਂ, ਉਹਨਾਂ ਨੇ ਬਰਾਂਡੇ ਚ ਮੰਜਾ ਡਾਹ ਲੈਣਾ, ਮੀਂਹ ਪੈਂਦੇ ਨੂੰ ਦੇਖਦੇ ਹੁੰਦੇ ਸੀ, ਇੰਜੋਏ ਕਰਦੇ।
1: ਮਾਈਂਡ ਨੂੰ ਰਿਲੈਕਸ ਕਰਨ ਦੇ ਲਈ ਥੈਰੇਪੀ ਉਹ ਹੁੰਦੀ ਹੈ, ਕਿਉਂਕਿ ਉਹ ਜਿਹੜਾ ਪਾਣੀ ਡਿੱਗਦਾ ਉਹਦੀ ਆਵਾਜ਼ ਤੇ ਫਿਰ ਕਣੀਆਂ ਦੀ ਵਿਛਾੜ ਹਵਾ ਦੇ ਨਾਲ ਤੁਹਾਡੇ ਵੱਲ ਆਉਂਦੀ ਹੈ, ਉਹ ਇੱਕ ਡਿਫਰੈਂਟ ਲੈਵਲ ਦੀ ਥੈਰੇਪੀ ਹੁੰਦੀ ਹੈ ਆਪਣੇ ਲਈ। ਪਰ ਇੱਥੇ ਆਪਾਂ ਉਹ ਭੁੱਲ ਚੁੱਕੇ ਹਾਂ ਨਾ, ਪਤਾ ਹੀ ਨਹੀਂ ਲੱਗਦਾ,
0: ਇੰਜੋਏ ਤਾਂ ਨਹੀਂ ਕਰਦੇ ਆਪਾਂ, ਕਹਿੰਦਾ ਕੀ ਚੱਕਰ ਜਾ ਹੋ ਗਿਆ। ਤੇ ਉੱਥੇ ਮੀਂਹ ਪੈਂਦਾ ਸੀ 20 ਮਿੰਟ 25 ਮਿੰਟ, ਅੱਧਾ ਘੰਟਾ ਘੰਟਾ, ਪੂਰਾ ਸਾਰਾ ਸਾਰਾ ਦਿਨ ਹੀ ਪਈ।
1: ਹੁਣ ਮੇਰੇ ਯਾਦ ਆ ਗਿਆ, ਤੁਸੀਂ ਮੀਂਹ ਨਾਲ ਗੱਲ ਕਰਦੇ ਹੋਗੇ, ਮੀਂਹ ਨਿੱਕਾ ਹੁੰਦਾ ਸੀ, ਮੈਂ ਮਤਲਬ ਬੱਚੇ ਨਿਕਲ ਜਾਂਦੇ ਆ ਬਾਹਰ ਮੀਂਹ ਚ ਨਹਾਉਣ, ਸਾਡੇ ਪਿੰਡ
0: ਲਿਫਾਫਾ ਚੜ੍ਹ ਕੇ,
1: ਸਾਡੇ ਪਿੰਡ ਕਿਸੇ ਦੀ ਕੱਚੀ ਕੰਧ ਸੀ, ਉਹ ਕੰਧ ਡਿੱਗ ਗਈ, ਤੇ ਤਾਇਆ ਜੀ ਨਾਲ ਥੋੜਾ ਜਿਹਾ ਡੈਡੀ ਜੀ ਦਾ ਗੁੱਸਾ ਹੋਇਆ ਹੋਇਆ ਸੀ, ਤਾਂ ਬੋਲ ਬਾਣੀ ਬੰਦ ਸੀ। ਉੱਧਰ ਮੈਨੂੰ ਤਾਇਆ ਜੀ ਨੇ ਆਪਦੇ ਘਰੇ ਬਿਠਾ ਲਿਆ, ਕਹਿੰਦੇ ਆ ਜਾਓ ਪਕੌੜੇ ਖਾਂਦੇ ਆ। ਇਹ ਉੱਥੇ ਇੱਟਾਂ ਚੱਕੀ ਜਾਂਦੇ ਆ ਵੀ ਜਵਾਕ ਸਾਡਾ ਕੰਧ ਹੇਠਾਂ ਨਾ ਹੋਵੇ, ਜਦੋਂ ਪਤਾ ਲੱਗੇ ਵੀ ਮੈਂ ਤਾਂ ਇੱਧਰ ਬੈਠਾ ਸੀ, ਫਿਰ ਉੱਦਣ ਚੰਗੀ ਸਰਵਿਸ ਹੋਈ ਸੀ।
0: ਤੇ ਸਿਰ ਤੇ ਲਿਫਾਫਾ ਚੜ੍ਹ ਕੇ ਨਹਾਉਂਦੇ ਹੋ?
1: ਥੈਲਾ ਜਿਹਾ ਪਿੱਛੇ ਯੂਰੀਆ ਵਾਲਾ ਚਿੱਟਾ ਪਾ ਕੇ। ਫਿਰ
0: ਤੇ ਜਦੋਂ ਕੋਈ ਮੀਂਹ ਕੰਨੇ ਦੇ ਵਿੱਚ ਨਾ, ਖਾਸ ਤੌਰ ਤੇ ਸਾਡੀਆਂ ਬੀਬੀਆਂ ਤਵੇ, ਮੀਂਹ ਆ ਜੇ, ਹਨੇਰੀ ਆ ਜੇ, ਉਹਨਾਂ ਨੇ ਸਿਰ ਜਿਵੇਂ ਕਹਿੰਦੇ ਹੁੰਦੇ ਆ ਛੱਤ ਸਿਰ ਤੇ ਚੱਕ ਲੈਣੀ ਹੁੰਦੀ ਆ, ਇੱਕ ਤਾਂ ਕਿੰਨਾ ਕੁਝ ਕਰ ਲਓ ਚੁੱਲ੍ਹੇ ਦੇ ਉੱਤੇ, ਵੀ ਆਹ ਬੱਠਲ ਜਾਂ ਮੁੱਧਾ ਮਾਰਨ ਨੂੰ ਭਜਾ ਦੇਣਾ ਹੁੰਦਾ ਸੀ ਜਵਾਕਾਂ ਨੂੰ, ਕਿ ਵੀ ਚੁੱਲ੍ਹੇ ਤੇ ਬੱਠਲ ਮੁੱਧਾ ਮਾਰ ਕੇ ਆਓ, ਫਿਰ ਕੋਈ ਨਾ ਕੋਈ ਪਾਥੀਆਂ ਉਹਨੂੰ ਸੁੱਕੇ ਚ ਕਰਨ ਵਾਲੀਆਂ, ਕੋਈ ਵੀ ਕੱਟੀ ਠੋਰ ਠੋਰ ਜੇ ਕਰਦੀ ਆ ਉਹਨੂੰ ਅੰਦਰ ਕਰ ਦੋ ਬਈ। ਤੇ
1: ਆਪਾਂ ਅੱਜ ਤੋਂ 15 ਕੁ ਸਾਲ ਪਿੱਛੇ ਚਲੇ ਜਾਈਏ, ਬਾਹਰ ਪੈਣ ਦਾ ਮਾਹੌਲ ਹੁੰਦਾ ਸੀ, ਜੇ ਕਹਿ ਲਈਏ ਵੀ ਏਸੀ ਵਗੈਰਾ ਤਾਂ ਮੋਸਟਲੀ 2006-07 ਤੋਂ ਬਾਅਦ ਹੀ ਲੋਕੀ ਲੱਗਿਆ ਲਵਾਉਣ। ਬਾਹਰ ਸੌਂਦੇ ਹੁੰਦੇ ਜਦੋਂ ਕਣੀਆਂ ਆਉਣੀਆਂ, ਇੱਕੋ ਦਮ ਮੰਜੇ ਬਿਸਤਰੇ ਚੱਕ ਕੇ ਅੰਦਰ ਨੂੰ ਭੱਜਣਾ।
0: ਉਹ ਤਾਂ ਬਈ ਮੈਂ ਉਹਦੇ ਨਾਲ ਜਿੱਥੇ ਮੀਂਹ ਕਣੀ ਦੇ ਵਿੱਚ ਆਪਾਂ ਕਈ ਵਾਰ ਨਾ, ਹੁਣ ਤਾਂ ਚਲੋ ਪੌੜੀਆਂ ਪੁੜੀਆਂ ਹੋ ਗਈਆਂ, ਜਦੋਂ ਬਹੁਤ ਪੁਰਾਣੀ ਗੱਲ ਹੁੰਦੀ ਸੀ ਉਦੋਂ
1: ਡੰਡੇ ਵਾਲੀ
0: ਪੌੜੀ ਹੁੰਦੀ ਸੀ, ਫਿਰ ਉੱਪਰੋਂ ਪਹਿਲਾਂ ਤਾਂ ਬਿਸਤਰਾ ਸਿੱਟ ਦੇਣਾ, ਫਿਰ ਉਹ ਮੰਜੇ ਨੂੰ ਉੱਪਰਲੇ ਜਿਹੜੇ ਪਾਵੇ ਫੜ ਕੇ ਲਮਕਾ ਦੇਣੇ, ਥੱਲੇ ਵਾਲਿਆਂ ਨੇ ਫੜ ਲੈਣੇ, ਉਹ ਇੱਦਾਂ ਦਾ। ਜਦੋਂ ਨਾ ਸਾਡੇ ਨਾਲ ਅਸੀਂ ਜਦੋਂ ਛੱਤ ਤੇ ਪੈਂਦੇ ਹੁੰਦੇ ਸੀ, ਲਾਈਟ ਭੱਜਿਆ ਨੀ ਨਹੀਂ, ਜਦੋਂ ਥੱਲੇ ਪੈਂਦੇ ਲਾਈਟ ਭੱਜ ਗਈ, ਬੰਦਾ ਉੱਪਰ ਆਉਂਦਾ ਉਹ ਫਿਰ ਬੰਦਾ ਥੱਲੇ ਲਾਈਟ ਆ ਗਈ, ਪੱਖਾ ਚੱਲ ਪਿਆ ਹੇਠਾਂ, ਜੋ
1: ਅਪ ਡਾਊਨ ਹੀ ਹੁੰਦਾ ਰਹਿੰਦਾ, ਅਪ ਡਾਊਨ
0: ਜਾ, ਉਹ ਬੰਦਾ ਕਹਿੰਦਾ ਯਾਰ ਹਜੇ ਤਾਂ ਮੈਂ ਕੱਚੀ ਦੇ ਕੇ ਬਿਸਤਰਾ ਤਰ੍ਹਾਂ ਪੌੜੀਆਂ ਉਤਰਿਆ ਤੇ ਹੁਣ ਫੇਰ ਆ ਚੀਜ਼ ਹੋ ਗਈ। ਸੋ ਇਹ ਬਹੁਤ ਖੱਟੀ ਮਿੱਠੀ, ਪਰ ਇੱਥੇ ਮੀਂਹ ਨੂੰ ਇੰਜੋਏ ਨੀ ਹੁੰਦਾ ਕਿ ਇੱਥੇ ਵੀ ਕਰਦੇ ਨੇ?
1: ਨਹੀਂ ਕਰਦੇ ਹੋਣਗੇ ਜੀ, ਬਟ ਮੋਸਟਲੀ ਆਪਾਂ ਕੰਮਾਂ ਕਾਰਾਂ 'ਚ ਬਿਜ਼ੀ ਨਹੀਂ ਦੇਖੇ ਨਹੀਂ ਜੀ ਕਦੇ ਵੈਸੇ ਨਹਾਉਂਦੇ।
0: ਦੋਸਤੋ ਕੀ ਹੁਣ ਮੀਂਹ ਦੇ ਵਿੱਚ ਨਹਾਉਣ ਵਾਲਾ ਸਮਾਂ ਲੰਘ ਚੁੱਕਿਆ? ਹੁਣ ਤਾਂ ਵੰਡਰਲੈਂਡ ਵਾਟਰ ਪਾਰਕਾਂ ਦੇ ਵਿੱਚ ਜਾ ਕੇ ਤਾਂ ਜ਼ਰੂਰ ਜਵਾਕ ਨਹਾਉਂਦੇ ਨੇ ਮੀਂਹ ਕਣੀ ਦੇ ਵਿੱਚ।
1: ਜੇ ਆਪਾਂ ਟੂ ਵੀ ਗੱਲ ਥੋੜ੍ਹਾ ਜਿਹਾ ਉਹ ਲੱਗੂਗੀ ਵੀ ਬੱਚਾ ਪਾਰਕ 'ਚ ਜਾਂਦਾ ਜੇ ਮਿੱਟੀ 'ਚ ਵੜਦਾ, ਆਪਣੀਆਂ ਮਾਵਾਂ ਭੈਣਾਂ ਉਹਦੀ ਲੱਗ ਜਾਣ, ਨਾਨਾ ਪੁੱਤ ਮਾਊ ਆ ਜਾਣਗੇ, ਐਂ ਹੋ ਜਾਊਗਾ ਵੀ ਉਹ ਮਿੱਟੀ 'ਚ ਵੀ ਨਹੀਂ ਖੇਲਣ ਦਿੰਦੇ ਜਵਾਕ ਨੂੰ, ਵੀ ਆਪਾਂ ਇੰਨਾ ਉਹ ਹੋ ਚੁੱਕੇ ਹਾਂ।
0: ਦੋਸਤੋ ਤੁਹਾਡੀ ਮੀਂਹ ਕਣੀ ਦੇ ਨਾਲ ਕੀ ਯਾਦਾਂ ਨੇ ਛੋਟੇ ਹੁੰਦੇ ਦੀਆਂ, ਜਾਂ ਫਿਰ ਤੁਸੀਂ ਸਟੂਡੀਓ ਕਾਲ ਕਰ ਸਕਦੇ, ਨੰਬਰ ਆ 416-233-73-68 416-233-73-68 416-233-7368 ਤੇ ਗੱਲਬਾਤ ਕਰ ਸਕਦੇ ਹੋ। ਬਾਈ ਜੀ ਜਿਵੇਂ ਮੈਂ ਆਪਾਂ ਗੱਲਬਾਤ ਫੋਨ ਤੇ ਆਉਂਦੇ ਹੋਏ ਕਰ ਰਹੇ ਸੀ, ਐਂਡ ਮੈਂ ਤੁਹਾਨੂੰ ਪੁੱਛਿਆ ਕਿ ਅੱਜ ਕੀ ਸਪੈਸ਼ਲ ਤੁਸੀਂ ਪੈਕੇਜ ਰੱਖੋਗੇ, ਉਹਦੇ ਵਿੱਚ ਤੁਸੀਂ ਕਿਹਾ ਕਿ ਵਿੰਡੋ ਕਲੀਨਿੰਗ ਤੇ ਅੱਜ ਸਪੈਸ਼ਲ ਲਾਉਣਾ, ਤੇ ਹੁਣ ਤੁਸੀਂ ਉਵੇਂ ਮੈਨੂੰ ਸਮਝਾਇਓ। ਮੈਂ ਤੁਹਾਨੂੰ ਪੁੱਛਿਆ ਸੀ ਕਿ ਹੁਣ ਤਾਂ ਮੀਂਹ ਪੈ ਗਿਆ, ਵਿੰਡੋ ਤਾਂ ਧੋਤੀਆਂ ਜਾਣਗੀਆਂ?
1: ਧੋਤੀਆਂ ਨਹੀਂ ਜਾਂਦੀਆਂ।
0: ਹਾਂ, ਤੁਸੀਂ ਜੋ ਮੈਨੂੰ ਸਮਝਾਇਆ ਸੀ ਸਾਡੇ ਪਰਿਵਾਰ ਨੂੰ ਵੀ ਉਵੇਂ ਸਮਝਾਓ।
1: ਹਾਂਜੀ, ਕਿਉਂਕਿ ਮੀਂਹ ਦੇ ਵਿੱਚ ਬਹੁਤ ਜ਼ਿਆਦਾ ਇੰਪਿਓਰਿਟੀਜ਼ ਹੁੰਦੀਆਂ ਨੇ ਜੀ ਵਾਟਰ ਦੇ ਵਿੱਚ, ਮੋਸਟਲੀ ਮੀਂਹ ਪੈਣ ਤੋਂ ਬਾਅਦ ਆਪਣੀਆਂ ਵਿੰਡੋਆਂ ਹੋਰ ਵੀ ਖਰਾਬ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਮਿੱਟੀ ਘੱਟਾ ਉਹਦੇ ਧੱਬੇ ਦਿਸਣ ਲੱਗ ਜਾਂਦੇ ਆ ਗਲਾਸ ਦੇ ਉੱਪਰ। ਤੇ ਆਪਣੇ ਕੋਲ ਇਹਦਾ ਹੱਲ ਹੈਗਾ ਜੀ, ਆਪਾਂ 3-stage ਫਿਲਟਰੇਸ਼ਨ ਸਿਸਟਮ ਦੇ ਨਾਲ ਵਿੰਡੋਜ਼ ਨੂੰ ਸੌਫਟ ਵਾਸ਼ ਕਰਦੇ ਹਾਂ, ਤੇ ਉਹ ਜਿਹੜਾ ਧੱਬਿਆਂ ਦੀ ਪ੍ਰੋਬਲਮ ਆ ਉਹ ਤਾਂ ਦੂਰ ਹੁੰਦੀ ਹੁੰਦੀ ਹੈ, ਨਾਲ ਜਿਹੜੀਆਂ ਵਿੰਡੋਆਂ ਦੀਆਂ ਟ੍ਰਿਮਾਂ ਨੇ ਉਹਨਾਂ ਦੀ ਵੀ ਸ਼ਾਈਨ ਬੈਕ ਆ ਜਾਂਦੀ ਹੈ ਜੀ।
0: ਯਾਨੀ ਕਿ ਤੁਸੀਂ ਇਹਨੂੰ ਪ੍ਰੈਸ਼ਰ ਵਾਸ਼ ਨਾਲ ਨਹੀਂ ਧੋਂਦੇ, ਨੰਬਰ ਇੱਕ ਸੌਫਟ ਵਾਸ਼ ਕਰਦੇ, ਵਿੰਡੋ ਹਮੇਸ਼ਾ ਸੌਫਟ ਵਾਸ਼ ਨਾਲ ਧੋਤੇ ਹੁੰਦੇ ਆ।
1: ਹਾਂਜੀ ਹਾਂਜੀ ਹਾਂਜੀ,
0: ਸੌਫਟ ਵਾਸ਼ ਕਰਦੇ ਹੋ ਤੇ ਫਿਲਟਰ ਵਾਲੇ ਪਾਣੀ ਨਾਲ ਕਰਦੇ,
1: ਫਿਲਟਰ ਵਾਲੇ ਪਾਣੀ ਨਾਲ ਕਰਦੇ,
0: ਟੀਡੀਐਸ ਜ਼ੀਰੋ ਕਰਕੇ, ਤਾਂ ਕਿ ਜਿਹੜੇ ਦੁਬਾਰੇ ਵੀ ਸਾਲ ਸਾਲ ਉਹ ਖਰਾਬ ਨਹੀਂ ਹੁੰਦੇ।
1: ਤਿੰਨ ਫਿਲਟਰਾਂ ਦੇ ਵਿੱਚੋਂ ਪਾਣੀ ਹੋ ਕੇ ਗੁਜ਼ਰਦਾ ਜੀ, ਤੇ ਉਹ ਪੂਰਾ ਪਿਓਰ ਮਤਲਬ ਜ਼ੀਰੋ ਟੀਡੀਐਸ ਹੁੰਦਾ। ਉਹ ਪਾਣੀ ਦੇ ਨਾਲ ਜਦੋਂ ਵਿੰਡੋਆਂ ਸਾਫ਼ ਹੁੰਦੀਆਂ ਨੇ ਤਾਂ ਉਹਦੀ ਦਿੱਖ ਹੀ ਅਲੱਗ ਹੁੰਦੀ ਹੈ, ਕਿਉਂਕਿ ਜਿਹੜਾ ਆਪਾਂ ਟ੍ਰੈਡੀਸ਼ਨਲ ਮੈਥਡ ਸੋਫ ਦੇ ਨਾਲ ਕਲੀਨ ਕਰਦੇ ਹਾਂ ਉਹ ਵੀ ਕਿਤੇ ਨਾ ਕਿਤੇ ਸੋਫ ਦਾ ਰੈਜੀਡਿਊ ਸ਼ੀਸ਼ੇ ਤੇ ਰਹਿ ਜਾਂਦਾ, ਉਹ ਦੁਬਾਰਾ ਅਟਰੈਕਟ ਕਰਦਾ ਮਿੱਟੀ ਘੱਟੇ ਨੂੰ ਆਪਦੇ ਵੱਲ, ਛੇਤੀ ਵਿੰਡੋਆਂ ਗੰਦੀਆਂ ਹੁੰਦੀਆਂ।
0: ਤੇ ਜਿਹੜੀ ਹੁਣ ਤੁਸੀਂ ਆਫਰ ਦੱਸੇ ਸੀ 25 ਜੇ ਕੋਈ ਘਰ ਤਕਰੀਬਨ, ਕਿਉਂਕਿ ਸਾਡੇ ਜ਼ਿਆਦਾ ਪਰਿਵਾਰ ਜਿਹੜੇ ਜ਼ਿਆਦਾ ਘਰ ਨੇ ਉਹ 2200-2400-2500 ਸਕੁਏਅਰ ਫੀਟ ਦੇ ਘਰ ਨੇ, ਸੋ ਆਮ ਤੌਰ ਤੇ ਤੁਸੀਂ $249 ਫਲੈਟ ਰੇਟ ਇਹਦਾ ਰੱਖਿਆ ਹੋਇਆ ਵਿੰਡੋ ਕਲੀਨਿੰਗ ਦੇ ਘਰ ਦੀਆਂ ਸਾਰੇ ਪਾਸਿਓਂ, ਚਾਹੇ ਛੋਟੀਆਂ ਨੇ ਚਾਹੇ ਵੱਡੀਆਂ ਨੇ।
1: ਹਾਂਜੀ,
0: ਅੱਜ ਸਪੈਸ਼ਲ ਕੀ ਤੁਸੀਂ ਲੈ ਕੇ ਆ ਰਹੇ ਹੋ?
1: ਅੱਜ ਸਪੈਸ਼ਲ ਡੀਲ ਦੇ ਰਹੇ ਹਾਂ ਜੀ ਆਪਾਂ ਆਪਣੇ ਸਰੋਤਿਆਂ ਨੂੰ, ਰੇਡੀਓ ਚੜ੍ਹਦੀ ਕਲਾ ਦਿਆਂ ਨੂੰ। ਅੱਜ $169 $169
0: $169 ਦੇ ਵਿੱਚ,
1: ਹਾਂਜੀ, ਜਿਹੜੇ ਵੀ 2025 ਸਕੁਏਅਰ ਫੀਟ ਤੱਕ ਘਰ ਨੇ ਸਾਰੀਆਂ ਵਿੰਡੋ ਬਾਹਰੋਂ ਸੌਫਟ ਵਾਸ਼ ਕਰਾਂਗੇ $169 ਦੇ ਵਿੱਚ।
0: ਬਾਈ ਜੀ ਨੇ ਮੈਨੂੰ ਨਾ ਇਹਦਾ ਬ੍ਰੇਕ ਡਾਊਨ ਮੈਂ ਕਰਕੇ ਦੱਸਿਆ ਕਿ ਕਿਉਂਕਿ ਟਰੱਕ ਦੇ ਵਿੱਚ ਇਹ ਜਾਂਦੇ ਨੇ, ਸੋ ਟਰੱਕ ਨੂੰ ਆਉਣਾ ਜਾਣਾ, ਇਸ ਤੋਂ ਬਾਅਦ 1.5-2 ਘੰਟੇ ਜੋ ਵੀ ਇਹਨਾਂ ਦੀ ਲੇਬਰ ਕੋਸਟ, ਫਿਰ ਜਿਹੜਾ ਫਿਲਟਰ ਯੂਜ਼ ਕੀਤਾ ਜਾਂਦਾ, ਤਿੰਨ ਫਿਲਟਰ ਨੇ, ਉਹ ਫਿਲਟਰ ਵੀ ਇਹਨਾਂ ਨੂੰ ਹਰੇਕ 5-10 ਘਰਾਂ ਬਾਅਦ ਬਦਲਣਾ ਪੈ ਜਾਂਦਾ, ਕਿਉਂਕਿ ਇੱਥੋਂ ਦਾ ਤਾਂ TDS ਹੀ ਬਹੁਤ ਹਾਈ ਆ। ਸੋ ਇਹ ਤੁਹਾਡੇ ਆਮ ਤੌਰ 'ਤੇ ਦੇਖਿਆ ਵੀ ਤੁਸੀਂ 140 ਕੁ ਕੋਸਟ ਇਹਦੀ ਦੱਸੀ ਸੀ ਕਿ ਇੰਨੀ ਕੁ ਕੋਸਟ ਆ, ਅਤੇ ਸਿਰਫ $15-20 ਦਾ ਹੀ ਮਾਰਜਨ ਆ, ਪਰ ਇਹ ਤੁਸੀਂ ਰੈਕਮੈਂਡ ਕਰ ਰਹੇ ਹੋ, ਇੱਕ ਵਾਰੀ ਪਰਿਵਾਰਾਂ ਨੂੰ ਪਤਾ ਲੱਗੇ ਕਿ ਵਿੰਡੋ ਕਲੀਨਿੰਗ ਦੇ ਨਾਲ ਘਰ 'ਚ
1: ਫਰਕ ਕਿੰਨਾ ਪੈਂਦਾ ਹੈ ਜੀ। ਬਿਲਕੁਲ,
0: ਸੋ ਦੋਸਤੋ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਚਾਹੇ ਤੁਹਾਡਾ ਬਿਜ਼ਨਸ ਆ, ਬਿਜ਼ਨਸ ਦੇ ਵਿੱਚ ਕਈ ਵਾਰ ਆਪਾਂ ਕਹਿੰਦੇ ਅੰਦਰੋਂ ਬੜਾ ਸੋਹਣਾ ਗਾ, ਬਾਹਰਲੇ ਸ਼ੀਸ਼ੇ ਦੇ ਉੱਤੇ ਮਿੱਟੀ ਘੱਟਾ ਧੱਬੇ ਨੇ, ਤੁਹਾਡੇ ਬਿਜ਼ਨਸ ਨੂੰ ਤੁਸੀਂ ਆਪਦੇ ਸ਼ੀਸ਼ੇ ਚਮਕਾਉਣਾ ਚਾਹੁੰਦੇ ਹੋ, ਤੁਸੀਂ ਆਪਣੇ ਘਰ ਦੀਆਂ ਵਿੰਡੋ, ਕੋਈ ਫੰਕਸ਼ਨ ਆ ਜਾਂ ਰੈਗੂਲਰ ਘਰ ਬਹੁਤ ਮੈਂਟੇਨ ਰੱਖਿਆ, ਪਰ ਆਪਾਂ ਵਿੰਡੋਆਂ ਕਦੇ ਬਾਹਰਲੀ ਸਾਈਡ ਤੋਂ ਸਾਫ਼ ਨਹੀਂ ਕੀਤੀਆਂ, ਇਹ ਸੌਫਟ ਵਾਸ਼ ਫਿਲਟਰ ਵਾਲੇ ਪਾਣੀ ਨਾਲ ਤੁਹਾਡੀ ਵਿੰਡੋ ਸਾਫ਼
1: ਕਰ। ਮੈਂ ਇੱਕ ਗੱਲ ਕਲੀਅਰ ਕਰਦਾ ਜੀ, ਬਹੁਤ ਕਈ ਸਰੋਤੇ ਸਿਰਫ ਇਸ ਡਰੋਂ ਹੀ ਵਿੰਡੋ ਸਾਫ਼ ਨਹੀਂ ਕਰਾਉਂਦੀਆਂ ਵੀ ਸਲਿਪ ਐਂਡ ਫਾਲ ਦਾ ਕਈ ਵਾਰ ਇੰਸੀਡੈਂਟ ਹੋ ਜਾਂਦਾ ਵੀ ਸਾਡੇ ਇੰਸ਼ੋਰੈਂਸ 'ਤੇ ਨਾ ਕੋਈ ਉਹਦਾ ਅਸਰ ਪਵੇ, ਤਾਂ ਮੈਂ ਦੱਸ ਦਿੰਦਾ ਜੀ, ਇਹ ਟੋਟਲੀ ਥੱਲੋਂ ਖੜ ਕੇ ਵਿੰਡੋਜ਼ ਕਲੀਨ ਹੁੰਦੀਆਂ ਨੇ, ਪੋਲ ਜਾਂਦਾ, ਪੋਲ ਦੇ ਵਿੱਚ ਬ੍ਰੱਸ਼ ਲੱਗਿਆ ਹੁੰਦਾ, ਬ੍ਰੱਸ਼ ਦੇ ਵਿੱਚ ਪਾਣੀ ਜਾਂਦਾ, ਕੋਈ ਸਲਿਪ ਐਂਡ ਫਾਲ ਦਾ ਡਰ ਨਹੀਂ, ਕੁਛ ਨਹੀਂ, ਜ਼ੀਰੋ ਹੈਜ਼ਰਡਸ।
0: ਪਰ ਤੁਹਾਡੀ ਪ੍ਰੋਪਰ ਇੰਸ਼ੋਰੈਂਸ?
1: ਸਾਡਾ ਤਾਂ ਸਾਰਾ ਕੁਛ ਪ੍ਰੋਪਰ ਹੈਗਾ ਹੀ ਹੈ ਜੀ, ਸਾਡੇ ਇੰਪਲੋਈਜ਼ ਜਿਹੜੇ ਆ ਉਹ ਇੰਸ਼ੋਰਡ ਨੇਗੇ, ਤੁਹਾਨੂੰ ਕੋਈ ਵਰੀ ਕਰਨ ਦੀ ਲੋੜ ਨਹੀਂ ਹੈਗੀ ਜੇ ਕੋਈ
0: ਵੀਡੀਓ ਵੀ ਦੇਖਿਆ ਨੇ ਇਹਦੇ ਵਿੱਚ। ਸੋ ਦੋਸਤੋ ਆਪਣੇ ਘਰ ਦੀਆਂ ਵਿੰਡੋ ਕਲੀਨ ਕਰਾਉਣੀਆਂ ਨੇ, ਅੱਜ ਬਾਈ ਜੀ ਸਪੈਸ਼ਲ ਆਫਰ ਲੈ ਕੇ ਆਏ ਨੇ, ਫਲੈਟ ਰੇਟ $169 ਦੇ ਵਿੱਚ ਤੁਸੀਂ ਆਪਣੇ ਪੂਰੇ ਘਰ ਦੀਆਂ ਵਿੰਡੋ ਕਲੀਨ ਕਰਾ ਸਕਦੇ। ਇੱਕ ਵਾਰੀ ਕਰਾ ਲਈਆਂ ਸਾਲ ਤੁਹਾਡਾ ਘਰ ਪੂਰਾ ਚਮਕਦਾ ਰਹੂਗਾ। ਨੰਬਰ ਟੂ ਕਾਲ 647-286-0077। ਜੇ ਤੁਸੀਂ ਰੈਗੂਲਰ ਕਾਲ ਕਰੋਗੇ ਹੋ ਸਕਦਾ ਤੁਹਾਨੂੰ 249 ਰੇਟ ਮਿਲ ਜੇ। ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਜ਼ਰੂਰ ਪਾ ਦਿਓ, ਤੇ ਕਿ $169 ਦੇ ਵਿੱਚ ਤੁਹਾਡੀਆਂ ਵਿੰਡੋਆਂ ਕਲੀਨ ਹੋਣਗੀਆਂ। ਨੰਬਰ ਟੂ ਕਾਲ 647-286-0077 647-286-0077 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। ਆਓ ਤੁਹਾਨੂੰ ਲੈ ਕੇ ਚੱਲੀਏ ਸੁੱਖ ਬਾਈ ਜੀ ਕੋਲ, ਗ੍ਰੈਂਡ ਹੋਮ ਫਰਨੀਚਰ ਤੇ। ਸੁੱਖ ਬਾਈ ਜੀ ਲੰਘਿਆ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
2: ਤੁਸੀਂ ਆਪਣੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ, 40-45 ਜਿਹੜੇ ਬੈਡਰੂਮ ਸੈੱਟ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ, ਨਿਊ ਅਰਾਈਵਲ ਨਿਊ ਕਲੈਕਸ਼ਨ। ਆਪਣੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫੇ ਸੈੱਟ ਲੈਣਾ ਚਾਹੁੰਦੇ ਹੋ, ਮਸਾਜਰ ਰਿਕਲਾਈਨਰ ਚਾਹੀਦੇ ਨੇ, ਲੈਦਰ ਦੇ ਰਿਕਲਾਈਨਰ ਸੋਫਾ ਸੈੱਟ ਚਾਹੀਦੇ ਨੇ, ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਅੱਜ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲ ਰਹੀਆਂ ਰਾਤ ਦੇ 8 ਵਜੇ ਤੱਕ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ, ਜੀ ਹਾਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਵਿਦ 6 ਸ਼ੇਅਰ, ਗ੍ਰੇ ਕਲਰ ਦਾ ਟੋਪ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ,
0: ਗੁਜ਼ਾਰਿਸ਼ ਬੇਨਤੀ ਕੀਤੀ ਸੀ ਕਿ

0: ਕਲੇਮ ਪੈ ਗਿਆ ਤਾਂ ਉਹਦਾ ਤਾਂ 5-7 ਸਾਲ ਵੀ ਤੁਹਾਡੇ ਰੈਕਰਡ 'ਤੇ ਰਹਿ ਸਕਦੀ ਆ। ਸੋ ਤੁਸੀਂ ਗੱਡੀਆਂ, ਹਾਂ ਇਹਦੇ ਲਈ ਇਹ ਆ ਵੀ ਜੇ ਤੁਹਾਡੀ ਗੱਡੀ ਤੁਸੀਂ ਕਹਿੰਦੇ ਕਿ ਮੇਰਾ ਫੋਲਟ ਨਹੀਂ ਸੀ, ਫਿਰ ਵੀ ਕਲੇਮ ਆ ਜਾਂਦਾ ਕਈਆਂ ਦੇ, ਉਹ ਤੋਂ ਬਚਣ ਦੇ ਲਈ ਤੁਸੀਂ ਨਾ ਡੈਸ਼ ਕੈਮ ਜ਼ਰੂਰ ਲਵਾ ਕੇ ਰੱਖਣੇ ਆ। ਇਹਦੇ ਵਿੱਚ ਕੀ ਆ ਦੋਸਤੋ, ਮੰਨ ਲਓ ਤੁਸੀਂ ਸਹੀ ਜਾ ਰਹੇ ਹੋ, ਮੂਹਰਲੀ ਗੱਡੀ ਨੇ ਸਡਨ ਬ੍ਰੇਕ ਲਾਤੇ, ਹੁਣ ਤੁਹਾਨੂੰ ਲੱਗ ਰਿਹਾ ਕਿ ਸ਼ਾਇਦ ਰੈੱਡ ਲਾਈਟ ਆ ਲੰਘ ਜੂ, ਕਈ ਵਾਰ ਬੰਦੇ ਨੇ ਸਡਨ ਬ੍ਰੇਕ ਲਾਤੇ ਤੁਹਾਡੇ ਤੋਂ ਬ੍ਰੇਕ ਨਹੀਂ ਲੱਗੇ, ਪਰ ਤੁਹਾਡੀ ਗਲਤੀ ਵੀ ਨਹੀਂ ਕਿਉਂਕਿ ਮੂਹਰਲੀ ਗੱਡੀ ਨੇ ਇੱਕਦਮ ਬ੍ਰੇਕ ਲਾਤੇ। ਹੁਣ ਉਹਨੂੰ ਪਰੂਫ, ਹੁਣ ਮੂਹਰਲਾ ਬੰਦਾ ਤਾਂ ਕਹੂ ਜੀ ਖੜ੍ਹੀ ਗੱਡੀ ਦੇ ਇਹਨਾਂ ਨੇ ਪਿੱਛੋਂ ਲਿਆ ਕੇ ਮਾਰੀ, ਉਹਦੇ ਵਿੱਚ ਤਾਂ ਤੁਹਾਡਾ ਕੋਈ ਤੁਹਾਡੇ ਕੋਲ ਪਰੂਫ ਨਹੀਂ ਨਾ। ਜੇ ਤੁਹਾਡੀ ਗੱਡੀ 'ਚ ਡੈਸ਼ ਕੈਮ ਆ, ਉਹਦੇ 'ਚ ਪਤਾ ਲੱਗੂਗਾ ਕਿ ਹਾਂ ਵੀ ਤੁਸੀਂ ਇੰਨੇ ਦੀ ਸਪੀਡ 'ਤੇ ਜਾ ਰਹੇ ਸੀਗੇ, ਮੂਹਰਲੀ ਗੱਡੀ ਵੀ ਇੱਕ ਸਪੀਡ 'ਤੇ ਸੀ ਅਤੇ ਉਹਨੇ ਸਡਨ ਬ੍ਰੇਕ ਕਰਕੇ ਜਿਹੜਾ ਇਹ ਹੈਪਨ ਹੋਇਆ, ਤਾਂ ਤੁਹਾਡੀ ਗੱਡੀ 'ਤੇ ਜਿਹੜੇ ਕਲੇਮ ਵੱਸ ਸਕਦੇ ਨੇ। ਸਾਡੇ ਨਾਲ ਰਾਹੁਲ ਜੀ ਜੁੜੇ ਨੇ ਪੂਰੀ ਹੈਰੀਟੇਜ ਤੋਂ, ਜੋ ਡੈਸ਼ ਕੈਮ ਦੇ ਵਿੱਚ ਹੈਲਪ ਕਰਦੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਆਪਾਂ ਅਕਸਰ ਇੰਸ਼ੋਰੈਂਸਾਂ ਦੇ ਵਿੱਚ, ਕਿਉਂਕਿ ਨਾ ਵਿੱਚ ਦੀ ਫੇਕ ਕਲੇਮ ਬਹੁਤ ਹੋਏ ਅਤੇ ਵਿੱਚ ਦੀ ਜੈਨੂਇਨ ਕੇਸ ਹੁੰਦੇ ਨੇ, ਉਹ ਇੰਸ਼ੋਰੈਂਸ ਨੂੰ ਫਾਈਲ ਕਰਨ ਤੋਂ ਹੀ ਡਰਦੇ ਨੇ ਯਾਰ ਵੀ ਸਾਡੇ 'ਤੇ ਅਸੀਂ ਇਹਨੂੰ ਪਰੂਫ ਕਿਵੇਂ ਕਰਾਂਗੇ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਸਟ੍ਰਿਕਟ ਬਹੁਤ ਹੋਈਆਂ ਨੇ। ਤਾਂ ਡੈਸ਼ ਕੈਮ ਅੱਜ ਸਮੇਂ ਦੀ ਲੋੜ ਆ, ਅਤੇ ਕੀ ਕਹਿਣਾ ਚਾਹੁੰਦੇ ਹੋ?
1: ਜੀ ਬਿਲਕੁਲ, ਡੈਸ਼ ਕੈਮ ਜੀ ਬਹੁਤ ਜ਼ਿਆਦਾ ਰਿਕੁਆਇਰਡ ਹੈ ਜੀ ਅੱਜ ਕੱਲ੍ਹ, ਬੇਸਿਕ ਨੀਡ ਹੈ ਜੀ ਹਰ ਗੱਡੀ ਦੀ। ਜੇ ਆਪਾਂ ਕੇਅਰਫੁਲ ਚਲਾਉਂਦੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਆਪਣੇ ਆਲੇ ਦੁਆਲੇ ਲੋਕ ਕੇਅਰਫੁਲ ਚਲਾਉਣਗੇ, ਉਹਦੀ ਗਰੰਟੀ ਕੋਈ ਨਹੀਂ ਜੀ। ਇਸ ਕਰਕੇ ਡੈਸ਼ ਕੈਮ ਲਗਵਾਉਣਾ ਹਰ ਗੱਡੀ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਜੇ ਕਿਫਾਇਤੀ ਟਾਈਮ 'ਚ ਲਗਵਾਉਣਾ ਹੈ, ਕਿਫਾਇਤੀ ਪ੍ਰਾਈਸ ਦੇ ਵਿੱਚ, ਪੂਰੀ ਹੈਰੀਟੇਜ ਦੀ ਕਿਸੇ ਵੀ ਲੋਕੇਸ਼ਨ 'ਤੇ ਆ ਕੇ ਲਗਵਾ ਸਕਦੇ ਹੋ, ਸਿਰਫ $99 ਦੇ ਵਿੱਚ ਤੁਹਾਨੂੰ ਡੈਸ਼ ਕੈਮ ਇੰਸਟਾਲਡ ਤੁਹਾਡੀ ਗੱਡੀ ਦੇ ਵਿੱਚ ਲਾ ਕੇ ਦੇਵਾਂਗੇ।
0: ਨਹੀਂ, $99 ਤਾਂ ਜੀ ਮੈਂ ਕਿਉਂਕਿ ਅੰਕਲ ਜੀ ਨੂੰ ਮਿਲ ਕੇ ਆਇਆ ਸੀ, $99 ਤਾਂ ਇਕੱਲੀ ਡੈਸ਼ ਕੈਮ ਦੀ ਹੀ ਕੀਮਤ ਆ, $100 ਦਾ ਤਾਂ ਕਿਉਂਕਿ ਔਨਲਾਈਨ ਵੀ ਉਹ ਮੈਂ ਦੇਖਿਆ ਸੀ $129-$130 ਦਾ ਔਨਲਾਈਨ ਮਿਲਦਾ ਸੀ, ਤੁਸੀਂ $99 'ਚ ਸੈੱਲ ਕਰ ਰਹੇ ਹੋ, ਤੇ ਫਿਰ ਉਹ ਤਾਂ ਇਕੱਲੀ ਉਹਦੀ ਕੋਸਟ ਹੀ ਆ।
1: ਇੰਸਟਾਲੇਸ਼ਨ ਅਸੀਂ ਫ੍ਰੀ ਲਾ ਰਹੇ ਹਾਂ ਜੀ।
0: ਅੱਛਾ,
1: ਹਾਂਜੀ, ਕਿਉਂਕਿ ਸਾਰੀ ਗੱਡੀਆਂ 'ਚ ਲੱਗਿਆ ਹੋਣਾ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਜਿੰਨੇ ਵੱਧ ਤੋਂ ਵੱਧ ਗੱਡੀਆਂ ਦੇ ਵਿੱਚ ਹੋਵੇ ਉਹਨੇ ਸਾਰਿਆਂ ਦੀ ਸੇਫਟੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹ। ਇਸ ਕਰਕੇ ਪੂਰੀ ਹੈਰੀਟੇਜ ਵੱਲੋਂ ਕਿਸੇ ਵੀ ਲੋਕੇਸ਼ਨ ਤੁਸੀਂ ਆ ਕੇ ਡੈਸ਼ ਕੈਮ ਲਗਵਾ ਸਕਦੇ ਹੋ, $99 ਦੇ ਵਿੱਚ ਇੰਸਟਾਲਡ ਜੀ।
0: ਲੋ, ਨਾਲੇ ਡੈਸ਼ ਕੈਮ ਸਸਤਾ ਮਿਲ ਰਿਹਾ ਦੋਸਤੋ, ਅਤੇ ਨਾਲੇ ਉਹਦੇ ਵਿੱਚ ਇੰਸਟਾਲੇਸ਼ਨ ਫ੍ਰੀ ਹੋ ਰਹੀ ਹੈ, ਜਿਹਦੇ ਨੋਰਮਲ 30-40-50 ਡਿਪੈਂਡ ਪਾਉਣ, ਕਈ ਗੱਡੀਆਂ ਦਾ ਸਿਸਟਮ ਬੜਾ ਕੰਪਲੈਕਸ ਹੁੰਦਾ ਗਾ। ਸੋ ਇੱਕ ਵਾਰੀ ਨੰਬਰ ਨੋਟ ਕਰ ਲਓ, ਤੁਸੀਂ ਡੈਸ਼ ਕੈਮ ਲਵਾਉਣਾ $99 ਦੇ ਵਿੱਚ, ਇੰਸਟਾਲੇਸ਼ਨ ਫ੍ਰੀ ਕਰਨਗੇ ਰੇਡੀਓ ਚੜ੍ਹਦੀ ਕਲਾ ਦੇ, ਰੈਫਰੈਂਸ ਦੇ ਦਿਓ ਨੰਬਰ ਟੂ ਕਾਲ 647-962-10-23 647-962-10-23 6479621023 647-962-10-23 ਅੱਛਾ ਬਾਈ ਜੀ, ਇਹ ਇੱਕ ਤਾਂ ਫਰੰਟ 'ਤੇ ਹੋ ਗਿਆ, ਕਈ ਵਾਰ ਹੁਣ ਜਿਵੇਂ ਆਪਾਂ ਐਕਚੁਅਲ ਦੇ ਵਿੱਚ ਸਿਨੈਰੀ ਦੂਜਾ ਵੀ ਹੋ ਸਕਦਾ ਕਿ ਬੰਦਾ ਮੇਰੇ ਨਾਲ ਵੀ ਖੁਦ ਹੋਇਆ ਸੀ ਕਿ ਮੈਂ ਟਰਨ ਕਰਨ ਲਈ ਰਾਈਟ ਸਟੋਪ ਕਰਨ ਲਈ ਖੜ੍ਹਾ ਸੀ, ਐਂਡ ਪਿੱਛੋਂ ਤੋਂ ਗੱਡੀ ਲਿਆ ਕੇ ਬੰਦੇ ਦੇ ਹਿੱਟ ਕਰਤੀ, ਐਂਡ ਚਲੋ ਉਹਦੇ ਵਿੱਚ ਤਾਂ ਜ਼ਿਆਦਾਤਰ ਕਸੂਰ ਆ ਜਿਹੜਾ ਪਿਛਲੀ ਗੱਡੀ ਦਾ ਹੀ ਕੱਢਿਆ ਜਾਂਦਾ ਗਾ, ਪਰ ਫਿਰ ਵੀ ਬੰਦਾ ਕੱਲ੍ਹ ਨੂੰ ਕਲੇਮ ਕਰੇ ਕਿ ਇਹਨਾਂ ਨੇ ਸਡਨ ਬ੍ਰੇਕ ਮਾਰੀ ਸੀ। ਸੋ ਇਹ ਡੈਸ਼ ਕੈਮ ਪਿਛਲੇ ਪਾਸੇ ਵੀ ਕਵਰ ਕਰਦੇ ਨੇ, ਉਹ ਡੈਸ਼ ਕੈਮ ਵੀ ਹੁੰਦਾ ਜੀ?
1: ਹਾਂਜੀ ਹਾਂਜੀ, ਆਪਣੇ ਕੋਲ ਜੀ ਦੇਖੋ ਪੂਰੀ ਹੈਰੀਟੇਜ 'ਤੇ ਸਿਰਫ ਸਿੰਗਲ ਚੈਨਲ ਨਹੀਂ, 2-3-4 ਚੈਨਲ। ਇਹ ਚੈਨਲ ਦਾ ਮਤਲਬ ਹੁੰਦਾ ਕਿ ਮਤਲਬ ਇੱਕ ਪਾਸੇ ਜਿਹੜਾ ਕਿ ਫਰੰਟ ਵਾਲਾ ਰਿਕਾਰਡਿੰਗ ਹੋ ਗਿਆ, ਫਿਰ ਫਰੰਟ ਬੈਕ ਰਿਕਾਰਡਿੰਗ ਹੋ ਗਿਆ, ਫਿਰ ਤੁਹਾਡਾ 360 ਆ ਗਿਆ ਜਿਹਦੇ ਵਿੱਚ ਫਰੰਟ ਨਾਲ ਲੈਫਟ ਕਵਰੇਜ ਵੀ ਹੋਏਗੀ, ਰਾਈਟ ਕਵਰੇਜ ਵੀ ਹੋਏਗੀ, ਤੁਹਾਨੂੰ ਕਦੇ ਪੁਲਿਸ ਨੇ ਪੁੱਲ ਓਵਰ ਕਰ ਲਿਆ, ਤੁਹਾਨੂੰ ਕੁਐਸਚਨਿੰਗ ਕਰ ਰਹੇ ਨੇ, ਤੁਹਾਡੀ ਜਿਹੜੀ ਉਹ ਰਿਕਾਰਡਿੰਗ ਹੈਗੀ ਹੈ, ਸਾਰੀ ਕਨਵਰਸੇਸ਼ਨ ਜਾਂ ਤੁਹਾਡੀ ਜਿਹਦਾ ਵੀ ਇੰਟਰੈਕਸ਼ਨ ਹੈਗੀ ਹੈ, ਉਹ ਸਾਰੀ 360 ਕੈਮਰਾ ਦੇ ਵਿੱਚ ਰਿਕਾਰਡ ਹੁੰਦੀ ਹੈ।
0: ਆਵਾਜ਼ ਵੀ ਆਉਂਦੀ ਹੈ ਜੀ?
1: ਹਾਂਜੀ ਬਿਲਕੁਲ ਜੀ।
0: ਅੱਛਾ,
1: ਹਾਂਜੀ, ਆਪਣੇ ਆਵਾਜ਼ ਵਾਲੇ ਵੀ ਹੁੰਦੇ, ਪਲੱਸ ਆਪਣੇ ਕੋਲ ਫਲੀਟ ਵਾਲੇ ਵੀ ਹੈਗੇ, ਜੇ ਮਤਲਬ ਤੁਹਾਨੂੰ ਟਰੈਕਿੰਗ ਕੰਪਨੀ ਹੈ, ਤੁਹਾਡੇ ਟਰੱਕ ਲੱਗੇ ਹੋਏ ਨੇ, ਜੋ ਤੁਸੀਂ GPS ਸਿਸਟਮ ਲਗਵਾਉਣਾ ਚਾਹੁੰਦੇ ਹੋ, ਪਲੱਸ ਤੁਹਾਨੂੰ ਡੈਸ਼ ਕੈਮ ਵੀ ਚਾਹੀਦਾ, ਆਪਣੇ ਕੋਲ ਇੱਕ ਇਨਬਿਲਟ ਸਿਸਟਮ ਹੈ ਜਿਹਦੇ ਵਿੱਚ ਕੀ ਤੁਹਾਨੂੰ GPS ਟਰੈਕਰ ਪਲੱਸ ਤੁਹਾਡਾ ਜਿਹੜਾ ਡੈਸ਼ ਕੈਮ ਲੱਗਿਆ ਲਗਾ ਮਿਲੇਗਾ ਜੀ।
0: ਤੇ ਇਹਦੀ ਜਿਹੜੀ ਰਿਕਾਰਡਿੰਗ ਆ, ਉਹ ਫੋਨ ਦੇ ਉੱਤੇ ਨਾਲ ਆਪਾਂ ਦੇਖ ਸਕਦੇ ਹੁੰਦੇ?
1: ਬਿਲਕੁਲ ਜੀ, ਦੇਖ ਸਕਦੇ ਹਾਂ ਜੀ।
0: ਤੇ ਕੋਈ ਇੱਦਾਂ ਦਾ ਵੀ ਹੈਗਾ ਜੀ ਵੀ ਜਦੋਂ ਗੱਡੀ ਦਾ ਇੰਜਨ ਬੰਦ ਹੋਵੇ, ਗੱਡੀ ਖੜੀ ਹੋਵੇ, ਰਿਕਾਰਡਿੰਗ ਫੇਰ ਵੀ ਹੋਵੇ, ਇੱਦਾਂ ਦਾ ਕੋਈ ਸਿਸਟਮ ਹੁੰਦਾ?
1: ਬਿਲਕੁਲ ਜੀ, ਅਸੀਂ ਉਹਨੂੰ ਹਾਰਡਵੇਅਰ ਕਰਕੇ ਵੀ ਦੇ ਸਕਦੇ ਹਾਂ, ਜਿਹਦੇ ਵਿੱਚ ਤੁਹਾਡੀ ਗੱਡੀ ਦੇ ਵਿੱਚ 24/7 ਰਿਕਾਰਡਿੰਗ ਪਾਰਕ ਮੋਡ ਦੇ ਵਿੱਚ ਵੀ ਚੱਲਦੀ ਰਹੇਗੀ, ਕਿਉਂਕਿ ਕਈ ਗੱਡੀਆਂ ਜਿਵੇਂ ਕਿ ਆਪਣੇ ਚਾਰਜ ਸਿਲੰਡਰਾਂ ਮੁੰਡੇ ਕੋਲ ਹੈਗੀਆਂ, ਜਾਂ ਆਪਣੇ ਜਿਹੜੇ ਫੈਮਲੀਜ਼ ਵਾਲੇ ਆ ਉਹਨਾਂ ਕੋਲ ਜਿਵੇਂ ਕਿ ਵੱਡੀਆਂ ਗੱਡੀਆਂ ਹੋ ਗਈਆਂ, ਰੇਂਜ ਰੋਵਰ ਹੋ ਗਈਆਂ, ਜਾਂ ਫਿਰ ਪਾਥਫਾਈਂਡਰ ਹੋ ਗਈ, ਕੋਈ ਵੀ ਸਿਡਾਨ ਹੈ, SUV ਗੱਡੀ ਹੈ, ਉਹਨਾਂ ਦੀ ਗੱਡੀ ਪਾਰਕਿੰਗ ਦੇ ਵਿੱਚ ਖੜੇ ਪੈਰ ਕੋਈ ਮਾਰ ਜਾਂਦਾ ਜੀ, ਕਦੀ ਡੋਰ ਰਿੰਗ ਕਰਤਾ, ਜਾਂ ਕਿਤੇ ਕੋਈ ਚਾਬੀ ਮਾਰਤੀ, ਉਹ ਸਾਰਾ ਤੁਹਾਡਾ ਉਹਦੇ ਡੈਸ਼ ਕੈਮ ਦੇ ਵਿੱਚ ਰਿਕਾਰਡ ਹੋ ਜਾਂਦਾ ਵੀ ਕਿਹੜਾ ਬੰਦਾ ਵਾਕ ਅਰਾਊਂਡ ਕਰ ਰਿਹਾ ਸੀ ਗੱਡੀ ਦੇ ਆਲੇ ਦੁਆਲੇ।
0: ਇਹ ਤਾਂ ਫਿਰ ਬੜੀ ਵਧੀਆ ਚੀਜ਼ ਆ, ਕਿਉਂਕਿ ਕਈ ਵਾਰ ਉਹ ਚੋਰੀ ਵੀ ਕੋਈ ਕਰਦਾ ਗੱਡੀ ਦਾ ਸ਼ੀਸ਼ਾ ਭੰਨ ਕੇ, ਉਹ ਐਟਲੀਸਟ ਆਪਣੇ ਕੋਲ ਰਿਕਾਰਡਿੰਗ ਤਾਂ ਰਹੇ, ਤੇ ਉਹ ਰਿਕਾਰਡਿੰਗ ਫੋਨ ਦੇ ਵਿੱਚ ਆਪਾਂ

0: ਕਵਰ ਕਰ ਸਕਦੇ ਆ
1: ਜੀ ਬਿਲਕੁਲ ਤੁਹਾਡੇ ਚ ਮੈਮਰੀ ਕਾਰਡ ਵੀ ਹੁੰਦਾ ਜੀ ਪਲੱਸ ਤੁਹਾਡੇ ਫੋਨ ਨਾਲ ਕਨੈਕਟਡ ਵੀ ਹੋ ਜਾਂਦਾ ਜੀ
0: ਆ ਤਾਂ ਬਹੁਤ ਵਧੀਆ ਚੀਜ਼ ਆ ਕਿਉਂਕਿ ਨਾ ਕਿ ਡਿਪੈਂਡ ਆ ਤੁਹਾਡੀ ਦੋਸਤੋ ਲੋਡ ਕੀ ਆ ਪਰ ਆ ਤਾਂ ਗੱਡੀ ਦੇ ਜੇ 360 ਕਵਰ ਹੋ ਰਿਹਾ ਤੇ ਜੇ ਇੰਜਨ ਬੰਦ ਆ ਖੜੀ ਗੱਡੀ ਤੇ ਵੀ ਕੈਮਰੇ ਦੀ ਰਿਕਾਰਡਿੰਗ ਚੱਲ ਰਹੀ ਹੈ ਪੂਰੀ ਸੇਫਟੀ ਆ ਪੂਰੀ ਹੈਰੀਟੇਜ ਨੂੰ ਡਿਟੇਲ ਦੇ ਲਈ ਤੁਸੀਂ ਕਾਲ ਕਰ ਲਓ ਨੰਬਰ ਆ 647-962-1023 647-962-1023 6479621023 ਅੱਛਾ ਜੀ ਇੱਕ ਦੱਸਿਓ ਜਿਹੜੇ ਸਾਡੇ ਆਡੀਅੰਸ ਊਬਰ ਨਾਲ ਊਬਰ ਕਿੱਤੇ ਨਾਲ ਜੁੜੇ ਹੋਏ ਨੇ ਜਾਂ ਕੋਈ ਰਾਈਡ ਸ਼ੇਅਰਿੰਗ ਐਪ ਯੂਜ਼ ਕਰਦੇ ਨੇ ਉਹਨਾਂ ਨੂੰ ਵੀ ਨਾ ਕਈ ਵਾਰ ਲੋੜ ਹੁੰਦੀ ਆ ਕਿ ਕਈ ਵਾਰ ਕੋਈ ਕਸਟਮਰ ਝੂਠਾ ਕਲੇਮ ਕਰ ਦਿੰਦਾ ਕਿ ਜੀ ਇਹਨਾਂ ਨੇ ਮੈਨੂੰ ਹਰਾਸ ਕੀਤਾ ਕਈ ਵਾਰ ਕੋਈ ਕਸਟਮਰ ਗੱਡੀ ਦੇ ਵਿੱਚ ਟੋਰਾਂਟੋ ਕਲੱਬਾਂ ਤੋਂ ਬਾਅਦ ਉਹਨਾਂ ਨੂੰ ਪਿੱਕ ਕਰਦੇ ਨੇ ਉਹ ਦਾਰੂ ਪੀ ਕੇ ਉਲਟੀਆਂ ਕਰੀ ਜਾਂਦੇ ਨੇ ਸੋ ਇੱਦਾਂ ਦੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀਆਂ ਨੇ ਸੋ ਉਹਨਾਂ ਨੂੰ ਲੋੜ ਹੁੰਦੀ ਆ ਕਿ ਕੋਈ ਕਸਟਮਰ ਐਲੀਗੇਸ਼ਨ ਵੀ ਨਾ ਲਾ ਦੇ ਝੂਠਾ ਸਾਨੂੰ ਅੰਦਰੋਂ ਬਾਹਰੋਂ ਦੀ ਰਿਕਾਰਡਿੰਗ ਚਾਹੀਦੀ ਉਹ ਵੀ ਹੈਗੇ ਨੇ ਤੁਹਾਡੇ ਕੋਲ
1: ਬਿਲਕੁਲ ਜੀ ਅੰਦਰੋਂ ਬਾਹਰੋਂ ਸਾਰੀ ਤੁਹਾਡੀ ਰਿਕਾਰਡਿੰਗ ਹੋਏਗੀ ਜੀ ਆਪਣੇ ਉਬਰ ਵਾਲੇ ਕਾਫੀ ਹੈਗੇ ਨੇ ਜਿਹੜੇ ਕਿ ਆਪਣੇ ਸਪੈਸ਼ਲ ਆ ਕੇ ਆਪਣੇ ਕੋਲ ਲਗਵਾਉਣ ਜਾਂਦੇ ਨੇ ਤੇ ਉਹਨਾਂ ਦੇ ਚਾਹੇ ਉਬਰ ਦੀ ਬਾਹਰ ਸਾਈਨੇਜ ਹੋਗੀ ਸਟਿਕਰਸ ਵਗੈਰਾ ਹੁੰਦੇ ਨੇ ਮੈਗਨੇਟਸ ਹੁੰਦੇ ਨੇ ਜਾਂ ਫਿਰ ਉਹਨਾਂ ਦੇ ਅੰਦਰ ਰਿਕਾਰਡਿੰਗ ਹੋਗੀ ਜਿਹਦੇ ਵਿੱਚ ਇਨ ਕੈਬਿਨ ਰਿਕਾਰਡਿੰਗ ਜਿਹਦੇ ਵਿੱਚ ਤੁਹਾਡਾ ਡਰਾਈਵਰ ਦਾ ਏਰੀਆ ਹੋ ਗਿਆ ਪਿੱਛੇ ਬੈਕਸ ਜਿਹੜੇ ਬੰਦੇ ਬੈਠੇ ਨੇ ਉਹਨਾਂ ਦਾ ਕਵਰੇਜ ਹੋਗੀ ਉਹ ਸਾਰੀ ਤੁਹਾਡੀ ਫੁੱਲ ਰਿਕਾਰਡਿੰਗ ਹੋਗੀ ਜੀ ਤੁਸੀਂ ਕਦੇ ਵੀ ਕੱਢ ਕੇ ਆਪਣੀ ਡਾਊਨਲੋਡ ਕਰਕੇ ਉਬਰ ਨੂੰ ਭੇਜ ਸਕਦੇ ਆਪਣੀ ਸੇਫਟੀ ਲਈ ਤੁਸੀਂ ਹਮੇਸ਼ਾ ਆਪਣੀ ਰੱਖ ਸਕਦੇ ਹੋ ਜੀ
0: ਮਲਟੀਪਲ ਆਪਸ਼ਨ ਨੇ ਐਂਡ ਸਟਾਰਟਿੰਗ ਹੋ ਜਾਂਦੀ ਹੈ $99 ਤੋਂ ਤੁਸੀਂ ਡੈਸ਼ ਕੈਮ ਲਵਾਉਣਾ $99 ਤੋਂ ਸਟਾਰਟ ਹੋ ਜਾਂਦੇ ਨੇ ਤੇ ਇੰਸਟਾਲੇਸ਼ਨ ਫ੍ਰੀ ਕੀਤੀ ਜਾਊਗੀ ਸੋ ਹੋਰ ਕੋਈ ਵੀ ਗੱਲਬਾਤ ਕਰਨੀ ਹੈ ਪੂਰੀ ਹੈਰੀਟੇਜ ਦੀਆਂ ਸਾਰੀਆਂ ਲੋਕੇਸ਼ਨਾਂ ਦੇ ਉੱਤੇ ਤੁਹਾਨੂੰ ਜਿਹੜੇ ਇਹ ਡੈਸ਼ ਕੈਮ ਮਿਲ ਜਾਣਗੇ ਇੰਸਟਾਲੇਸ਼ਨ ਫ੍ਰੀ ਕਰ ਦੇਣਗੇ ਤੇ ਨੰਬਰ ਕਾਲ ਕਰ ਲਓ ਤੁਹਾਨੂੰ ਲੋਕੇਸ਼ਨਾਂ ਦੀ ਵੀ ਡਿਟੇਲ ਟੈਕਸਟ ਰਾਹੀਂ ਸੈਂਡ ਹੋ ਜਾਓ ਤੁਹਾਡੀ ਅਪੁਆਇੰਟਮੈਂਟ ਵੀ ਬਣ ਜਾਊ ਇੱਕੋ ਇੱਕ ਨੰਬਰ ਪੂਰੀ ਹੈਰੀਟੇਜ ਦਾ ਨੰਬਰ 647-962-1023 647-962-1023 6479621023 647-962-1023 ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਥੈਂਕ ਯੂ ਜੀ ਢੀਂਸਾ ਸਾਹਿਬ ਵੀ ਮੇਰੇ ਨਾਲ ਜੁੜੇ ਹੋਏ ਨੇ ਬਾਈ ਜੀ ਆਈਫੋਨ ਨੇ ਤਿੰਨ ਬੰਦਿਆਂ ਦੀ ਜਾਨ ਲੈ ਲਈ ਤੁਹਾਨੂੰ ਇਹ ਖਬਰ ਦਾ ਪਤਾ ਲੱਗਿਆ
2: ਨਹੀਂ ਬਾਈ ਜੀ ਬਹੁਤ ਹੀ ਮੰਦ ਭਾਗਾ ਹੋਇਆ ਕੀ ਗੱਲ ਹੋਈ ਹੈ ਜੀ
0: ਇਹ ਇੰਡੀਆ ਤੋਂ ਖਬਰ ਆ ਰਹੀ ਆ ਇੱਕ ਬੱਚਾ ਸੀਗਾ ਹੁਣ ਬੱਚੇ PS5 ਗੇਮ ਹੋ ਗਈ ਜਾਂ ਇੱਦਾਂ ਦੇ ਗੈਜਟਸ ਹੋ ਗਏ ਜਿਨ੍ਹਾਂ ਨੂੰ ਬੜੇ ਪਸੰਦ ਕਰਦੇ ਨੇ ਤੇ ਜਿੱਦ ਕਰਦੇ ਨੇ ਕਿ ਪਾਪਾ ਮੰਮੀ ਮੈਨੂੰ ਆਹ ਲੈ ਕੇ ਦਿਓ ਹੁਣ ਜਿਹਨੇ ਘਰ ਚਲਾਉਣਾ ਉਹਨੇ ਦੇਖਣਾ ਹੁੰਦਾ ਬਜਟ ਕਿ ਬਜਟ ਕੀ ਹੈ ਭਾਈ ਬੱਚੇ ਦੀ ਡਿਮਾਂਡ ਪੂਰੀ ਕਰਨੀ ਆ ਐਂਡ ਉਹ ਬੱਚੇ ਨੇ ਡਿਮਾਂਡ ਕੀਤੀ ਆਈਫੋਨ ਦੀ ਹੁਣ ਇੰਡੀਆ ਦੇ ਵਿੱਚ ਲੱਖ ਰੁਪਿਆ ਤਾਂ ਸਿੱਧਾ ਸਿੱਧਾ ਲੱਗ ਜਾਂਦਾ ਜੀ ਜੇ ਕਿਸੇ ਨੇ
2: ਲੱਖ ਡੇਢ ਲੱਖ ਦੇ ਕਰੀਬ
0: ਹਾਂ ਡਿਪੈਂਡ ਕਿਹੜਾ ਮਾਡਲ ਲੈਣਾ ਹਨਾ ਸੋ ਲੱਖ ਸਵਾ ਲੱਖ ਰੁਪਿਆ ਜਿਹੜਾ ਲੱਗਣਾ ਉਹ ਹਰੇਕ ਕਿਸੇ ਦੇ ਬੱਸ ਦੀ ਖੇਡ ਨਹੀਂ ਹੁੰਦੀ ਕਿ ਬੰਦਾ ਆਈ ਚੱਕ ਕੇ ਆਈ ਲਾ ਦੇ ਸੋ ਉਹਨਾਂ ਨੇ ਟਾਲਾ ਮਟੋਲਾ ਕਰਦੇ ਰਹੇ ਟਾਲਾ ਮਟੋਲਾ ਕਰੀ ਜਾਣ ਤੇ ਬੱਚੇ ਨੂੰ ਐਂ ਹੋਵੇ ਯਾਰ ਮੈਂ ਹੁਣ ਜਿੱਦ ਪਗਾਵਾਂ ਤਾਂ ਪਗਾਵਾਂ ਕਿਵੇਂ ਤੇ ਉਹ ਕਿਵੇਂ ਨਾ ਕਿਵੇਂ ਟ੍ਰਿਪ ਤੇ ਗਏ ਸੀ ਪਹਾੜ ਤੇ ਚਲੇ ਗਏ ਐਂਡ ਬੱਚੇ ਨੂੰ ਲੱਗਿਆ ਪਤਾ ਕਿ ਹੁਣ ਮੇਰੀ ਮੰਗ ਜਿਹੜੀ ਪੂਰੀ ਹੋ ਸਕਦੀ ਆ ਉਹ ਪਹਾੜ ਦੇ ਕੋਰਨਰ ਤੇ ਜਾ ਕੇ ਖੜ ਗਿਆ ਤੇ ਉੱਥੇ ਜਾ ਕੇ ਕਹਿੰਦਾ ਡੈਡੀ ਮੈਨੂੰ ਆਈਫੋਨ ਲੈ ਕੇ ਦੇ ਨਹੀਂ ਤਾਂ ਮੈਂ ਛਾਲ ਮਾਰਦਾ ਉਹ ਕਹਿੰਦਾ ਬੇਟਾ ਘਰੇ ਜਾ ਕੇ ਗੱਲ ਕਰ ਲਾਂਗੇ ਕੋਈ ਨਾ ਹੁਣ ਤੂੰ ਉਰੇ ਸਾਰੇ ਲੋਕ ਦੇਖ ਰਹੇ ਨੇ ਤੂੰ ਕਿਉਂ ਤਮਾਸ਼ਾ ਬਣਾ ਰਿਹਾ ਵੀ ਆਪਾਂ ਪੈਸੇ ਪਾਣੀ ਦਾ 100 ਚੀਜ਼ਾਂ ਦੇਖਣੀਆਂ ਨੇ ਤੂੰ ਇੰਨਾ ਨਾ ਉਹ ਕਰ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਫਿਰ ਘਰੇ ਆ ਕੇ ਮੁੱਕਰ ਜਾਣਾ ਮੈਨੂੰ ਹੁਣੀ ਦੱਸੋ ਲੈ ਕੇ ਦੇਵੋਂਗੇ ਹੁਣੀ ਆਪਾਂ ਜਾਂਦੇ ਹੋਏ ਲੈ ਜਾਂਦੇ ਹਾਂ ਉਹ ਇਹ ਬਹਿਸ ਵਸਾਈ ਚੱਲ ਰਹੀ ਸੀ ਇੰਨੇ ਨੂੰ ਕਰਾਊਡ ਵੀ ਥੋੜਾ ਇਕੱਠਾ ਹੋ ਗਿਆ ਦੇਖ ਰਿਹਾ ਤੇ ਫਾਦਰ ਨੇ ਦੇਖਿਆ ਯਾਰ ਵੀ ਬੱਚਾ ਹੁਣ ਸਮਝ ਹੀ ਨਹੀਂ ਰਿਹਾ ਕਿ ਮੈਂ ਚਲੋ ਫਟਾਫਟ ਜਾ ਕੇ ਇਹਨੂੰ ਜੱਫੇ ਚ ਲੈ ਕੇ ਸਾਈਡ ਤੇ ਕਰ ਲੈਣਾ ਖੇਰਾ ਉਹ ਜਦੋਂ ਭੱਜ ਕੇ ਗਿਆ ਉਹਨੇ ਜੱਫਾ ਪਾ ਲਿਆ ਜਵਾਕ ਨੂੰ ਇਦੋਂ ਪਹਿਲਾਂ ਉਹ ਪਿੱਛੇ ਨੂੰ ਪੁਸ਼ ਕਰਦਾ ਜਵਾਕ ਟੀਨੇਜਰ ਜ਼ੋਰ ਸੀਗਾ ਉਹਨੇ ਆਪ ਪਿੱਛੇ ਛਾਲ ਮਾਰਤੀ ਉਹਦਾ ਡੈਡੀ ਵੀ ਨਾਲ ਹੀ ਆਪਦੇ ਡੈਡੀ ਨੂੰ ਲੈ ਗਿਆ ਉਹਦੀ ਮਾਂ ਕੋਰਨਰ ਤੇ ਖੜੀ ਹੁਣ ਮਾਂ ਨੂੰ ਤੇ ਮੈਂ ਬਚਾ ਲਾ ਪਿੱਛੇ ਮਾਂ ਨੇ ਛਾਲ ਮਾਰਤੀ ਉਹਨਾਂ ਨੂੰ ਬਚਾਉਣ ਲਈ ਤਿੰਨੇ ਜਾਣੇ ਉਹ ਹੋ ਗਏ
2: ਬਹੁਤ ਮਾੜਾ ਹੋਇਆ ਜੀ
0: ਦੇਖੋ ਇਹ ਆਪਾਂ ਇੱਕ ਦਿਨ ਪਹਿਲਾਂ ਟੌਪਿਕ ਕੀਤਾ ਸੀ ਜਿੱਦ ਦੇ ਉੱਤੇ ਕੀ ਬੱਚਿਆਂ ਦੀਆਂ ਜਿੱਦਾਂ ਨੂੰ ਪਹਿਲੇ ਬੋਲ ਤੇ ਪਗਾ ਦੇਣਾ ਚਾਹੀਦਾ ਜਾਂ ਜਦੋਂ ਕਿ ਬੱਚੇ ਨਾ ਇੱਥੇ ਵੀ ਬਹੁਤ ਜਿੱਦੀ ਜਿੱਦ ਕਰਦੇ ਨੇ ਕਿ ਮੈਂ
2: PS5 ਲੈਣਾ ਜਾਂ
0: ਹਾਂ ਵੀ ਇੱਦਾਂ ਦੀਆਂ ਗੇਮਾਂ ਲੈਣੀਆਂ ਨੇ ਜਾਂ ਮੈਂ ਉਹ ਕਿਹੜਾ ਗਾ ਅਮਰੀਕਾ ਦੇ ਵਿੱਚ ਇੱਕ ਬੜਾ ਜਿਵੇਂ ਡਿਜ਼ਨੀ ਪਾਰਕ ਜਾ ਹਨਾ, ਮੈਂ ਉੱਥੇ ਜਾਣਾ ਗਾ, ਮੇਰੇ ਸਾਰੇ ਦੋਸਤ ਚਲੇ ਗਏ, ਸੋ ਵੱਖੋ ਵੱਖਰੀਆਂ ਡਿਮਾਂਡਾਂ ਨੇ। ਤੇ ਜਦੋਂ ਮਾਪਿਆਂ ਨੂੰ ਹੁੰਦਾ ਯਾਰ ਵੀ, ਕਈ ਮਾਪੇ ਤਾਂ ਖੁਸ਼ੀ ਖੁਸ਼ੀ ਨਾਲ ਪੂਰਾ ਕਰਦੇ ਨੇ, ਫਿਰ ਉੱਥੇ ਕਈਆਂ ਨੂੰ ਲੱਗਦਾ ਕਿ ਯਾਰ ਤੁਸੀਂ ਆਪਦੇ ਬੱਚੇ ਨੂੰ ਝੰਬਲਾਈ ਜਾਂਦੇ ਹੋ, ਤੁਹਾਡਾ ਬੱਚਾ ਹੱਥੋਂ ਨਿਕਲ ਜਾਓ, ਤੁਸੀਂ ਤਾਂ ਇਹਦੇ ਮੂੰਹੋਂ ਕੋਈ ਬੋਲ ਕਹਿਣ ਨਹੀਂ ਦਿੰਦੇ ਕਿ ਸਾਨੂੰ ਤਾਂ ਆਪਦੀ ਜ਼ਰੂਰਤਾਂ ਲਈ ਨਹੀਂ ਪੈਸੇ ਹੈਗੇ ਸਾਡੇ ਕੋਲ, ਲਗਜ਼ਰੀ ਲਈ ਥੋੜਾ ਜਿਹਾ ਟਾਈਮ ਲੱਗਦਾ। ਐਂਡ ਇਹਦੇ ਬਾਰੇ ਵੀ ਟੋਪਿਕ ਆਪਾਂ ਇੱਕ ਦਿਨ ਕੀਤਾ ਸੀਗਾ। ਐਂਡ ਸਟੂਡੈਂਟ ਨੰਬਰ ਆ ਦੋਸਤੋ 416-233-6360, ਪਰ ਪੈਸਾ ਜਿਹੜੀ ਹੈ ਜੀ ਉਹ ਹਰ ਕਿਸੇ ਦੀ ਲੋੜ ਆ।
2: ਜਿਹੜੀ ਟੈਕਨੋਲੋਜੀ ਵੱਧਦੀ ਜਾਂਦੀ ਹੈ ਨਾ ਜੀ, ਇਹ ਖਤਰਨਾਕ ਹੀ ਹੋ ਰਹੀ ਹੈ ਫੈਮਿਲੀਜ਼ ਦੇ ਲਈ ਸਾਬਤ, ਕਿਉਂਕਿ ਇਹ ਜਿਵੇਂ ਹੁਣ ਜਿਹੇ ਜਿਹਾ ਚੱਲਣ ਬਾਹਰ ਚੱਲ ਰਿਹਾ, ਬੱਚੇ ਬਾਹਰੋਂ ਦੇਖ ਕੇ ਬੱਚੇ ਨਾ ਸਮਝ ਹੁੰਦੇ ਨੇ, ਉਹਨਾਂ ਨੂੰ ਉਨੀ ਸਮਝ ਨਹੀਂ ਹੁੰਦੀ, ਤੇ ਉਹਨਾਂ ਨੂੰ ਲੱਗਦਾ ਵੀ ਇਹ ਬਹੁਤ ਈਜ਼ੀ ਹੈ ਚੀਜ਼, ਸਾਡੇ ਪੇਰੈਂਟਸ ਵੀ ਕਰ ਸਕਦੇ ਆ।
0: ਮੇਰੇ ਡੈਡੀ ਦੇ ਮਾਮੇ ਦਾ ਮੁੰਡਾ,
2: ਹਾਂਜੀ,
0: ਉਹ ਬਠਿੰਡੇ ਰਾਮਪੁਰੇ ਦੇ ਕੋਲ ਹੀ ਉਹਨਾਂ ਦਾ ਪਿੰਡ ਆ, ਐਂਡ ਉਹਨਾਂ ਨੂੰ ਨਾ ਇੱਕ ਗੇਮ ਆ ਆਨਲਾਈਨ, ਉਹ ਫੌਜੀਆਂ ਜਿਹੇ ਜਿਹ ਚ ਬੰਦੇ ਆ ਗਏ ਬੰਦੇ ਆ ਗਏ, ਕਿਹੜੀ ਗੇਮ ਆ ਉਹ ਜਿਹ ਚ ਕਹਿੰਦੇ ਹੁੰਦੇ ਬੰਦੇ ਆ ਗਏ,
2: ਫ੍ਰੀ ਫਾਇਰ ਜਾਂ ਕੋਈ ਏਦਾਂ ਜਿਹੀ ਹੁੰਦੀ ਸੀ,
0: ਬਾਲੇ ਮਸ਼ਹੂਰ ਜੀ ਆ
2: ਮੇਰੇ, ਉਹਦਾ
0: ਜਿਹ ਚ
2: ਗੋਲੀਆਂ
0: ਜੀ ਮਾਰਦੇ ਨੇ, ਉਹ ਚ ਕਹਿੰਦੇ ਰਹਿੰਦੇ ਨੇ ਬੰਦੇ ਆ ਗਏ ਬੰਦੇ ਆ ਗਏ, ਏਦਾਂ ਜਿਹੀ ਚੀਜ਼ ਆ। ਤੇ ਉਹ ਗੇਮ ਦੀ ਅਡਿਕਸ਼ਨ ਬਹੁਤ ਜ਼ਿਆਦਾ ਅਡਿਕਸ਼ਨ ਹੋ ਗਈ, ਉਹ ਦਸਵੀਂ ਕਲਾਸ ਤੋਂ ਬਾਅਦ, ਉਹ ਹੁਣ ਤਕਰੀਬਨ ਉਹਨੂੰ 3 ਸਾਲ ਹੋ ਗਏ ਅਡਿਕਸ਼ਨ ਨਾਲ ਯੂਜ਼ ਦੇ, ਤੇ ਉਹ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਗਿਆ ਸੀ, ਪਲੱਸ 2 ਨਹੀਂ ਕੀਤੀ, ਉਹ ਸੁਬਾਹ ਉੱਠਦਾ ਰਾਤ ਤੱਕ ਸਿਰਫ ਆਪਦੇ ਰੂਮ ਚ ਵੜ ਕੇ ਗੇਮ ਖੇਡਦਾ, ਉਹਦੇ ਐਨਕਾਂ ਲੱਗ ਚੁੱਕੀਆਂ ਨੇ 5-5, 6-6 ਨੰਬਰਾਂ ਦੀਆਂ, ਉਹਦੀ ਬਾਡੀ ਬਿਲਕੁਲ, ਕਿਉਂਕਿ ਖਾਣ ਪੀਣ ਵੱਲ ਧਿਆਨ ਹੀ ਨਹੀਂ, ਜੇ ਖਾਂਦਾ ਪੀਂਦਾ ਵੀ ਉਹ ਗੇਮ ਖੇਡਦਾ ਖੇਡਦਾ ਹੀ ਆ, ਤੇ ਉਹਨੇ ਆਪਦੇ ਅਕਾਊਂਟ ਖਾਲੀ ਕਰਤੇ, ਉਹ ਗੇਮਾਂ ਵੀ ਮੈਂ ਬੰਦੂਕ ਬਾਏ ਕਰਨੀ ਆ, ਉਹ ਬਾਏ ਕਰਨੀ ਆ, ਉਹ ਗੇਮ ਦੇ ਵਿੱਚ ਚੀਜ਼ਾਂ ਬਾਏ ਬਾਏ ਕਰਕੇ ਉਹ ਅਡਿਕਸ਼ਨ ਬਹੁਤ ਅੱਗੇ ਤੱਕ ਲੈ ਜਾਂਦੇ।
2: ਖਤਰਨਾਕ ਹੈ ਜੀ, ਇਹ ਘਰੇ ਬੈਠ ਕੇ ਮਾਪਿਆਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈਗਾ, ਜਾਂ ਕਹਿ ਲਓ ਵੀ ਆਪਣੀ ਰਿਐਲਿਟੀ ਤੋਂ ਜਾਣੂ ਕਰਵਾ ਦੇਣਾ ਵੀ ਸਹੀ ਹੁੰਦਾ।
0: ਬੱਚਿਆਂ ਨੂੰ ਟਾਈਮ ਹੀ ਨਹੀਂ ਦਿੰਦੇ, ਉਹਨਾਂ ਨੂੰ ਐਂ ਹੁੰਦਾ ਯਾਰ ਅਸੀਂ ਕੰਮ ਕਰਨਾ, ਜਵਾਕ ਨੂੰ ਫੋਨ ਲੈ ਕੇ ਆਈਪੈਡ ਦੇ ਕੇ ਵੀ ਤੂੰ ਇਹਦੇ ਨਾਲ ਕਰ ਲਾ, ਪਰ ਬੱਚਿਆਂ ਦਾ ਉਹਨਾਂ ਨਾਲ ਪਿਆਰ ਵੱਧ ਜਾਂਦਾ।
2: ਨਹੀਂ, ਕਈ ਵਾਰ ਬੱਚਿਆਂ ਨੂੰ ਇਹ ਵੀ ਬਹੁਤ ਵੱਡਾ ਭੁਲੇਖਾ ਹੁੰਦਾ ਵੀ ਮੇਰੇ ਮਾਤਾ ਪਿਤਾ ਕੋਲੇ ਬਹੁਤ ਜ਼ਿਆਦਾ ਪੈਸੇ ਨੇ ਵੀ ਉਹ ਅਫੋਰਡ ਕਰ ਸਕਦੇ ਨੇ, ਪਰ ਜਾਣ ਪੁੱਝ ਕੇ ਨਹੀਂ ਕਰ ਰਹੇ। ਉੱਥੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਜਿਹੜੀ, ਉਹ ਤੋਂ ਜਾਣੂ ਕਰਾਉਂਦੇ ਰਹਿਣਾ ਚਾਹੀਦਾ ਮੇਰੇ ਅਕੋਰਡਿੰਗ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਵੀ ਸਾਡੀ ਕਿੰਨੀ ਕੁ ਸਮਰੱਥਾ ਹੈਗੀ ਹੈ, ਮੇਰੇ ਕੀ ਮਾਂ ਪਿਓ ਲੈ ਸਕਦੇ ਆ ਜਾਂ ਕੀ ਨਹੀਂ, ਤਾਂ ਬੱਚਾ ਸਮਝੂਗਾ ਮੇਰੇ ਹਿਸਾਬ
0: ਨਾਲ। ਸਟੂਡੀਓ ਦਾ ਨੰਬਰ ਆ ਦੋਸਤੋ 416-233-7368, 416-233-7368, ਸਾਡੇ ਨਾਲ ਕਾਲਰ ਨੇ ਗਰੇਵਾਲ ਜੀ, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਬੇਟਾ,
0: ਸਤਿ ਸ੍ਰੀ ਅਕਾਲ ਜੀ।
3: ਮੈਂ ਨਾ, ਸਤਿ ਸ੍ਰੀ ਅਕਾਲ ਜੀ, ਮੈਂ ਇੰਡੀਆ ਜਾਂਦਾ ਰਹਿੰਦਾ ਸਾਲ 2-3 ਵਾਰੀ।
0: ਹਾਂਜੀ,
3: ਮੈਂ ਇੰਡੀਆ ਸਾਲ 3 ਵਾਰੀ ਜਾਇਆ ਉਹਨਾਂ ਦਾ, ਮੈਂ ਉੱਥੇ ਰਹਿੰਦਾ ਹੁੰਦਾ 5-6 ਹਫ਼ਤੇ ਜਾ ਕੇ, ਮੇਰਾ ਬਿਜ਼ਨਸ ਵੀ ਹੈਗਾ। ਆ ਜਿਹੜੀ ਤੁਸੀਂ ਗੱਲ ਕਰਦੇ ਨਾ ਫੋਨ ਵਾਲੀ, ਇਹ ਨਾ ਜਿਹੜੇ ਤੁਸੀਂ ਯਕੀਨ ਮੰਨਿਓ ਕੰਮ ਵਾਲੇ ਵੀ ਨੇ, ਜਾਂ ਜਿਹੜਿਆਂ ਦੀ ਰੋਟੀ ਖਾਣ ਦੀ ਪਹੁੰਚ ਨਹੀਂ, ਉਹ ਵੀ ਆਈਫੋਨ ਹੀ ਭਾਲਦੇ ਨੇ।
2: ਬਿਲਕੁਲ।
3: ਤੇ ਦੂਸਰੀ ਰਹੀ ਗੱਲ, ਤੁਸੀਂ ਕਿਹਾ ਵੀ ਮਾਂ ਬਾਪ ਨੂੰ ਜਿਹੜਾ ਆਪਣੀ ਸੱਟ ਲੱਗੀ ਹੋਈ ਗੱਲ ਸੁਣਾਈ ਆ, ਕਿਉਂਕਿ ਮੇਰੇ ਵੀ ਬੱਚੇ ਹੈਗੇ ਨੇ, ਸੱਟ ਲੱਗਦੀ ਹੈ ਜਿਹਦਾ ਬੱਚਾ ਚਲੇ ਜਾਵੇ ਜਿਸ ਤਰ੍ਹਾਂ, ਲੇਕਿਨ ਆ ਜਿਹੜੀ ਨਾ ਇੱਥੇ ਆ, ਮੈਂ ਇੱਕ ਲਫ਼ਜ਼ ਵਰਤ ਰਿਹਾ ਨਾ, ਲਫ਼ਜ਼ ਹੈ ਥੋੜ੍ਹਾ ਜਿਹਾ ਸਖ਼ਤ, ਅੜੀ ਲਗਾਉਣ ਆਈ ਹੋਈ ਨਾ, ਅਤੇ ਆਹ 2-3-4-5 ਲੱਖ ਆਪਣੇ ਸਟੂਡੈਂਟ, ਇਹ ਜਿਹੜੀ ਉਮਰ ਆ ਇਹ ਬੜੀ ਬਹੁਤ ਹੀ ਨਾ ਖਤਰਨਾਕ ਉਮਰ ਆ।
0: ਨਹੀਂ ਜੀ, ਪਹਿਲਾਂ ਇਹ ਸ਼ਬਦ ਦਾ ਤੁਸੀਂ ਗਲਤ ਪ੍ਰਯੋਗ ਕੀਤਾ ਹਨਾ, ਕਿਉਂਕਿ ਇਹਦੇ ਵਿੱਚ ਨਾ ਫਿਰ ਉਹ ਸਾਰੇ ਇੱਕ ਰੱਸੇ ਆਪਾਂ ਨਹੀਂ ਪਾ ਸਕਦੇ।
3: ਮੈਂ ਉਹਦੀ ਮਾਫ਼ੀ ਮੰਗ ਲੈਂਦਾ
0: ਜੀ ਜੀ,
3: ਕਿਉਂਕਿ ਮੇਰਾ ਬਹੁਤ ਉੱਥੇ ਵਾਹ ਪਿਆ ਇਹਨਾਂ ਦੇ ਨਾ, ਵੀ ਇੱਥੇ ਸਟੂਡੈਂਟ ਜਿੰਨੇ ਵੀ ਆਏ ਨੇ ਆਈ ਨੋ ਕੁਆਇਟ ਏ ਫਿਊ, ਜਿਹਦੇ ਵਿੱਚੋਂ ਕਈ ਤਾਂ ਪੜ੍ਹਨ ਆਏ ਨੇ ਮੰਨ ਲੈਂਦੇ ਆ, ਬਹੁਤ ਥੋੜ੍ਹੇ, ਤੇ ਬਾਕੀ ਜਿਹੜੇ ਨਾ ਮੇਰੀ ਸਹੇਲੀ ਚੱਲੀ, ਮੇਰਾ ਫਰੈਂਡ ਚੱਲਿਆ, ਇਹਨਾਂ ਕੋਲ 2-2 ਕਿੱਲੇ ਜ਼ਮੀਨ ਆ ਵਿਚਾਰਿਆਂ ਕੋਲੇ, ਜਾਂ ਥੋੜ੍ਹੇ ਬਹੁਤੀ ਪਾਪੜੀ, ਚਲੋ 5 ਕਿੱਲੇ ਵੀ ਹੋਊਗਾ, ਹੋਰ ਇਨਕਮ ਕੋਈ ਹੈ ਨਹੀਂ, ਉਹ ਪਰਿਵਾਰ ਦੇ 5 ਕਿੱਲੇ ਉੱਥੇ 50-60 ਹਜ਼ਾਰ ਰੁਪਇਆ ਹੀ ਮਿਲਦਾ ਕੰਮ ਮਾਮਲੇ ਦਾ, ਜੇ 3-3.5 ਲੱਖ ਮਿਲ ਗਿਆ ਤਾਂ ਰੋਟੀ ਚੱਲਦੀ ਆ ਸਾਰੇ ਸਾਲ ਦੀ, ਤੇ ਲੇਕਿਨ ਇਹ ਧੱਕੇ ਨਾ ਆਪਦੇ ਮਾਂ ਪਿਓ ਨੂੰ ਤੰਗ ਕਰਕੇ, ਮੇਰਾ 100 ਤੋਂ ਉੱਤੇ ਵੱਧ ਬਾਹ ਬੰਦੇ ਨਾ ਬਾਹ।
0: ਸੋ ਗੱਲ ਚ ਗੁੱਠਾ ਦੇ ਕੇ ਆਪਦੀ ਜਿੱਦਾਂ ਤੁਸੀਂ ਕਹਿੰਦੇ ਪਗਾਉਂਦੇ ਨੇ, ਹਾਂ ਉਹਦੇ ਬਾਰੇ ਹੀ ਗੱਲਬਾਤ ਕਰ ਰਹੇ ਹਾਂ। ਗਰੇਵਾਲ ਸਾਹਿਬ ਸ਼ੁਕਰੀਆ, ਪਰ ਤੁਹਾਡੇ ਨਾਲ 1-2 ਪੁਆਇੰਟ ਤੋਂ ਮੈਂ ਡਿਸਐਗਰੀ ਕਰੂੰਗਾ, ਮੈਂ ਤੁਸੀਂ ਪ੍ਰੋਗਰਾਮ ਸੁਣਿਓ, ਮੈਂ ਅੱਗੇ ਚੱਲ ਕੇ ਗੱਲਬਾਤ ਕਰਦਾ। ਸਾਡੀ ਲਾਈਨ ਫਿਲਹਾਲ ਨਾਗਪਾਲ ਜੀ ਨਾਲ ਜੁੜ ਚੁੱਕੀ ਹੈ। ਨਾਗਪਾਲ ਜੀ, ਸਤਿ ਸ੍ਰੀ ਅਕਾਲ ਜੀ, ਐਂਡ ਵੈਲਕਮ। ਨਾਗਪਾਲ ਜੀ, ਅੱਜ ਨਾ ਬੱਚਿਆਂ ਦੀਆਂ ਜਿੱਦਾਂ ਤੇ ਗੱਲਬਾਤ ਕਰ ਰਹੇ ਹਾਂ ਕਿ ਮਾਪੇ ਵਿਚਾਰੇ ਕੀ ਕਰਨ, ਬੱਚੇ ਦੀ ਜਿੱਦ ਪੂਰੀ ਕਰਨ, ਜੇ ਨਹੀਂ ਕਰਦੇ ਤਾਂ ਬੱਚੇ ਧਮਕੀਆਂ ਦਿੰਦੇ ਨੇ ਆਪਦੇ ਆਪ ਨੂੰ ਕੋਈ ਕਿ ਅਸੀਂ ਆਪਦੇ ਆਪ ਨੂੰ ਹਾਰਮ ਕਰ ਲਾਂਗੇ। ਸੋ ਉਹ ਟੌਪਿਕ 'ਤੇ ਅੱਜ ਗੱਲਬਾਤ ਚੱਲ ਰਹੀ ਹੈ ਅਤੇ ਅੱਗੇ ਕੁਛ ਹੋਰ ਕਾਲਾਂ ਫਲੈਸ਼ ਹੋ ਰਹੀਆਂ ਨੇ, ਤੁਸੀਂ ਲਾਈਨ ਨੂੰ ਇੱਦਾਂ ਹੀ ਹੋਲਡ ਰੱਖਿਓ। ਨਾਗਪਾਲ ਜੀ ਦਾ ਸੁਨੇਹਾ ਪੈਸੇ ਨਾਲ ਰਿਲੇਟਡ ਹੀ ਹੈ, ਕਹਿੰਦੇ ਜਿਹੜੇ ਪੇਰੈਂਟਸ ਨੂੰ ਜਿਹੜੇ ਘਰਾਂ ਨੂੰ ਪੈਸੇ ਦੀ ਲੋੜ ਆ ਤਾਂ ਇੱਕ ਲੋਨ ਲੈ ਕੇ ਆਏ ਨੇ, ਇਹ ਲੋਨ ਲਈ ਕੋਈ ਗਰੰਟੀ ਨਹੀਂ, ਕੋਈ ਪਰਸਨਲ ਗਰੰਟੀ ਨਹੀਂ, ਕੋਈ ਕ੍ਰੈਡਿਟ ਦਾ ਚੱਕਰ ਨਹੀਂ ਹੈਗਾ, 2.5 ਸਾਲ ਕੋਈ ਇੰਟਰਸਟ ਨਹੀਂ ਲੱਗਣਾ ਅਤੇ 2.5 ਸਾਲਾਂ ਬਾਅਦ ਵੀ ਸਾਲ ਦਾ 2.5% ਵਿਆਜ ਆ ਓਪਨ ਲੋਨ ਹੋਊਗਾ, ਚਾਹੇ ਤੁਸੀਂ 2 ਸਾਲ 'ਚ ਮੋੜ ਦਿਓ ਚਾਹੇ 15 ਸਾਲਾਂ 'ਚ ਮੋੜ ਦਿਓ। ਸੋ ਜਿਹੜੇ ਜਿਹੜੇ PR ਸਿਟੀਜਨ ਪ੍ਰੋਟੈਕਟਡ ਪਰਸਨ ਨੇ ਤੁਸੀਂ ਅਪਲਾਈ ਕਰੋ, ਉਹਦੇ ਵਿੱਚ ਗੌਰਮੈਂਟ ਇਹ ਲੋਨ ਦੇ ਰਹੀ ਆ ਕਿ ਤੁਸੀਂ ਪੜ੍ਹੋ ਅਤੇ ਅਸੀਂ ਤੁਹਾਨੂੰ ਤੁਹਾਡੇ ਘਰ ਦੇ ਖਰਚੇ ਪਾਣੀ ਚੱਕਾਂਗੇ। ਨਗਪਾਲ ਸਾਹਿਬ ਮੈਂ ਕੀ ਸਹੀ ਕਹਿ ਰਿਹਾ ਜਾਂ ਦਰੁਸਤ ਕਰਾਉਂਗੇ ਮੈਨੂੰ?
1: ਬਿਲਕੁਲ ਜੀ ਆਪਣੇ ਸਹੀ ਕਹਾ ਏਕਦਮ, ਐਂਡ ਹਮ 8 ਸਾਲ ਮੈਂ ਬਹੁਤ ਲੋਕੋ ਕੋ ਅਸਿਸਟ ਕਰ ਚੁੱਕੇ ਹੈ। ਪ੍ਰੋਪਰ ਆਫਿਸ ਹੈ ਹਮਾਰਾ ਹਰ ਅੰਟਾਰੀ ਡੈਰੀ ਪੇ, 218 ਐਕਸਪੋਰਟ ਬੁਲੇਵਰਡ ਪੇ, ਐਂਡ ਦੈਨ ਆਪ ਹਮਾਰੇ ਆਫਿਸ ਕੱਲ ਵੀ ਆ ਸਕਤੇ ਹੈ, ਕੋਈ ਇਸਮੇ ਚਲਾਕੀ ਹੈ ਮਿੱਠੀ ਬਾਤੇ ਨਹੀਂ ਹੈ।
0: ਸੋ ਇਹਦੇ ਵਿੱਚ ਜਿਹੜੇ ਜਿਹੜੇ PR ਆ, ਜਿਹੜੇ ਜਿਹੜੇ ਸਿਟੀਜਨ ਆ, ਉਹਨਾਂ ਨੂੰ ਗੌਰਮੈਂਟ ਆਫਰ ਕੀ ਕਰ ਰਹੀ ਆ? ਕਿਉਂਕਿ ਸਾਨੂੰ ਕਈ ਵਾਰ ਕਾਲ ਆਉਂਦੀ ਆ, ਉਹ ਕਹਿੰਦੇ ਅਸੀਂ ਵੀ ਇਹ ਲੋਨ ਲੈਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਪੜ੍ਹਨ ਦਾ ਟਾਈਮ ਨਹੀਂ। ਕਈ ਤਾਂ ਇੱਦਾਂ ਹੀ ਕਹਿੰਦੇ ਨੇ, ਕਹਿੰਦੇ ਸਾਨੂੰ ਤਾਂ ਕੋਈ ਸੌਖਾ ਜਿਹਾ ਕੋਰਸ ਦੱਸੋ, ਅਸੀਂ ਨਾ ਹੀ ਕਾਲਜ ਜਾ ਸਕਦੇ ਨਾ ਹੀ ਅਸੀਂ ਪੇਪਰ ਦੇਣ ਜਾ ਸਕਦੇ ਹਾਂ।
1: ਫੁੱਲੀ ਆਨਲਾਈਨ ਕੋਰਸਿਸ ਨੇ, ਅਗਰ ਆਨਲਾਈਨ ਕੋਰਸਿਸ ਨਹੀਂ ਹੋਤੇ ਤਾਂ ਮੈਂ ਐਡਵਰਟਾਈਜ਼ ਹੀ ਨਾ ਕਰਤਾ ਇਸ ਚੀਜ਼ ਕੋ, ਕਿਉਂਕਿ ਇਹ ਬਿਕਤੀ ਵੀ ਨਾ। ਫੁੱਲੀ ਆਨਲਾਈਨ ਕੋਰਸਿਸ ਨੇ, ਐਂਡ ਲਾਈਕ ਐਗਜ਼ਾਮਸ ਨਹੀਂ ਹੈ, ਈਜ਼ੀ ਅਸਾਈਨਮੈਂਟਸ ਹੈ, 50,000 ਸੇ ਲੈ ਕੇ 1,70,000 ਡਾਲਰ ਤੱਕ ਕਾ ਫਿਗਰ ਹੈ। ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੈ, ਬੱਚੇ ਜ਼ਿਆਦਾ ਹੈ ਆਪਕੇ, ਤੋ ਆਪਕਾ ਖਰਚਾ ਜ਼ਿਆਦਾ ਹੈ, ਗਵਰਨਮੈਂਟ ਆਪਕੋ ਜ਼ਿਆਦਾ ਫੰਡਿੰਗ ਦੇਤੀ ਹੈ। 0% ਪੇ ਬਿਨਾ ਗਾਰੰਟੀ ਕੇ ਲੋਨ ਡਾਇਰੈਕਟ ਆਪਕੇ ਖਾਤੇ ਮੈਂ ਆਤਾ ਹੈ, ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਅਗਰ ਆਪਕਾ ਸਕੋਰ 0 ਵੀ ਹੈ ਤੋ ਵੀ ਆਪ ਐਲੀਜੀਬਲ ਹੈ।
0: ਤੇ ਇਹਦੇ ਚ ਲੋਨ ਆ ਕਿੰਨਾ ਜਾਂਦੇ ਜੇ ਫੈਮਿਲੀ ਆਫ 4 ਆ?
1: ਫੈਮਿਲੀ ਆਫ 4 ਚ 1.5 ਲੱਖ ਡਾਲਰ, ਐਂਡ ਦੈਨ ਲਾਈਕ 2 ਸਾਲ ਮੈਂ 4 ਕਿਸ਼ਤੋਂ ਮੈਂ ਆਤਾ ਹੈ। ਹਸਬੈਂਡ ਵਾਈਫ ਦੋਨੋਂ ਆਸਾਨ ਸੇ ਕੋਰਸ ਕਰ ਰਹੇ, ਫੁੱਲੀ ਆਨਲਾਈਨ, ਜਿਨਮੇ ਐਗਜ਼ਾਮਸ ਨਹੀਂ ਹੈ, ਸਿਰਫ 2 ਸੇ 3 ਘੰਟੇ ਮੰਡੇ ਟੂ ਫਰਾਈਡੇ ਫੋਨ ਪੇ ਇਹ ਲੈਪਟੋਪ ਪੇ ਕਲਾਸ ਲਗਾਤੇ ਹੈ, ਈਜ਼ੀ ਅਸਾਈਨਮੈਂਟਸ ਹੈ, ਕੁਛ ਕੋਰਸਿਸ ਮੈਂ ਐਗਜ਼ਾਮਸ ਕੇ ਟੀਚਰ ਵੀ ਨਹੀਂ ਹੈ, ਐਸੇ ਵੀ ਕੋਰਸਿਸ ਹੈ ਕੁਛ।
0: ਤੇ ਇਹ ਲੋਨ ਦੀ ਇੱਕ ਵਾਰੀ ਕਲੀਅਰ ਕਰ ਦਿਓ, ਟਰਮਸ ਕੀ ਨੇ?
1: ਬਿਲਕੁਲ ਜੀ, ਐਸਾ ਲੋਨ ਧਰਤੀ ਪੇ ਵੀ ਨਹੀਂ ਮਿਲ ਸਕਤਾ, ਕਿਉਂ? 2 ਸਾਲ ਕਾ ਆਪਣੇ ਕੋਰਸ ਕਰਾ, ਯਹਾਂ ਪੇ ਗਵਰਨਮੈਂਟ ਲੋਨ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ ਤੋ ਕੋਈ ਗਾਰੰਟੀ ਨਹੀਂ ਹੈ। ਦੂਸਰੀ ਬਾਤ, ਕੋਈ ਏਜ ਲਿਮਿਟ ਨਹੀਂ ਹੈ, ਔਰ ਮਤਲਬ 2 ਸਾਲ ਕੇ ਕੋਰਸ ਮੈਂ 2 ਸਾਲ ਤੱਕ ਆਪਾਂ 1.5 ਲੱਖ ਡਾਲਰ ਜੋ ਹੈ ਵੋ 0% ਵਿਆਜ ਹੈ, ਕਹੀਂ ਵੀ ਆਪ ਉਸੇ ਖਰਚ ਕਰ ਸਕਤੇ, ਕੈਸੇ ਵੀ ਖਰਚ ਕਰ ਸਕਤੇ ਹੈ। ਔਰ 2.5 ਸਾਲ ਬਾਅਦ ਜਬ ਉਸਕੀ ਪਹਿਲੀ ਕਿਸ਼ਤ ਦੇਤੇ ਹੈ, ਮਤਲਬ 2.5 ਸਾਲ ਬਾਅਦ ਕਿਸ਼ਤੇ ਸਟਾਰਟ ਹੈ, ਤਬ ਵਿਆਜ ਕਿਆ ਹੈ 2.5% ਪੂਰੇ ਸਾਲ ਕਾ, ਮਤਲਬ ਲੱਖ ਡਾਲਰ ਰੁਪਏ ਪੂਰੇ ਸਾਲ ਕਾ ਵਿਆਜ ਕਿਤਨਾ ਬਣਾ, 2,500 ਡਾਲਰ, 15 ਸਾਲ ਮੈਂ ਆਸਾਨ ਸੀ ਕਿਸ਼ਤ ਮੈਂ ਉਸੇ ਵਾਪਿਸ ਕਰਤੇ, ਓਪਨ ਲੋਨ ਹੈ, ਮੈਨੇ ਜਬ ਕਰਾ ਤਾ ਮੈਨੇ 3 ਸਾਲ ਵਾਪਿਸ ਕਰ ਦਿਆ ਥਾ, ਆਪ ਪੇ ਡਿਪੈਂਡ ਕਰਤਾ 15 ਸਾਲ ਮੈਂ ਕਰੇ ਜਾਂ 20 ਸਾਲ ਮੈਂ ਕਰੇ। ਅਗਰ ਆਪ ਕੀ ਜੋਬ ਨਹੀਂ ਲੱਗਤੀ ਹੈ, ਕੋਈ ਹਾਰਡਸ਼ਿਪ ਹੈ, ਆਪ ਗਵਰਨਮੈਂਟ ਕੋ ਕਾਲ ਕਰਤੇ, ਆਪਕੋ ਲੋਨ ਇੰਟਰਸਟ ਸਮੇਤ ਡੈਫਰ ਹੋ ਜਾਤਾ ਹੈ, ਅਸਲੀ ਕਾਗਜ਼ ਲਗਤੇ, ਕੋਈ ਚਲਾਕੀ ਕੋਈ ਮਿੱਠੀ ਬਾਤੇ ਨਹੀਂ ਹੈ।
0: ਤੇ ਇਹ ਜਦੋਂ ਲੋਨ ਅੱਜ ਤੁਹਾਨੂੰ ਕਾਲ ਕਰੀਏ, ਤੁਸੀਂ ਓਵਰ ਦਾ ਕਾਲ ਅਵੈਲੂਏਟ ਕਰਕੇ ਦੱਸ ਦਿੰਦੇ ਹੋ ਕਿ ਮੇਰੇ ਖਿਆਲ ਨਾਲ ਏਜ ਅਸੀਂ ਦੱਸਣੀ ਆ ਤੁਹਾਨੂੰ, ਫੈਮਿਲੀ ਮੈਂਬਰ ਦੱਸਣੇ ਆ, ਏਜ ਉਹਨਾਂ ਦੀ ਦੱਸਣੀ ਆ, ਆਪਦੀ ਅਰਨਿੰਗ ਦੱਸਣੀ ਆ ਕਿ ਅਰਨਿੰਗ ਆ, ਉਹਦੇ ਅਕੋਰਡਿੰਗ ਤੁਹਾਨੂੰ ਤੁਸੀਂ ਦੱਸ ਦੋਗੇ ਕਿ ਕਿੰਨਾ ਲੋਨ ਮਿਲ ਜੂਗਾ। ਅੱਛਾ, ਜਦੋਂ ਅਸੀਂ ਅਪਲਾਈ ਕਰਦੇ ਕਿੰਨੇ ਕੁ ਟਾਈਮ ਤੱਕ ਲੋਨ ਆ ਜਾਂਦੇ?
1: ਹਾਂਜੀ, 30 ਸੇ 90 ਡੇਜ਼ ਮੈਂ ਪਹਿਲੀ ਇੰਸਟਾਲਮੈਂਟ ਗਵਰਨਮੈਂਟ ਆਪਣੇ ਖਾਤੇ ਮੈਂ ਡਾਲ ਦਿੱਤੀ ਹੈ, ਔਰ ਬਾਕੀ ਲਾਈਕ ਹਰ 5 ਮਹੀਨੇ ਮੈਂ ਆਪਕੋ ਲਾਈਕ ਪੈਸੇ ਆਤੇ ਰਹਤੇ ਗਵਰਨਮੈਂਟ ਸੇ।
0: ਤੁਹਾਡੀ ਅਪ ਫਰੰਟ ਫੀਸ ਕਿੰਨੀ ਆ, ਕੰਮ ਹੋਣ ਤੋਂ ਬਾਅਦ ਕਿੰਨੀ ਆ, ਜਾਂ ਕਮਿਸ਼ਨ ਕਿੰਨਾ ਹੈ?
1: ਅਪ ਫਰੰਟ 0 ਡਾਲਰ, ਕੰਮ ਹੋਣੇ ਕੇ ਬਾਅਦ 199 ਡਾਲਰ, ਇਸਕੇ ਖਾਤੇ ਫੰਡਿੰਗ ਆ ਰਹੀ ਹੈ ਆਪਕੇ ਖਾਤੇ ਮੈਂ, ਤਾਂ ਆਪਕੀ ਇਮਾਨਦਾਰੀ ਚੈੱਕ ਹੋ ਰਹੀ ਹੈ, ਹਮਨੇ ਤੋ ਐਂਡ ਟੂ ਐਂਡ ਸਭ ਕੁਛ ਟ੍ਰਾਂਸਪੇਰੈਂਟ ਰੱਖਿਆ, ਤਭੀ ਹਜ਼ਾਰੋਂ ਲੋਕੋ ਕੋ ਹੈਪੀਲੀ ਅਸਿਸਟ ਕਰ ਪਾਏ ਹੈ। ਔਰ ਕੋਈ ਪਰਮਿਸ਼ਨ, ਕੋਈ ਪਰਸੈਂਟੇਜ ਨਹੀਂ ਹੈ, ਕਿਉਂ? ਕਿਉਂਕਿ ਕੋਈ ਸੈਟਿੰਗ ਨਹੀਂ ਹੈ, ਕੋਈ ਬੈਂਕ ਫੰਡਿੰਗ ਨਹੀਂ ਦੇ ਰਹਾ ਜੋ ਨਕਲੀ ਕਾਗਜ਼ ਲਗਾਨੇ ਮੈਨੇ ਆਪਕੇ, ਅਸਲੀ ਕਾਗਜ਼ ਲਗਤੇ ਆਪਕਾ NOA, ਆਪਕੇ ਲਾਈਕ ਬੱਚੋ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਕੋਈ ਵੀ ਚਲਾਕੀ ਐਡੀਟਿੰਗ ਅਪਰੋਚ ਨਹੀਂ ਹੈ, ਸੈਟਿੰਗ ਨਹੀਂ ਹੈ, ਸਕਿੱਲ ਡਿਵੈਲਪ ਕਰੇ, ਬਿਜ਼ਨਸ ਕੇ ਕੋਰਸ ਦਾ ਸਰਟੀਫਿਕੇਟ ਹੀ ਮਿਲਤਾ ਆਪਕੋ ਐਂਡ ਮੇ, ਡਿਪਲੋਮਾ ਮਿਲਤਾ, ਅਕਾਊਂਟਿੰਗ ਕਰੇ, ਸਾਡਾ ਫੰਡਿੰਗ 50,000 ਸੇ 1,70,000 ਡਾਲਰ, 0% ਪੇ ਆਪਣੇ ਗਵਰਨਮੈਂਟ ਹਾਸਿਲ ਕਰੇ, ਪਿੱਛੇ ਨਾ ਰਹੇ।
0: ਸੋ ਦੋਸਤੋ, ਗਵਰਨਮੈਂਟ ਦਾ ਇਹਦੇ ਪਿੱਛੇ ਮੋਟਿਵ ਕੀ ਆ ਕਿ ਜਿਹਨਾਂ ਫੈਮਿਲੀ ਦੀ ਇਨਕਮ ਘੱਟ ਆ ਉਹ ਆਪਦੇ ਆਪ ਨੂੰ ਐਜੂਕੇਟ ਕਰਨ, ਤੇ ਅਸੀਂ ਉਹਦੇ ਵਿੱਚ ਸਹਾਇਤਾ ਗਵਰਨਮੈਂਟ ਕਰ ਰਹੀ ਹੈ, ਤੇ ਤੁਹਾਨੂੰ 1.5 ਲੱਖ, 1,70,000, 1,00,000 ਡਾਲਰ ਦੇ ਲੋਨ ਦੇ ਰਹੀ ਹੈ, ਜਿਹਨਾਂ ਦਾ ਇੰਟਰਸਟ ਰੇਟ ਬਹੁਤ ਜ਼ਿਆਦਾ ਘੱਟ ਆ। ਸੋ ਇਹਦੇ ਵਿੱਚ ਬਹੁਤ ਲੋਕਾਂ ਦਾ ਸੀਗਾ ਜਿਹੜੇ ਤਾਂ ਮਤਲਬ ਹਸਬੈਂਡ ਵਾਈਫ ਨੇ, ਕਪਲ ਨੇ, ਉਹਨਾਂ ਨੂੰ ਹੁੰਦਾ ਕਿ ਚਲੋ ਇੱਕ ਜਾਣਾ ਭਾਈ ਤੂੰ ਕਰ ਰਿਹਾ ਮੈਂ ਵੈਲਡਿੰਗ ਦਾ ਕੋਰਸ ਕਰਕੇ ਮੈਂ ਹੋਰ ਪੜ੍ਹ ਲਾਂ, ਉਹਦੇ ਵਿੱਚ ਗੌਰਮੈਂਟ ਫੀਸਾਂ ਤਾਰੂਗੀ ਨਾਲ ਤੁਹਾਨੂੰ ਪੈਸਾ ਆਈ ਨਹੀਂ ਪਤਾ ਲੱਖ ਡਾਲਰ ਲੋਨ ਦਾ ਮਿਲ ਜੇ। ਕਈਆਂ ਭੈਣਾਂ ਦਾ ਹੁੰਦਾ ਕਿ ਮੈਂ PSW ਕਰਕੇ $40 ਘੰਟੇ ਦੇ ਜੋਬ ਕਰਾਂ, ਕਈਆਂ ਨੇ ਇੱਦਾਂ ਇੱਦਾਂ ਦੇ ਜਿਨ੍ਹਾਂ ਕੋਲ ਟਾਈਮ ਹੈ ਅਤੇ ਉਹ ਕਾਲਜ ਜਾ ਸਕਦੇ ਨੇ ਉਹ ਇੱਦਾਂ ਦੇ ਕੋਰਸ ਲੈਂਦੇ ਨੇ, ਜਿਨ੍ਹਾਂ ਦੇ ਕੋਲ ਟਾਈਮ ਨਹੀਂ ਆ ਜਿਹੜੇ ਕਹਿੰਦੇ ਅਸੀਂ ਪੇਪਰ ਵੀ ਨਹੀਂ ਦੇ ਸਕਦੇ ਕਾਲਜ ਨੂੰ ਜਾ ਸਕਦੇ, ਉਹਨਾਂ ਲਈ ਕੁਝ ਕੁ ਸੌਖੇ ਕੋਰਸ ਨੇ, ਡਿਟੇਲ ਦੇ ਵਿੱਚ ਨਾਗਪਾਲ ਜੀ ਦੱਸ ਦੇਣਗੇ। ਦਿਨ ਦੇ ਵਿੱਚ ਮੰਡੇ ਟੂ ਫਰਾਈਡੇ 3 ਘੰਟੇ ਦਿਨ 'ਚ ਕਲਾਸ ਲਾਉਣੀ ਆ ਔਨਲਾਈਨ, ਅਟੈਂਡੈਂਸ ਅਤੇ ਅਸਾਈਨਮੈਂਟਾਂ ਦੇ ਨਾਲ ਕੋਰਸ ਪਾਸ ਹੋ ਜਾਂਦੇ ਨੇ, ਕੋਈ ਐਗਜ਼ਾਮ ਨਹੀਂ ਆ, ਕੋਈ ਕਾਲਜ ਨਹੀਂ ਜਾਣਾ, ਇੱਦਾਂ ਦੇ ਕੋਰਸਿਸ ਵੀ ਅਵੇਲੇਬਲ ਨੇ। ਸੋ ਮਰਜ਼ੀ ਤੁਹਾਡੀ ਆ, ਤੁਸੀਂ ਪੜ੍ਹਨਾ ਕੀ ਚਾਹੁੰਦੇ ਹੋ ਅਤੇ ਜਿਹੜਾ ਲੋਨ ਆ ਉਹ ਨਾਗਪਾਲ ਜੀ ਤੁਹਾਨੂੰ ਵੈਲਿਊਟ ਕਰਕੇ ਦੱਸ ਦੇਣਗੇ। ਅਤੇ ਇਹਨਾਂ ਨੇ ਸਿਰਫ ਆਪਦੀ ਜੋ ਪ੍ਰੋਸੈਸਿੰਗ ਫੀਸ ਆ, ਜੋ ਤੁਹਾਡੀ ਹੈਲਪ ਕਰਨੀ ਆ, ਉਹਦੀ $199 ਫੀਸ ਲੈਣੀ ਆ। ਲੋਨ ਚਾਹੇ ਤੁਹਾਨੂੰ ਲੱਖ ਦਾ ਦਵਾਉਣ, ਚਾਹੇ 1,70,000 ਦਾ ਦਵਾਉਣ, ਇਹਨਾਂ ਨੇ ਆਪਦੀ ਫੀਸ $199 ਲੈਣੀ ਆ, ਉਹ ਵੀ ਉਦੋਂ ਜਦੋਂ ਤੁਹਾਡਾ ਲੋਨ ਅਪਰੂਵ ਆ, ਤੁਹਾਡੇ ਖਾਤੇ 'ਚ ਪੈਸੇ ਆ। ਨਾਗਪਾਲ ਜੀ ਨੰਬਰ ਸਾਂਝਾ ਕਰ ਦਿਓ ਆਪਣਾ।
1: ਨੰਬਰ 4374631375, 4374631375, ਹੁਣੇ ਤੁਸੀਂ ਕਾਲ ਕਰ ਸਕਦੇ ਹੋ, ਐਸਟੀਮੇਟ ਲੈ ਸਕਦੇ ਹੋ, ਕੱਲ ਹਮਾਰੇ ਆਫਿਸ ਆ ਜਾਈਏ ਆਪ। 4374631375, 4374631375,
0: 4374631375। ਸੋ ਇਹਨਾਂ ਦਾ ਨੰਬਰ ਆ ਦੋਸਤੋ, ਤੁਸੀਂ ਕਾਲ ਕਰਕੇ ਇਹਨਾਂ ਨੂੰ ਰਾਈਟ ਵੇ ਪੁੱਛੋ ਆਪਦੀ ਏਜ ਦੱਸੋ, ਕਿੰਨੇ ਫੈਮਿਲੀ ਮੈਂਬਰ 'ਚ ਆ, ਕੀ ਕੰਮ ਕਰਦੇ ਹੋ, ਕਿੰਨੀ ਅਰਨਿੰਗ ਆ, ਅਤੇ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਕਿ ਓਕੇ ਜੀ ਤੁਸੀਂ ਇੰਨੇ ਦੇ ਲੋਨ ਲਈ ਅਪਰੂਵ ਹੋ, ਬਾਕੀ ਕਿਹੜਾ ਕੋਰਸ ਆ, ਕਦੋਂ ਬੈਚ ਆ, ਕਿੰਨੇ ਟਾਈਮ ਦਾ ਕੋਰਸ ਹੈ, ਸਾਰੀ ਡਿਟੇਲ ਤੁਹਾਨੂੰ ਤੁਸੀਂ ਵਿਜ਼ਿਟ ਕਰ ਲਿਓ। ਪਹਿਲਾਂ ਕਾਲ ਕਰਕੇ ਇੰਨੀ ਜਾਣਕਾਰੀ ਲੈ ਲਓ। 4372461375, 4372461375 ਇਹਨਾਂ ਦਾ ਨੰਬਰ ਆ। 4372643175, 4372461375। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ।

0: ਲੋ ਦੋਸਤੋ, ਕੱਲ ਇਹ ਹਸਤਿੰਦਰ ਦਾ ਗੀਤ ਆ ਤੇ ਕੱਲ ਹਸਤਿੰਦਰ ਦਾ ਰਾਤ ਸ਼ੋਅ ਸੀ ਬ੍ਰੈਂਪਟਨ ਦੇ ਵਿੱਚ, ਸੋਲਡ ਆਊਟ ਸ਼ੋਅ, ਤੇ ਇੰਨਾ ਕੁ ਵਧੀਆ ਸ਼ੋਅ ਸੀਗਾ ਨਾ, ਤੇ ਇੰਨਾ ਕੁ ਮੈਂ ਵੀਡੀਓ ਵੀ ਸਾਂਝੀ ਕੀਤੀ ਵੀ ਐਕਚੁਅਲ ਦੇ ਵਿੱਚ 2-3 ਘੰਟੇ ਜਿੰਨਾ ਟਾਈਮ ਸ਼ੋਅ ਚੱਲਿਆ ਕੋਈ ਵੀ ਬੰਦਾ ਕੁਰਸੀਆਂ 'ਤੇ ਬੈਠਾ ਨਹੀਂ, ਸਾਰਿਆਂ ਨੇ ਖੜ੍ਹੇ ਹੋ ਕੇ ਨੱਚ ਕੇ ਇਹ ਸ਼ੋਅ ਨੂੰ ਇੰਜੋਏ ਕੀਤਾ। ਲੋਕਾਂ ਦਾ ਮਨ ਹੀ ਇੱਦਾਂ ਸੀ ਕਿ ਭਾਈ ਅਸੀਂ ਹੱਸ ਕੇ ਸ਼ੋਅ ਨੂੰ ਇੰਜੋਏ ਕਰਨਾ, ਇਹਨਾਂ ਦਾ ਗੀਤ ਵੀ ਆ, ਹੱਸਦੇ ਹੀ ਰਹਿਣੇ ਆ। ਸੋ ਇਹ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ, ਅਤੇ ਰੇਡੀਓ ਚੜ੍ਹਦੀ ਕਲਾ ਡੋਲਰ ਮੀਡੀਆ ਅਫੀਸ਼ੀਅਲ ਮੀਡੀਆ ਪਾਰਟਨਰ ਇਹ ਸ਼ੋਅ ਦੇ ਸੀਗੇ, ਅਤੇ ਇਹ ਸ਼ੋਅ ਪੂਰੀ ਚੰਗੇ ਤਰੀਕੇ ਨਾਲ, ਇਹ ਆਖਰੀ ਸਟੋਪ ਸੀ ਸਤਿੰਦਰ ਪੂਰੇ ਕੈਨੇਡਾ ਦੇ ਵਿੱਚ ਸੋਲਡ ਆਊਟ ਸ਼ੋਅ ਕਰਕੇ ਬ੍ਰੈਂਪਟਨ ਵਾਲੇ, ਆਖਰੀ ਸਟੋਪ ਸੀਗਾ, ਅਤੇ ਮੁਬਾਰਕਬਾਦ ਸਤਿੰਦਰ ਨੂੰ, ਪੂਰੀ ਟੀਮ ਨੂੰ, ਅਤੇ ਜਿਹੜੇ ਜਿਹੜੇ ਸ਼ੋਅ ਅਟੈਂਡ ਕੀਤਾ ਉਹਨਾਂ ਨੇ ਇੱਕ ਹਿਸਟਰੀ, ਇੱਕ ਇੰਜੋਏ, ਇੱਕ ਵੱਖਰੀ ਰਾਤ ਤੁਸੀਂ ਇੰਜੋਏ ਕੀਤੀ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਅਤੇ ਦੋਸਤੋ, ਸਾਡੀ ਲਾਈਨ ਜੁੜ ਚੁੱਕੀ ਹੈ ਪਰਮੀਤ ਜੀ ਨਾਲ ਅਲਫਾ ਫਿਜ਼ੀਓਥੈਰੇਪੀ ਤੋਂ, ਐਂਡ ਅਲਫਾ ਫਿਜ਼ੀਓਥੈਰੇਪੀ ਨੇ ਇੱਕ ਨਵੀਂ ਰੀਤ ਚਲਾਈ ਆ ਕੈਨੇਡਾ ਦੇ ਵਿੱਚ। ਆਪਾਂ ਕਹਿੰਦੇ ਹਾਂ ਕਿ ਕੈਨੇਡਾ 'ਚ ਕੁਛ ਵੀ ਫ੍ਰੀ ਨਹੀਂ, ਇੱਥੇ ਗਰੋਸਰੀ ਕਰਨ ਜਾਓ ਤਾਂ ਜਿਹੜੇ ਲਿਫਾਫੇ ਨੇ ਹੁਣ ਉਹਨਾਂ ਦੇ ਵੀ ਸੈਂਟਾਂ ਦੇ ਵਿੱਚ ਚਾਰਜ ਜਿਹੜੇ ਹੋਣ ਲੱਗ ਗਏ ਨੇ। ਤੁਸੀਂ ਵੱਡੇ ਰੈਸਟੋਰੈਂਟ 'ਚ ਆਇਓ, ਅੱਗੇ ਹੁੰਦਾ ਸੀ ਟਿਪ ਦੇਣੀ ਆ ਜਾਂ ਨਹੀਂ ਦੇਣੀ, ਤੁਹਾਡੀ ਮਰਜ਼ੀ। ਹੁਣ ਗ੍ਰੈਚੁਇਟੀ ਟੈਕਸ ਪਹਿਲਾਂ ਹੀ ਲੱਗ ਜਾਂਦਾ, ਜੇ 1000 ਦਾ ਖਾਧਾ ਪਹਿਲਾਂ 15-20% ਗ੍ਰੈਚੁਇਟੀ ਟੈਕਸ ਲੈਂਦੇ, ਉਹ ਜੋੜਿਆ ਜਾਂਦਾ, ਫਿਰ ਉਹਦੇ 'ਤੇ ਇੱਕ ਅਲੱਗ 13% ਦਾ ਜਿਹੜਾ HST ਉਹ ਲੈਤਾ ਜਾਂਦਾ। ਸੋ ਕੈਨੇਡਾ ਦੇ ਵਿੱਚ ਕੋਈ ਚੀਜ਼ ਫ੍ਰੀ ਨਹੀਂ ਆਫਰ ਹੁੰਦੀ, ਪਾਣੀ ਤਾਂ ਪਹਿਲਾਂ ਹੀ ਮੁੱਲ ਵਿਕਦਾ, ਹਰ ਇੱਕ ਚੀਜ਼ ਮੁੱਲ ਵਿਕਦੇ ਆ, ਗਰੋਸਰੀ ਦੇ ਸੈਂਟਾਂ ਦੇ ਵਿੱਚ ਲਿਫਾਫੇ ਵਿਕਦੇ ਨੇ, ਪਰ ਇੱਥੇ ਜਦੋਂ ਜਿਹੜੇ ਬੰਦੇ ਨੂੰ ਲੋੜ ਆ, ਹੁਣ ਜਿਹਨੂੰ ਸਰਵਾਈਕਲ ਪੇਨ ਆ, ਬੈਕ ਪੇਨ ਆ, ਉਹਨੂੰ ਤਾਂ ਇਲਾਜ ਕਰਵਾਉਣ ਦੇ ਲਈ ਪੈਸੇ ਲਾਉਣੇ ਪੈਂਦੇ ਨੇ, ਪਰ ਅਲਫਾ ਫਿਜ਼ੀਓਥੈਰੇਪੀ ਤਾਂ ਪਰਮੀਤ ਜੀ ਨੇ ਰੀਤ ਤੋੜੀ ਆ, ਇਹ ਫ੍ਰੀ ਕੈਂਪ। ਇੰਡੀਆ ਦੇ ਵਿੱਚ ਆਪਾਂ ਸੁਣਦੇ ਹੁੰਦੇ ਸੀ ਗੋਡਿਆਂ ਦਾ ਫ੍ਰੀ ਕੈਂਪ, ਅੱਖਾਂ ਦਾ ਫ੍ਰੀ ਕੈਂਪ, ਅਤੇ ਬਹੁਤ ਸਾਰੇ ਕੈਂਪਾਂ ਦੇ ਵਿੱਚ ਇਕੱਲਾ ਨਾ ਐਵੈਲੂਏਸ਼ਨ ਕੀਤੀ ਜਾਂਦੀ ਆ, ਚੈੱਕ ਕੀਤਾ ਜਾਂਦਾ ਕਿ ਹਾਂਜੀ ਤੁਹਾਡੀ ਨਿਗਾਹ ਬਣਨ ਵਾਲੀ ਆ, ਤੁਹਾਡੀ ਐਨਕ ਦਾ ਨੰਬਰ ਚੇਂਜ ਹੋਣ ਵਾਲਾ, ਪਰ ਇਲਾਜ ਨਹੀਂ ਕੀਤਾ ਜਾਂਦਾ। ਇੱਥੇ ਅਲਫਾ ਫਿਜ਼ੀਓਥੈਰੇਪੀ ਤੁਹਾਨੂੰ ਅਵੈਲੂਏਟ ਕਰਦੇ ਨੇ, ਤੁਹਾਨੂੰ ਦੱਸਦੇ ਨੇ ਕਿਹੜੀਆਂ ਐਕਸਰਸਾਈਜ਼ਾਂ ਤੁਸੀਂ ਘਰੇ ਜਾ ਕੇ ਕਰਨੀਆਂ ਨੇ, ਅਤੇ ਨਾਲ ਤੁਹਾਨੂੰ ਟ੍ਰੀਟਮੈਂਟ ਦਿੱਤਾ ਜਾਂਦਾ। ਸੋ ਇਹ ਕੈਂਪ ਦੀ ਭਾਰੀ ਡਿਮਾਂਡ ਆ, ਪਹਿਲਾਂ ਬ੍ਰੈਂਪਟਨ ਦੇ ਵਿੱਚ ਪੂਰਾ ਜਿਹੜੇ ਇਹ ਕੈਂਪ ਸਾਰਾ ਦਿਨ ਪਰਿਵਾਰਾਂ ਨੇ ਇਲਾਜ ਕਰਾਇਆ, ਫਿਰ ਲੰਡਨ ਦੇ ਵਿੱਚ, ਇਸ ਤੋਂ ਬਾਅਦ ਹੋਰ ਬਹੁਤ ਸਾਰੇ ਪਬਲਿਕ ਡਿਮਾਂਡ ਸੀਗੀ ਕਿ ਫ੍ਰੀ ਕੈਂਪ ਕਦੋਂ ਆ ਰਿਹਾ, ਅਤੇ ਹੁਣ ਪਰਮੀਤ ਜੀ ਦੱਸਣਗੇ ਕਿੱਥੇ ਆ ਰਿਹਾ, ਕਿੰਨੇ ਦਿਨਾਂ ਲਈ ਆ ਰਿਹਾ, ਕਦੋਂ ਆ ਰਿਹਾ। ਪਰਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ। ਬਹੁਤ ਵਧੀਆ ਜੀ, ਤੇ ਜਿਵੇਂ ਅਗੇਨ ਤੁਹਾਨੂੰ ਇੱਕ ਵਾਰੀ ਸਾਨੂੰ ਧੰਨਵਾਦ ਕਰਨ ਦਾ ਫਿਰ ਮੌਕਾ ਮਿਲਿਆ, ਤੁਸੀਂ ਕੈਂਪ ਦੀ ਖਬਰ ਲੈ ਕੇ ਆਏ ਹੋ, ਤੇ ਕਿਉਂਕਿ ਇਹਦੀ ਲੋੜਵੰਦ ਬਹੁਤ ਨੇ, ਕਿਉਂਕਿ ਜਿੱਥੇ ਤਾਂ ਜਿਹਨਾਂ ਦਾ ਇੰਸ਼ੋਰੈਂਸ ਹੁੰਦੀ ਆ ਉਹ ਤਾਂ ਕਰਵਾ ਲੈਂਦੇ ਨੇ, ਤੁਸੀਂ ਇੰਸ਼ੋਰੈਂਸ ਨਾਲ ਡੀਲ ਕਰਦੇ ਹੋ ਅਲਫਾ ਫਿਜ਼ੀਓਥੈਰੇਪੀ, ਪਰ ਕਈਆਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ, ਤੇ ਉਹ ਪੇਨ ਦੇ ਨਾਲ ਹੀ, ਕਈਆਂ ਨੂੰ ਟਰੱਕ ਚਲਾਉਣ ਕਰਕੇ ਜੀ ਬੈਠਣ ਕਰਕੇ ਬੈਕ ਪੇਨ ਆ, ਕਈਆਂ ਦੇ ਕੋਈ ਵੈਸੀ ਕੰਮ ਧੰਦੇ ਹੈਵੀ ਵੇਟ ਲਿਫਟਿੰਗ ਦਾ ਕੰਮ ਆ, ਕਈ ਭੈਣਾਂ ਨੂੰ ਲੈਪਟਾਪ 'ਤੇ ਬੈਠਣ ਕਰਕੇ ਸਰਵਾਈਕਲ ਪੇਨ ਆ। ਇਹ ਫਿਜ਼ੀਓਥੈਰੇਪੀ ਤਾਂ ਹਰ ਮੋੜ 'ਤੇ ਇੱਕ ਬੰਦੇ ਨੂੰ ਲੋੜ ਆ ਜੀ, ਅਤੇ ਇਹਦੇ ਲਈ ਤਾਂ ਤੁਸੀਂ ਕਿੰਨਾ ਮਰਜ਼ੀ ਚਾਰਜ ਕਰ ਸਕਦੇ ਹੋ, ਪਰ ਫ੍ਰੀ ਇਲਾਜ ਕਰਨ ਜਾ ਰਹੇ ਹੋ
1: ਜੀ? ਭਾਈ, ਫ੍ਰੀ ਇਲਾਜ ਇਸ ਕਰਕੇ ਸਾਡਾ ਬ੍ਰੈਂਪਟਨ ਵਾਲਾ ਅਸੀਂ ਕੀਤਾ ਸੀ, ਬਹੁਤ ਵੱਡਾ ਕੈਂਪ ਰਿਹਾ ਲੰਡਨ, ਸਾਨੂੰ ਲੰਡਨ ਆਲਮੋਸਟ ਫੁੱਲ ਸਟਾਕ ਕਵਰ ਕੀਤਾ ਸੀ ਅਸੀਂ। ਮਿਸਿਸਾਗਾ ਦੇ ਤੇ ਓਕਵਿਲ ਤੇ ਬਰਲਿੰਗਟਨ ਦੇ ਜਿਹੜੇ ਮੈਨੂੰ ਕਾਫੀ ਫੋਨ ਆਏ ਸੀ ਨਾ, ਉਹਨਾਂ ਲਈ ਦੂਰ ਪੈਂਦਾ ਸੀ ਵੀ ਬ੍ਰੈਂਪਟਨ ਆਉਣਾ ਜਾਂ ਲੰਡਨ ਜਾਣਾ, ਤੇ ਫਿਰ ਸਾਡੀ ਮਿਸਿਸਾਗਾ ਚ ਵਿਨਸਨ ਚਰਚਲ ਤੇ ਡੰਡਾਸ ਦੇ ਕੋਰਨਰ ਦੇ ਉਹ ਬਾਰਡਰ ਜਿਹਾ ਪੈ ਜਾਂਦਾ ਭਾਜੀ, ਮਿਸਿਸਾਗਾ ਦਾ ਓਕਵਿਲ ਤੇ ਬਰਲਿੰਗਟਨ ਦਾ, ਤੇ ਉੱਥੇ ਸਾਡੀ ਲੋਕੇਸ਼ਨ ਹੈਗੀ ਆ, ਤੇ ਆਪਾਂ 13 September ਤੋਂ ਸਾਡਾ ਕੈਂਪ ਸ਼ੁਰੂ ਹੋਊਗਾ। ਯੂਜਲੀ ਹਰਵੀਰ ਭਾਜੀ, ਜਿੱਦਾਂ ਸਾਡਾ ਟ੍ਰੈਂਡ ਆ, ਇੱਕ ਦਿਨ ਦਾ ਕੈਂਪ ਕਰਦੇ ਹਾਂ ਸੰਡੇ ਵਾਲੇ ਦਿਨ, ਤਾਂ ਕਿਉਂਕਿ ਬਾਕੀ ਦਿਨ ਥੋੜਾ ਔਖਾ ਜਿਹਾ ਹੁੰਦਾ, ਪਰ ਆਹ ਹੁਣ ਲੋਕੇਸ਼ਨ ਜਿਹੜੀ ਹੈ ਬਿਲਕੁਲ ਆਈਡੀਅਲ ਹੈਗੀ ਹੈ 3 ਸਿਟੀਜ਼ ਲਈ।
0: ਮਿਲਟਨ ਨੂੰ ਵੀ 20-25 ਮਿੰਟ ਲਾ ਦੇ।
1: ਹਾਂਜੀ ਹਾਂ, ਮਿਲਟਨ ਨੂੰ ਭਾਈ 15-20 ਮਿੰਟ ਲਾ
0: ਦੇ
1: ਬਾਰਡਰ ਨੂੰ, ਤੇ ਉਹ 4 ਸਿਟੀਆਂ ਮੰਨ ਕੇ ਚੱਲ ਲਓ ਤੁਸੀਂ। ਤੇ ਨਾਲੇ ਮੈਨੂੰ ਫਿਰ ਰਿਕੁਐਸਟ ਆਈ ਸੀ ਕੁਝ ਬਜ਼ੁਰਗ ਬੀਬੀਆਂ ਸੀਗੀਆਂ ਵੀ, ਉਹ ਕਹਿੰਦੇ ਸੀ ਵੀ ਕਿਉਂਕਿ ਸਾਡੀ ਬੁਕਿੰਗ ਸੰਡੇ 13 ਲਈ ਤਾਂ ਹੋ ਗਈ ਸੀ ਪੂਰੀ, ਤੇ ਫਿਰ ਮੈਂ ਕਿਹਾ ਤਾਂ ਹੀ ਮੈਂ ਪਹਿਲਾਂ ਅਸੀਂ ਅਰਲੀ ਅਨਾਊਂਸ ਕਰਕੇ ਨਾ, ਫਿਰ ਮੈਂ ਸੋਚਿਆ ਨਹੀਂ ਆਪਾਂ ਵੇਟ ਕਰਦੇ ਹਾਂ ਕਿਉਂਕਿ ਮੈਂ ਪ੍ਰੋਪਰ ਦੇਖਣਾ ਚਾਹੁੰਦਾ ਸੀ ਐਗਜੈਕਟਲੀ ਕਿੰਨੇ ਦੇ, ਤੇ ਹੁਣ ਆਪਾਂ ਐਕਸਟੈਂਡ ਕੀਤਾ। ਟੈਕਨੀਕਲੀ ਕੈਂਪ ਡੇ ਨਹੀਂ ਹੈਗਾ, ਕੈਂਪ ਵੀਕ ਹੈਗਾ ਜਿਹੜਾ ਅਸੀਂ ਹੁਣ, ਤੁਸੀਂ ਕੈਂਪ ਵੀਕ ਕਹਿ ਸਕਦੇ
0: ਹੋ।
1: ਤੇ 13 ਦਾ ਜਿਹੜਾ ਸੰਡੇ ਆ ਉੱਥੋਂ ਲੈ ਕੇ ਫਰਾਈਡੇ ਤੱਕ ਜੋ ਡੇਟ ਆਊਗੀ ਆਪਾਂ ਫ੍ਰੀ ਕੈਂਪ ਦੇਣਾ ਆ।
0: 13 ਜਾਨੀ ਕਿ ਮੈਂ ਕੈਲੰਡਰ ਦੇਖ ਰਿਹਾ, 13 September ਤੋਂ ਲੈ ਕੇ 18 September ਤੱਕ।
1: ਜੀ ਜੀ, 18 September ਤੱਕ ਜਿਹੜੇ ਵੀ ਲੋੜਵੰਦ ਹੈਗੇ ਨੇ, ਜਿਹਨਾਂ ਨੂੰ ਬੈਕ ਪੇਨ, ਨੈਕ ਪੇਨ, ਬਜ਼ੁਰਗ ਨੇ ਹਨਾ, ਕੋਈ ਇਸ਼ੂਜ਼ ਹੈਗੇ ਨੇ ਤੇ ਉਹ ਸਾਨੂੰ ਕਾਲ ਕਰ ਸਕਦਾ, ਸਰਵਾਈਕਲ ਪੇਨ, ਸਿਆਟਿਕਾ ਪੇਨ ਹਨਾ, ਤੁਹਾਨੂੰ ਮਾਈਗ੍ਰੇਨ ਹੈਗੀ ਆ, ਤੁਹਾਨੂੰ ਕੰਕਸ਼ਨ ਹੈਗਾ, ਤੁਹਾਨੂੰ ਸਲਿਪ ਡਿਸਕ ਹੈਗੀ ਆ, ਜਾਂ ਤੁਸੀਂ
0: ਯਾਨੀ ਕਿ ਜਿਹੜੀ ਜਿਹੜਾ ਪੇਨ ਫਿਜ਼ੀਓਥੈਰੇਪੀ ਦੇ ਨਾਲ ਠੀਕ ਹੋ ਸਕਦਾ ਤੁਸੀਂ ਉਹਦਾ ਮੁਲਾਂਕਣ ਵੀ ਕਰੋਗੇ, ਐਵੈਲੂਏਟ ਵੀ ਕਰੋਗੇ, ਉਹਨਾਂ ਨੂੰ ਸਲਾਹ ਮਸ਼ਵਰੇ ਦੇ ਨਾਲ ਐਕਸਰਸਾਈਜ਼ਾਂ ਵੀ ਦੱਸੋਗੇ ਕਿ ਭਾਈ ਆਹ ਤੁਹਾਡਾ ਕਰਤਾ,
1: ਪ੍ਰਿੰਟ ਆਊਟ ਕਰਕੇ ਦੇਵਾਂਗੇ ਭਾਜੀ, ਪ੍ਰਿੰਟ ਆਊਟ ਕਰਕੇ, ਸਾਡੇ ਦੋਵਾਂ ਕੈਂਪਾਂ ਤੇ ਅਸੀਂ ਪ੍ਰਿੰਟ ਆਊਟ ਕਰਕੇ ਪਹਿਲਾਂ ਰੱਖੀਆਂ ਹੋਈਆਂ ਸੀ ਐਕਸਰਸਾਈਜ਼ਾਂ, ਤਾਂ ਕਿ ਸਿਖਾਵਾਂਗੇ ਵੀ ਤੇ ਨਾਲੇ ਦੋ ਪ੍ਰਿੰਟ ਆਊਟ ਹੱਥ ਵਿੱਚ ਵੀ ਦੇਵਾਂਗੇ ਕਿ ਤੁਸੀਂ ਘਰ ਜਾ ਕੇ ਕੰਟੀਨਿਊ ਕਰਨੀ ਆ।
0: ਯਾਨੀ ਕਿ ਇੱਕ ਪੇਸ਼ੈਂਟ ਤੇ ਤਕਰੀਬਨ 45 ਮਿੰਟ ਤੇ 1 ਘੰਟੇ ਦਾ ਸਮਾਂ ਲੱਗ ਜਾਂਦਾ
1: ਲਗਾ ਕੇ ਚਲੋ, ਤੁਸੀਂ ਸਾਡੇ ਕੋਲ 6-7 ਬੈੱਡ ਹੁੰਦੇ ਆ, ਰੈਡੀ ਹੁੰਦੀ ਆ ਮਸ਼ੀਨਾਂ, ਤੇ ਮੈਂ ਐਵਰੇਜ ਲਾ ਕੇ ਚਲੋ 10 ਘੰਟੇ ਦਾ ਕੈਂਪ ਚੱਲਦਾ, 70 ਪੇਸ਼ੈਂਟ ਪਰ ਡੇ ਦੇ ਹਿਸਾਬ ਨਾਲ ਚੱਲਦਾ। ਪਰ ਹਰਵੀਰ ਭਾਈ ਜੀ ਪਹਿਲਾਂ ਵੀ ਰਿਕੁਐਸਟ ਇਹੀ ਕਰਦੇ ਆ ਤੇ ਹੁਣ ਵੀ ਇਹੀ ਕਰ ਰਿਹਾ ਕਿ ਬੁੱਕ ਕਰ ਲਓ, ਬੁੱਕ ਕਰ ਲਓ, ਬੁੱਕ ਕਰ ਲਓ, ਕਿਉਂਕਿ ਵਾਕਿੰਗ ਤੁਸੀਂ ਆ ਸਕਦੇ ਹੋ ਜੀ ਸਦਕੇ, ਪਰ ਵਾਕਿੰਗ ਵਾਲਿਆਂ ਨੂੰ ਵੇਟ ਕਰਨਾ ਪੈ ਸਕਦਾ। ਤੇ ਜੇ ਕੋਈ ਜ਼ਿਆਦਾ ਪੇਨ ਚ ਹੈਗਾ, ਪਲੀਜ਼ ਤੁਸੀਂ ਨੰਬਰ ਵੀ ਦੱਸੋਗੇ, ਹੁਣੇ ਤੁਹਾਡੇ ਕੋਲ ਨੰਬਰ ਵੀ ਹੈਗੇ ਨੇ, ਇਹ ਪੂਰਾ ਵੀਕ ਆਪਾਂ ਇਹਨੂੰ ਪ੍ਰਮੋਟ ਕਰਨਾ ਹਰਵੀਰ ਭਾਜੀ ਹਰ ਜਗ੍ਹਾ ਤੇ, ਹਰ ਸੋਸ਼ਲ ਮੀਡੀਆ ਤੇ, ਤਾਂ ਕਿ ਜਿੰਨਾ ਤੱਕ ਅਸੀਂ ਨਹੀਂ ਪਹੁੰਚ ਪਾਏ ਬਜ਼ੁਰਗ ਸਾਡੇ ਨੇ ਹਨਾ, ਕਿਸੇ ਵੀ ਕਮਿਊਨਿਟੀ ਦੇ ਹੋਣ, ਪਾਕਿਸਤਾਨੀ ਕਮਿਊਨਿਟੀ ਦੇ ਹੋਣ, ਇੰਡੀਅਨ ਕਮਿਊਨਿਟੀ ਦੇ ਹੋਣ, ਗੁਜਰਾਤੀ ਹੋਣ, ਕੋਈ ਵੀ ਹੋਣ, ਇਹ ਗੁਰੂ ਨਾਨਕ ਦਾ ਕੈਂਪ ਹੈ ਤੇ ਇੱਥੇ ਹਰ ਬੰਦਾ ਅਲਾਊਡ ਹੈ, ਕੋਈ ਵੀ ਆ ਸਕਦਾ, ਕਿਸੇ ਵੀ ਕਮਿਊਨਿਟੀ ਦਾ ਆ ਸਕਦਾ। ਬਸ ਕੋਸ਼ਿਸ਼ ਇਹ ਕਰਨੀ ਹੈ ਕਿ ਸਾਡੇ ਨੰਬਰ ਦਿੱਤੇ ਹੋਏ ਨੰਬਰ ਤੇ ਸਾਨੂੰ ਫੋਨ ਕਰਨ ਤੇ ਸਾਡੇ ਨਾਲ ਸਿਰਫ ਅਪੋਇੰਟਮੈਂਟ ਬੁੱਕ ਕਰ ਲੈਣ, ਆਪਣਾ ਟਾਈਮ ਆਪ ਹੀ ਸਿਲੈਕਟ ਕਰ ਲੈਣ ਤੇ ਸਾਨੂੰ ਦੱਸ ਦੇਣ ਤੇ ਅਸੀਂ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਅਕੋਮੋਡੇਟ ਕਰ ਦਾਂਗੇ।
0: ਸੋ ਦੋਸਤੋ 13 ਤੋਂ ਲੈ ਕੇ 18 ਸਤੰਬਰ ਤੱਕ ਦਾ ਤੁਹਾਡੇ ਕੋਲ ਟਾਈਮ ਆ, ਬ੍ਰੈਂਪਟਨ ਵਾਲ ਤਾਂ ਜਿਵੇਂ ਕਹਿੰਦੇ ਕਿਤੇ ਵੀ ਪਹੁੰਚ ਜਾਂਦੇ ਨੇ, ਪਰ ਇਹ ਡੰਡਾਸ ਐਂਡ ਵਿੰਸਰ ਚਰਚਲ ਤੇ ਲੋਕੇਸ਼ਨ, ਜਦੋਂ ਤੁਸੀਂ ਕਾਲ ਕਰੋਗੇ ਤੁਹਾਨੂੰ ਐਗਜੈਕਟ ਲੋਕੇਸ਼ਨ ਵੀ ਸੈਂਡ ਹੋ ਜੂ। ਤੇ ਹੁਣ ਤੁਹਾਡੇ ਕੋਲ ਟਾਈਮ ਆ, ਤੁਸੀਂ ਆਪਣੇ ਟਾਈਮ ਦੇ ਹਿਸਾਬ ਨਾਲ ਸਲੋਟ, ਦਿਨ ਤੇ ਟਾਈਮ ਸਿਲੈਕਟ ਕਰ ਸਕਦੇ ਹੋ। ਜਿਉਂ ਜਿਉਂ ਤੁਸੀਂ ਲੇਟ ਹੋਵੋਗੇ ਫਿਰ ਉਦੋਂ ਤੁਹਾਨੂੰ ਮਿਲਜੂ ਕਿ ਜੀ ਸਿਰਫ 13 ਬੁੱਕਾਂ, 14 ਬੁੱਕਾਂ, 15 ਦਾ ਆਹ ਘੰਟਾ ਫਰੀ ਆ, ਫਿਰ ਬਾਅਦ ਦੇ ਵਿੱਚ ਤੁਸੀਂ ਉਸ ਅਕੋਰਡਿੰਗ ਤੁਹਾਨੂੰ ਬੁਕਿੰਗ ਲੈਣੀ ਪਊ। ਸੋ ਪਹਿਲਾਂ ਕਰੋਗੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਬੁਕਿੰਗ ਲੈ ਸਕਦੇ ਹੋ। ਫਿਜ਼ੀਓਥੈਰੇਪੀ ਦਾ ਮੁਫਤ ਇਲਾਜ ਕੈਂਪ ਸ਼ਹਿਰ ਦੇ ਵਿੱਚ ਆ ਰਿਹਾ ਜੀ, ਅਲਫਾ ਫਿਜ਼ੀਓਥੈਰੇਪੀ ਪਰਮੀਤ ਜੀ ਇਸ ਨੂੰ ਲੈ ਕੇ ਆ ਰਹੇ ਨੇ ਤੁਹਾਡੇ ਤੱਕ। ਤੁਸੀਂ ਸਿਰਫ ਉਹਨੂੰ ਕਾਲ ਕਰਨੀ ਆ ਅਤੇ ਆਪਣੀ ਜਗ੍ਹਾ ਬੁੱਕ ਕਰਨੀ ਆ। ਨੰਬਰ ਟੂ ਕਾਲ ਦੋ ਨੰਬਰ ਨੇ, ਸੋ ਜੇ ਇੱਕ ਨੰਬਰ ਬਿਜੀ ਆ ਰਿਹਾ ਤਾਂ ਦੂਜਾ ਉੱਤੇ ਕਾਲ ਕਰ ਲਿਓ। ਦੋਨੇ ਨੰਬਰ ਮੈਂ ਬੋਲ ਰਿਹਾ, 905-200-43, 905-200-43, 905-226-0043 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਫਿਜ਼ੀਓਥੈਰੇਪੀ ਇਲਾਜ ਵੀ ਕੀਤਾ ਜਾਊਗਾ, ਤੇ ਜੇ ਪਰਮੀਤ ਜੀ ਕਈ ਵਾਰ ਇਲਾਜ ਤੋਂ ਬਾਅਦ ਆਪਾਂ ਨੂੰ ਲੱਗਦਾ ਕਈ ਚੀਜ਼ਾਂ ਤਾਂ ਇੱਦਾਂ ਦੀਆਂ ਹੁੰਦੀਆਂ ਨੇ, ਇੱਕ ਵਾਰੀ ਅਸੀਂ ਕੈਂਪ ਦੇ ਵਿੱਚ ਆਏ, ਤੁਸੀਂ ਸਾਨੂੰ ਟ੍ਰੀਟਮੈਂਟ ਦਿੱਤਾ ਤੇ ਨਾਲ ਐਕਸਰਸਾਈਜ਼ਾਂ ਦੇਤੀਆਂ ਜਿਹਦੇ ਨਾਲ ਬੰਦਾ ਬਿਹਤਰ ਫੀਲ ਕਰਦਾ। ਕਈ ਵਾਰ ਕੋਈ 15 ਸਾਲਾਂ ਦਾ ਪੁਰਾਣੀ ਸਰਵਾਈਕਲ ਤੋਂ, ਉਹ ਇੱਕ ਵਿਜਿਟ ਦੇ ਨਾਲ ਨਹੀਂ ਹੁੰਦਾ, ਉਹਨਾਂ ਨੂੰ ਐਡ ਆਨ 3-4-5 ਸੈਸ਼ਨ ਲੈਣੇ ਪੈਂਦੇ ਨੇ, ਉਹਨਾਂ ਤੇ ਵੀ ਫਿਰ ਸਾਨੂੰ ਜਿਹੜੇ ਕੈਂਪ ਚ ਆਉਣਗੇ ਉਹਨਾਂ ਨੂੰ ਡਿਸਕਾਊਂਟ ਉਹਦੇ ਤੇ ਵੀ ਦੇ ਦੋਗੇ?
1: ਉਹ ਅਸੀਂ 50% ਡਿਸਕਾਊਂਟ ਇੱਦਾਂ ਹੀ ਦੇ ਦਿੰਦੇ ਹਾਂ ਬਾਈ, ਜੋ ਪ੍ਰਾਈਸ ਲੋਕਾਂ ਨੂੰ ਲੈਂਦੇ ਹਾਂ, ਪਰ ਅਸੀਂ ਕੈਂਪ ਲਈ ਐਕਸਟਰਾ ਪ੍ਰਾਈਸ ਰੱਖੇ ਹੋਏ ਨੇ। ਜੇ ਕੋਈ 5 ਸੈਸ਼ਨ ਲੈਂਦਾ ਤੁਹਾਨੂੰ ਔਨ ਸਪੋਟ ਜਿਹੜੇ ਸਾਡੇ ਤੇ ਫਰੰਟ ਡੈਸਕ ਹੋਣਗੇ ਤੁਹਾਨੂੰ ਦੱਸ ਦੇਣਗੇ ਰਾਈਟ ਅਵੇ ਹਨਾ। ਤੇ ਉਹ ਜਿਹੜੇ ਬਜ਼ੁਰਗ ਵਾਲੇ ਨੇ ਉਹ 65 ਲਈ ਡਿਫਰੈਂਟ ਪੈਕੇਜ ਹੈਗਾ, ਜਿਹੜੇ ਉਹਨਾਂ 65 ਦੇ ਥੱਲੇ ਨੇ। ਪਰ ਜੇ ਕਿਸੇ ਨੂੰ ਨਹੀਂ ਵੀ, ਲੈਟਸ ਸੇ ਕਈ ਬਜ਼ੁਰਗ ਹੁੰਦੇ ਨੇ ਜਾਂ ਪੈਸੇ ਨਹੀਂ ਵੀ ਹੁੰਦੇ, ਉਹ ਤੇ ਮੈਂ ਆਪ ਹੀ ਆਪਣੇ ਸਿਰ ਤੇ ਲੈ ਲੈਂਦਾ ਹੁੰਦਾ ਕਈ ਵਾਰੀ, ਚੱਲ ਕੋਈ ਨਾ।
0: ਕਿਉਂਕਿ ਦੋਸਤੋ ਜਿਹੜੇ ਫਿਜ਼ੀਓਥੈਰੇਪਿਸਟ ਨੇ ਉਹਨਾਂ ਨੂੰ ਤਾਂ ਜੇ ਹੁਣ 7 ਦਿਨ ਨੇ ਤੇ ਹਰ ਰੋਜ਼ ਉਹਨਾਂ ਨੇ ਇਲਾਜ ਕਰਨਾ, ਹੁਣ ਫਿਜ਼ੀਓਥੈਰੇਪਿਸਟ ਤਾਂ ਚਾਰਜ ਕਰਨਗੇ, ਉਹਨਾਂ ਨੂੰ ਪਰਮੀਤ ਜੀ ਆਪਣੀ ਜੇਬ ਤੋਂ ਉਹਨਾਂ ਨੂੰ ਪੋਕਟ ਤੋਂ ਪੇ ਕਰਨਗੇ, ਕਿਉਂਕਿ ਇਹ ਨਹੀਂ ਹੈਗਾ ਪਰਮੀਤ ਜੀ ਦਾ ਵਿਜ਼ਨ ਇਹ ਕੈਂਪ, ਜਿਹੜੇ ਉੱਥੇ ਕੰਮ ਕਰਦੇ ਨੇ ਫਿਜ਼ੀਓਥੈਰੇਪਿਸਟ ਨੇ ਉਹਨਾਂ ਨੇ ਇਹ ਸੇਵਾ ਨਹੀਂ ਕਰਨੀ, ਉਹਨਾਂ ਨੂੰ ਤਾਂ ਪਰਮੀਤ ਜੀ ਆਪਣੀ ਪੋਕਟ ਤੋਂ ਪੇ ਕਰ ਰਹੇ ਨੇ। ਪਰ ਤੁਸੀਂ ਹੁਣ ਇਹ ਚੀਜ਼ ਦਾ, ਇਹ ਸੇਵਾ ਦਾ ਫਾਇਦਾ ਲੈ ਸਕਦੇ ਹੋ, ਇਸ ਨੂੰ ਤੁਸੀਂ ਆਪ ਮਹਾਰੇ ਪ੍ਰਮੋਟ ਕਰੋ, ਇਹ ਫ੍ਰੀ ਕੈਂਪ ਫਿਜ਼ੀਓਥੈਰੇਪੀ ਦਾ 13-18 ਤੱਕ। ਤੇ ਦੂਜਾ ਨੰਬਰ ਨੋਟ ਕਰ ਲਓ, 647-497-6969, 647-497-6969, 647-497-5959 ਤੇ ਕਾਲ ਕਰ ਲਓ, ਜਾਂ ਫਿਰ 905-226-0043 ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਪਰਮੀਤ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ ਇੱਕ ਵਾਰ ਫਿਰ ਨੰਬਰ 905-226-0043, ਅਲਫਾ ਫਿਜ਼ੀਓਥੈਰੇਪੀ ਫ੍ਰੀ ਕੈਂਪ ਸ਼ਹਿਰ ਵਿੱਚ ਲਿਖੇ ਆ ਰਹੇ ਨੇ, 905-226-0043, 905-226-0043।

0: ਸਾਡਾ ਢੀਂਡਸਾ ਸਾਹਿਬ ਵੀ ਸਟੂਡੀਓ 'ਚ ਜੁੜੇ ਹੋਏ ਨੇ। ਢੀਂਡਸਾ ਸਾਹਿਬ, ਵਿੰਡੋ ਕਲੀਨਿੰਗ ਬਾਰੇ ਤਾਂ ਤੁਸੀਂ ਆਪਣੀ ਸਰਵਿਸ ਬਾਰੇ ਦੱਸਿਆ, ਦਾ ਮੈਪਲ ਕਲੀਨਿੰਗ। ਸੋ ਦੋਸਤੋ, ਇੱਕ ਵਾਰੀ ਜਿਹੜੇ ਹੁਣ ਜੁੜੇ ਨੇ ਦੱਸ ਦਈਏ, ਜਿਹੜਾ ਤਕਰੀਬਨ 2500 ਸਕੁਅਰ ਫੀਟ ਤੱਕ ਦਾ ਘਰ ਆ, ਜਿਹਨੂੰ $249 ਫਲੈਟ ਰੇਟ ਦੇ ਵਿੱਚ ਵਿੰਡੋ ਕਲੀਨਿੰਗ ਕੀਤੀ ਜਾਂਦੀ ਸੀ, ਅੱਜ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ ਸਿਰਫ $169 $169 ਦੇ ਵਿੱਚ ਵਿੰਡੋ ਕਲੀਨ ਕਰਾ ਸਕਦੇ। ਨੰਬਰ 647-286-0077। ਅੱਛਾ, ਦੋ ਚੀਜ਼ਾਂ ਮੈਨੂੰ ਦੱਸੋ। ਚਲੋ ਪਹਿਲਾਂ ਰੈਗੂਲਰ ਕਲੀਨਿੰਗ ਬਾਰੇ ਦੱਸੋ। ਰੈਗੂਲਰ ਕਲੀਨਿੰਗ ਜਿਹੜੀ ਤੁਸੀਂ ਆਲਵੇਜ਼, ਸਾਡਾ ਜਿਹੜਾ ਮਾਲਟਨ ਦੇ ਵਿੱਚ ਰੇਡੀਓ ਚੜ੍ਹਦੀ ਕਲਾ ਦਾ ਆਫਿਸ ਆ, ਤੁਸੀਂ ਉੱਥੇ ਵੀ ਆਪਣੀ ਟੀਮ ਭੇਜ ਦਿਓ ਰੈਗੂਲਰ ਕਲੀਨਿੰਗ ਦੇ ਲਈ। ਤੁਸੀਂ ਬਹੁਤ ਸਾਰੇ ਬਿਜ਼ਨਸ ਨੇ ਜੋ ਡੀਲਰਸ਼ਿਪ ਆ, ਉੱਥੇ ਵੀ ਤੁਸੀਂ ਭੇਜ ਦਿਓ। ਫਿਰ ਮੂਜ਼ ਬਲਾਈਨ ਦਾ ਜਿਹੜਾ ਮੈਨੂਫੈਕਚਰਿੰਗ ਆ, ਉੱਥੇ ਭੇਜ ਦਿਓ। ਸਾਡੇ ਕਿੰਨੀ ਬਿਜ਼ਨਸ ਨੇ, ਕਿੰਨੀ ਅਪਾਰਟਮੈਂਟ ਨੇ ਜਿੱਥੇ ਤੁਸੀਂ ਰੈਗੂਲਰ ਕਲੀਨਿੰਗ ਲਈ ਭੇਜ ਦਿਓ। ਐਂਡ ਫਿਰ ਲੋੜ ਹੁੰਦੀ ਹੈ ਜਿਹੜੇ ਰੈਜੀਡੈਂਸ਼ੀਅਲ ਕਲੀਨਿੰਗ ਆ, ਸੋ ਉਹਦੇ ਲਈ ਤੁਸੀਂ ਕਿਵੇਂ ਬੰਦਾ ਸ਼ਾਰਟਲਿਸਟ ਕਰਦੇ, ਕਿਉਂਕਿ ਪਰਿਵਾਰਾਂ ਨੂੰ ਟਰੱਸਟ ਇਸ਼ੂ ਹੁੰਦੇ ਨੇ, ਉਹਦੇ ਬਾਰੇ ਦੱਸੋ ਇੱਕ ਵਾਰੀ।
1: ਸਰ, ਅਸੀਂ ਸ਼ਾਰਟ ਲਿਸਟ ਜਿਹੜਾ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਹੈ ਜੀ, ਵੈਰੀਫਿਕੇਸ਼ਨ ਤੋਂ ਬਾਅਦ ਹੀ ਕਿਸੇ ਨੂੰ ਹਾਇਰ ਕਰਦੇ ਹਾਂ, ਅਤੇ ਉਹ ਤੋਂ ਬਾਅਦ ਹਾਇਰ ਕਰਨ ਤੋਂ ਬਾਅਦ ਇਨ ਕਲਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਪ੍ਰੋਪਰ ਉਹਨਾਂ ਨੂੰ, ਕਿੱਦਾਂ ਗ੍ਰੀਟ ਕਰਨਾ ਹੈ ਤੁਸੀਂ, ਆਪਣਾ ਬਿਹੇਵੀਅਰ ਕਿਸ ਤਰ੍ਹਾਂ ਦਾ ਰੱਖਣਾ ਔਨ ਜੋਬ, ਅਤੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਕਿਸੇ ਨੂੰ ਹਾਇਰ ਕੀਤਾ ਤਾਂ ਉਹਦਾ ਤਾਂ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਹੀ ਹੈ, ਤੇ ਟਰਸਟਡ ਇੰਪਲੋਈਜ਼ ਸਾਡੇ ਹੈਗੇ,
0: ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਹੜਾ ਕੈਮੀਕਲ ਕਿੱਥੇ,
1: ਇਨ ਕਲਾਸ ਪ੍ਰੋਪਰ ਟ੍ਰੇਨਿੰਗ ਸਾਰੇ ਤਰ੍ਹਾਂ ਦੀ ਦਿੱਤੀ ਜਾਂਦੀ ਹੈ, ਇਨਕਲੂਡਿੰਗ ਬਿਹੇਵੀਅਰ ਵੀ। ਕਈ ਵਾਰ ਹੁੰਦਾ ਹੈ ਕਈ ਥੋੜਾ ਜਿਹਾ ਰੂਡ ਬਿਹੇਵੀਅਰ ਰੱਖਦੇ, ਆਪਾਂ ਉਹ ਵੀ ਅਲਾਓ ਨਹੀਂ ਕਰਦੇ ਜੀ, ਤੇ ਪ੍ਰੋਪਰ ਉਹਨਾਂ ਨੂੰ
0: ਮੇਨ ਰੂਲ ਆ, ਥੰਬ ਰੂਲ ਆ, ਕਸਟਮਰ ਇਜ਼ ਆਲਵੇਜ਼ ਰਾਈਟ,
1: ਕਸਟਮਰ ਸਰਵਿਸ ਪ੍ਰੋਪਰ ਧਿਆਨ 'ਚ ਰੱਖੀ ਜਾਂਦੀ ਹੈ।
0: ਸੋ ਇਹ ਰੈਗੂਲਰ ਕਲੀਨਿੰਗ ਲਈ ਜੇ ਤੁਹਾਨੂੰ ਹਾਇਰ ਕਰਨਾ ਹੋਵੇ, ਉਹਦੇ ਲਈ ਕਾਲ ਕਰ ਸਕਦੇ?
1: ਹਾਂਜੀ ਸਰ, ਰੈਗੂਲਰ ਕਲੀਨਿੰਗ ਤੁਸੀਂ ਚਾਹੇ ਡੇਲੀ, ਬਾਏ ਵੀਕਲੀ, ਮੰਥਲੀ, ਜਿੱਦਾਂ ਵੀ ਵੀਕਲੀ ਤੁਹਾਨੂੰ ਜੋ ਤੁਹਾਡੇ ਅਕੋਰਡਿੰਗ ਸੂਟ ਕਰਦਾ ਹੈ ਉੱਦਾਂ ਦੀ ਸਰਵਿਸ ਆਪਾਂ ਪ੍ਰੋਵਾਈਡ ਕਰਦੇ ਹਾਂ ਜੀ।
0: ਨੰਬਰ ਬੋਲ ਦਿਓ ਜੀ।
1: ਨੰਬਰ ਹੈ ਜੀ 647-286-0077
0: ਐਲੀਜੀਬਲ ਹੁੰਦੀ ਆ ਬੈਂਕਾਂ ਦੀ ਜਾਂ ਗੌਰਮੈਂਟ ਅਦਾਰੇ ਨਾਲ ਕੰਮ ਕਰਨ ਲਈ, ਡੈਂਟਿਸਟਾਂ, ਫਿਜ਼ੀਓਥੈਰੇਪੀ, ਕਿਉਂਕਿ ਇਹਨਾਂ ਦੇ ਹਰੇਕ ਬੰਦਾ ਕੋਈ ਮਾਰਕੀਟ ਪਲੇਸ ਤੇ ਪਾ ਕੇ ਐਡ ਕਿ ਚਲੋ ਜੀ ਆਪਾਂ ਦੋ ਬਾਲਟੀਆਂ ਲਓ, ਪੋਚਾ ਲਓ, ਸਫਾਈ ਕਰਿਓ, ਉਦਾਂ ਦਾ ਕੰਮ ਨਹੀਂ ਹੈਗਾ। ਕਾਰਪੋਰੇਟ ਕੰਪਨੀ ਆ, ਤੁਸੀਂ ਇਹਦੇ ਨਾਲ ਜੁੜੋਗੇ, ਪ੍ਰਾਈਸ ਵੀ ਵਧੀਆ ਮਿਲੂਗਾ, ਸਰਵਿਸ ਵੀ ਮਿਲੂਗਾ, ਤੇ ਟਰਸਟ ਭਰੋਸੇਮੰਦ ਕੰਮ ਤੁਹਾਨੂੰ ਸਰਵਿਸ ਮਿਲੇਗੀ। ਨੰਬਰ 647-286-0077 ਕਲੀਨਿੰਗ ਕਰਵਾਉਣੀ ਆ ਤਾਂ ਦਾ ਮੈਪਲ ਕਲੀਨਿੰਗ, 647-286-0077 647-286-0077 ਤੇ ਗੱਲਬਾਤ ਕਰ ਸਕਦੇ ਹੋ, ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਤੇ ਦੋਸਤੋ, ਸਪੈਂਡ ਮੋਰ ਸੇਵ ਮੋਰ, ਇਹ ਕਿਵੇਂ ਹੋ ਸਕਦਾ? ਜਿੰਨਾ ਵੱਧ ਤੁਸੀਂ ਖਰਚੋਗੇ ਉਨੀ ਵੱਧ ਸੇਵਿੰਗ ਕਰੋਗੇ। ਸੁਲਤਾਨ ਜੀ ਇਹਦੇ ਬਾਰੇ ਦੱਸਣਗੇ ਕਿ ਇਹ ਪੂਰੀ ਕਹਾਣੀ ਆ। ਕਈ ਵਾਰ ਹੁੰਦਾ ਆਪਾਂ ਨੂੰ ਕਿ ਯਾਰ ਚਲੋ ਇਸ ਵਾਰੀ ਦੋ ਕੱਲਾ ਚੁੱਲ੍ਹਾ ਅਪਡੇਟ ਕਰ ਲਓ, ਇਸ ਵਾਰੀ ਕੱਲਾ ਲਾਉਂਡਰੀ ਅਪਡੇਟ ਕਰ ਲਓ। ਸੁਲਤਾਨ ਜੀ ਕਹਿੰਦੇ ਸਾਰੇ ਅਪਲਾਇੰਸਿਸ ਅਪਡੇਟ ਕਰ ਲਓ, ਉਹਦੇ ਨਾਲ ਤੁਹਾਡੀ ਹੋਰ ਸੇਵਿੰਗ ਹੋਊਗੀ। ਸੁਲਤਾਨ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਬਾਏ ਮੋਰ ਸੇਵ ਮੋਰ ਇਵੈਂਟ ਜਿਹੜਾ ਜੀ, ਜਿਹਨਾਂ ਕੰਪਨੀਜ਼ ਵੱਲੋਂ ਦਿੱਤਾ ਜਾ ਰਿਹਾ, ਅੱਜ ਉਹਦਾ ਲਾਸਟ ਡੇ ਹੈ। ਕੋਈ ਵੀ ਕਸਟਮਰ ਫੋਰ ਐਗਜ਼ਾਮਪਲ ਸਿੰਗਲ ਪੀਸ ਡਿਸ਼ਵਾਸ਼ਰ ਲੈਣਾ ਚਾਹੁੰਦੇ ਤੇ $1000 ਵਾਲੀ ਟੋਲ ਟੱਪ ਦੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ ਅੱਧੇ ਪ੍ਰਾਈਸ ਤੇ $499 ਦੀ ਮਿਲੇਗੀ, $500 ਕਸਟਮਰ ਉਹਦੇ ਚ ਸੇਵ ਕਰਨਗੇ। ਇਸੇ ਤਰ੍ਹਾਂ ਹੀ ਸਿੰਗਲ ਪੀਸ ਕਿਸੇ ਨੇ ਲੈਣਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਜੀ, ਤੇ ਉਹ ਵੀ ਤੁਹਾਨੂੰ $1200 ਵਾਲਾ $799 ਚ ਮਿਲੇਗਾ, ਉਹਦੇ ਚ ਵੀ $400 ਸੇਵ ਹੋਣਗੇ। ਸੋ ਇੰਡੀਵਿਜੁਅਲ ਬਾਏ ਮੋਰ ਸੇਵ ਮੋਰ, ਜਿੰਨੇ ਸਿੰਗਲ ਸਿੰਗਲ ਪੀਸ ਹੋਣਗੇ ਉਹਨਾਂ ਤੇ ਤਾਂ ਤੁਹਾਨੂੰ $400 ਜਾਂ $500 ਦੀ ਸੇਵਿੰਗ ਹੋਣੀ ਹੀ ਹੋਣੀ ਹੈ। ਪਰ ਜੇ ਤੁਸੀਂ ਬੰਡਲ ਪੈਕੇਜ ਲੈ ਲੈਂਦੇ ਹੋ ਜਿਹਦੇ ਚ ਫਰਿੱਜ, ਸਟੋਵ, ਡਿਸ਼ਵਾਸ਼ਰ, ਥ੍ਰੀ ਪੀਸ ਕਿਚਨ ਬੰਡਲ ਆਉਂਦਾ, ਤੇ $5000 ਵਾਲਾ $29.99 ਚ ਮਿਲੇਗਾ, ਪੂਰੇ $2000 ਦੀ ਸੇਵਿੰਗ ਹੋਏਗੀ, ਕਿਉਂਕਿ ਬਾਏ ਮੋਰ ਸੇਵ ਮੋਰ ਇਵੈਂਟ ਚ ਤਿੰਨ ਪੀਸ ਆ ਰਹੇ ਇਸ ਬੰਡਲ ਪੈਕੇਜ ਚ। 905-450-2858 ਨੰਬਰ ਹੈ ਤੇ 29.99 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫਿਰ ਜਦੋਂ ਬਾਏ ਮੋਰ ਸੇਵ ਮੋਰ ਇਵੈਂਟ ਦੀ ਗੱਲ ਕਰਦੇ ਹਾਂ
0: ਜੀ,
2: ਤੇ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਉਹ ਤਾਂ ਦੋ ਪੀਸ ਹੋ ਜਾਂਦੇ ਆ, ਸੋ ਬਾਏ ਸਿੰਗਲ ਪੀਸ ਗੈਟ $400 ਡਿਸਕਾਊਂਟ, ਬਾਏ ਵਾਸ਼ਰ ਐਂਡ ਡਰਾਇਰ ਗੈਟ $800 ਡਿਸਕਾਊਂਟ। ਸੋ ਸਿੰਗਲ ਪੀਸ ਵਾਸ਼ਰ $1000 ਵਾਲਾ ਤੁਹਾਨੂੰ ਅਸੀਂ ਦੇ ਰਹੇ ਜੀ ਅੱਜ ਸਿਰਫ $599 ਦਾ। ਇਹਦੇ ਚ $400 ਤੁਸੀਂ ਸੇਵ ਕਰੋਗੇ ਅਗਰ ਕੱਲਾ ਵਾਸ਼ਰ ਲੈਣਾ, ਪਰ ਜੇ ਵਾਸ਼ਰ ਐਂਡ ਡਰਾਇਰ ਦੋਨੋਂ ਪੀਸ ਲੈਣੇ ਆ ਫਿਰ ਤੁਹਾਡਾ $800 ਦੀ ਸੇਵਿੰਗ ਹੋਏਗੀ। ਬਾਏ ਮੋਰ ਸੇਵ ਮੋਰ, ਸਿੰਗਲ ਪੀਸ ਤੇ $400, ਦੋ ਪੀਸਾਂ ਤੇ $800। ਸੋ ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਐਨਰਜੀ ਸੇਵਰ, ਐਨਰਜੀ ਸਟਾਰ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ ਲੈ ਕੇ ਦੇ ਰਹੇ ਹਾਂ ਜੀ। ਇਹ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1799 ਚ $800 ਤੁਸੀਂ ਸੇਵ ਕਰੋਗੇ, ਔਰ $1799 ਛੇ ਮਹੀਨੇ ਚ ਪੇ ਕਰਨਾ। ਫ੍ਰੀ ਹੋਮ ਡਿਲੀਵਰੀ ਹੈ, ਪਹੁੰਚਣਾ ਅੱਜ ਸ਼ਾਮ 7 ਵਜੇ ਤੱਕ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ, ਕਿਉਂਕਿ ਜਦੋਂ ਤੁਸੀਂ ਟਿਕਟੋਕ ਅਕਾਊਂਟ ਨੂੰ ਫੋਲੋ ਕਰੋਗੇ ਤੁਹਾਡਾ ਨਾਮ ਡਰੋ ਚ ਪਾਇਆ ਜਾਏਗਾ, ਤੇ ਡਰੋ ਚ ਤੁਸੀਂ ਨਿੰਜਾ ਕੰਪਨੀ ਦਾ ਜੂਸਰ ਵਿਨ ਕਰ ਸਕਦੇ ਹੋ। ਸੋ ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰਨਾ ਤਾਂ ਕਿ ਤੁਹਾਨੂੰ ਅਪਡੇਟਸ ਵੀ ਮਿਲਦੀਆਂ ਰਹਿਣ। 905-450-2828 ਸਾਡਾ ਨੰਬਰ ਹੈ, ਤੇ ਜਦੋਂ ਬਾਏ ਮੋਰ ਸੇਵ ਮੋਰ ਕਹਿੰਦੇ ਆ ਤੇ ਬਿਲਟ ਇਨ ਕਿਚਨ ਦੇ ਉੱਪਰ ਤਾਂ 5 ਅਪਲਾਈਸਿਸ ਆ ਜਾਂਦੇ ਆ, ਸੋ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਲੈ ਕੇ $6,100 ਬਾਏ ਮੋਰ ਸੇਵ ਮੋਰ ਈਵੈਂਟ ਚ ਬਿਲਟ ਇਨ ਕਿਚਨ ਤੇ ਤੁਸੀਂ ਸੇਵ ਕਰਨਾ, ਤੇ $6,900 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ, ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828
0: ਦੂਸਰਾ ਬਿਗ ਸਕਰੀਨ ਟੀਵੀ ਡਿਮਾਂਡ ਦੇ ਵਿੱਚ ਰਹਿੰਦੇ ਨੇ, ਜਦੋਂ ਖਾਸ ਤੌਰ ਤੇ ਮੀਂਹ ਕਣੀ ਦਾ ਮੌਸਮ ਬੰਦਾ ਘਰ ਬੈਠ ਕੇ ਟੀਵੀ ਇੰਜੋਏ ਜ਼ਰੂਰ ਕਰਦਾ ਗਾ। ਸੋ ਸੁਲਤਾਨ ਜੀ, ਟੀਵੀ ਸੈਕਸ਼ਨ ਦੀਆਂ ਡੀਲਾਂ ਚ ਜਾਵਾਂਗੇ ਆਪਾਂ, ਇੱਕ ਵਾਰੀ ਸਟੇਸ਼ਨ ਆਈ ਡੀ ਮੈਂ ਪਲੇ ਕਰਦਾ, ਲਾਈਨ ਨੂੰ ਇੱਦਾਂ ਹੀ ਹੋਲਡ ਰੱਖੋ ਤੇ ਇਸ ਤੋਂ ਬਾਅਦ ਆਪਾਂ ਟੈਲੀਵਿਜ਼ਨ ਸੈਕਸ਼ਨ ਦੇ ਵਿੱਚ ਚੱਲਦੇ ਹਾਂ ਜੀ।
3: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
4: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਪ੍ਰੋਗਰਾਮ ਨੂੰ ਤੁਸੀਂ 4 ਵਜੇ ਤੱਕ ਇੰਜੋਏ ਕਰੋਗੇ। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਸੁਲਤਾਨ ਜੀ, ਤੇ ਹੁਣ ਟੈਲੀਵਿਜ਼ਨ ਸੈਕਸ਼ਨ ਦੇ ਵਿੱਚ ਸੁਲਤਾਨ ਜੀ, ਕੀ ਖਾਸ ਡੀਲ ਹੈ ਇਸ ਵੀਕਐਂਡ ਤੇ?
2: ਟੀਵੀਜ਼ ਦੀ ਜਦੋਂ ਗੱਲ ਕਰਦੇ ਹਾਂ ਭੁੱਲਰ ਸਾਹਿਬ, ਸਾਡੇ ਕੋਲ ਇਸ ਟਾਈਮ ਅਗਰ 85 ਇੰਚ ਟੀਵੀ ਬਿਗ ਸਕਰੀਨ ਕਿਸੇ ਨੇ ਲੈਣਾ ਤੇ ਸੋਨੀ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3, ਸੋਨੀ ਬ੍ਰੇਵੀਆ ਮਾਡਲ ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ ਜੀ $2200 ਤੋਂ $1599 ਦਾ, ਜਿਹੜਾ ਕਿ ਗੂਗਲ ਫੀਚਰ ਦੇ ਨਾਲ ਤੁਹਾਨੂੰ ਗੂਗਲ ਟੀਵੀ ਸੋਨੀ ਬ੍ਰੇਵੀਆ 3 ਮਿਲ ਰਿਹਾ। ਇਹਦੇ ਚ ਕਰੋਮਕਾਸਟ ਬਿਲਟ ਇਨ ਹੈ ਤੇ ਗੂਗਲ ਫੀਚਰ ਦਾ ਮਤਲਬ ਇਹ ਹੈ ਕਿ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪ ਤੁਸੀਂ ਇਹਦੇ 'ਚ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਸੈਮਸੰਗ 'ਚ ਜਾਣਾ ਜੀ ਤੇ ਸੈਮਸੰਗ ਦੀ ਲੇਟੈਸਟ ਟੈਕਨੋਲੋਜੀ ਮਿੰਨੀ ਐਲ ਈ ਡੀ, ਮਿੰਨੀ ਐਲ ਈ ਡੀ ਜਿਹੜੀ ਹੈ ਇਹ 2026 ਦਾ ਲੇਟੈਸਟ ਮਾਡਲ ਹੈ, 85 ਇੰਚ, ਇਹ ਵੀ ਮਿਲ ਰਿਹਾ ਅੱਜ ਤੁਹਾਨੂੰ $1599 ਦਾ। ਸੋ $2200 ਤੋਂ ਸੋਨੀ ਜਾਂ ਸੈਮਸੰਗ 85 ਇੰਚ ਐਨੀ ਆਫ ਵਨ ਲੈਣਾ $1599 ਚ ਮਿਲੇਗਾ। $700 ਤੁਸੀਂ ਸੇਵ ਕਰਨੇ ਆ ਤੇ $1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਬਿਗ ਸਕਰੀਨ ਦੀ ਗੱਲ ਕਰਦੇ ਤੇ ਫਿਰ ਸੈਮਸੰਗ ਦਾ 98 ਇੰਚ ਵੀ ਅੱਜ $1500 ਸੇਵਿੰਗ ਦੇ ਨਾਲ ਮਿਲ ਰਿਹਾ ਤੁਹਾਨੂੰ, $3500 ਤੋਂ $1999 ਦਾ ਮਿਲੇਗਾ ਤੇ $1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ, ਚਾਹੇ ਤੁਸੀਂ ਹੋਮ ਅਪਲਾਇੰਸਿਸ ਲੈਣੇ ਆ, ਚਾਹੇ ਤੁਸੀਂ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਲੈਣਾ। $3000 ਤੱਕ ਵੀ ਸ਼ੋਪਿੰਗ ਕਰੋ ਤੇ $500 ਅ ਮੰਥ ਕਰਕੇ ਪੇ ਕਰ ਸਕਦੇ ਹੋ, ਕਿਉਂਕਿ 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈ ਜੀ। ਇਸੇ ਤਰ੍ਹਾਂ 50 ਇੰਚ ਟੀਵੀ $299 ਦਾ, 55 ਇੰਚ ਟੀਵੀ $399 ਦਾ, 65 ਇੰਚ ਟੀਵੀ $599 ਦਾ ਤੇ 75 ਇੰਚ ਗੂਗਲ ਟੀਵੀ $699 ਦਾ ਮਿਲੇਗਾ। ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 9054502828 ਸਾਡਾ ਨੰਬਰ ਹੈ। ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ, ਜੇ ਉਹਨਾਂ ਨੇ ਕੋਈ ਵੀ ਸਾਈਜ਼ ਦਾ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਟੀਵੀ ਲੈਣਾ, ਗਰੰਟੀ ਉਹਨਾਂ ਦੇ $600-800 ਸੇਵ ਕਰਨਗੇ ਫਰੀ ਹੋਮ ਡਿਲੀਵਰੀ ਨਾਲ ਤੇ 6 ਮਹੀਨੇ ਚ ਕਸਟਮਰ ਪੇ ਕਰਨਗੇ। 9054502828 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਜੀ। ਸ਼ਾਮਲ ਜ਼ਰੂਰ ਹੋ ਜਾਓਗੇ। ਇਹ ਤਾਂ ਸੀ ਅਪਲਾਇੰਸਿਸ ਤੇ ਹੁਣ ਵਾਰੀ ਆਉਂਦੀ ਹੈ ਫਰਨੀਚਰ ਦੀ। ਫਰਨੀਚਰ ਦੇ ਲਈ ਏਅਰਪੋਰਟ ਕੁਈਨ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਤੇ ਅੱਜ ਤੁਹਾਨੂੰ ਸੁਖਬਾਈ ਜੀ ਕੀ ਆਫਰ ਕਰ ਰਹੇ ਨੇ ਸੁਖਬਾਈ ਜੀ ਅਜੇ ਆਇਆਂ ਨੂੰ?
6: ਬਹੁਤ ਸ਼ੁਕਰੀਆ, ਧੰਨਵਾਦ ਭੁਰਤ ਸਾਹਿਬ। ਬਿਲਕੁਲ, ਅੱਜ ਰਾਤ ਦੇ ਅਸੀਂ 8 ਵਜੇ ਤੱਕ ਪਰਿਵਾਰਾਂ ਦੇ ਲਈ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵਾਂ ਨੂੰ ਪਰਿਵਾਰਾਂ ਨੇ ਪਹੁੰਚਣਾ ਅੱਜ ਸ਼ਾਮ ਦੇ 8 ਵਜੇ ਤੱਕ। ਲੇਟੈਸਟ ਜਿਹੜੇ ਫਰਨੀਚਰ ਦੀਆਂ ਸਾਡੇ ਕੋਲ ਵਰਾਇਟੀ ਲੱਗ ਚੁੱਕੀਆਂ ਨੇ। ਐਲ ਸ਼ੇਪ ਦੇ ਸੈਕਸ਼ਨਲ ਲੈਦਰ ਦੇ, ਇੱਕ ਹੁਣੇ ਬਾਈਜੀ ਮੇਰੇ ਸਾਹਮਣੇ ਡਿਸਪਲੇ ਹੋ ਰਿਹਾ ਲੈਦਰ ਦਾ ਸੈਕਸ਼ਨਲ, ਇਹਦੀ ਵੀ ਪ੍ਰਾਈਸ ਦਿੰਦੇ। ਤੇ ਨਾਲ ਡਾਇਨਿੰਗ ਟੇਬਲ ਜਿਹੜੇ ਬਹੁਤ ਨਵੇਕਲੇ ਕਿਸਮ ਦੇ ਆਏ ਆ, ਥੱਲੇ ਜਿਹੜਾ ਬੇਸ ਡਿਓਰ ਦਾ ਬੇਸ ਲੈਣਾ ਚਾਹੁੰਦੇ ਹੋ, ਔਟੀ ਵਾਲਾ ਬੇਸ ਲੈਣਾ ਚਾਹੁੰਦੇ ਹੋ ਜਾਂ ਰਿੰਗ ਵਾਲੇ ਬੇਸ ਲੈਣਾ ਚਾਹੁੰਦੇ ਹੋ, ਬਹੁਤ ਸਾਰੀ ਜਿਹੜੀ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਸਾਡੇ ਕੋਲ ਵਰਾਇਟੀ ਜਿਹੜੀ ਨਵੀਂ ਲੱਗ ਚੁੱਕੀ ਆ ਡਿਸਪਲੇ ਦੇ ਉੱਪਰ। ਮਸਾਜਰ ਪਾਵਰ ਰਿਕਲਾਈਨਰ, ਇੱਕ ਪੁਲਿਸ ਸਾਹਿਬ ਨਵੇਂ ਤਰੀਕੇ ਨਾਲ ਸਾਡੇ ਕੋਲ ਰਿਕਲਾਈਨਰ ਆਇਆ, ਟੈਨ ਕਲਰ, ਬੜਾ ਡਿਫਰੈਂਟ ਕਲਰ ਲੈਦਰ ਦੇ ਵਿੱਚ ਆਇਆ। ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਟੈਨ ਕਲਰ ਦੇ ਵਿੱਚ, ਡਿਫਰੈਂਟ ਕਿਸਮ ਦਾ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਲੂਮਰ ਪਾਵਰ ਸਪੋਰਟ ਦੇ ਨਾਲ ਫੁੱਲੀ ਲੋਡਡ ਜਿਹੜਾ ਸਾਡੇ ਕੋਲ ਰਿਕਲਾਈਨਰ ਡਿਸਪਲੇ ਦੇ ਉੱਪਰ ਲੱਗ ਚੁੱਕਾ। ਸੋ ਤੁਸੀਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਐਲ ਸ਼ੇਪ ਦਾ ਸੈਕਸ਼ਨਲ ਸੋਫਾ ਸੈੱਟ ਲੈਣਾ ਬਲੈਕ ਕਲਰ ਦਾ, ਮੇਰੇ ਸਾਹਮਣੇ ਇੰਸਟਾਲ ਹੋ ਰਿਹਾ, ਕੜਾਕੇ ਕੱਢਣੀ ਪ੍ਰਾਈਸ ਦੇਣ ਲੱਗੇ। ਕੰਟੇਨਰ ਦੇ ਵਿੱਚ 5 ਸੈੱਟ ਆਏ ਨੇ, 8 ਵਜੇ ਤੱਕ ਪਰਿਵਾਰ ਆ ਜਾਣ। 1-2-3 ਸੀਟਾਂ, ਫਿਰ ਕਾਰਨਰ, ਫਿਰ ਇੱਧਰ ਨੂੰ ਚੇਜ਼ ਬਣੀ ਹੋਈ ਆ। ਸੋ 6-7 ਬੰਦੇ ਆਰਾਮ ਨਾਲ ਬੈਠ ਸਕਦੇ ਨੇ। ਐਲ ਸ਼ੇਪ ਦਾ ਸੈਕਸ਼ਨਲ, ਡਰੋਪ ਡਾਊਨ ਕੱਪ ਹੋਲਡਰ, USB ਚਾਰਜਰ, ਲੈਦਰ ਦਾ ਬਲੈਕ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ, 6-7 ਬੰਦੇ ਆਰਾਮ ਨਾਲ ਬੈਠ ਸਕਦੇ ਨੇ। ਜਿਹਦੀ ਰੈਗੂਲਰ ਬਾਜ਼ਾਰ ਚ ਕੀਮਤ $1500 ਸੀ, ਜਿੰਨੇ ਵੀ ਪਰਿਵਾਰ ਸ਼ਾਮ 8 ਵਜੇ ਤੱਕ ਆਉਣਗੇ, ਐਲ ਸ਼ੇਪ ਦਾ ਸੈਕਸ਼ਨਲ ਲੈਦਰ ਦਾ ਡਰੋਪ ਡਾਊਨ ਕੱਪ ਹੋਲਡਰ ਦੇ ਨਾਲ ਸਿਰਫ ਬਿਲਕੁਲ ਫ੍ਰੀ ਮਿਲਣਾ। ਸੋ ਫਟਾਫਟ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਹੈ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਵੱਲੋਂ ਸਰ
0: ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਤੁਸੀਂ ਦੋਸਤੋ 294 ਵਾਕ ਡਰਾਈਵ ਤੇ ਪਹੁੰਚ ਸਕਦੇ ਹੋ ਤੇ ਆਓ ਇੱਕ ਫਰਮੈਸ਼ੀ ਗੀਤ ਸੁਣੀਏ ਤੇ ਫੇਰ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ।

0: ਉੱਥੇ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਸਾਡੀ ਲਾਈਨ ਚੁੱਕੀ ਜੁੜ ਚੁੱਕੀ ਹੈ ਕਟਾਰੀਆ ਟੂਰਸ ਐਂਡ ਟਰੈਵਲ ਤੇ। ਅਵਤਾਰ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਰੇਡੀਓ ਚੜ੍ਹਦੀ ਕਲਾ ਦੇ ਸਰੋਤੇ ਵੀ ਉਡੀਕਦੇ ਨੇ ਕਿ ਕਟਾਰੀਆ ਸਾਹਿਬ ਭਾਈ ਔਨ ਏਅਰ ਔਨ ਤੇ ਸਾਨੂੰ ਜਿਵੇਂ ਮੰਡੀਆਂ ਦੇ ਭਾਅ ਜਿਵੇਂ ਅੱਜ ਦੀ ਮਾਰਕੀਟ ਦੇ ਰੇਟ ਡੇਲੀ ਚੇਂਜ ਹੁੰਦੇ ਨੇ, ਉੱਦਾਂ ਹੀ ਇਹ ਟਿਕਟ ਇੰਡਸਟਰੀ ਆ। ਤੇ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਦੋਸਤੋ ਸਮਝਿਆ ਕਰੋ ਕਿ ਜਿਹੜੇ ਪ੍ਰਾਈਸ ਅੱਜ ਕਟਾਰੀਆ ਸਾਹਿਬ ਨੇ ਹੁਣ ਅਨਾਊਂਸ ਕਰਨਗੇ ਇਹ ਅੱਜ ਦੇ ਲਈ ਤਾਂ ਵੈਲਿਡ ਹੈਗੇ ਨੇ, ਹੋ ਸਕਦਾ ਇੱਕ ਦੋ ਤਿੰਨ ਦਿਨ ਸੇਮ ਰਹਿਣ, ਪਰ ਕਈ ਵਾਰ ਓਵਰਨਾਈਟ ਪ੍ਰਾਈਸ ਚੇਂਜ ਹੋ ਜਾਂਦੇ ਨੇ, ਕਈ ਵਾਰ ਟਿਕਟਾਂ ਸੈੱਲ ਹੋ ਜਾਂਦੀਆਂ ਨੇ ਅਤੇ ਨਵੀਆਂ ਟਿਕਟਾਂ ਆਉਂਦੀਆਂ ਨੇ। ਸੋ ਪ੍ਰਾਈਸ ਚੇਂਜ ਹੁੰਦੇ ਰਹਿੰਦੇ ਨੇ, ਇਸ ਲਈ ਤੁਸੀਂ ਜਲਦੀ ਤੋਂ ਪਹਿਲਾਂ ਰਿਐਕਟ ਦੇ ਉੱਤੇ ਕਰਨਾ ਹੁੰਦਾ। ਕਟਾਰੀ ਸਾਹਿਬ ਗੋ ਹੈਡ ਪਲੀਜ਼।
1: ਹਾਂ ਬਿਲਕੁਲ ਜੀ, ਬਿਲਕੁਲ ਇਹ ਬਿਲਕੁਲ ਦਰੁਸਤ ਗੱਲ ਕਹੀ ਹੈ ਤੁਸੀਂ, ਕਿਉਂਕਿ ਜਿਹੜਾ ਪ੍ਰਾਈਸਿਸ ਆ ਉਹ ਗਰੰਟੀ ਨਹੀਂ ਕਰਦੇ ਹੈਗੇ। ਕਈ ਵਾਰ ਅਸੀਂ ਹੁਣ ਅੱਜ ਬੰਦ ਕਰਕੇ ਸੌਂਦੇ, ਸਵੇਰੇ ਵੀ ਸਾਨੂੰ ਪਤਾ ਨਹੀਂ ਹੁੰਦਾ ਵੀ ਇਹ ਪ੍ਰਾਈਸ ਆਉਣਗੇ ਕਿ ਨਹੀਂ ਆਉਣਗੇ, ਕਿਉਂਕਿ ਏਅਰਲਾਈਨਾਂ ਦਾ ਸਿਸਟਮ ਹੀ ਇਹੋ ਜਿਹਾ ਬਣਿਆ ਹੁੰਦਾ। ਸੋ ਜਿਹੜੇ ਪ੍ਰਾਈਸ ਅਸੀਂ ਅਨਾਊਂਸ ਕਰਦੇ ਹਾਂ ਉਹ ਸੇਮ ਡੇ ਦੀ ਗਰੰਟੀ ਹੁੰਦੀ ਹੈ, ਅਗਲੇ ਦਿਨ ਦੀ ਈਵਨ ਗਰੰਟੀ ਨਹੀਂ ਹੁੰਦੀ ਪ੍ਰਾਈਸਾਂ ਦੀ। ਪਰ ਹੁਣ ਜਿਵੇਂ ਸਾਡੇ ਕੋਲ ਅਵੇਲੇਬਲ ਹੈਗੀਆਂ $1,050 ਤੋਂ ਦਿੱਲੀ ਦੀ ਹੈਗੀ ਆ, $1,295 ਤੋਂ ਅੰਮ੍ਰਿਤਸਰ ਦੀ ਹੈਗੀ ਆ, ਜੇ ਇਹੀ ਰਿਟਰਨ ਟਿਕਟ ਲੈਣੀ ਹੈ $1,699 ਤੋਂ $1,899 ਤੱਕ ਤੁਹਾਨੂੰ ਰਿਟਰਨ ਟਿਕਟ ਦਿੱਲੀ ਦੀ ਮਿਲ ਜਾਏਗੀ ਜੀ। ਤੇ ਉਸ ਤੋਂ ਬਾਅਦ ਜੇ ਕਿਸੇ ਨੇ ਅੰਮ੍ਰਿਤਸਰ ਦੀ ਲੈਣੀ ਹੈ $2,999 ਤੋਂ ਲੈ ਕੇ $2,500 ਤੱਕ ਹੈ ਜੀ ਉਹ ਟਿਕਟ, ਤੁਹਾਡੀਆਂ ਡੇਟਾਂ ਤੇ ਡਿਪੈਂਡ ਕਰਦਾ ਸਾਰਾ ਕੁਛ। ਤੇ ਉਸ ਤੋਂ ਬਾਅਦ ਹੈਰੀ ਭਾਜੀ ਜਿਵੇਂ ਕਹਿ ਸਕਦੇ ਆ ਵੀ ਪ੍ਰਾਈਜ਼ਿੰਗ ਆਲਵੇਜ਼ ਚੇਂਜਿਸ ਜਿਵੇਂ ਤੁਸੀਂ ਕਹਿੰਦੇ ਹੁੰਦੇ ਆ, ਔਰ ਵਾਕਈ ਇਹ ਹੈਗੀ ਹੈ ਗੱਲ ਕਿ ਦੋ ਘੰਟਿਆਂ ਬਾਅਦ ਕਈ ਵਾਰ ਪ੍ਰਾਈਸ ਚੈੱਕ ਕਰੋਗੇ ਡਿਫਰੈਂਟ ਪ੍ਰਾਈਸ ਆਉਂਦਾ ਹੁੰਦਾ, ਜਿਵੇਂ ਜਿਵੇਂ ਅਵੇਲੇਬਿਲਟੀ ਹੁੰਦੀ ਹੋਵੇ। ਪਰ ਇਹ ਜਿਹੜੀਆਂ ਮੈਂ ਦੱਸਿਆ ਇਹ ਸਾਡੇ ਕੋਲ ਗਰੰਟਡ ਸੀਟਾਂ ਪਈਆਂ ਵਾ, ਜੇ ਹੁਣ ਵੀ ਲੈਣੀਆਂ ਇਹ October 24 ਤੱਕ ਸਾਡੇ ਕੋਲ $1,050 ਤੋਂ ਵੱਲਵੇ ਸ਼ੁਰੂ ਹੋ ਜਾਂਦੀ ਹੈ। ਤੇ ਬਾਕੀ ਦਸੰਬਰ ਅਕਤੂਬਰ ਨਵੰਬਰ ਦਾ ਹਰ ਜਗ੍ਹਾ ਦਾ ਰੇਟ ਵੱਖਰਾ ਵੱਖਰਾ, ਪਰ ਸੀਟਾਂ ਅਵੇਲੇਬਲ ਹੈਗੀਆਂ ਸਾਡੇ ਕੋਲ। ਤੇ ਇਸ ਤੋਂ ਬਾਅਦ ਜੇ ਕਿਸੇ ਨੇ ਮਿਡਲ ਈਸਟ ਵਗੈਰਾ ਜਾਂ ਕਿਤੇ ਵੀ ਹੋਰ ਜਾਣਾ ਜਾਂ ਲਹਿੰਦੇ ਪੰਜਾਬ ਵੱਲ ਜਾਣਾ, ਇਹ $950 ਤੋਂ ਲੈ ਕੇ $1,199 ਤੱਕ ਇਸਲਾਮਾਬਾਦ ਕਰਾਚੀ ਲਾਹੌਰ ਜਿਹੜੀ ਵਨਵੇ ਹੁੰਦੀ ਹੈ ਜੀ। ਤੇ ਰਿਟਰਨ ਪ੍ਰਾਈਜ਼ $1,899 ਤੋਂ ਲੈ ਕੇ $2,199 ਤੱਕ ਤੁਹਾਨੂੰ ਰਿਟਰਨ ਪ੍ਰਾਈਜ਼ ਮਿਲ ਜਾਂਦਾ ਜੀ ਇਸਲਾਮਾਬਾਦ ਕਰਾਚੀ ਲਾਹੌਰ ਦਾ। ਤੇ ਉਸ ਤੋਂ ਬਾਅਦ ਬਾਕੀ ਇਹ ਮੈਂ ਤੁਹਾਨੂੰ ਆਲਵੇਜ਼ ਇਹੀ ਕਹਿੰਦਾ ਹੁੰਦਾ ਵੀ ਭਾਜੀ ਜਿੱਥੇ ਮਰਜ਼ੀ ਜਾਣਾ, ਆਸਟ੍ਰੇਲੀਆ, ਨਿਊਜ਼ੀਲੈਂਡ, ਵਰਲਡ ਚ ਕਿਤੇ ਵੀ ਜਾਣਾ ਹੋਵੇ, ਮਿਡਲ ਈਸਟ ਜਾਣਾ ਹੋਵੇ, ਯੂਰਪ ਪੂਰਾ ਜਾਣਾ ਹੋਵੇ, ਇੰਗਲੈਂਡ, ਅਮੈਰੀਕਾ, ਜਗ੍ਹਾ ਦਾ ਪ੍ਰਾਈਜ਼ ਅਸੀਂ ਕਰਕੇ ਦਿੰਦੇ ਹਾਂ ਤੇ ਵਧੀਆ ਪੈਕੇਜ ਬਣਾ ਕੇ ਦਿੰਦੇ। ਕਿਸੇ ਨੇ ਚਾਹੇ ਲੈਂਡ ਪੈਕੇਜ ਲੈਣਾ, ਜੇ ਤੁਸੀਂ ਕੋਈ ਉੱਥੋਂ ਦੇ ਰਿਜਾ ਕੇ ਹੋਟਲ ਵਗੈਰਾ ਵੀ ਲੈਣਾ ਚਾਹੁੰਦੇ ਹੋ, ਉਹ ਵੀ ਇੰਤਜ਼ਾਮ ਹੈਗਾ ਸਾਡੇ ਕੋਲੇ। ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਆ ਜੋ ਟਰੈਵਲ ਰਿਲੇਟਡ ਹੈਗਾ ਜੀ। ਤੇ ਜੇ ਕਿਸੇ ਨੇ ਬਾਹਲੀ ਦੂਰ ਨਹੀਂ ਜਾਣਾ, ਨੇੜੇ ਨੇੜੇ ਜਾਣਾ ਹੈਗਾ, ਜਿਵੇਂ ਕਰੇਬੀਅਨ ਦੇ ਵਿੱਚ ਮੈਕਸੀਕੋ ਜਾਣਾ ਹੈਗਾ ਜਾਂ ਡੋਮਿਨਿਕਨ ਰਿਪਬਲਿਕ ਜਾਣਾ, ਕੋਸਟਰੀਕਾ, ਬਹਾਮਸ, ਹੋਰ ਬੜੇ ਸ਼ਹਿਰ ਹੈਗੇ ਜੀ। ਮੈਕਸੀਕੋ ਜਾਣਾ ਹੈਗਾ ਸਤੰਬਰ ਐਂਡ ਅਕਤੂਬਰ ਦੇ ਵਿੱਚ $899 ਤੋਂ ਦੁਬਾਰਾ ਸ਼ੁਰੂ ਹੋ ਗਿਆ ਜੀ, ਤੇ $1,049 ਤੋਂ ਡੋਮਿਨਿਕਨ ਹੈਗਾ। ਬਾਕੀ ਵੱਖਰੇ ਵੱਖਰੇ ਡੇਟਾਂ ਤੇ ਵੱਖਰੇ ਵੱਖਰੇ ਰੇਟ ਹੈਗੇ ਜੀ। ਪਹਿਲਾਂ ਜਿੰਨਾ ਮੈਂ ਆਲਵੇਜ਼ ਕਹਿੰਦਾ ਜਿੰਨਾ ਐਡਵਾਂਸ ਬੁੱਕ ਕਰਾਉਂਗੇ ਓਨਾ ਵਧੀਆ ਸਹੂਲਤ ਤੇ ਵਧੀਆ ਪ੍ਰਾਈਸ ਤੇ ਵਧੀਆ ਚੀਜ਼ ਮਿਲੇਗੀ, ਕਿਉਂਕਿ ਏਅਰਲਾਈਨਾਂ ਤੇ ਡਿਪੈਂਡ ਹੁੰਦਾ ਜੀ, ਹੋਟਲ ਵੀ ਵਧੀਆ ਹੁੰਦੇ ਆ, ਸਭ ਕੁਛ ਅਵੇਲੇਬਿਲਿਟੀ ਦੇ ਮੁਤਾਬਿਕ ਹੁੰਦਾ। ਤੇ ਬਾਕੀ ਤੁਹਾਨੂੰ ਪਤਾ ਵੀ ਸਰ ਟਰੈਵਲ ਰਿਲੇਟਡ ਤੁਹਾਨੂੰ ਕਿਤੇ ਵੀ ਜਾਣੀ ਕਿ ਜਗ੍ਹਾ ਜਾਣ ਦੀ ਲੋੜ ਨੀ, ਸੈਕਿੰਡ ਜਗ੍ਹਾ ਜਾਣ ਦੀ ਲੋੜ ਨੀ, ਇੱਕੋ ਹੀ ਜਗ੍ਹਾ ਕਟਾਰੀਆ ਟੂਰ ਐਂਡ ਟਰੈਵਲ ਆ। ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚਣ ਲਈ ਆਓ, ਕਿਉਂਕਿ ਇਹ ਕਿ ਸਾਰਾ ਟਰੈਵਲ ਰਿਲੇਟਡ ਜਿਵੇਂ ਕੋਈ ਪੇਪਰ ਵਰਕ ਸੰਬੰਧੀ ਹੈ, ਜੇ ਕੋਈ ਕਿਸੇ ਨੂੰ ਈ ਵੀਜ਼ਾ ਚਾਹੀਦਾ, ਇੰਡੀਆ ਦਾ ਵੀਜ਼ਾ ਚਾਹੀਦਾ ਜਾਂ ਪਾਸਪੋਰਟ ਰਿਨਿਊ ਕਰਾਉਣਾ, ਚਾਹੇ OCI ਚਾਹੀਦੀ ਆ, OCI ਨਹੀਂ ਕਰਾਉਣੀ, ਚਾਹੇ ਅਪਡੇਟ ਕਰਾਉਣੀ ਆ, EOCI ਚਾਹੀਦੀ ਆ, PCC ਚਾਹੀਦੀ ਆ। ਤੇ ਜਿਵੇਂ ਆਪਾਂ ਅਨਾਊਂਸ ਕੀਤਾ ਸੀਗਾ ਈ ਵੀਜ਼ੇ ਲਈ ਤੁਹਾਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂ, ਸਿਰਫ ਪੇਪਰ ਵਰਕ ਭੇਜੋ, ਅਸੀਂ ਤੁਹਾਡੀ ਘਰੇ ਬੈਠਿਆ ਬੈਠਿਆ ਤੁਹਾਡਾ ਈ ਵੀਜ਼ੇ ਦਾ ਇੰਤਜ਼ਾਮ ਕਰਾ ਦਾਂਗੇ। ਤੇ ਬਾਕੀ ਯਾਦ ਹੈ ਜੀ ਆਪਾਂ ਤੁਹਾਨੂੰ ਇਹ ਵੀ ਕਿਹਾ ਸੀਗਾ ਵੀ ਅੱਜ ਕੱਲ ਧਿਆਨ ਦਿਆ ਜੇ ਸਾਰੇ ਜਾਣੇ ਵੀ ਆਪਾਂ ਨੂੰ ਨਾ ਜੀ ਇੱਕ ਫਾਰਮ ਭਰਨਾ ਪੈਂਦਾ ਹੈਗਾ, ਜਿਹੜਾ ਕਿ ਆਪਾਂ ਇੱਥੋਂ ਜਾਣ ਲੱਗੇ ਏਅਰਪੋਰਟ ਤੋਂ ਭਰਦੇ ਹੈਗੇ ਆ, ਜਿਹੜਾ ਕਿ ਏਅਰਪੋਰਟ ਦੀ ਬਹੁਤ ਨੈਸੈਸਰੀ ਚੀਜ਼ ਹੈ, ਤੇ ਉਹ ਭਰਾਉਣਾ ਵੀ ਹੈਗਾ ਤੇ ਸਾਡੇ ਆਫਿਸ ਸੰਪਰਕ ਕਰ ਸਕਦੇ ਹੈਗੇ ਹੋ। ਤੇ ਬਾਕੀ ਰਹਿ ਗਿਆ ਜੀ ਅਮੈਰੀਕਾ ਦਾ ਵੀਜ਼ਾ, ਅਮੈਰੀਕਾ ਦਾ ਆਪਣੇ ਫਾਸਟ ਟਰੈਕ ਦੇ ਵਿੱਚ ਤੁਸੀਂ ਕੋਈ ਅਪਾਰਟਮੈਂਟ ਲੈਣੀ ਹੈ, ਚਾਹੇ UK ਦਾ ਵੀਜ਼ਾ ਵਾ, ਮਿਡਲ ਈਸਟ ਦਾ ਵੀਜ਼ਾ, ਨੇਪਾਲ ਦਾ, ਆਸਟ੍ਰੇਲੀਆ, ਨਿਊਜ਼ੀਲੈਂਡ, ਚਾਹੇ ਇੰਗਲੈਂਡ, ਇਹਦੇ ਵਿੱਚ ਇਹ ਨਾ ਸੋਚਿਆ ਕਰੋ ਜੇ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਆ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ,
0: ਜੀ
1: ਬਹੁਤ ਹੈ ਜੀ, ਇਹਦੇ ਚ ETR ਆਥੋਰਾਈਜੇਸ਼ਨ ਫਾਰਮ ਲੱਗਦਾ, ਉਹ ਤੁਹਾਨੂੰ ਕਰਾਉਣਾ ਪੈਂਦਾ, ਇਹ ਗੱਲ ਦਾ ਖਿਆਲ ਰੱਖਿਆ ਕਰੋ। ਐਂਡ ਸਾਰਾ ਕੁਝ ਕਰ ਕਰਾ ਕੇ ਜੀ ਫਿਰ ਤੁਹਾਨੂੰ ਇੱਕ ਇੰਸ਼ੋਰੈਂਸ ਦੀ ਲੋੜ ਪੈਂਦੀ ਹੈ, ਜਿਹੜਾ ਕਿ ਇੰਸ਼ੋਰੈਂਸ ਹੈ, ਇੰਸ਼ੋਰੈਂਸ ਤੁਸੀਂ ਜ਼ਰੂਰ ਬਾਏ ਕਰਿਆ ਕਰੋ, ਕਿਉਂਕਿ ਟਿਕਟਾਂ ਨੋਨ ਰਿਫੰਡੇਬਲ ਨੋਨ ਚੇਂਜੇਬਲ ਹੁੰਦੀਆਂ ਹੈਗੀਆਂ, ਤੇ ਇਹ ਸਾਰੀਆਂ ਚੀਜ਼ਾਂ ਕਰਨ ਲਈ ਤੁਹਾਨੂੰ ਕਟਾਰੀਆ ਟੂਰ ਐਂਡ ਟਰੈਵਲ ਆਉਣਾ ਪੈਣਾ ਜੀ। ਜਾਂ ਦੋਨੇ ਲੋਕੇਸ਼ਨਾਂ ਤੇ ਤੁਸੀਂ ਸਾਡੇ ਵਿਜਿਟ ਕਰ ਸਕਦੇ ਹੋ, ਜਾਂ ਫੋਨ ਦੇ ਰਾਹੀਂ ਸਾਰੀ ਜਾਣਕਾਰੀ ਲੈ ਸਕਦੇ ਹੋ। ਫੋਨ ਨੰਬਰ ਹੈਗਾ ਜੀ 9056781200, ਅਗੇਨ ਫੋਨ ਨੰਬਰ 9056781200। ਲੋਕੇਸ਼ਨਾਂ ਦੋ ਤੋਂ ਸਰਵ ਕਰ ਰਹੇ ਹੈਗੇ ਜੀ, ਪਹਿਲੀ ਹੈਗੀ ਹੈ ਡੈਰੀ ਐਂਡ ਏਅਰਪੋਰਟ, ਬਿਲਕੁਲ 2883 ਡੈਰੀ ਰੋਡ ਈਸਟ, ਜਿਹੜਾ ਬਿਲਕੁਲ ਡੈਰੀ ਐਂਡ ਏਅਰਪੋਰਟ ਦਾ ਕਾਰਨਰ ਹੈ ਜੀ, ਉਸ ਪਲਾਜੇ ਦੇ ਵਿੱਚ ਹੈ। ਤੇ ਦੂਸਰੀ ਬ੍ਰਾਂਪਟਨ ਦੇ ਵਿੱਚ ਹੈ ਜੀ, ਉਹ ਹੈਗੀ ਹੈ 4550 ਅਬਨੇਜ਼ਰ ਰੋਡ, ਗੌਰ ਐਂਡ ਅਬਨੇਜ਼ਰ, ਜਿਹੜਾ ICICI ਬੈਂਕ ਵਾਲਾ ਪਲਾਜ਼ਾ ਹੈ ਜੀ। ਬਿਲਕੁਲ
0: ਬਹੁਤ ਸ਼ੁਕਰੀਆ ਜੀ। ਤੇ ਵੰਸ ਅਗੇਨ ਨੰਬਰ ਇੱਕੋ ਇੱਕ ਆ ਦੋਸਤੋ, 9056781200। ਇੰਡੀਆ ਆਲਰੇਡੀ ਟਿਕਟਾਂ ਕਰਾਈਆਂ ਹੋਈਆਂ ਨੇ ਤਾਂ ਏਅਰ ਸੌਦਾ ਦਾ ਫਾਰਮ ਫਿਲ ਕਰਨ ਦੇ ਵਿੱਚ ਹੈਲਪ ਚਾਹੀਦੀ ਆ। ਅਮੈਰੀਕਾ ਦਾ USA ਦੀ ਅਰਲੀ ਅਪੁਆਇੰਟਮੈਂਟ ਵੀਜ਼ਾ ਅਪੁਆਇੰਟਮੈਂਟ, ਤੁਹਾਨੂੰ ਇੰਟਰਵਿਊ ਦੀ ਅਰਲੀ ਅਪੁਆਇੰਟਮੈਂਟ ਚਾਹੀਦੀ, ਉਹਦੇ ਲਈ ਟਿਕਟਾਂ ਲਈ ਟਰੈਵਲ ਪੈਕੇਜ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਡਾਕੂਮੈਂਟ ਆ, ਤਾਂ ਇੱਕੋ ਇੱਕ ਨੰਬਰ 9056781200, 9056781200 ਤੇ ਕਟਾਰੀਆ ਟੂਰਸ ਐਂਡ ਟਰੈਵਲ ਤੇ ਕਾਲ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਤੇ ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਆਓ ਤੁਹਾਨੂੰ ਦੋਸਤੋ ਮਾਨ ਸਾਹਿਬ ਸਾਡਾ ਲਾਈਨ ਤੇ ਜੁੜ ਚੁੱਕੇ ਨੇ ਮੂਜ ਬਲਾਈਂਡ ਤੋਂ। ਮਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ ਜੀ।
2: ਸਤਿ ਸ੍ਰੀ ਅਕਾਲ ਭੁੱਲਰ ਸਾਹਿਬ ਤੇ ਭੈਣਾਂ ਤੇ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸੋ ਕੱਲ ਮੈਂ ਸਰੋਤਿਆਂ ਨੂੰ ਦੱਸਿਆ ਸੀ ਪਿਕਅਪ ਟਰੱਕ ਦੇ ਵਿੱਚ ਇਹਨਾਂ ਨੇ ਜਿੱਥੇ ਬਲਾਈਂਡਸ ਰੱਖੇ ਹੁੰਦੇ ਨੇ ਉੱਥੇ ਹੀ ਹੁਣ ਨਾਲ ਟੈਲੀਵਿਜ਼ਨ ਪਏ ਨੇ ਕਾਫੀ ਸਾਰੇ, ਤੇ ਉਹਦਾ ਕੀ ਰੀਜ਼ਨ ਹੈ ਇੱਕ ਵਾਰ ਫੇਰ ਪਰਿਵਾਰਾਂ ਨੂੰ ਦੱਸ ਦਿਓ ਜੀ।
2: ਰੀਜ਼ਨ ਇਹੀ ਹੈ ਜੀ ਕਿ ਜੇ ਆਪਾਂ ਵਿਬਰਾ ਬਲਾਈਂਡਸ ਦੀ ਗੱਲ ਕਰੀਏ ਜਾਂ ਰੋਲਰ ਸ਼ੇਡਸ ਦੀ ਗੱਲ ਕਰੀਏ, ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜਿੱਥੇ ਆਪਾਂ 50% ਡਿਸਕਾਊਂਟ ਵਿਬਰਾ ਬਲਾਈਂਡਸ ਤੇ ਰੋਲਰ ਸ਼ੇਡਸ ਤੇ ਆਫਰ ਕਰ ਰਹੇ ਹਾਂ ਭੈਣਾਂ ਤੇ ਭਰਾਵਾਂ ਨੂੰ, ਉਸ ਦੇ ਨਾਲ ਨਾਲ ਹੀ ਜੇ ਤੁਸੀਂ ਸਾਨੂੰ ਬ੍ਰਾਂਪਟਨ ਦੇ ਵਿੱਚੋਂ ਕਾਲ ਕਰਦੇ ਹੋ, ਰੇਡੀਓ

0: ਕਾਊਂਟ ਕਰਕੇ ਆਪਾਂ ਫੁੱਲ ਹਾਊਸ ਨੂੰ ਕਾਊਂਟ ਕਰਦੇ ਹਾਂ। ਜਿੱਦਾਂ ਤੁਸੀਂ ਗੱਲ ਕੀਤੀ ਇੰਸਟਾਲੇਸ਼ਨ ਦਾ, ਕੋਈ ਚਾਰਜ ਨਹੀਂ ਜੀ, ਬਿਲਕੁਲ ਫ੍ਰੀ ਆਫ ਕੋਸਟ ਅਸੀਂ ਕੰਪਲੀਮੈਂਟਰੀ ਇੰਸਟਾਲੇਸ਼ਨ ਕਰਦੇ ਹਾਂ ਜਦੋਂ ਤੁਸੀਂ ਸਾਡੇ ਤੋਂ ਬਲਾਈਂਡਸ ਬਾਏ ਕਰਦੇ ਹੋ। ਗੱਲ ਇਹੀ ਹੈ ਕਿ ਤੁਸੀਂ ਰੇਡੀਓ ਚੜ੍ਹਦੀ ਕਲਾ, ਰੇਡੀਓ ਚੜ੍ਹਦੀ ਕਲਾ, ਰੇਡੀਓ ਚੜ੍ਹਦੀ ਕਲਾ ਦਾ ਹਵਾਲਾ ਦੇਣਾ ਨਾ ਭੁੱਲਿਓ। ਇਹ ਰੇਡੀਓ ਚੜ੍ਹਦੀ ਕਲਾ ਤੁਹਾਡਾ ਡਿਸਕਾਊਂਟ ਆਫਰ, ਤੁਹਾਡਾ ਕੂਪਨ ਕੋਡ ਦੇ ਕੰਮ ਕਰਨਾ ਜੀ ਰੇਡੀਓ ਚੜ੍ਹਦੀ ਕਲਾ ਦੇ ਨਾਲ ਨੇ।
1: ਦੋਸਤੋ ਇਹਨਾਂ ਦੇ ਬਲਾਈਂਡਸ ਸੱਚੀ ਇੰਨੇ ਕੁ ਜ਼ਿਆਦਾ ਸੋਹਣੇ ਨੇ, ਕਿਉਂਕਿ ਇੱਕ ਤਾਂ ਆਪਸ਼ਨ ਬਹੁਤ ਨੇ, ਜਿੱਦਾਂ ਦਾ ਤੁਹਾਡਾ ਕਲਰ ਆ ਤੁਸੀਂ ਉਹਦੇ ਨਾਲ ਮੈਚਿੰਗ ਜਾਂ ਕੰਟਰਾਸਟ ਮੈਚਿੰਗ ਕਰ ਸਕਦੇ ਹੋ। ਤੁਹਾਨੂੰ ਮਲਟੀਪਲ ਆਪਸ਼ਨ ਮਿਲ ਜਾਂਦੀਆਂ ਨੇ, ਮਲਟੀਪਲ ਡਿਜ਼ਾਈਨ ਐਂਡ ਕਲਰ ਆਪਸ਼ਨ ਮਿਲ ਜਾਂਦੀਆਂ ਨੇ, ਅਤੇ ਮਜ਼ਬੂਤੀ ਕੁਆਲਿਟੀ ਇੰਨੀ ਹਾਈ ਆ ਕਿ 5 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਆ। ਇਹਨਾਂ ਦੀ ਆਪਦੀ ਮੈਨੂਫੈਕਚਰਿੰਗ ਆ, ਅਤੇ ਤੁਸੀਂ 5 ਸਾਲ ਦੀ ਵਾਰੰਟੀ ਦੇ ਨਾਲ ਤੁਹਾਨੂੰ 50% ਡਿਸਕਾਊਂਟ ਵੀ ਦਿੱਤਾ ਜਾਊਗਾ ਰੇਡੀਓ ਚੜ੍ਹਦੀ ਕਲਾ ਦਾ ਡਿਸਕਾਊਂਟ 'ਤੇ। ਜੇ ਤੁਸੀਂ ਬ੍ਰੈਂਪਟਨ ਨਿਵਾਸੀ ਹੋ, ਪੂਰੇ ਘਰ ਦੇ ਬਲਾਈਂਡ ਲਵਾਉਣੇ ਹੋ, ਤਾਂ ਨਾਲ ਟੈਲੀਵਿਜ਼ਨ ਵੀ ਫ੍ਰੀ ਦੇਣਗੇ। ਇੱਕੋ ਇੱਕ ਨੰਬਰ 647 ਨੰਬਰ ਬੋਲਿਓ ਜੀ, 399-4646 ਹੈ ਨਾ,
0: 647-399-4646
1: 647-399-4646 647-389-4646 647-399-4646 'ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਧੰਨਵਾਦ ਜੀ,
1: ਥੈਂਕ ਯੂ ਵੈਰੀ ਮੱਚ ਜੀ। ਮੇਰੇ ਨਾਲ ਢੀਂਡਸਾ ਸਾਹਿਬ ਵੀ ਸਟੂਡੀਓ ਜੁੜੇ ਹੋਏ ਆ। ਢੀਂਡ ਸਾਹਿਬ, ਲਾਸਟ ਆਵਰ ਦੇ ਵਿੱਚ ਜਿਹੜੀ ਗੱਲਬਾਤ ਆਪਾਂ ਜਿੱਦ 'ਤੇ ਆ ਗਏ ਸੀ ਕਿ ਬੱਚੇ ਜਿੱਦੀ ਬਹੁਤ ਹੋ ਜਾਂਦੇ ਨੇ, ਐਂਡ ਤੁਹਾਡੇ ਵੀ ਘਰੋਂ ਕਈ ਵਾਰ ਬੱਚਾ ਫੋਨ ਕਰਦਾ ਹੋ ਕਿ ਡੈਡੀ ਮੈਨੂੰ ਤਾਂ ਕਹੇ ਜੀ ਅੱਜ ਤਾਂ ਜਵਾਕ ਰੋਟੀ ਨਹੀਂ ਖਾ ਰਿਹਾ, ਉਹ ਕਹਿ ਰਿਹਾ ਜੀ ਮੈਨੂੰ ਆਹ ਚੀਜ਼ ਲੈ ਕੇ ਆ ਕੇ ਦਿਓ। ਬੱਚੇ ਰੋਟੀ ਛੱਡ ਦਿੰਦੇ ਨੇ, ਹੈਨਾ, ਰੋਣੋਂ ਨਹੀਂ ਹਟਦੇ। ਜਿਉਂ ਜਿਉਂ ਵੱਡੇ ਹੋਈ ਜਾਂਦੇ ਨੇ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਹੋਰ ਇੱਦਾਂ ਦੇ ਆਈਡੀਏ ਆਈ ਜਾਂਦੇ ਨੇ। ਸੋ ਇਹਨੂੰ ਜਿੱਦ ਪੂਰੀ ਕਰਨ ਦਾ ਕੀ ਹੈ ਹੋਣਾ ਚਾਹੀਦਾ, ਸਟੈਂਡਰਡ ਕੇਅਰ ਕਿਵੇਂ ਬੱਚੇ ਨੂੰ ਸਮਝਾਈਏ, ਕਿਉਂਕਿ ਬੱਚੇ ਤਾਂ ਸੁਣਦੇ ਨਹੀਂ। ਆਪਾਂ ਕਹਿੰਦੇ ਬੱਚਾ ਜਿੱਦੀ ਹੈ,
2: ਜੇ ਆਪਾਂ ਬੱਚਾ ਡਿਮਾਂਡ ਕਰਦਾ ਤੇ ਰਾਈਟ ਵੇ ਆਪਾਂ ਉਹਨੂੰ ਚੀਜ਼ ਲੈ ਕੇ ਦਿੰਨੇ ਆ, ਤਾਂ ਫਿਊਚਰ ਦੇ ਵਿੱਚ ਜਾ ਕੇ ਉਹਨੂੰ ਕੋਈ ਉਹ ਭਲਾ ਪੁਰਸ਼ ਨਹੀਂ ਬਣਾਊਗੀ ਉਹ ਚੀਜ਼। ਹਮੇਸ਼ਾ ਬੱਚੇ ਤਾਂ ਠੀਕ ਆ, ਆਪਾਂ ਸਾਰੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਤੇ ਉਹਨਾਂ ਦੀ ਡਿਮਾਂਡ ਪੂਰੀ ਕਰਨ ਦੇ ਲਈ ਹੀ ਆਪਾਂ ਮਿਹਨਤ ਕਰਦੇ ਹਾਂ, ਬਟ ਡਿਮਾਂਡ ਪੂਰੀ ਕਰਨ ਤੋਂ ਪਹਿਲਾਂ ਬੱਚੇ ਨੂੰ ਰਿਸਪੋਂਸੀਬਲ ਬਣਾਉਣਾ ਆਪਾਂ ਨੂੰ ਆਉਣਾ ਚਾਹੀਦਾ ਹੈ ਕਿ ਵੀ ਬੱਚੇ ਨੂੰ ਪਤਾ ਹੋਵੇ ਵੀ ਮੈਂ ਜੇ ਇਹ ਚੀਜ਼ ਲੈ ਰਿਹਾ ਇਹਦੇ ਲਈ ਮਨੀ ਕਿੱਥੋਂ ਆਈ ਹੈ, ਤੇ ਮੈਂ ਜੇ ਚੀਜ਼ ਇਹ ਵਰਤੂੰਗਾ ਤਾਂ ਇਹਦਾ ਮੈਨੂੰ ਕੋਈ ਪਲੱਸ ਪੁਆਇੰਟ ਹੋਊਗਾ ਜਾਂ ਨੈਗੇਟਿਵ ਹੋਊਗਾ, ਮੈਂ ਟਾਈਮ ਜ਼ਿਆਦਾ ਸਪੈਂਡ ਕਰੂੰਗਾ। ਦੇਖੋ ਕੋਈ ਗੇਮਸ ਬਣੀਆਂ, ਫੋਨ ਬਣਿਆ,
1: ਬੱਚੇ ਛੋਟੇ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਨੇ, ਉਹਨਾਂ ਦੇ ਮਾਂ ਪਿਓ ਉਹਨਾਂ ਨੂੰ ਡਰੋਪ ਕਰਕੇ ਕਈ ਵਾਰ ਬੱਸਾਂ ਤੇ ਜਾਂਦੇ ਨੇ, ਕਈ ਮਾਪੇ ਉਹਨਾਂ ਨੂੰ ਆਪ ਡਰੋਪ ਕਰਦੇ ਨੇ। ਉਹ ਬੱਚੇ ਨਾ ਪਤਾ ਨੀ ਹੁਣ ਕਿੱਥੋਂ ਸਿੱਖਦੇ ਨੇ, ਅੱਛਾ ਤੂੰ ਕਿਹੜੀ ਗੱਡੀ ਚ ਆਉਣਾ, ਤੁਹਾਡੇ ਕੋਲ ਕਿਹੜੀ ਗੱਡੀ ਆ, ਇਹ ਤਾਂ ਜੀ ਸਿਵਿਕ ਦੇ ਵਿੱਚ ਇਹਦੇ ਮਾਪੇ ਆਉਂਦੇ ਨੇ, ਤੇ ਉਹ ਬੱਚਿਆਂ ਨੂੰ ਇੱਕ ਦੂਜੇ ਦੇ ਵਿੱਚ ਹੀ ਉਹ ਇੱਦਾਂ ਦੀ ਚੀਜ਼ ਬੱਚੇ ਗੱਲਾਂ ਬਾਤਾਂ ਕਰਦੇ ਨੇ ਕਿ ਆਪਾਂ ਚਾਹੇ ਦੱਸ ਵੀ ਦਈਏ ਕਿ ਵੀ ਆਪਾਂ ਬੇਟਾ ਇੰਨਾ ਵੀ ਫਾਈਨੈਂਸ਼ਲੀ ਆਹ ਚੀਜ਼ ਆ, ਬੱਚਿਆਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਅਸੀਂ ਤਾਂ ਪਿੱਛੇ ਆ, ਸਾਡੇ ਦੇਖੋ ਕਿੰਨੇ ਅੱਗੇ ਅੱਗੇ ਨੇ, ਤੇ ਅਸੀਂ ਤਾਂ
2: ਉਹ ਸੋ ਸੇਵਾਜੀ ਵਾਲਾ ਜਾਂ ਦਿਖਾਵੇ ਦਾ ਜਿਹੜਾ ਕਲਚਰ ਹੈ ਨਾ, ਉਹ ਕਿਤੇ ਨਾ ਕਿਤੇ ਬੱਚਿਆਂ ਦੀ ਮੈਂਟੈਲਿਟੀ ਨੂੰ ਡੈਮੇਜ ਕਰਦਾ ਆ। ਫਿਰ ਬੱਚਿਆਂ ਨੂੰ ਲੱਗਣ ਲੱਗ ਜਾਂਦਾ ਵੀ ਅਸੀਂ ਤਾਂ ਉਨੇ ਬਰਾਬਰ ਹੈ ਨਹੀਂ, ਜਾਂ ਕਹਿ ਲਓ ਵੀ ਕਾਰਾਂ ਤੋਂ ਹੀ ਇਹ ਚੀਜ਼ ਜੱਜਮੈਂਟ ਹੋਣੀ ਸਟਾਰਟ ਹੋ ਜਾਂਦੀ ਹੈ ਵੀ ਇਹ ਕਿੰਨਾ ਕੁ ਅਮੀਰ ਹੈ ਜਾਂ ਕੁਛ ਵੀ ਹੈ। ਉੱਥੇ ਆਪਾਂ ਖੁਦ ਬੱਚੇ ਨੂੰ ਗਾਈਡ ਕਰ ਸਕਦੇ ਹਾਂ ਵੀ ਕਾਰ ਕੋਈ ਸਟੇਟਸ ਸਿੰਬਲ ਨਹੀਂ ਹੁੰਦਾ, ਇਹ ਜ਼ਰੂਰੀ ਹੁੰਦਾ ਤੁਸੀਂ ਕਿੰਨੇ ਕੁ ਪੈਸੇ ਜੋੜੇ ਆ ਬੈਂਕ 'ਚ ਕਿੰਨੇ ਆ।
1: ਜੇ ਪਰ ਤੁਹਾਨੂੰ ਲੱਗਦਾ ਕਾਰ ਸਟੇਟਸ ਸਿੰਬਲ ਨਹੀਂ ਹੁੰਦਾ,
2: ਬਣ ਗਿਆ ਜੀ ਵੈਸੇ ਤਾਂ, ਬਣ ਗਿਆ ਵੈਸੇ ਤਾਂ, ਕਿਉਂਕਿ ਅੱਜ ਕੱਲ੍ਹ ਬੰਦੇ ਨੂੰ ਉਹਦੇ ਪਹਿਰਾਵੇ ਤੋਂ, ਮਹਿੰਗੇ ਸੂਟ ਪਾਏ ਆ, ਮਹਿੰਗੀ ਬੈਲਟ ਲਾਈ ਆ, ਬੂਟ ਪਾਏ ਆ, ਮਹਿੰਗੀ ਕਾਰ ਆ, ਤਾਂ ਉਹਦੇ ਅਕੋਰਡਿੰਗ ਹੀ ਲੋਕ ਟ੍ਰੀਟ ਕਰਦੇ ਆ।
1: ਤੁਸੀਂ ਕਿੰਨਾ
2: ਵੀ ਪੈਸਾ ਹੋਵੇ ਤੁਹਾਡੇ ਕੋਲੇ, ਤੁਸੀਂ ਇੱਕ ਮਾੜੀ ਕਾਰ ਦੇ ਵਿੱਚ ਉਤਰੋਗੇ ਤਾਂ ਤੁਹਾਨੂੰ ਕੋਈ ਉਨੀ ਤਵੱਜੋ ਨਹੀਂ ਦਊਗਾ। ਜੇ ਤੁਸੀਂ ਬਹੁਤ 1-1.5 ਲੱਖ ਵਾਲੀ ਕਾਰ ਆ ਤੁਹਾਡੇ ਕੋਲੇ, ਚੰਗਾ ਸੂਟ ਬੂਟ ਪਾਇਆ, ਤਾਂ ਤੁਹਾਡੇ ਨਾਲ ਗੱਲ ਕਰਨ ਦਾ ਨਜ਼ਰੀਆ ਹੀ ਚੇਂਜ ਹੋ ਜਾਂਦਾ ਬੰਦੇ ਤੋਂ।
1: ਦੋਸਤੋ ਤੁਹਾਨੂੰ ਵੀ ਇਹ ਚੀਜ਼ ਫੀਲ ਹੁੰਦੀ ਹੈ ਤਾਂ ਜ਼ਰੂਰ ਕਾਲ ਕਰਕੇ ਦੱਸਿਓ, 416-233-7368 416-233-7368 ਮੇਰੇ ਸਾਡੇ ਇੱਕ ਮਿੱਤਰ ਨੇ ਰਿਐਲਟਰ ਨੇ ਉਹ ਐਂਡ

0: ਉਹਨਾਂ ਨਾਲ ਜਦੋਂ ਗੱਲਬਾਤ ਹੋਈ ਉਹਨੇ ਕਿਹਾ, ਕਹਿੰਦਾ ਹੈਰੀ ਮੈਂ ਪਹਿਲਾਂ ਕੈਜੂਅਲ ਡਰੈਸ ਦੇ ਵਿੱਚ ਵੀ ਜਾ ਕੇ ਪਰਿਵਾਰਾਂ ਨੂੰ ਘਰ ਦਿਖਾਉਂਦਾ ਹੁੰਦਾ ਸੀ।
1: ਹਾਂਜੀ,
0: ਕਹਿੰਦਾ ਮੈਂ ਸਿਰਫ ਆਪਦੀ ਡਰੈਸ ਚੇਂਜ ਕੀਤੀ। ਕਹਿੰਦਾ ਮੈਨੂੰ ਵੀ ਪਹਿਲਾਂ ਜਦੋਂ ਮੈਂ ਇਹ ਇੰਡਸਟਰੀ ਦੇ ਵਿੱਚ ਨਹੀਂ ਸੀ ਤੇ ਮੈਨੂੰ ਵੀ ਲੱਗਦਾ ਨਹੀਂ ਸੀ ਕਿ ਆਪਾਂ ਤਾਂ ਜਸਟ ਘਰ ਨੂੰ ਹੀ ਦਿਖਾਉਣ ਜਾਣਾ, ਉਹਦੇ ਵਿੱਚ ਤਾਂ ਆਪਾਂ ਕੋਈ ਮਰਜ਼ੀ ਡਰੈਸ ਪਾ ਕੇ ਜਾ ਸਕਦੇ, ਇਹਦੇ ਵਿੱਚ ਕੋਈ ਕੋਡ ਤਾਂ ਹੈ ਨਹੀਂ। ਕਹਿੰਦਾ ਮੈਂ ਕੈਜੂਅਲ ਡਰੈਸਾਂ ਦੇ ਵਿੱਚ ਪਹਿਲਾਂ ਗਿਆ, ਜਿੱਦਣ ਕਹਿੰਦਾ ਮੈਂ ਆਪਦੀ ਡਰੈਸ ਚੇਂਜ ਕੀਤੀ, ਕੋਟ ਪੈਂਟ ਪਾਇਆ ਚਾਹੇ ਗਰਮੀ ਆ, ਪਰ ਕਹਿੰਦਾ ਮੇਰੀ ਆਹ ਗੱਲ ਦੀ ਪੁੱਗਤ ਵੱਧ ਗਈ।
1: ਵੱਧਦੀ ਹੈ ਜੀ, ਕਿਉਂਕਿ ਉਹ ਮਾਇੰਡ ਲੈਵਲ ਹੈ ਨਾ ਜਿਹੜਾ ਬੰਦੇ ਦਾ, ਉਹ ਕਲਿੱਕ ਕਰਦਾ ਹੈ ਕਿ ਵੀ ਨੋਰਮਲ ਡਰੈਸ 'ਚ ਕੋਈ ਓਨਾ ਸੀਰੀਅਸ ਨਹੀਂ ਲੈਂਦਾ, ਬਟ ਜਦੋਂ ਸੂਟਡ ਬੂਟਡ ਬੰਦਾ ਜਾਂਦਾ ਹੈ ਤਾਂ ਉਹ ਸਾਹਮਣੇ ਵਾਲੇ ਨੂੰ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਪ੍ਰਭਾਵਸ਼ਾਲੀ ਹੋਊਗਾ। ਜਿਵੇਂ ਕਹਿੰਦੇ ਹੁੰਦੇ ਆ ਮਹਿੰਗਾ ਪਤਾ ਨਹੀਂ ਦੁਕਾਨ ਉੱਚੀ ਦੁਕਾਨ ਫੀਕਾ ਪਕਵਾਨ, ਉੱਦਾਂ ਦੀ ਗੱਲ ਆ ਜਾਂਦੀ ਹੈ ਵੀ ਲੋਕੀ ਦੁਕਾਨ ਉੱਚੀ ਜ਼ਿਆਦਾ ਦੇਖਦੇ ਆ, ਪਕਵਾਨ ਵੱਲ ਧਿਆਨ ਘੱਟ ਹੁੰਦਾ।
0: ਸਟੂਡੀਓ ਨੰਬਰ 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਹੁਣ ਤੁਹਾਡੇ ਜਿਹੜਾ ਤੁਹਾਡਾ ਪ੍ਰੋਫੈਸ਼ਨ ਆ, ਹੁਣ ਉਹ ਤੁਸੀਂ ਬੈਲਟਾਂ ਜਿਹੀਆਂ ਲਾਈਆਂ ਹੁੰਦੀਆਂ ਨੇ ਤੁਹਾਡੇ ਲੱਕ 'ਤੇ, ਉਹਦੇ ਉੱਤੇ ਇੱਕ ਪਾਸੇ ਉਹ ਕਲੀਨਰ ਟੰਗੇ ਹੋਏ ਨੇ, ਅਲੱਗ ਅਲੱਗ ਜੋ ਕਲੀਨਿੰਗ ਟੂਲ ਕਿੱਟ ਆ ਉਹ ਲੱਕ ਦੇ ਉੱਤੇ ਬੰਨੀ ਹੁੰਦੀ ਆ, ਉਹਨਾਂ ਦੇ ਟੀ ਸ਼ਰਟ ਪ੍ਰੋਪਰ ਪਾਈਆਂ ਹੁੰਦੀਆਂ ਨੇ, ਗਲਵਜ਼ ਪਾਏ ਹੁੰਦੇ ਨੇ, ਐਂਡ ਸਿਰ ਦੇ ਉੱਤੇ ਵੀ ਕਵਰ ਹੁੰਦਾ, ਯਾਨੀ ਕਿ ਉਹ ਇੱਕ ਡਰੈਸ ਕੋਡ ਇੱਥੇ ਤਾਂ ਬਣਦਾ ਕਿ ਡਰੈਸ ਕੋਡ ਹੋਣਾ ਚਾਹੀਦਾ, ਕਿਉਂਕਿ ਜਿਹੜੀ ਆਪ ਕਲੀਨਿੰਗ ਕੰਪਨੀ ਆ ਤੇ ਉੱਥੇ ਤੁਸੀਂ ਕੈਜੂਅਲ ਕੱਪੜੇ ਪਾ ਕੇ ਨਹੀਂ ਜਾ ਸਕਦੇ, ਉੱਥੇ ਤੁਹਾਨੂੰ ਇੱਕ ਕਲੀਨਿੰਗ ਕੋਡ ਚਾਹੀਦਾ।
1: ਬਿਲਕੁਲ ਜੀ,
0: ਐਂਡ
1: ਹਰ ਇੱਕ ਜੋਬ ਦੇ ਲਈ ਜੋ ਵੀ ਰਿਸਪੋਂਸੀਬਿਲਟੀ ਜੋ ਮਤਲਬ ਬਣਿਆ ਹੁੰਦਾ ਸੈਟਅਪ ਉਹਨੂੰ ਫੋਲੋ ਕਰਨਾ ਤਾਂ ਜ਼ਰੂਰੀ ਹੁੰਦਾ।
0: ਅੱਛਾ, ਡੀਪ ਕਲੀਨਿੰਗ ਦੇ ਵਿੱਚ ਦੱਸੋ ਜੀ, ਡੀਪ ਕਲੀਨਿੰਗ ਤੁਸੀਂ ਕਹਿੰਦੇ ਸੀ ਜੇ ਆਪਾਂ ਨਹੀਂ ਕਰਵਾ ਰਹੇ, ਕਈ ਵਾਰ ਘਰਾਂ ਦੇ ਵਿੱਚ ਬਗਜ਼ ਪੈਣੇ ਸਟਾਰਟ ਹੋ ਜਾਂਦੇ ਨੇ,
1: ਹਾਂਜੀ,
0: ਉਹਦਾ ਕੀ ਟ੍ਰਿਗਰ ਪੁਆਇੰਟ ਕੀ?
1: ਸਰ, ਟ੍ਰਿਗਰ ਪੁਆਇੰਟ ਇੱਕ ਤਾਂ ਜਿਹੜਾ ਆਪਣਾ ਹੈਵੀ ਫਰਨੀਚਰ ਹੁੰਦਾ ਉਹ ਮੂਵ ਨਹੀਂ ਬਹੁਤ ਬਹੁਤ ਸਾਲ ਹੁੰਦਾ, ਜਾਂ ਕੋਈ ਮੈਟਰੈਸ ਆਪਾਂ ਨੇ ਥੱਲੇ ਲਾਇਆ ਹੋਇਆ ਬੈੱਡ ਬਾਕਸ ਦੇ ਨਾਲ, ਉੱਥੇ ਹੁਣ ਜੇ ਆਪਾਂ ਉਹਨੂੰ ਮੂਵ ਕਰ ਹੀ ਨਹੀਂ ਰਹੇ ਤਾਂ ਐਟਲੀਸਟ ਹੌਲੀ ਹੌਲੀ ਪਹਿਲਾਂ ਉੱਥੇ ਫਾਈਨ ਡਸਟ ਹੁੰਦੀ ਹੈ, ਫਾਈਨ ਡਸਟ ਤੋਂ ਮਤਲਬ ਕਿ ਵੀ ਕੀਟਾਣੂ ਆ ਜਿਹੜੇ ਉਹ ਵਧਣੇ ਸਟਾਰਟ ਹੁੰਦੇ ਨੇ, ਉਹਨਾਂ ਦੇ ਵਿੱਚੋਂ ਹੀ ਕੀੜੇ ਮਕੌੜੇ ਜਨਮ ਲੈਂਦੇ ਆ।
0: ਹੇਠਾਂ ਸਿੰਕ ਵਾਲਾ ਏਰੀਆ ਉਹ
1: ਬਹੁਤ ਖਰਾਬ ਹੁੰਦਾ ਹੈ ਜੀ, ਹਾਂਜੀ, ਵਾਸ਼ਰੂਮਸ ਦੇ ਵਿੱਚ ਆਪਾਂ ਆਲਵੇਜ਼ ਜਿਹੜਾ ਸਾਵਰ ਗਲਾਸ ਆ ਜਾਂ ਵਾਸ਼ਰੂਮ ਦੇ ਕਾਰਨਰ ਫਲੋਰ ਹੈ ਉੱਥੇ ਬਹੁਤ ਜ਼ਿਆਦਾ ਮਿੱਟੀ ਘੱਟਾ ਲਾਈਮ ਸਕੇਲ ਜਮ੍ਹਾਂ ਹੋਇਆ ਹੁੰਦਾ ਹੈ ਜੀ, ਕਿਚਨ ਕੈਬਨਿਟਸ ਦੇ ਟੋਪ ਨੇ ਉੱਥੇ ਡੀਕਰੀਸਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ, ਤੇਲ ਆਪਣਾ ਜੰਮ ਜੰਮ ਕੇ ਮਿੱਟੀ ਘੱਟਾ ਵਿੱਚ ਜੰਮ ਕੇ ਉੱਥੋਂ ਹੀ ਬਿਮਾਰੀਆਂ ਦਾ ਵੀ ਕੰਮ ਸ਼ੁਰੂ ਹੁੰਦਾ, ਮੋਲਡ ਵਗੈਰਾ ਤੋਂ ਸਾਹ ਦੀਆਂ ਬਿਮਾਰੀਆਂ ਜਾਂ ਹੋਰ, ਜਾਂ ਜਿਹੜੀ ਮੋਲਡ ਹੈ ਬੇਸਬੋਰਡ ਨੂੰ ਇੱਕ ਵਾਰ ਸਟਾਰਟ ਹੋ ਗਈ ਉਹਦਾ ਸ਼ੁਰੂਆਤ 'ਚ ਤਾਂ ਹੱਲ ਹੋ ਜਾਂਦਾ, ਜੇ ਇੱਕ ਵਾਰ ਸਾਰੇ
0: ਬੇਸਬੋਰਡ ਨੂੰ ਟ੍ਰੀਟਮੈਂਟ ਵੀ ਕਰਦੇ ਹੋ,
1: ਹਾਂਜੀ,
0: ਵਿੰਡੋ ਅੰਦਰੋਂ ਬਾਹਰੋਂ ਵੀ ਕਰਦੇ ਹੋ,
1: ਹਾਂਜੀ,
0: ਡੀਪ ਕਲੀਨਿੰਗ ਵਿੱਚ ਅਪਲਾਇੰਸਿਸ ਅੰਦਰੋਂ ਬਾਹਰੋਂ,
1: ਅੰਦਰੋਂ ਬਾਹਰੋਂ ਜੀ,
0: ਕਿਚਨ ਕੈਬਨਿਟ ਅੰਦਰੋਂ ਬਾਹਰੋਂ
1: ਮੂਵ ਕਰਕੇ ਵੀ, ਜਿਹੜੇ ਮੂਵੇਬਲ ਅਪਲਾਇੰਸ
0: ਡਿਪੈਂਡ ਆਪ ਕਿਹੜਾ ਪੈਕੇਜ ਤੁਹਾਡਾ ਸਿਲੈਕਟ ਕਰ ਰਹੇ,
1: ਮਤਲਬ ਕਿ ਵੀ ਕੋਈ ਵੀ ਏਰੀਆ ਜਿੱਥੇ ਆਪਾਂ ਪਹੁੰਚ ਕਰ ਸਕਦੇ ਹਾਂ ਤਾਂ ਉਹਨੂੰ ਅਸੀਂ ਛੱਡਦੇ ਨਹੀਂ, ਉਹ ਕਲੀਨ ਹੁੰਦਾ।
0: ਸੋ ਡੀਪ ਕਲੀਨਿੰਗ ਕਰਵਾਉਣੀ ਹੋਵੇ, ਚਾਹੇ ਦੋਸਤੋ ਅੱਜ 23 ਤਰੀਕ ਹੋ ਗਈ, ਕਿਉਂਕਿ ਅਗਲੇ ਹਫ਼ਤੇ ਬਹੁਤ ਲੋਕਾਂ ਨੇ ਨਵੀਂ ਪ੍ਰੋਪਰਟੀ 'ਤੇ ਮੂਵ ਕਰਨਾ ਹੁੰਦਾ, ਨਵੇਂ ਘਰ ਦੇ ਵਿੱਚ ਮੂਵ ਕਰਨਾ ਹੁੰਦਾ, ਕਈ ਵਾਰ ਪੁਰਾਣੇ ਟੈਨੈਂਟ ਛੱਡ ਕੇ ਜਾ ਰਹੇ ਨੇ, ਨਵੇਂ ਆ ਰਹੇ ਨੇ, ਤਾਂ ਆਪਾਂ ਨੂੰ ਹੁੰਦਾ ਇੱਕ ਵਾਰੀ ਘਰ ਨੂੰ ਡੀਪ ਕਲੀਨ ਕਰਵਾ ਦਈਏ। ਰੈਂਟਲ ਪ੍ਰੋਪਰਟੀਆਂ ਕਈ ਵਾਰ ਇਕੱਲੇ ਟੈਨੈਂਟ ਦੇ ਸਿਰ 'ਤੇ ਆਪਾਂ ਛੱਡ ਦਿੰਦੇ ਹਾਂ, ਪਰ ਉੱਥੇ ਤੁਸੀਂ ਇਹ ਨਾ ਸੋਚੋ ਕਿ ਟੈਨੈਂਟ ਨੇ ਕਰ ਹੀ ਦੇਣਾ, ਉਹ ਪ੍ਰੋਪਰਟੀਆਂ ਦੇ ਵਿੱਚ ਬੱਗ ਜ਼ਿਆਦਾ ਪੈਂਦੇ ਨੇ, ਉਹਦਾ ਰੀਜ਼ਨ ਆਈ ਡੋਂਟ ਨੋ ਕੀ ਹੁੰਦਾ ਗਾ, ਪਰ ਤੁਹਾਡਾ ਘਰ ਆ, ਤੁਹਾਡੀ ਪ੍ਰੋਪਰਟੀ ਦੀ ਵੈਲਿਊ ਆ, ਉਹਨੂੰ ਮੈਂਟੇਨ ਕਰਨ ਦੇ ਲਈ ਕਲੀਨਿੰਗ ਇੱਕ ਅਹਿਮ ਪਾਰਟ ਆ। ਸੋ ਕਲੀਨਿੰਗ ਪ੍ਰੋਫੈਸ਼ਨਲ ਕਲੀਨਰ ਨੇ ਦਾ ਮੈਪਲ ਕਲੀਨਿੰਗ, ਇਹਨਾਂ ਤੋਂ ਡੀਪ ਕਲੀਨਿੰਗ ਕਰਵਾਉਣੀ ਹੋਵੇ ਤਾਂ ਨੰਬਰ ਸਾਂਝਾ ਕਰ ਦਿਓ ਜੀ।
1: ਨੰਬਰ ਹੈ ਜੀ 647-286-0077। ਮੈਂ ਨਾਲ ਇੱਕ ਐਡ ਕਰ ਦੇਵਾਂ, ਕਈ ਵਾਰ ਆਪਾਂ ਡਰ ਜਾਂਦੇ ਹਾਂ ਕਿ ਵੀ ਫੁੱਲ ਹਾਊਸ ਤਾਂ ਸਾਡਾ ਹੋਣ ਵਾਲਾ ਨਹੀਂ, ਜੇ ਕਿਸੇ ਨੇ ਕਸਟਮਾਈਜ਼ਡ ਵੀ ਕਰਵਾਉਣੇ ਆ ਏਰੀਆਜ਼, ਆਪਾਂ ਉਹ ਵੀ ਕਲੀਨ ਸਾਡੀ ਟੀਮ ਕਰਦੀ ਹੈ ਜੀ, ਉਹਦਾ ਰੇਟ ਉਸ ਦੇ ਅਕੋਰਡਿੰਗ ਸੈੱਟ ਹੋ ਜਾਂਦਾ।
0: ਕਿਚਨ ਇਕੱਲੀ ਬਾਥਰੂਮ ਵਗੈਰਾ ਕਰਾਉਣਾ,
1: ਬਿਲਕੁਲ ਜੀ, ਜੇ ਕਸਟਮਾਈਜ਼ਡ ਵੀ ਕਰਵਾਉਣਾ ਉਹ ਵੀ ਹੋ ਜਾਂਦਾ ਹੈ ਜੀ। ਨੰਬਰ ਹੈ 647-286-0077, 647-286-0077, 647-286-0077।
0: ਸੋ ਦੋਸਤ, ਤੁਸੀਂ ਆਪਣੇ ਘਰ ਦੀ ਵਿੰਡੋ ਬਾਹਰੋਂ ਅੰਦਰੋਂ ਜੰਕ ਰਿਮੂਵ ਕਰਾਉਣਾ, ਮੂਵ ਇਨ ਮੂਵ ਆਊਟ ਕਲੀਨਿੰਗ ਕਰਾਉਣੀ ਆ, ਤੁਹਾਡੇ ਘਰ ਕੋਈ ਫੰਕਸ਼ਨ ਆ, ਵਿਆਹ ਸ਼ਾਦੀ ਪਾਠ ਕਿਸੇ ਤਰ੍ਹਾਂ ਦੀ ਕੋਈ ਗੈਦਰਿੰਗ ਆ, ਉਹ ਇਵੈਂਟ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਕਲੀਨਿੰਗ ਕਰਵਾਉਣੀ ਆ, ਚਾਹੇ ਤੁਸੀਂ ਆਪਣਾ ਘਰ ਦੇ ਵਿੱਚ ਆ, ਚਾਹੇ ਕੋਈ ਏਅਰਬੀਐਨਬੀ ਆ, ਚਾਹੇ ਕੋਈ ਬੈਂਕਟ ਹਾਲ ਆ, ਕਿਸੇ ਤਰ੍ਹਾਂ ਦਾ ਰੈਸਟੋਰੈਂਟ ਆ, ਸੋ ਤੁਸੀਂ ਉਹ ਕਲੀਨਿੰਗ ਕਰਵਾਉਣੀ ਆ, ਡੀਪ ਕਲੀਨਿੰਗ ਜਾਂ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ, ਤਾਂ ਇਹਨਾਂ ਨੂੰ ਕਾਲ ਕਰ ਲਓ 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਸਾਡੀ ਲਾਈਨ ਜਾ ਚੁੱਕੀ ਹੈ ਢਿੱਲੋਂ ਸਾਹਿਬ ਨਾਲ, ਸੈਮੀ ਢਿੱਲੋਂ ਜੀ, ਢਿੱਲੋਂ ਵੀਡੀਓ IPTV ਤੋਂ। ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਬਿਲਕੁਲ ਜੀ, ਥੈਂਕ ਯੂ ਸੋ ਮਚ, ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ AM 530 ਤੇ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ।
0: ਸੋ ਢਿੱਲੋਂ ਵੀਡੀਓ IPTV ਸਰਵਿਸ ਗੁਰਬਾਣੀ ਰੇਡੀਓ, ਕਿਉਂਕਿ ਹੁਣ ਇੰਡੀਆ ਨੂੰ ਵੀ ਜਿਨ੍ਹਾਂ ਨੇ ਦੀਵਾਲੀ ਦੁਸਹਿਰੇ ਤੇ ਜਾਣਾ ਜਾਂ ਜਿਨ੍ਹਾਂ ਨੇ ਇੱਧਰ ਉੱਧਰ ਜਾਣਾ, ਉਹ ਗਿਫਟਿੰਗ ਲਈ ਗੁਰਬਾਣੀ ਰੇਡੀਓ ਤਾਂ ਘਰ ਦੀ ਪਹਿਲੀ ਪਸੰਦ ਬਣ ਚੁੱਕੇ ਆ। ਕਿਚਨ ਦੇ ਵਿੱਚ ਤਾਂ ਉਹ ਪਲੱਗ ਪਲੇ ਵਾਲਾ ਵੀ ਜਿਹੜਾ ਬਹੁਤ ਪਾਪੂਲਰ ਹੋ ਰਿਹਾ ਜੀ।
2: ਬਿਲਕੁਲ ਜੀ ਬਿਲਕੁਲ, ਆਪਾਂ ਗੁਰਬਾਣੀ ਰੇਡੀਓ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਸੋ ਪਲੱਗ ਐਂਡ ਪਲੇ ਰੇਡੀਓ ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਬਿਲਕੁਲ ਬਹੁਤ ਹੀ ਇਹ ਬਹੁਤ ਵਧੀਆ ਪ੍ਰੋਡਕਟ ਆ। ਦੋ ਚੀਜ਼ਾਂ ਨਾਲ ਇਹ ਵਧੀਆ ਹੈਗਾ ਜੀ, ਇੱਕ ਤਾਂ ਇਹਦੀ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਰੱਖੀ ਅਸੀਂ, ਸਿਰਫ ਤੇ ਸਿਰਫ $20 ਦੇ ਵਿੱਚ ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਤੁਸੀਂ ਢਿੱਲੋਂ ਵੀਡੀਓ ਤੋਂ ਜਦੋਂ ਮਰਜ਼ੀ ਆ ਕੇ ਪਿਕਅਪ ਕਰ ਸਕਦੇ ਹੋ। ਦੂਜੀ ਗੱਲ ਇਹ ਹੈ ਕਿ ਇਹਦੇ ਵਿੱਚ ਬੈਟਰੀ ਨਹੀਂ ਪੈਂਦੀ ਗੀ, ਸੋ ਤੁਹਾਨੂੰ ਬੈਟਰੀ ਚਾਰਜ ਰੀਚਾਰਜ ਕਰਨ ਦਾ ਮਸਲਾ ਨਹੀਂ ਰਹਿੰਦਾ ਗਾ। ਤੁਸੀਂ ਸਿਰਫ ਤੇ ਸਿਰਫ ਆਪਣੇ ਘਰ ਦੇ ਆਊਟਲੈਟ ਦੇ ਵਿੱਚ ਇਹਦਾ ਪਲੱਗ ਲਾਉਣਾ ਆ, ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ 24/7 ਜਿਹੜਾ ਹੈਗਾ ਆ ਉਹ ਚੱਲੂਗਾ। ਜਦੋਂ ਅਸੀਂ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਗੁਰਬਾਣੀ ਰੇਡੀਓ ਵੀ ਰਿਲੀਜ਼ ਕੀਤਾ ਸੀਗਾ, ਤੇ ਬਹੁਤ ਸਾਰੇ ਉਦੋਂ ਉਸ ਟਾਈਮ ਤੇ ਲੋਕ ਕਹਿੰਦੇ ਸੀ ਵੀ ਅਸੀਂ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਆ ਉਹ ਆਪਣੇ ਘਰੇ 24/7 ਸੁਣਨਾ ਚਾਹੁੰਦੇ ਹਾਂ। ਸੋ ਇਸ ਰੇਡੀਓ ਦੇ ਵਿੱਚ ਇਕੱਲਾ ਸੁਖਮਨੀ ਸਾਹਿਬ ਨਹੀਂ, ਬਾਕੀ ਨਾਮ ਸਿਮਰਨ, ਮੂਲ ਮੰਤਰ ਜਾਂ ਤੁਹਾਡੇ ਹੋਰ ਮਨਪਸੰਦ ਦੀ ਗੁਰਬਾਣੀ ਜਿਹੜੀ ਹੈਗੀ ਆ ਤੁਸੀਂ ਇਹਦੇ ਵਿੱਚ ਫੀਡ ਕਰਵਾ ਕੇ 24/7 ਜਿਹੜਾ ਹੈਗਾ ਆ ਚਲਵਾ ਸਕਦੇ ਹੋ। ਸੋ ਪਲੱਗ ਐਂਡ ਪਲੇ ਰੇਡੀਓ ਢਿੱਲੋਂ ਵੀਡੀਓ ਤੋਂ ਪਿਕਅਪ ਕਰੋ, ਸਿਰਫ ਤੇ ਸਿਰਫ $20 ਦੇ ਵਿੱਚ, $20 ਦੇ ਵਿੱਚ ਇਹ ਤੁਸੀਂ ਆ ਕੇ ਸਾਡੇ ਸਟੋਰ ਤੋਂ ਪਿਕਅਪ ਕਰ ਸਕਦੇ ਹੋ, ਔਰ ਤੁਹਾਡੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਭਾਵ ਚੱਲੂਗਾ। ਬਾਕੀ ਜੇਕਰ ਤੁਸੀਂ ਇਹ ਵੀਕਐਂਡ ਤੇ ਬਾਹਰੋਂ ਆਏ ਹੋ, ਮਤਲਬ ਕਿ ਆਊਟਸਾਈਡ ਆਫ GTA, ਲੰਡਨ ਤੋਂ, ਕਿਚਨਰ ਤੋਂ, ਵਾਟਰਲੂ ਤੋਂ, ਕਿਸੇ ਵੀ ਦੂਰ ਸ਼ਹਿਰ ਤੋਂ, ਤੁਸੀਂ ਆਪਣੇ ਘਰੇ IPTV ਬਾਕਸ ਜਿਹੜਾ ਹੈਗਾ ਆ ਉਹ ਲਗਵਾਉਣਾ ਆ, ਤੇ ਡੈਫੀਨਿਟਲੀ ਢਿੱਲੋਂ ਵੀਡੀ ਦੀਆਂ ਸੇਵਾਵਾਂ ਲਓ। ਸਭ ਤੋਂ ਬੈਸਟ ਬਾਕਸ ਜਿਹੜਾ ਹੈਗਾ ਆ ਉਹ ਤੁਹਾਨੂੰ ਦਿੱਤਾ ਜਾਊਗਾ, ਅਤੇ ਸਭ ਤੋਂ ਬੈਸਟ ਜਿਹੜੀ ਹੈਗੀ ਆ IPTV ਦੀ ਸਰਵਿਸ ਜਿਹੜੀ ਹੈਗੀ ਆ ਉਹ ਤੁਹਾਨੂੰ ਢਿੱਲੋਂ ਵੀਡੀਓ ਤੇ ਮਿਲਦੀ ਆ। ਇੱਕ ਵਾਰੀ ਜਦੋਂ ਤੁਸੀਂ ਬਾਕਸ ਸਾਡੇ ਤੋਂ ਪਿਕਅਪ ਕਰ ਲੈਂਦੇ ਆ, ਤੇ ਉਹਨੂੰ ਰੀਚਾਰਜ ਕਰਾਉਣ ਵਾਸਤੇ ਜਾਂ ਫਿਰ ਉਹਦੀ ਜਿਹੜੀ ਅਪਡੇਟਿੰਗ ਹੈਗੀ ਆ ਬਾਕਸ ਦੀ ਅਪਡੇਟਿੰਗ, ਉਹ ਫਿਰ ਤੁਹਾਨੂੰ ਕਦੇ ਵੀ ਸਾਡੇ ਸਟੋਰ ਤੇ ਵਾਪਸ ਨਹੀਂ ਆਉਣਾ ਪਊਗਾ। ਇਹ ਬਾਕਸ ਜਿਹੜਾ ਅਸੀਂ ਤੁਹਾਨੂੰ 4K ਦਾ ਲੇਟੈਸਟ ਦੇਵਾਂਗੇ, ਆਟੋ ਅਪਡੇਟ ਹੁੰਦਾ ਜੀ, ਮਹੀਨੇ ਡੇਢ ਮਹੀਨੇ ਬਾਅਦ ਆਟੋ ਰਾਤ ਨੂੰ ਆਪਣੇ ਆਪ ਅਪਡੇਟ ਹੋਊਗਾ ਇਹ ਬਾਕਸ, ਔਰ ਜੋ ਵੀ ਨਵੇਂ ਫੀਚਰ ਹੈਗੇ ਆ ਇਹਦੇ ਵਿੱਚ ਉਹ ਆਟੋ ਅਪਡੇਟ ਦੇ ਨਾਲ ਅਪਡੇਟ ਹੋਣਗੇ। ਬਾਕੀ ਜੇਕਰ IPTV ਦੇ ਵਿੱਚ ਜਦੋਂ ਤੁਹਾਨੂੰ ਟੈਕਨੀਕਲ ਸਰਵਿਸ ਦੀ ਲੋੜ ਪੈਂਦੀ ਆ, ਕਿਉਂਕਿ ਇਹ ਇੰਟਰਨੈਟ ਬੇਸ ਸਰਵਿਸ ਆ ਜਿਹੜੀਆਂ ਅਸੀਂ ਪ੍ਰੋਵਾਈਡ ਕਰਦੇ ਹਾਂ, ਔਰ ਇਹਦੇ ਵਿੱਚ ਟੈਕਨੀਕਲ ਸਰਵਿਸ ਦੀ ਲੋੜ ਪੈਂਦੀ ਹੀ ਪੈਂਦੀ ਆ ਜੀ। ਜਿਹੜੀ ਸਾਡੀ ਟੈਕਨੀਕਲ ਹੈਲਪਲਾਈਨ ਆ ਉਹ ਸੁਬਹਾ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 days a week ਅਵੇਲੇਬਲ ਹੁੰਦੀ ਆ। ਸੋ ਬਾਕੀ IPTV ਤੋਂ ਇਲਾਵਾ ਤੁਹਾਡੇ ਘਰੇ ਤੁਹਾਡੇ ਬੱਚਿਆਂ ਦੀਆਂ ਪੁਰਾਣੀਆਂ VHS ਟੇਪਾਂ, ਤੁਹਾਡੇ ਖੁਦ ਵਿਆਹ ਸ਼ਾਦੀ ਦੀਆਂ ਪੁਰਾਣੀਆਂ ਜਿਹੜੀਆਂ ਕਿ ਅੱਜ ਦੀ ਡੇਟ ਦੇ ਵਿੱਚ ਸਮਾਰਟ TV ਤੇ ਤੁਸੀਂ ਨਹੀਂ ਦੇਖ ਸਕਦੇ ਗੇ, ਤੇ ਉਹਨਾਂ ਨੂੰ ਢਿੱਲੋਂ ਵੀਡੀਓ ਤੋਂ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਕਨਵਰਟ ਕਰਕੇ ਤੁਹਾਡੇ ਸਮਾਰਟ TV ਤੇ ਚੱਲਦਾ ਕਰਾਂਗੇ। ਬੱਚਿਆਂ ਦੀ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਤੁਸੀਂ ਲੈਣੀ ਹੈਗੀ ਆ, ਢਿੱਲੋਂ ਵੀਡੀਓ ਤੇ ਪਹੁੰਚੋ। ਸੋ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ ਜੀ, ਜਿਹੜੀ ਸਾਡੀ ਫਿਜ਼ੀਕਲ ਲੋਕੇਸ਼ਨ ਆ ਉਹ ਸੁਬਹਾ 11 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 7 days a week ਖੁੱਲੀ ਹੁੰਦੀ ਆ। ਅੱਜ ਵੀ ਅਸੀਂ ਸ਼ਾਮ ਦੇ 8 ਵਜੇ ਤੱਕ ਖੁੱਲੇ ਹਾਂ। ਕੋਈ ਵੀ ਇਨਫੋਰਮੇਸ਼ਨ ਲਈ ਢਿੱਲੋਂ ਵੀਡੀਓ ਦਾ ਇੱਕੋ ਇੱਕ ਨੰਬਰ ਆ, ਉਹ ਹੈਗਾ ਜੀ 905-204-1313,
0: 905-204-1313। ਤੇ ਜੇ ਦੋਸਤੋ ਤੁਹਾਡੇ ਘਰ VHS ਟੇਪਸ ਨੇ, VCR ਦੀਆਂ ਟੇਪਸ ਨੇ, ਉਹਨਾਂ ਨੂੰ ਤੁਸੀਂ ਸਮਾਰਟ TV ਤੇ ਚੱਲਦਾ ਕਰਨਾ ਚਾਹੁੰਦੇ ਹੋ, ਉਹਦੇ ਲਈ ਵੀ ਢਿੱਲੋਂ ਵੀਡੀਓ ਤੁਹਾਡੀ ਹੈਲਪ ਕਰਨਗੇ। ਇਸ ਦੇ ਨਾਲ ਨਾਲ ਗੁਰਬਾਣੀ ਰੇਡੀਓ ਜਾਂ ਫਿਰ IPTV ਬਾਕਸ ਬਾਏ ਕਰਨ ਦਾ ਚਾਹੁੰਦੇ ਹੋ ਤਾਂ ਫਿਰ ਇੱਕੋ ਇੱਕ ਨੰਬਰ 905-204-1313, 905-204-1313। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ,
0: ਧੰਨਵਾਦ ਜੀ। ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਦੋਸਤੋ ਵੋਟਾਂ ਦੀ ਸਰਗਰਮੀ ਵੀ ਆ ਚੁੱਕੀ ਆ, ਐਂਡ ਵੋਟਾਂ ਦੀ ਸਰਗਰਮੀ ਦੇ ਨਾਲ ਨਾਲ ਸਾਡੇ ਬਿਜ਼ਨਸਮੈਨ ਜਿਹੜੇ ਕਿ ਹੁਣ ਅੱਗੇ ਦਿਵਾਲੀ ਦੁਸ਼ਹਿਰਾ ਅਤੇ ਹੋਰ ਬਹੁਤ ਸਾਰਾ ਹੁਣ ਫੈਸਟਿਵ ਸੀਜ਼ਨ ਅਰਾਊਂਡ ਦਾ ਕੋਰਨਰ ਆ, ਉਹਦੇ ਲਈ ਬਿਜ਼ਨਸਮੈਨ ਨੂੰ ਹੁੰਦਾ ਕਿ ਅਸੀਂ ਆਪਦੀ ਗੱਲ ਘਰ ਘਰ ਤੱਕ ਪਹੁੰਚਦੇ ਕਰੀਏ, ਅਸੀਂ ਆਪਣੀ ਬਿਜ਼ਨਸ ਨੂੰ ਘਰ ਘਰ ਤੱਕ ਪਹੁੰਚਦਾ ਕਰੀਏ, ਅਤੇ ਉਹਦੇ ਲਈ ਜਿੱਥੇ ਕਿ ਰੇਡੀਓ ਮਾਧਿਅਮ ਅਸੀਂ ਤੁਹਾਡੀ ਹੈਲਪ ਕਰਦੇ ਹਾਂ, ਸੋਸ਼ਲ ਮੀਡੀਆ ਤੁਹਾਡੀ ਹੈਲਪ ਕਰਦਾ, ਉੱਥੇ ਹੀ ਬਹੁਤ ਵਾਰ ਆਪਾਂ ਜਦੋਂ ਮਾਸ ਨੂੰ ਟਾਰਗੇਟ ਕਰਨਾ ਹੋਵੇ ਤਾਂ ਫਲਾਇਰਸ ਦਾ ਯੂਜ਼ ਕੀਤਾ ਜਾਂਦਾ, ਉਹ ਇਲੈਕਸ਼ਨ ਕੈਂਪੇਨਸ ਦੇ ਵਿੱਚ ਪ੍ਰਿੰਟਿੰਗ ਦਾ ਯੂਜ਼ ਕੀਤਾ ਜਾਂਦਾ, ਲੋਨ ਸਾਈਨ ਬੋਰਡ ਲਾਏ ਜਾਂਦੇ ਨੇ, ਪੋਸਟਰ ਲਾਏ ਜਾਂਦੇ ਨੇ, ਇਹਦੇ ਨਾਲ ਨਾਲ ਬਿਜ਼ਨਸਮੈਨ ਜਦੋਂ ਆਪਣੀ ਕੋਈ ਡੀਲ ਲੈ ਕੇ ਆਉਂਦੇ ਨੇ ਉਹ ਫਲਾਇਰਸ ਲੈ ਕੇ ਕੈਨੇਡਾ ਪੋਸਟ ਰਾਹੀਂ ਜਿਹੜਾ ਘਰ ਘਰ ਦੇ ਵਿੱਚ ਡੋਰ ਡੋਰ 'ਤੇ ਉਹ ਪਹੁੰਚਦੇ ਕਰਦੇ ਨੇ। ਹੁਣ ਇਹ ਪ੍ਰਿੰਟਿੰਗ ਦੇ ਵਿੱਚ ਅੱਜ ਤੁਹਾਡੇ ਪੈਸੇ ਬਚਾਵਾਂਗੇ। ਪੂਰੀ ਹੈਰੀਟੇਜ ਤੋਂ ਰਾਹੁਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
3: ਸਤਿ ਸ਼੍ਰੀ ਅਕਾਲ ਜੀ।
0: ਸੋ ਕੈਨ ਪ੍ਰਿੰਟ ਕੀ ਪ੍ਰਿੰਟ ਕਰ ਸਕਦਾ, ਕੈਨ ਪ੍ਰਿੰਟ
3: ਜੀ? ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈ ਜੀ, ਅਸੀਂ ਇਲੈਕਸ਼ਨ ਲਈ ਸਾਰੇ ਆਪਣੇ ਮਿਊਨਿਸਪੈਲਿਟੀ ਬਹੁਤ ਪ੍ਰਿੰਟ ਕਰ ਰਹੇ ਹਾਂ ਜੀ ਇਸ ਟਾਈਮ। ਆਪਣੇ ਕੋਲ ਫਲਾਇਰਸ ਤੋਂ ਲੈ ਕੇ ਪੋਸਟ ਕਾਰਡ, ਲੋਨ ਸਾਈਨਸ, ਹਰ ਚੀਜ਼ ਆਪਾਂ ਪ੍ਰਿੰਟ ਕਰ ਰਹੇ ਹਾਂ ਜੀ। ਤੇ ਤੁਸੀਂ ਜਿਵੇਂ ਲੋਨ ਸਾਈਨਸ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਆਪਾਂ $350 ਦੇ ਵਿੱਚ 100 ਪੀਸ, ਤੇ $1400 ਦੇ ਵਿੱਚ 500 ਪੀਸ, ਤੇ $3000 ਦੇ ਵਿੱਚ 1000 ਪੀਸ ਲੋਨ ਸਾਈਨ,
0: ਤੇ
3: ਉਹ ਤੋਂ ਬਾਅਦ ਆਪਣੇ $6000 ਦੇ ਵਿੱਚ 2000 ਪੀਸ ਲੋਨ ਸਾਈਨ ਆਏ ਹੋਏ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਗੁੱਡ ਰੇਟ ਆ
3: ਜੀ। ਉਹ ਤੋਂ ਬਾਅਦ ਜੀ ਆਪਣੇ ਫਲਾਇਰਾਂ ਦੇ ਰੇਟ ਗੱਲ ਕਰੀਏ ਜੀ, ਆਪਾਂ ਜੀ 140 ਦੇ ਵਿੱਚ $1000 ਜੀ, ਤੇ $1000 ਦੇ ਵਿੱਚ $50,000 ਜੀ।
0: $1000 ਦੇ ਵਿੱਚ 50,000 ਫਲਾਇਰ
3: ਜੀ,
0: ਵੈਰੀ ਗੁੱਡ। ਤੇ ਇਹਦੀ ਡਿਜ਼ਾਈਨਿੰਗ ਵਗੈਰਾ ਉਹ ਸਾਰਾ ਤੁਸੀਂ ਆਪ ਕਰ ਲਓਗੇ
3: ਜੀ? ਬਿਲਕੁਲ ਕਰਕੇ ਦੇਵਾਂਗੇ ਜੀ, ਦੋਨੋਂ ਸਾਈਡ ਤੇ ਪ੍ਰਿੰਟਡ ਹੋਊਗਾ ਜੀ।
0: ਓਕੇ,
3: ਤੁਹਾਨੂੰ 50,000 ਫਲਾਇਰ ਮਿਲਣਗੇ ਜੀ। ਹਾਂਜੀ।
0: ਸੋ ਜੇ ਕੈਂਪੇਨ ਦੇ ਲਈ ਟੀ ਸ਼ਰਟਾਂ ਜਾਂ ਕੁਛ ਇਦਾਂ ਦੇ ਹੋਰ ਸਾਈਨ ਬੋਰਡ ਚੀਜ਼ਾਂ ਪ੍ਰਿੰਟ ਕਰਾਉਣੇ ਹੋਣ ਜੀ?
3: ਬਿਲਕੁਲ ਜੀ, ਕੈਂਪੇਨ ਲਈ ਆਪਣੀ ਟੀ ਸ਼ਰਟਸ ਹੋ ਗਈਆਂ ਤੁਹਾਡੇ ਜੀ, ਆਪਣੇ ਉਹਨਾਂ ਦੀ ਟੋਪੀਆਂ ਹੋ ਗਈਆਂ ਜਿਹੜੇ ਕਿ ਹੈਟਸ ਹੁੰਦੀਆਂ ਨੇ, ਉਹ ਹੋ ਗਏ, ਸਾਰਾ ਕੁਛ ਜੀ ਆਪਾਂ ਪੂਰੀ ਮਰਚੈਂਡਾਈਜ਼ ਰੈਡੀ ਕਰ ਰਹੇ ਹਾਂ ਜੀ, ਜਿਨ੍ਹਾਂ ਵਿੱਚ ਕਰਾਉਣੀ ਹੈ ਜੀ।
0: ਤੇ ਬਿਜ਼ਨਸਮੈਨ ਜਿਨ੍ਹਾਂ ਨੇ ਆਪਣਾ ਕੋਈ ਲੌਂਗ ਵੀਕਐਂਡ ਆਉਂਦਾ, ਕੋਈ ਫੈਸਟਿਵ ਸੀਜ਼ਨ ਆਉਂਦਾ, ਉਹਦੇ ਲਈ ਆਪਣੀ ਕਈ ਵਾਰ ਸਾਈਨ ਬੋਰਡ ਜਾਂ ਫਿਰ ਫਲਾਇਰ ਦੀ ਪ੍ਰਿੰਟ ਕਰਾ ਕੇ ਉਹ ਪੋਸਟ ਕਰਦੇ ਨੇ, ਉਹਨਾਂ ਲਈ ਵੀ ਡੀਲ ਇਹ ਮਿਲਣਗੀ, ਇਹ ਡੀਲ ਮਿਲ ਜੂਗੀ
3: ਜੀ? ਜੀ ਬਿਲਕੁਲ ਜੀ, ਸਾਰਿਆਂ ਨੂੰ ਇਹ ਡੀਲਾਂ ਮਿਲਣਗੀਆਂ ਜੀ। ਤੁਸੀਂ ਆਪਦੇ ਲਈ ਫਲਾਇਰ ਚ ਪਾਉਣੇ ਆ, ਬਿਜ਼ਨਸ ਕਾਰਡ ਦੀ ਡੀਲ ਤੁਹਾਨੂੰ ਪਤਾ ਹੀ ਹੈ, ਆਪਣੇ $45 ਚ ਸਿਰਫ $1000 ਕਾਰਡ, ਤੇ ਸਿਰਫ $45 ਚ $1000 ਕਾਰਡ, ਤੇ $150 ਦੇ ਵਿੱਚ ਸਿਰਫ ਤੁਹਾਨੂੰ ਮਿਲਣੇ ਆ ਜੀ $5000 ਕਾਰਡ। ਇਹ ਸਾਰੀ ਡੀਲਾਂ ਤੁਹਾਡੇ ਨੂੰ ਕੈਨ ਪ੍ਰਿੰਟ ਗ੍ਰਾਫਿਕ ਤੇ ਮਿਲ ਜਾਣੀਆਂ ਜੀ।
0: ਨੰਬਰ ਸਾਂਝਾ ਕਰ ਦੋ ਜੀ।
3: ਨੰਬਰ ਹੈਗਾ ਜੀ ਕੈਨ ਪ੍ਰਿੰਟ ਗ੍ਰਾਫਿਕਸ ਲਈ, ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ, ਹੈਗਾ ਜੀ 1-866-365-2369, 1-866-365-2369। ਤੁਸੀਂ ਇਸ ਨੰਬਰ ਤੇ ਵਟਸਐਪ ਵੀ ਕਰ ਸਕਦੇ ਹੋ, ਕਾਲ ਵੀ ਕਰ ਸਕਦੇ ਹੋ, ਸਾਡੀ ਵੈਬਸਾਈਟ canprintgraphics.com ਤੇ ਜਾ ਕੇ ਵੀ ਆਰਡਰ ਕਰ ਸਕਦੇ ਹੋ। ਸਾਰੇ ਸਪੈਸ਼ਲਸ ਆਪਾਂ ਵੈਬਸਾਈਟ ਤੇ ਵੀ ਲਾਏ ਹੋਏ ਨੇ, ਇਨ ਸਟੋਰ ਵੀ ਲਾਏ।
0: ਮੈਨੂੰ ਇੱਕ ਵਾਰ ਨੰਬਰ ਦੁਬਾਰਾ ਬੋਲੋ ਜੀ।
3: ਹਾਂਜੀ, 1-866-365-2369
0: ਜੀ, 2369। ਇਹ ਤੇ ਵਟਸਐਪ ਇਹ ਨੰਬਰ ਤੇ?
3: ਹਾਂਜੀ, ਇਸ ਨੰਬਰ ਤੇ ਵਟਸਐਪ ਚੱਲਦੀ ਹੈ ਜੀ।
0: ਓਕੇ, ਇਹ ਤਾਂ ਦੂਜਾ ਲੱਗ ਰਿਹਾ ਮੈਨੂੰ ਨੰਬਰ।
3: ਹਾਂਜੀ ਹਾਂਜੀ, ਟੋਲ ਫ੍ਰੀ ਹੈ ਜੀ ਇਹ, ਸਾਡੇ US ਕਸਟਮਰ ਲਈ, ਕੈਨੇਡਾ ਕਸਟਮਰ ਲਈ ਵਟਸਐਪ 24/7 ਸਾਡੀ ਟੀਮ ਰਿਪਲਾਈ ਕਰਦੀ ਹੈ ਜੀ। ਇਹਦੇ ਉੱਪਰ ਮੰਨ ਲਓ ਤੁਸੀਂ ਕਾਲ ਕਰ ਰਹੇ ਹੋ, ਕਾਲ ਦੇ ਉੱਪਰ ਹੋਲਡ ਕਰ ਰਹੇ ਹੋ, ਤੁਸੀਂ ਰਾਈਟ ਅਵੇ ਕਿਸੇ ਨਾਲ ਗੱਲ ਕਰਕੇ ਆਰਡਰ ਕਰਨੇ, ਤੁਸੀਂ ਮਿੰਟੋ ਮਿੰਟ ਹੀ ਵਟਸਐਪ ਚਾਹੇ ਅੱਧੀ ਰਾਤ ਨੂੰ 1 ਵਜੇ ਮੈਸੇਜ ਕਰੋ, ਚਾਹੇ ਦਿਨੇ ਮੈਸੇਜ ਕਰੋ, ਤੁਹਾਨੂੰ ਰਿਪਲਾਈ ਆ ਜਾਏਗਾ ਜੀ।
0: ਦੋਸਤੋ ਟੋਲ ਫ੍ਰੀ ਨੰਬਰ ਆ ਤੇ ਵਟਸਐਪ ਵੀ ਇਹਦੇ ਤੇ ਤੁਸੀਂ ਕਰ ਸਕਦੇ ਹੋ। ਪ੍ਰਿੰਟਿੰਗ ਜਿਵੇਂ ਬਾਈ ਜੀ ਨੇ ਦੱਸਿਆ, ਚਾਹੇ ਲੋਨ ਸਾਈਨ ਚਾਹੇ ਫਲਾਇਰਸ, 999 ਦੇ ਵਿੱਚ 50,000 ਫਲਾਇਰ ਪ੍ਰਿੰਟ ਕਰ ਲੈਣਗੇ। ਤੁਸੀਂ ਇਲੈਕਸ਼ਨ ਕੈਂਪੇਨ ਦੇ ਲਈ ਇਹਨਾਂ ਨੂੰ ਕਾਲ ਕਰਨੀ ਆ, ਜਾਂ ਫਿਰ ਤੁਸੀਂ ਕੋਈ ਫੈਸਟਿਵ ਸੀਜ਼ਨ ਜਾਂ ਤੁਸੀਂ ਕੋਈ ਆਪਣੀ ਬਿਜ਼ਨਸ ਡੀਲ ਕੋਈ ਕੈਂਪੇਨ ਰਨ ਕਰ ਰਹੇ ਹੋ ਤੇ ਫਲਾਇਰਸ ਉਹਦੇ ਲਈ ਚਾਹੀਦੇ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਿੰਟਿੰਗ, ਕੈਨ ਪ੍ਰਿੰਟ, ਕੈਨ ਪ੍ਰਿੰਟ ਐਵਰੀਥਿੰਗ। ਤੇ ਨੰਬਰ ਨੋਟ ਕਰ ਲਓ, 1-866-365-2369, 1866-365-2369, 1866-365-2369। ਸੋ 1866 ਮੋਰਲਾ ਏਰੀਆ ਕੋਡ, ਇਹ ਤਾਂ ਬੜਾ ਈਜ਼ੀ ਆ ਯਾਦ ਕਰਨਾ, 1866 ਜ਼ਿਆਦਾਤਰ ਨੰਬਰਾਂ ਦਾ ਇਹ ਟੋਲ ਫਰੀ ਨੰਬਰਾਂ ਦੇ ਮੂਹਰੇ ਇਹੀ ਨੰਬਰ ਹੁੰਦਾ 1866। ਤੇ ਅਗਲੇ ਨੰਬਰ ਆ, ਜਿਵੇਂ ਕਹਿੰਦੇ ਸਾਲ ਦੇ ਵਿੱਚ 365 ਦਿਨ ਹੁੰਦੇ ਆ ਭਾਈ, 365 ਵਿਚਾਲੇ ਵਾਲਾ ਨੰਬਰ ਆ ਗਿਆ, ਲਾਸਟ ਵਾਲੇ ਚਾਰ ਡਿਜਿਟ ਨੇ 2369, 2369, 2369। ਸੋ 1866 ਏਰੀਆ ਕੋਡ, 1866 ਸਟਾਰਟਿੰਗ ਹੁੰਦੀ ਆ, ਵਿੱਚ 365, 365, 2369 ਲਾਸਟ ਚਾਰ ਡਿਜਿਟ ਯਾਦ ਕਰਨ ਦੀ ਲੋੜ ਆ। 1-866-365-2369 1-866-365-2369 1-866-365-2369 1-866-365-2369 ਤੇ ਪ੍ਰਿੰਟਿੰਗ ਲਈ ਤੁਸੀਂ ਕਾਲ ਕਰ ਸਕਦੇ। ਬਹੁਤ ਸ਼ੁਕਰੀਆ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਆਓ ਇੱਕ ਵਾਰੀ ਫਿਰ ਸਾਡੀ ਲਾਈਨ ਜੁੜ ਚੁੱਕੀ ਹੈ ਨਾਗਪਾਲ ਜੀ ਨਾਲ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
4: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ।
0: ਸੋ ਜਿਹੜਾ ਤੁਸੀਂ ਸੁਨੇਹਾ ਹੁਣ ਦੇਣ ਲੱਗੇ ਹੋ, ਇੱਕ ਵਾਰੀ ਸਾਨੂੰ ਦੱਸ ਦਿਓ ਕਿਹੜੇ ਕਿਹੜੇ ਬੰਦੇ ਇਹਦੀ ਰੇਡੀਓ ਦੀ ਆਵਾਜ਼ ਉੱਚੀ ਕਰਕੇ ਸੁਣਨ, ਕਿੰਨਾ ਲਈ ਇਹ ਖਾਸ ਸੁਨੇਹਾ ਹੈਗਾ?
4: ਬਿਲਕੁਲ ਜੀ, PR ਹੈ, ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਅੰਟਾਰੀਓ ਮੇਂ ਕਹੀਂ ਵੀ ਰਹਤੇ, ਕੋਈ ਏਜ ਲਿਮਿਟ ਨਹੀਂ ਹੈ। ਆਪ ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸਿਸ ਕਰੇ, ਬਿਲਕੁਲ ਆਸਾਨ ਸੇ, ਸੌਖੇ ਜੇ, ਐਂਡ ਸਾਥ ਹੀ ਸਾਥ ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਆਪਕੇ ਫੈਮਿਲੀ ਸਾਈਜ਼ ਕੇ ਬੇਸ ਪੇ 50,000 ਸੇ ਲੈ ਕੇ 170,000 ਡਾਲਰ ਕਾ ਸਿਕਿਉਰਿਟੀ ਫ੍ਰੀ, ਕ੍ਰੈਡਿਟ ਚੈੱਕ ਫ੍ਰੀ, ਜ਼ੀਰੋ ਕ੍ਰੈਡਿਟ ਸਕੋਰ ਪੇ ਵੀ ਲੋਨ ਦੇ ਰਹੀ ਹੈ। 0% ਪੇ ਮਿਸ ਨਾ ਕਰੇ, ਇਸ ਪਿੱਛੇ ਨਾ ਰਹੇ, ਬਹੁਤ ਲੋਕ ਆਲਰੇਡੀ ਲੈ ਚੁੱਕੇ ਨੇ ਐਂਡ ਇਨਵੈਸਟ ਕਰ ਚੁੱਕੇ ਨੇ।
0: ਸੋ ਇਹਦੇ ਲਈ ਗੌਰਮੈਂਟ ਕਹਿ ਰਹੀ ਹੈ ਕਿ ਤੁਸੀਂ ਭਾਈ ਪੜ੍ਹੋ, ਅਸੀਂ ਤੁਹਾਨੂੰ ਲੋਨ ਦੇਵਾਂਗੇ। ਅੱਛਾ, ਕਿੰਨਾ ਕੁ ਲੋਨ ਦੇ ਸਕਦੇ ਆ ਤੇ ਇਹਦੇ ਲਈ ਕੋਈ ਉਹ?
4: ਬਿਲਕੁਲ ਜੀ, ਅਗਰ ਆਪ ਮੰਨ ਕੇ ਚੱਲੇ, ਅਗਰ ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਦੇ, ਉਨਕੇ 3 ਬੱਚੇ ਹੈ, ਆਸਾਨ ਸੇ ਕੋਰਸ ਕਰਤੇ, ਫੁੱਲੀ ਆਨਲਾਈਨ, ਕਹੀਂ ਨਹੀਂ ਜਾ ਰਹੇ, ਵੋ ਘਰ ਪੇ ਹੀ ਬੈਠੇ ਹੈ, ਔਰ ਲਾਈਕ ਆਰਾਮ ਸੇ ਫੋਨ ਪੇ, ਲੈਪਟਾਪ ਪੇ ਕਲਾਸ ਲਗਾਤੇ ਹੈ, 2-3 ਘੰਟੇ ਮੰਡੇ ਟੂ ਫਰਾਈਡੇ। ਕੁਛ ਕੋਰਸਿਸ ਐਸੇ ਹੈ ਜਿਨਮੇ ਕਲਾਸਿਸ ਹੀ ਨਹੀਂ ਹੈ, ਤੋ ਵੋ ਤੋ ਔਰ ਵੀ ਸੌਖੇ ਨੇ, ਰਾਈਟ? ਐਂਡ ਅਗਰ ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਕੋ ਅਪ ਟੂ 170,000 ਡਾਲਰ ਕਾ ਲੋਨ ਆਤਾ ਹੈ, 0% ਪੇ, ਬਿਨਾ ਕ੍ਰੈਡਿਟ ਚੈੱਕ ਹੈ, ਗਾਰੰਟੀ ਕੇ, ਉਨਕੇ ਖਾਤੇ ਮੈਂ ਡਾਇਰੈਕਟ, ਮੇਰੇ ਖਾਤੇ ਮੇਂ ਨਹੀਂ, ਉਨਕੇ ਖਾਤੇ ਮੇਂ, ਔਰ ਵੋ ਲਾਈਕ 2.5 ਸਾਲ ਬਾਅਦ ਉਸੇ ਲੋਟਾਨਾ ਸਟਾਰਟ ਕਰਤੇ, ਤਦ ਤੱਕ ਇਹ ਲੋਨ ਕਿਤਨੇ ਪੇ ਹੈ, 0% ਪੇ, ਬਾਅਦ ਮੇਂ ਕਿਆ ਵਿਆਜ ਹੈ, 2.5% ਪੂਰੇ ਸਾਲ ਕਾ।
0: ਤੇ ਜਿਹੜੇ ਰਿਫਿਊਜੀ ਜਿਨ੍ਹਾਂ ਦਾ ਪ੍ਰੂਵ ਹੋਇਆ ਹੋਇਆ ਉਹ ਵੀ ਅਪਲਾਈ ਕਰ ਸਕਦੇ ਨੇ?
4: ਬਿਲਕੁਲ ਜੀ, ਆਪ ਮੰਨ ਕੇ ਚੱਲੇ 10-15% ਹਮਾਰੇ ਕਲਾਇੰਟਸ ਰਿਫਿਊਜੀਜ਼ ਹੀ ਹੈ, ਜਿਨਕਾ ਕੇਸ ਅਪਰੂਵ ਹੋ ਗਿਆ ਹੈ, ਵੋ ਐਲੀਜੀਬਲ ਹੈ ਇਸਕੇ ਲੀਏ, ਕੋਈ ਏਜ ਲਿਮਿਟ ਨਹੀਂ ਹੈ, ਬੜੇ ਸਾਰੇ ਹਾਊਸ ਵਾਈਫ ਹੈ ਜੋ ਬੱਚੇ ਵੀ ਸਾਂਭ ਰਹੇ ਹੈ, ਸਾਥ ਮੇਂ ਸਕਿੱਲ ਡਿਵੈਲਪ ਕਰਕੇ ਫੰਡਿੰਗ ਹਾਸਿਲ ਕਰ ਰਹੇ ਨੇ, ਹਾਊਸ ਵਾਈਫ ਹੋ ਗਏ, ਉਬਰ ਡਰਾਈਵਰ, ਸੈਲਫ ਇੰਪਲੋਇਡ, ਫੁੱਲੀ ਇੰਪਲੋਇਡ ਲੋਕ, PR ਹੈ, ਸਿਟੀਜ਼ਨ ਹੈ, ਐਵਰੀਬਡੀ ਇਜ਼ ਐਲੀਜੀਬਲ।
0: ਤੇ ਇਹਦੇ ਲਈ ਜਿਹੜਾ ਲੋਨ ਆ ਤੁਸੀਂ ਕਹਿ ਰਹੇ ਹੋ ਕ੍ਰੈਡਿਟ ਚੈੱਕ, ਕੋਈ ਸਿਕਿਉਰਿਟੀ ਨਹੀਂ, ਕੋਈ ਗਰੰਟਰ ਨਹੀਂ, ਕੋਈ ਕੋਲੈਟਰਲ ਫ੍ਰੀ ਲੋਨ ਵਾਲਾ ਇਹ ਸਿਸਟਮ ਆ ਜੀ?
4: ਬਿਲਕੁਲ ਜੀ, ਬਿਲਕੁਲ ਜੀ, ਤਬ ਵੀ ਹਮ ਇਸਕੋ ਇਤਨਾ ਜ਼ੋਰ ਲਗਾ ਕੇ ਠੋਕ ਕੇ ਐਡਵਰਟਾਈਜ਼ ਕਰ ਰਹੇ ਹੈਂ, 8 ਸਾਲ ਮੇਂ ਹਮ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈਂ, ਯਹਾਂ ਪੇ ਕੋਈ ਵੀ ਚਾਬੀ, ਕੋਈ ਮਿੱਠੀ ਬਾਤੇਂ, ਕੁੰਡੀ, ਕੋਈ ਕਾਗਜ਼ ਨਹੀਂ ਮਿਲਤੇ, ਨਾ ਕੋਈ ਥੱਪਾ ਲੱਗਤਾ ਡਾਕੂਮੈਂਟਸ ਕਾ, ਆਪਕੇ ਲਾਈਕ ਆਪਕਾ NOA, ਆਪਕੇ ਲਾਈਕ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕੇ ਮੈਰਿਜ ਸਰਟੀਫਿਕੇਟ, ਕਿਉਂਕਿ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ, ਕਿਆ ਡਾਕੂਮੈਂਟਸ ਲਾਏਂਗੇ, ਆਪ ਸਾਫ਼ ਕਾਮ ਹੈ, ਸਾਫ਼ ਤਰੀਕੇ ਸੇ ਕਰ ਰਹੇ, ਕੋਈ ਸੈਟਿੰਗ ਅਪਰੋਚ, ਕਮਿਸ਼ਨ ਨਹੀਂ ਹੈ।
0: ਤੇ ਇਹਦੇ ਵਿੱਚ ਰੱਬ ਤੁਹਾਡਾ ਭਲਾ ਕਰੇ, ਇੰਟਰਸਟ ਤੁਸੀਂ ਕਹਿ ਰਹੇ ਹੋ 2.5 ਸਾਲਾਂ ਤੱਕ 0%, ਇਸ ਤੋਂ ਬਾਅਦ 2.5% ਸਾਲ ਦਾ, ਤੇ ਇਹ ਜਿਹੜਾ ਪੈਸਾ ਗੌਰਮੈਂਟ ਦੇ ਰਹੀ ਆ 1.5-1.5 ਲੱਖ ਡਾਲਰ ਤੱਕ, ਇਹ 'ਤੇ ਕੋਈ ਕੈਪ ਹੈਗੀ ਆ ਕਿ ਇਹਨੂੰ ਭਾਈ ਤੁਸੀਂ ਜੇ ਤੁਸੀਂ ਆਹ ਸਟੱਡੀ ਕੀਤੀ ਅਤੇ ਇਹਦੇ ਰਿਲੇਟਡੇ ਜੋਬ ਕਰਦੇ ਹੋ ਫਿਰ ਹੀ ਇਹ ਕੋਈ ਕੈਪ ਹੈਗਾ ਇਹ 'ਤੇ ਕੋਈ?
4: ਬੜਾ ਅੱਛਾ ਕੁਸ਼ਚਨ ਹੈ, ਮੈਨੂੰ ਸੋਚਿਆ ਨਹੀਂ ਤਾਂ ਐਸਾ ਕੁਸ਼ਚਨ ਹੋਗਾ, ਨਿਆ ਕੁਸ਼ਚਨ ਹੈ, ਗੁੱਡ ਕੁਸ਼ਚਨ। ਕੋਈ ਐਸੀ ਕੈਪ ਨਹੀਂ ਹੈ, ਕੋਈ ਐਸੀ ਰਿਸਟ੍ਰਿਕਸ਼ਨ ਨਹੀਂ ਹੈ, ਆਪਣੇ ਇਸੀ ਪੇ ਜੋਬ ਕਰਨੀ ਹੈ ਨਹੀਂ ਕਰਨੀ, ਲੋਕ ਪਹਿਲਾ ਕੋਰਸ ਕਰਨੇ ਕੇ ਬਾਅਦ ਆਪਕਾ ਸ਼ੋਅ ਸੁਣ ਕੇ ਦੂਸਰਾ ਕੋਰਸ ਕੇ ਲਈ ਹਮਾਰੇ ਸਾਥ ਇਨਰੋਲ ਹੋ ਜਾਤੇ, ਫੰਡਿੰਗ ਫਿਰ ਸੇ ਹਾਸਿਲ ਕਰ ਲੇਤੇ ਹੈ, ਔਰ ਜੋ ਰਹਿ ਗਏ ਵੋ ਰਹਿ ਹੀ ਗਏ ਹੈ। ਦੇਖੀ ਜੀ, ਧਰਤੀ ਪੇ ਵੀ ਆਪਕੋ 0% ਪੇ ਲੋਨ ਨਹੀਂ ਮਿਲੇਗਾ, ਬਿਨਾ ਗਾਰੰਟੀ ਕੇ, ਬਿਨਾ ਕ੍ਰੈਡਿਟ ਚੈੱਕ ਕੇ, ਕਹੀਂ ਨਹੀਂ ਮਿਲੇਗਾ, ਆਪ ਰੀਫਾਈਨੈਂਸਿੰਗ ਕਰਾਏਂਗੇ, ਨਕਲੀ ਕਾਗਜ਼ ਬਣਵਾਏਂਗੇ, ਕਮਿਸ਼ਨ ਦੇਣਗੇ, ਬਾਅਦ ਮੇਂ ਬੋਲੇਗਾ ਨਹੀਂ ਹੋ ਪਾ ਰਿਹਾ, ਕਿਉਂਕਿ ਬੈਂਕ ਕੇ ਰੂਲਸ ਹਾਰਡ ਹੈ, ਯਹਾਂ ਪੇ ਬੈਂਕ ਨਹੀਂ ਗਵਰਨਮੈਂਟ ਲੋਨ ਦੇ ਰਹੀ ਹੈ, ਵਹੀ ਗਵਰਨਮੈਂਟ 900 ਮਿਲੀਅਨ ਯੂਕਰੇਨ ਕੋ ਔਰ ਦੇਣੇ ਵਾਲੀ ਹੈ, ਵੋ ਗਵਰਨਮੈਂਟ ਆਪਕੋ ਲੋਨ ਦੇ ਰਹੀ ਹੈ 0% ਪੇ, ਪਿੱਛੇ ਨਾ ਰਹੇ, ਕਹੀਂ ਵੀ ਪੈਸੇ ਯੂਜ਼ ਕਰੇ, ਐਂਡ ਆਪਣਾ ਲਾਈਕ ਘਰ ਕੇ ਆਪ ਲਾਈਕ ਕਹੀਂ ਵੀ ਉਸੇ ਲਗਾ ਸਕਦੇ, ਚਾਹੇ ਗਰੋਸਰੀ ਕਰੇ, ਚਾਹੇ ਇਨਵੈਸਟ ਕਰੇ, ਚਾਹੇ ਬੈਕ ਹੋਮ ਭੇਜੇ, ਕੋਈ ਚਾਬੀ ਕੁੰਡੀ ਨਹੀਂ ਹੈ।
0: ਸੋ ਜਿੰਨਾ ਦੇ ਦੋਸਤੋ ਤੁਸੀਂ ਕਾਲ ਕਰ ਲਓ ਇੱਕ ਵਾਰੀ। ਅੱਛਾ, ਏਜ ਦਾ ਕੋਈ ਇਹਦੇ ਵਿੱਚ ਰਿਸਟ੍ਰਿਕਸ਼ਨ ਹੈਗੀ ਹੈ?
4: ਨਹੀਂ ਜੀ, ਹਮਾਰੇ ਕਲਾਇੰਟ 75 ਈਅਰਸ ਕੇ ਵੀ ਹੈ, 30 ਈਅਰਸ ਕੇ ਵੀ ਹੈ, ਕੋਈ ਏਜ ਕੀ ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ।
0: ਤੇ ਜਿਹੜਾ ਪਹਿਲਾਂ ਇੱਕ ਕੈਪ ਹੁੰਦੀ ਸੀ ਕਿ ਜਿਨ੍ਹਾਂ ਦੀ ਇਨਕਮ 70,000 ਤੋਂ ਘੱਟ ਆ ਉਹੀ ਇਹ ਕਰ ਸਕਦੇ ਹੋ, ਉਹ ਕੈਪ ਹੁਣ ਚੱਕੀ ਗਈ?
4: ਬਿਲਕੁਲ ਚੱਕੀ ਗਈ ਹੈ, ਨਾਓ 100,000 ਸੇ ਨੀਚੇ ਜਿਨਕੀ ਇਨਕਮ ਹੈ, ਫੈਮਿਲੀ ਇਨਕਮ, ਨੋਟਿਸ ਆਫ ਅਸੈਸਮੈਂਟ ਪੇ, ਕਾਰਪੋਰੇਸ਼ਨ ਪੇ ਚਾਹੇ 2 ਮਿਲੀਅਨ ਹੈ, ਦੈਟ ਡਜ਼ਨਟ ਮੈਟਰ, ਤੋ ਮਤਲਬ ਅਗਰ ਆਪਕੀ ਇਨਕਮ 100,000 ਪੇ ਸੇ ਕਮ ਹੈ, ਆਪ ਐਲੀਜੀਬਲ ਹੈ।
0: ਐਂਡ ਬਾਕੀ ਫੈਮਿਲੀ ਸਾਈਜ਼ ਤੇ ਡਿਪੈਂਡ ਕਰਦਾ, ਜੇ ਫੈਮਿਲੀ ਸਾਈਜ਼ ਵੱਡੀ ਆ ਤਾਂ ਲੋਨ ਵੀ ਉਨਾ ਜ਼ਿਆਦਾ ਵੱਧਦਾ ਹੈ?
4: बिल्कुल जी, क्योंकि आपके खर्चे बढ़ जाते हैं, बच्चों के एक्सपेंस बढ़ जाते हैं, तो गवर्नमेंट आपको उसी हिसाब से ज्यादा पैसे देती है लिविंग एक्सपेंसेस कवर करने के लिए।
0: इनकम जितनी घट भी लोन उतना बढ़ दा।
4: बिल्कुल जी, ये भी एक फैक्टर है, बट अब इतना इसका मैटर नहीं करता, पहले ज्यादा इसका वो था लाइक, अब इसका इतना इंपॉर्टेंस नहीं है, बट हाँ इनकम कम है तो और थोड़ा सा अच्छा होता है।
0: कोर्सेज सौखे पास हो जाते नहीं?
4: बिल्कुल जी, 8 साल से कम 1200 से मतलब 3000 बंदे पास कर चुके हैं कोर्स। इजी है, ऑनलाइन है, असाइनमेंट्स हैं, एग्जामिनेशन नहीं है। हम मतलब आप मान के चले, आप हमारे पास ऑफिस आए, प्रॉपर ऑफिस है, मतलब ऐसा भी नहीं कि हम कोट पैंट पहन के होटल में मिलेंगे आपको, रेप्यूटेड तरीके से रेप्यूटेड जगह पे ऑफिस है, हर एंटर डेरी पे 218 एक्सपोर्ट बुलेवर्ड पे, 7 बंदों का स्टाफ आपके लिए काम कर रहा है। अभी कॉल करें, अभी फोन उठाएंगे आपको और कल आपको एस्टीमेट भी दे देंगे हम।
0: फीस कितनी फीस चार्ज करते हैं जी?
4: हम जी वॉल्यूम में काम करना पसंद करते हैं, ना कि लोगों को छीलने में। हमारी छोटी सी फीस है $199। कल परसों में मोर्टगेज वाले के ऑफिस गया, मैंने बोला सर आपका ऑफिस तो खाली पड़ा है, कहता सारे क्लाइंट्स तो आपके पास ही आ गए हैं। बात तो ठीक कह रहा है तू, तो बस यही बात है, इसलिए आप हम $199 फीस लेते हैं। काम होने के बाद फ्लैट फीस है, हाँ करके एयर पर बताते हैं, ये नहीं कि आप हमसे लोन कराएं और आपको ऑफिस से फीस बताएंगे, ना ना ना।
0: सो तुसी इन्होंने सिर्फ अपना जो दोस्तों ताड़ी हेल्प करनी, अपनी सर्विस फीस $199 चार्ज करनी है, वो लोन ताड़ी जिथे ताड़ा पीआर सिटीजन जा प्रोटेक्टेड पर्सन होना जरूरी है, उत्थे ताड़ा फैमिली साइज, ताड़ी एज, ताड़ी इनकम, ये चीज़ा मैटर कर दिया ने, उदे अकॉर्डिंग इन्होंने ओवर द कॉल ही तैनू दस देना कि तैनू इन्ना लोन आजूगा, जो ताड़ी फाइल लग गई तैनू दस दो भी आह कोर्स है, इहदियां इन्नियां क्लासा ने, तो इदा अटेंडेंस ना तुसी पास हो जाओगे, जो ताड़े खाते च लोन के पैसे आ गए उहदे विच्चों ही तुसी $199 इन्हां नू दे देने हो, चाहे लोन 50,000 दा, लख दा, 1.5 लख आ, उहदे नाल कोई मैटर नहीं, इन्हां दी फीस 199 रहूगी। नंबर साझा कर दो जी।
4: नंबर जी 437-264-3175, 437-264-3175, हुणे कॉल करो 437-264-3175।
0: दोस्तों कॉल कर लो, कॉल करके अज इन्होंने तुहानू दस देना गा, ते जदो तुसी अपने परिवार नाल सलाह कीती कि अपनी धर्म पत्नी नू कहा जां तुसी अपने धर्म पति नू कहा कि देखो जी मैं रेडियो सुनिया सी, ते अपनियां तां प्रॉब्लम सब हल हुंदियां ने, नाले मैं कोर्स कर लूं, नाले मैं पढ़ लूं, ते नाले अपने खाते दे विच $1.5 लख तक आ सकदा, 2.5 साल तक 0 इंट्रस्ट रेट आ, मोड़ना ही नहीं 2.5 साल तक पैसा ताडा, 2.5 साल बाद जो मोड़ना स्टार्ट करना उहदा ब्याज आ जिहड़ा सिर्फ 2.5% आ साल दा। सो जे $1 लख दा लोन आ तां 2500 बन गया जी?
4: बिल्कुल जी, साल दा 2500।
0: सो इट्स लाइक नथिंग, ਤੁਸੀਂ ਓਪਨ ਲੋਨ ਆ, ਇਹਨੂੰ ਪਹਿਲਾਂ ਵੀ ਖਤਮ ਕਰ ਸਕਦੇ ਹੋ, ਚਾਹੇ ਇਹਨੂੰ ਹੌਲੀ ਹੌਲੀ 15 ਸਾਲਾਂ 'ਚ ਖਤਮ ਕਰ ਦਿਓ। ਸੋ ਇਹ ਓਪਰਚੁਨਿਟੀ ਦੇ ਲਈ 437-264-3175 ਇਹਨਾਂ ਨੰਬਰ ਆ, 437-264-3175, 437-264-3175, 437-264-3175। ਬਹੁਤ ਸ਼ੁਕਰੀਆ ਜੀ, ਧੰਨਵਾਦ।
5: ਚਾਦਰਾ ਵੀ ਲੱਗਿਆ ਲੱਗਦਾ ਬਾਬਾ ਆਉਂਦਾ, ਸਪੀਕਰਾਂ ਦੀ ਆਵਾਜ਼ ਥੋੜ੍ਹੀ ਜਿਹੀ ਘੱਟ ਕਰ ਲਓ ਵੀਰੇ, ਪਤੰਦਰ ਆਪ ਹੀ ਬਹੁਤ ਉੱਚੀ ਹੋਈ।

0: ਦੋਸਤੋ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ। ਜਦੋਂ ਸ਼ਹਿਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ, ਕੋਈ ਆਰਟਿਸਟ ਹੁੰਦਾ, ਪਰਫੋਰਮ ਕਰਨਾ ਹੁੰਦਾ, ਤਾਂ ਜਿਹੜੀ ਸਟੇਜ ਦੇ ਉੱਤੇ ਡਰੈਸ ਪਾਈ ਜਾਂਦੀ ਆ ਕਿ ਬਹੁਤੇ ਵਾਰ ਉਹ ਫੈਸ਼ਨ ਆਈ ਕਿਊ ਦੁਆਰਾ ਸਪੋਂਸਰਡ ਹੁੰਦੀ ਆ। ਅਤੇ ਇਸ ਵਾਰੀ ਜਿੰਨੇ ਸ਼ਹਿਰ ਦੇ ਵਿੱਚ ਵਿਆਹ ਹੋ ਰਹੇ ਨੇ, ਵਿਆਹ ਸ਼ਾਦੀਆਂ ਹੋ ਰਹੀਆਂ ਨੇ, ਉਹ ਚਾਹੇ ਲਹਿੰਗੇ ਨੇ, ਚਾਹੇ ਸ਼ੇਰਵਾਨੀਆਂ ਨੇ, ਚਾਹੇ ਗਰੂਮਸਮੈਨ ਦੀਆਂ ਜਿਹੜੇ ਡਰੈੱਸ ਆ, ਚਾਹੇ ਬ੍ਰਾਈਡਸਮੇਡ ਦੀ ਡਰੈੱਸ ਆ, ਚਾਹੇ ਬਰਾਤੀ ਨੇ, ਉਹਨਾਂ ਦੀਆਂ ਵੀ ਤਕਰੀਬਨ ਜਿਹੜੀ ਸਾਰੀ ਸ਼ੋਪਿੰਗ ਆ, ਕਿਉਂਕਿ ਇੱਕ ਛੱਤ ਹੇਠਾਂ ਤੁਹਾਨੂੰ ਜੁੱਤੀਆਂ ਤੋਂ ਲੈ ਕੇ ਪੱਗਾਂ ਤੱਕ, ਬਾਜ ਤੱਕ, ਐਕਸੈਸਰੀ ਤੱਕ, ਮੇਨ ਸੂਟ, ਹਰ ਇੱਕ ਚੀਜ਼ ਇੱਕ ਛੱਤ ਹੇਠਾਂ ਮਿਲਦੀ ਹੈ। ਅਤੇ ਮੇਨ ਚੀਜ਼ ਆ ਟੇਲਰਿੰਗ ਵੀ ਇੱਥੇ ਕੀਤੀ ਜਾਂਦੀ ਹੈ। ਸੋ ਫੈਸ਼ਨ ਆਈ ਕਿਤੇ ਤੁਸੀਂ ਪਹੁੰਚਦੇ ਹੋ ਅਤੇ ਦਿਨ ਤਿਉਹਾਰ ਵਿਆਹ ਸ਼ਾਦੀਆਂ ਆ ਰਹੇ ਨੇ, ਅਤੇ ਹੁਣ ਇੱਕ ਹੋਰ ਬੜਾ ਵਧੀਆ ਈਵੈਂਟ ਪਿਆਰਾ ਜਿਹਾ ਆ ਰਿਹਾ, ਰੱਖੜੀ। ਅਤੇ ਫੈਸ਼ਨ ਆਈ ਕਿਤੋਂ ਗੁਰਪ੍ਰੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਐਨ ਵੈਲਕਮ।
1: ਸਤਿ ਸ਼੍ਰੀ ਅਕਾਲ ਹਰੀ ਭਾਜੀ, ਨਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੌਸਮ ਬਹੁਤ ਵਧੀਆ ਜੀ, ਸੰਡੇ ਦਾ ਦਿਨ ਆ, ਤੇ ਫੈਸ਼ਨ ਆਈ ਕਿਊ ਦੇ ਸਟੋਰ ਜਿਹੜੇ ਆ ਆਪਣੇ ਸਾਰੇ ਹੀ ਸਟੋਰ ਸੈਟਰਡੇ ਸੰਡੇ ਨੂੰ ਆਪਾਂ 10 to 9 ਓਪਨ ਰੱਖਦੇ ਆ, ਕਿਉਂਕਿ ਕਾਫੀ ਬੰਦਿਆਂ ਨੂੰ ਛੁੱਟੀਆਂ ਹੁੰਦੀਆਂ ਤੇ ਕਾਫੀ ਬੰਦੇ ਘੁੰਮਣ ਵੀ ਜਾਂਦੇ ਆ ਕਿ ਘੁੰਮ ਕੇ ਆ ਜਾਂਦੇ ਆ ਸ਼ੋਪ ਤੇ, ਤੇ ਜਾਂ ਫਿਰ ਕਈ ਘੁੰਮਣ ਜਾਣ ਤੋਂ ਪਹਿਲਾਂ ਆ ਜਾਂਦੇ ਆ ਸਟੋਰ ਤੇ। ਸੋ ਆਪਾਂ ਤੁਹਾਡੇ ਸਾਰਿਆਂ ਲਈ ਖੁੱਲੀ ਟਾਈਮਿੰਗ ਰੱਖੀ ਹੋਈ ਆ, ਤੇ ਨਾਲੇ ਖੁੱਲੀਆਂ ਹੀ ਡੀਲਾਂ ਚੱਲ ਰਹੀਆਂ ਨੇ, ਕਿਉਂਕਿ ਰੱਖੜੀ ਦਾ ਤਿਉਹਾਰ ਆ ਰਿਹਾ। ਭੈਣਾਂ ਲਈ ਆਪਣਾ ਲੇਡੀਜ਼ ਦੇ ਉੱਤੇ ਜੇਕਰ ਤੁਸੀਂ ਕੋਈ ਵੀ ਸੂਟ ਲੈਣਾ ਹੈਗਾ, ਲਹਿੰਗੇ ਲੈਣੇ ਆ, ਸਾਰਿਆਂ ਦੇ ਉੱਤੇ ਹੀ 25% ਫਲੈਟ ਆਫ ਲਾਇਆ ਹੋਇਆ, ਜਿਹਦੇ ਵਿੱਚ ਚਾਹੇ ਤੁਸੀਂ ਕੈਜੂਅਲ ਆਪਣੇ ਕੱਪੜੇ ਲੈਣੇ ਆ, ਕੋਟ ਸੈਟ ਲੈਣੇ ਆ, 3-piece ਸੂਟ ਰੈਗੂਲਰ ਵੀਅਰ ਦੇ ਵਿੱਚ ਪਾਉਣ ਲਈ ਚਾਹੀਦੇ ਆ, ਚਾਹੇ ਤੁਸੀਂ ਕੋਟਨ ਦੇ ਕਹਿ ਲਓ, ਚਾਹੇ ਕੋਈ ਡਿਜ਼ਾਈਨਰ ਆਈਟਮ ਆ, ਸਾਰਿਆਂ ਦੇ ਉੱਤੇ 25% ਆਫ ਲੱਗਿਆ ਹੋਇਆ। ਤੇ ਜੇਕਰ ਆਪਾਂ ਮੈਂਸ ਦੀ ਕਲੈਕਸ਼ਨ ਦੀ ਗੱਲ ਕਰੀਏ,
0: ਕੋਟ ਸੈਟ ਤਾਂ ਜੀ ਉਹ $14.99 ਤੋਂ ਸਟਾਰਟ ਸੀ, ਉਹ ਬਚ ਗਏ ਕਿ ਪਏ ਨੇ ਥੋੜੇ ਜਿਹੇ?
1: ਉਹ ਤਾਂ ਜੀ ਆਪਾਂ ਸਟੋਕ ਹੀ ਜਿਹੜਾ ਹੈਗਾ 2000 piece ਮੰਗਾਇਆ ਸੀਗਾ, ਜਿਹਦੇ ਵਿੱਚ 50% ਜਿਹੜੇ ਆ ਕੋਟ ਸੈਟ ਸੋਲਡ ਆਊਟ ਹੋ ਚੁੱਕਿਆ, ਕਿਉਂਕਿ ਪ੍ਰਾਈਜ਼ ਹੀ ਉਹਦਾ ਸਿਰਫ $15 ਦੇ ਵਿੱਚ ਕੋਟ ਸੈਟ ਲੱਗਿਆ ਹੋਇਆ, ਜਿਹੜਾ ਕਿ 2-piece ਕੋਟਨ ਦਾ ਕੋਟ ਸੈਟ ਆ, ਤੇ
0: ਉਹ ਵੀ ਮਿਲ ਜੂਗਾ, ਯਾਨੀ ਕਿ
1: ਹਾਂਜੀ ਉਹ ਵੀ ਮਿਲ ਜੂਗਾ
0: ਸੂਟ 25% ਤੇ ਨੇ ਪੂਰਾ। ਇੱਕ ਗੁਰਪ੍ਰੀਤ ਜੀ ਹੋਰ ਦੱਸਿਓ, ਲੋਕੇਸ਼ਨ ਆ ਜਿਵੇਂ ਮੇਫੀਲਡ ਮਕਵੀਨ ਤੇ ਆ, ਏਅਰਪੋਰਟ ਡੇਅਰੀ ਤੇ ਆ, ਕੁਈਨ ਕੈਨੇਡੀ ਤੇ, ਕਿਚਨਰ ਤੇ ਆ, ਤੇ ਅੰਟਾਰੀ ਤੋਂ ਬਾਅਦ ਹੋਰ ਕਿੱਥੇ ਕਿੱਥੇ ਨੇ ਲੋਕੇਸ਼ਨਾਂ ਤੁਹਾਡੀ?
1: ਆਪਣੇ ਜੀ BC ਦੇ ਵਿੱਚ, ਸਰੀ ਦੇ ਵਿੱਚ ਲੋਕੇਸ਼ਨ ਹੈਗੀ ਆ, ਕੈਲਗਰੀ ਦੇ ਵਿੱਚ, ਅਲਬਰਟਾ ਚ, ਤੇ ਨਾਲ ਹੀ ਆਪਣੀ ਮੋਨਟ੍ਰੀਅਲ ਦੇ ਕਿਊਬਿਕ ਦੇ ਵਿੱਚ ਵੀ ਹੈਗੀ ਆ ਜੀ। ਸੋ ਜੇਕਰ ਤੁਹਾਡੇ ਕੋਈ ਫਰੈਂਡ ਮਿੱਤਰ ਰਹਿੰਦੇ ਹੈਗੇ ਆ ਲੇਡੀਜ਼, ਜੇ ਕਿਸੇ ਨੇ ਸੂਟ ਲੈਣੇ ਆ, ਲਹਿੰਗੇ ਲੈਣੇ ਆ, ਉੱਥੇ ਦੀਆਂ ਲੋਕੇਸ਼ਨਾਂ ਤੋਂ ਵੀ ਲੈ ਸਕਦੇ।
0: ਜਗਰਾਵਾਂ ਵੱਲੋਂ ਵੀ ਇੱਕ ਖਬਰ ਆ ਰਹੀ ਹੈ ਜੀ।
1: ਹਾਂਜੀ, ਜਗਰਾਵਾਂ ਦੀ ਆਪਾਂ ਇੰਡੀਆ ਦੇ ਵਿੱਚ ਵੀ ਜਿਹੜੀ ਹੈਗੀ ਆ ਨਵੀਂ ਚੇਨ ਇੱਕ ਸ਼ੁਰੂ ਕੀਤੀ ਹੈ ਜੀ, ਜਿਹਦਾ ਨਾਮ ਫੈਸ਼ਨ ਪੁਆਇੰਟ ਹੈਗਾ, ਬਟ ਉਹ ਆਪਾਂ ਸਿਰਫ ਹਜੇ ਮੈਨ ਸਟੋਰ ਖੋਲਿਆ ਹੈਗਾ, ਕਿਉਂਕਿ ਫੈਸ਼ਨ IQ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਖੋਲਿਆ ਜਾਣਾ ਹੈਗਾ ਇੰਡੀਆ ਦੇ ਵਿੱਚ, ਜਿਹੜੀ ਉਹਦੀ ਚੇਨ ਸ਼ੁਰੂ ਹੋਣੀ ਆ, ਲਾਈਕ ਕਿਉਂਕਿ ਜਿੱਦਾਂ ਕਿ ਆਪਾਂ ਕਹਿੰਦੇ ਹਾਂ ਵੀ ਕੈਨੇਡਾ ਦੇ ਵਿੱਚ ਸਭ ਤੋਂ ਵੱਡੇ ਸਟੋਰ ਆ ਆਪਣੇ, ਸੋ ਇੰਡੀਆ ਦੇ ਵਿੱਚ ਵੀ ਜਦੋਂ ਫੈਸ਼ਨ IQ ਆਊਗਾ ਤੇ ਉਹ ਏਦਾਂ ਹੀ ਆਊਗਾ ਕਿ ਸਭ ਤੋਂ ਵੱਡਾ ਸਟੋਰ ਜਿਹੜਾ ਹੈਗਾ ਇੰਡੀਅਨ ਕਲੋਥਿੰਗ ਦਾ।
0: ਦੋਸਤੋ ਜੀ ਤੁਹਾਨੂੰ ਇੱਕ ਹਿੰਟ ਦਿੱਤਾ, ਕਿਉਂਕਿ ਫੈਸ਼ਨ IQ ਜਦੋਂ ਤੁਹਾਡੇ ਕੱਪੜੇ ਦੀ ਕੁਆਲਿਟੀ ਇੰਨੀ ਹੋਵੇ, ਜਿੱਥੇ ਤੁਹਾਨੂੰ ਇੱਕ ਛੱਤ ਹੇਠਾਂ ਸਾਰੀਆਂ ਚੀਜ਼ਾਂ ਮਿਲਣ, ਤਾਂ ਉਹ ਡਿਮਾਂਡ ਪੂਰੀ ਕਰਨ ਲਈ ਜਿੱਥੇ ਆਪਣੇ GTA ਦੇ ਵਿੱਚ 4 store ਨੇ, ਅਲਬਰਟਾ, BC, ਮੋਂਟਰੀਅਲ ਦੇ ਵਿੱਚ, ਹਰ ਸ਼ਹਿਰ 'ਚ, ਇਹ ਨਾ ਗੱਲ ਸੱਚੀ ਆ। ਤੁਸੀਂ ਫੈਸ਼ਨ IQ ਦੇ ਕਈ ਵਾਰ ਕਮੈਂਟ ਦੇਖੋ, ਜਦੋਂ ਕੋਈ ਵੀਡੀਓ ਹੁੰਦੀ ਆ, ਉੱਥੇ ਲਿਖਿਆ ਹੁੰਦਾ ਕਿ ਭਾਜੀ ਨੋਵਾ ਸਕੋਸ਼ੀਆ ਵੱਲ ਵੀ ਖੋਲ ਦਿਓ, ਸਾਡੇ ਵੱਲ ਕਿਉਂ ਨਹੀਂ ਖੋਲਦੇ? ਆਟੋ ਵਾਲੇ ਕਹਿੰਦੇ ਨੇ ਸਾਡੇ ਵੱਲ ਖੋਲ ਦਿਓ। ਹਰੇਕ ਜਗ੍ਹਾ ਤੋਂ ਡਿਮਾਂਡ ਜਿਹੜੀ ਆਉਂਦੀ ਆ, ਵਿਨੀਪੈਗ ਵਾਲੇ ਮੈਸੇਜ ਕਰਦੇ ਨੇ ਕਿ ਭਾਜੀ ਸਾਡੇ ਵੱਲ ਖੋਲ ਦਿਓ, ਇੰਡੀਆ ਤੋਂ ਆਉਂਦੇ ਨੇ। ਸੋ ਇਹ ਹੁਣ ਫੈਸ਼ਨ IQ ਤੇਜ਼ੀ ਨਾਲ ਵੱਧਦਾ ਹੋਇਆ ਫੈਸ਼ਨ ਬ੍ਰਾਂਡ ਆ, ਤੁਹਾਡਾ ਆਪਣਾ ਫੈਸ਼ਨ IQ। ਤੇ ਗੁਰਪ੍ਰੀਤ ਜੀ ਤੁਹਾਨੂੰ ਇਹਦੇ ਲਈ ਬਹੁਤ ਬਹੁਤ ਮੁਬਾਰਕਬਾਦ
1: ਜੀ।
0: ਸੋ ਜਾਂਦੇ ਜਾਂਦੇ ਮੈਨਸ ਸੈਕਸ਼ਨ ਦੇ ਵਿੱਚ ਰੱਖੜੀ ਦੇ ਲਈ ਕੀ ਗਿਫਟ?
1: ਲੇਡੀਜ਼ ਦਾ ਵੀ ਮੈਂ ਇੱਕ ਡਨ ਕਰ ਦਵਾਂ ਕਿ ਲੇਡੀਜ਼ ਦੇ ਇਕੱਲੇ ਸੂਟ ਤੇ ਲਹਿੰਗੇ ਨਹੀਂ ਹੈਗੇ ਆਪਣੇ ਕੋਲ, ਜਿਹਦੇ ਨਾਲ ਕਿ ਜੇਕਰ ਤੁਸੀਂ ਆਰਟੀਫਿਸ਼ੀਅਲ ਜੁਐਲਰੀ ਲੈਣੀ ਆ, ਬੈਂਗਲਸ ਲੈਣੀਆਂ ਨੇ, ਜਾਂ ਕੋਈ ਵੀ ਤੁਸੀਂ ਬ੍ਰਾਈਡਲ ਜਿਹੜਾ ਆਪਣਾ ਹੁੰਦਾ ਚੂੜੇ ਲੈਣੇ ਆ, ਜੇ ਪੰਜਾਬੀ ਜੁੱਤੀਆਂ ਵੀ ਲੈਣੀਆਂ ਨੇ, ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨਾਂ ਦੇ ਵਿੱਚ ਸਭ ਤੋਂ ਵੱਧ ਕਲੈਕਸ਼ਨ ਜਿਹੜੀ ਪੰਜਾਬੀ ਜੁੱਤੀਆਂ ਦੀ ਆ, ਉਹ ਤੁਹਾਨੂੰ ਫੈਸ਼ਨ IQ ਤੇ ਮਿਲਦੀ ਆ। ਤੇ ਜੁੱਤੀਆਂ ਤੋਂ ਹੀ ਸ਼ੁਰੂ ਕਰਦੇ ਆ ਮੈਂਸ ਦੀ ਕਲੈਕਸ਼ਨ, ਜੁੱਤੀਆਂ ਦੇ ਵਿੱਚ ਜੇਕਰ ਤੁਸੀਂ ਮੈਂਸ ਦੀ ਕਲੈਕਸ਼ਨ ਲੈਣੀ ਆ ਜੁੱਤੀਆਂ ਦੀ, ਉਹ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਕਲੈਕਸ਼ਨ ਮਿਲਦੀ ਆ, ਚਾਹੇ ਸ਼ੇਰਵਾਨੀ ਦੇ ਨਾਲ ਪਾਉਣ ਵਾਲੀ ਚਾਹੀਦੀ ਆ, ਚਾਹੇ ਤੁਹਾਨੂੰ ਕੋਟ ਪੈਂਟ ਦੇ ਨਾਲ ਪਾਉਣ ਵਾਲੇ ਸ਼ੂਜ਼ ਚਾਹੀਦੇ ਆ। ਤੇ ਅੱਜ ਹੀ ਤੁਹਾਨੂੰ ਆਫਰ ਦੇ ਦਿੰਦੇ ਆ, ਜੇਕਰ ਤੁਸੀਂ ਰੇਡੀਓ ਦਾ ਹੈਰੀ ਭਾਜੀ ਦਾ ਜੇਕਰ ਤੁਸੀਂ ਰੈਫਰੈਂਸ ਦਿਓਗੇ ਜਾ ਕੇ, ਜੇਕਰ ਤੁਸੀਂ ਸ਼ੂਜ਼ ਲੈਣੇ ਆ ਫੋਰਮਲ ਸ਼ੂਜ਼ ਦੇ ਉੱਤੇ ਤੁਹਾਨੂੰ ਫਲੈਟ 25% ਆਫ ਮਿਲੂਗਾ ਜੇਕਰ ਤੁਸੀਂ ਰੇਡੀਓ ਦਾ ਰੈਫਰੈਂਸ ਦੋਗੇ ਤੇ ਨਾਲ ਜੇਕਰ ਕੋਟ ਪੈਂਟ ਦੀ ਗੱਲ ਕਰੀਏ ਕੁਰਤੇ ਪਜਾਮਿਆਂ ਦੀ ਗੱਲ ਕਰੀਏ ਕੁਰਤੇ ਪਜਾਮਿਆਂ ਦਾ ਫੈਸ਼ਨ ਆਈ ਕਿਉਂ ਆਲਰੇਡੀ ਟ੍ਰੈਂਡਿੰਗ ਤੇ ਚੱਲ ਰਿਹਾ ਜਿਹੜੇ ਤੁਸੀਂ ਕੁਰਤੇ ਪਜਾਮੇ ਵਿਆਹਾਂ ਚ ਪਾਏ ਦੇਖਦੇ ਹੋ
0: ਬਹੁਤ ਵਧੀਆ
1: 75% ਕੁਰਤੇ ਪਜਾਮੇ ਜਿਹੜੇ ਆ
0: ਮੇਰੇ ਆਪਣੇ ਘਰ ਫੰਕਸ਼ਨ ਸੀ ਤੁਹਾਨੂੰ ਯਾਦ ਹੋਊਗਾ ਮੈਂ ਉਹ ਮਕਵੀਨਾ ਲੋਕੇਸ਼ਨ ਤੋਂ ਪਿਕ ਕੀਤੇ ਸੀ ਤੇ ਉਹ ਇੰਨਾ ਵਧੀਆ ਸੀ ਮੇਰਾ ਢੀਂਡਸਾ ਸਾਹਿਬ ਵੀ ਪਿਕ ਕਰਕੇ ਆਏ ਸੀ ਢੀਂਡਸਾ ਸਾਹਿਬ ਤੁਸੀਂ ਮੇਰੇ ਲਈ ਕੁਰਤਾ ਮੈਂ ਪਿਕ ਕਰਨ ਗਏ ਸੀ ਤੇ ਬਾਅਦ ਚ
2: ਮੈਂ ਜਦੋਂ ਦੇਖਿਆ ਮੈਂ ਕਿਹਾ ਕੁਆਲਿਟੀ ਬੜੀ ਕਮਾਲ ਦੀ ਹੈ ਫਿਰ ਨਾਲ ਹੀ ਮਾਂ ਜੀ ਕਿੱਧਰ ਵੀ ਆਉਣ ਦੋ ਮੈਨੂੰ ਤਾਂ
0: ਅੱਛਾ ਤੁਸੀਂ ਉੱਥੇ ਸੀ ਇਹਨਾਂ ਨੂੰ ਮੈਂ ਭੇਜਿਆ ਮੈਂ ਕਿਹਾ ਵੀ ਮੈਂ ਲੇਟ ਹੋ ਗਿਆ ਮੈਂ ਕਿਹਾ ਵੀ ਉੱਧਰ ਬੰਦ ਹੋ ਜੂ 9 ਵਜਣ ਵਾਲੇ ਆ ਤੇ ਮੈਂ ਕਿਹਾ ਮੇਰਾ ਕੁਰਤਾ ਮੈਂ ਪਿਕ ਕਰ ਲਿਆ ਇਹ 2 ਚੱਕੀ ਆਉਣ ਮੈਂ ਕਿਹਾ ਤੂੰ ਇਹ ਕਹਿੰਦਾ ਮੈਂ ਵੀ ਫਿਰ ਬਾਈ ਕਰ ਲਿਆ ਕਹਿੰਦਾ ਵਧੀਆ ਲੱਗਿਆ
2: ਮੈਨੂੰ ਨਹੀਂ ਕੁਆਲਿਟੀ ਸੱਚੀ ਉਹ ਵਧੀਆ ਲੱਗੀ ਤਾਂ ਹੀ ਮੇਰਾ ਮਨ ਵੀ ਮੌਕੇ ਤੇ ਬਣ ਗਿਆ ਮੈਂ ਕਿਹਾ ਪੁਰਾਣਾ ਕਿਉਂ ਪਾਉਣਾ ਫਿਰ ਮੈਂ ਵੀ ਨਵਾਂ ਹੀ ਪਾਉਂਗਾ ਵੱਡੇ ਤੇ
1: ਨਾਲੇ ਕੁਰਤੇ ਪਜਾਮੇ ਦੇ ਨਾਲ ਕੁਰਤੇ ਪਜਾਮੇ ਦੀ ਤਾਂ ਗੱਲ ਹੋ ਗਈ ਨਾਲ ਜੇ ਤੁਸੀਂ ਦਸਤਾਰਾਂ ਲੈਣੀਆਂ ਨੇ ਪੱਗਾਂ ਲੈਣੀਆਂ ਨੇ ਪ੍ਰੀਮੀਅਮ ਕੁਆਲਿਟੀ ਦੀ ਚਾਹੀਦੀ ਆ ਤੇ ਪ੍ਰਾਈਜ਼ ਵੀ ਜਿਹੜਾ ਆ ਮਾਰਕੀਟ ਦੇ ਵਿੱਚ ਰੈਗੂਲਰ ਪ੍ਰਾਈਜ਼ ਜਿਹੜਾ ਚੱਲਦਾ ਆ ਉਸੇ ਪ੍ਰਾਈਜ਼ ਦੇ ਉੱਤੇ $2.75 ਪਰ ਮੀਟਰ ਪ੍ਰੀਮੀਅਮ ਕੁਆਲਿਟੀ ਦੀ ਪੱਗ ਜਿਹੜਾ ਕਿ ਬ੍ਰਾਂਡ ਵਿਮਲ ਕੁਆਲਿਟੀ ਜਿਹੜੀ ਕਿ ਇੰਡੀਆ ਦੇ ਵਿੱਚ 90 ਤੋਂ 100 ਰੁਪਏ ਮੀਟਰ ਚੱਲਦੀ ਆ ਉਹ ਕੁਆਲਿਟੀ ਵਾਰੰਟੀ ਦੇ ਨਾਲ ਅਸੀਂ ਪੱਗਾਂ ਸੈੱਲ ਕਰਦੇ ਆ ਜੇ ਤੁਹਾਡੀ ਪੱਗ ਖਰਾਬ ਵੀ ਹੋ ਜਾਂਦੀ ਆ ਚੇਂਜ ਵੀ ਕਰਕੇ ਦੇਵਾਂਗੇ ਟੇਲਰਿੰਗ ਵੀ ਤੁਹਾਨੂੰ ਇੰਸਟੋਰ ਮਿਲੂਗੀ ਤੇ ਪੱਗਾਂ ਤੇ ਸਿਉਣ ਪਾਉਣੀ ਆ ਕੋਟ ਪੈਂਟ ਪੈਂਟਾਂ ਅਲਟਰ ਕਰਾਉਣੀਆਂ ਨੇ ਹਰ ਚੀਜ਼ ਦੀ ਜਿਹੜੀ ਪ੍ਰਾਈਜ਼ ਆ ਬਹੁਤ ਹੀ ਜੈਨੂਅਨ ਰੱਖੀ ਹੋਈ ਆ ਜਿਹੜੀ ਕਿ ਪੈਂਟ ਦੀ ਤਰਪਾਈ ਦੀ ਬਾਹਰ ਲੈਂਦੇ ਆ $40 ਲੈ ਰਿਹਾ ਕੋਈ $20 ਲੈ ਰਿਹਾ ਕੋਈ $30 ਲੈ ਰਿਹਾ ਬਟ ਫੈਸ਼ਨ ਆਈ ਕਿਉਂ ਸਿਰਫ $10 ਦੇ ਵਿੱਚ ਤੁਹਾਡੀਆਂ ਅਲਟਰੇਸ਼ਨਾਂ ਕਰਕੇ ਵੀ ਦਿੰਦਾ ਆ ਟੇਲਰ ਵੀ ਇੰਸਟੋਰ ਨੇ ਕੁਰਤੇ ਪਜਾਮੇ ਸਵਾਉਣੇ ਆ ਕੋਟ ਪੈਂਟ ਸਵਾਉਣੇ ਆ ਉਹਦੇ ਲਈ ਵੀ ਤੁਸੀਂ ਫੈਸ਼ਨ ਆਈ ਕਿਊ ਦੇ ਸਟੋਰਾਂ ਤੇ ਪੁੱਛੋ ਚਾਹੇ ਲੇਡੀ ਸੂਟ ਸਟਿਚ ਕਰਾਉਣੇ ਆ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ ਪੁੱਛੋ ਕਿਉਂਕਿ ਰੱਖੜੀ ਦਾ ਤਿਉਹਾਰ ਆ ਰਿਹਾ ਆਪਣੇ ਸੂਟ ਸਵਾਉਣ ਦੀ ਜਿਹੜੀ ਬੁਕਿੰਗ ਹੈਗੀ ਆ ਪਹਿਲਾਂ ਕਰੋ ਟਾਈਮ ਨਾਲ ਜਾਓ ਤੇ ਟਾਈਮ ਨਾਲ ਲੈ ਕੇ ਆਓ
0: ਗੁਰਪ੍ਰੀਤ ਜੀ ਆਖਰੀ 1 ਮਿੰਟ ਦੇ ਵਿੱਚ ਮੈਂ ਰੈਪਿਡ ਫਾਇਰ ਤੁਹਾਡੇ ਨਾਲ ਖੇਡੂਗਾ ਤੇ ਮੈਨੂੰ ਬਸ ਸ਼ਾਰਟ ਕੁਐਸਚਨ ਸ਼ਾਰਟ ਆਨਸਰ ਜੇ ਕਿਸੇ ਨੇ 3 ਕੰਫਰਟਰ ਸੈੱਟ ਲੈਣੇ ਹੋਣ ਕਿੰਨੇ ਦੇ ਮਿਲਣਗੇ ਜੀ 99 ਡਾਲਰ ਚਾਹੇ ਰੱਖੜੀ ਦੇ ਤਿਉਹਾਰ ਲਈ ਭੈਣਾਂ ਨੇ ਭਾਈਆਂ ਨੇ ਭੈਣਾਂ ਲਈ ਗਿਫਟ ਲੈਣੇ ਆਪਣੇ ਘਰ ਦੇ ਲਈ ਤੁਸੀਂ ਕੱਪੜੇ ਬਾਏ ਕਰਨੇ ਆ ਵਿਆਹ ਸ਼ਾਦੀ ਦੇ ਲਈ ਕੱਪੜੇ ਬਾਏ ਕਰਨੇ ਤਾਂ ਯਾਦ ਰੱਖੋ ਫੈਸ਼ਨ IQ ਤੇ ਫਰਨੀਚਰ ਦੇ ਲਈ ਇੱਕ ਵਾਰ ਤੁਹਾਨੂੰ ਫਿਰ ਸੁਨੇਹਾ ਯਾਦ ਕਰਾ ਦਈਏ ਸੁੱਖ ਬਾਈ ਜੀ ਜੋ ਕਿ 294 ਵੋਕ ਡਰਾਈਵ ਤੇ ਸੇਲ ਲਾ ਕੇ ਬੈਠੇ ਹੋਏ ਨੇ ਤੁਹਾਡੇ ਸਾਰਿਆਂ ਲਈ ਸੁੱਖ ਬਾਈ ਜੀ ਦਿਓ ਸੁਨੇਹਾ
3: ਬਹੁਤ ਸ਼ੁਕਰੀਆ ਧੰਨਵਾਦ ਭੱਲੂ ਸਰ ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇਵਾਂਗੇ ਜੀ ਅੱਜ ਦੀ 8 ਵਜੇ ਤੱਕ ਓਪਨ ਆ ਲੋਐਸਟ ਪ੍ਰਾਈਸ ਡਿਸਕਾਊਂਟ ਲੈਣੇ ਆ ਤੇ ਨਾਲ ਦੀ ਨਾਲ ਤੋਹਫੇ ਲੈਣੇ ਆ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜੀ ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ 294 ਵੋਕਰ ਡਰਾਈਵ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ
0: ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ ਤੇ ਸਮਾਂ ਸਮਾਪਤੀ ਵੱਲ ਆ ਪਰ ਇੱਕ ਬਹੁਤ ਇੰਪੋਰਟੈਂਟ ਨੰਬਰ ਦੋਸਤੋ ਤੁਹਾਨੂੰ ਸਾਂਝਾ ਕਰਾਂਗੇ SG ਅਪਲਾਇੰਸ ਰਿਪੇਅਰ ਦਾ ਤੁਹਾਡੇ ਘਰ ਦੇ ਵਿੱਚ ਕੋਈ ਵੀ ਅਪਲਾਇੰਸਿਸ ਆ ਘੱਟ ਚੱਲ ਰਿਹਾ, ਨਹੀਂ ਚੱਲ ਰਿਹਾ, ਬ੍ਰੇਕਡਾਊਨ ਹੋ ਚੁੱਕੀ ਹੈ ਅਤੇ ਉਹਦੀ ਰਿਪੇਅਰ ਦੇ ਲਈ ਘੱਟ ਖਰਚੇ 'ਚ ਵਿਦ ਵਾਰੰਟੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ SG ਅਪਲਾਇੰਸ ਰਿਪੇਅਰ ਹਾਜ਼ਰ ਆ। ਬਾਈ ਜੀ ਸਾਨੂੰ ਕੁਇਕਲੀ ਦੱਸੋ ਕਿਹੜੇ ਕਿਹੜੇ ਅਪਲਾਇੰਸ ਤੁਸੀਂ ਰਿਪੇਅਰ ਕਰਦੇ ਹੋ ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਰਿਪੇਅਰ ਲਈ ਜੀ?
1: ਹਾਂਜੀ, ਸੋ ਸਾਡੀ ਕੰਪਨੀ ਆ ਜੀ SNG ਅਪਲਾਇੰਸ ਰਿਪੇਅਰ ਦੀ, ਅਤੇ ਸਾਨੂੰ ਇਸ ਫੀਲਡ ਦੇ ਵਿੱਚ ਆਲਮੋਸਟ 10 ਤੋਂ 12 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਜੀ। ਤੇ ਜੇ ਅਪਲਾਇੰਸਿਸ ਦੇ ਵਿੱਚ ਆਪਾਂ ਗੱਲ ਕਰੀਏ, ਸਾਰੇ ਹੀ ਮੇਜਰ ਹੋਮ ਅਪਲਾਇੰਸਿਸ ਅਸੀਂ ਰਿਪੇਅਰ ਕਰਦੇ ਹਾਂ, ਜਿਹਦੇ ਵਿੱਚ ਵਾਸ਼ਰ ਹੋ ਗਿਆ, ਡਰਾਇਰ ਹੋ ਗਿਆ, ਸਟੋਵ, ਫਰਿੱਜਾਂ, ਓਵਨ ਹੋ ਗਏ, ਡਿਸ਼ ਵਾਸ਼ਰਸ ਹੋ ਗਏ। ਸੋ ਸਾਰੇ ਮੇਕ ਐਂਡ ਮਾਡਲਸ ਅਸੀਂ ਰਿਪੇਅਰ ਕਰਦੇ ਹਾਂ ਤੇ ਅਸੀਂ ਮੌਕੇ ਤੇ ਹੀ ਉਹਨਾਂ ਦੀ ਰਿਪੇਅਰ ਕਰਕੇ ਦਿੰਦੇ ਹਾਂ। ਸੋ ਜਿੰਨੀਆਂ ਵੀ ਕਈ ਵਾਰ ਆਪਾਂ ਨੂੰ ਅਪਲਾਇੰਸਿਸ ਦੇ ਵਿੱਚ ਪ੍ਰੋਬਲਮਸ ਆ ਜਾਂਦੀਆਂ, ਜਿਵੇਂ ਕਿ ਡਰਾਇਰ ਹੀਟ ਕਰਨਾ ਛੱਡ ਜਾਂਦੇ ਨੇ, ਜਾਂ ਫਿਰ ਵਾਸ਼ਰ ਦੇ ਵਿੱਚ ਕਈ ਵਾਰ ਕੰਬਣ ਲੱਗ ਜਾਂਦੇ ਨੇ, ਜਾਂ ਫਿਰ ਫਰਿੱਜਾਂ ਦੇ ਵਿੱਚ ਕਈ ਵਾਰ ਗੈਸ ਘੱਟ ਹੋ ਜਾਂਦੀ ਹੈ। ਸੋ ਏਦਾਂ ਦੀ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ, ਇਹ ਬੜੀ ਘੱਟ ਖਰਚੇ ਦੇ ਵਿੱਚ ਹੀ ਅਸੀਂ ਵਿਦ ਵਾਰੰਟੀ ਰਿਪੇਅਰ ਕਰਕੇ ਦਿੰਦੇ ਹਾਂ ਜੀ।
0: ਤੇ ਇਹ ਸੇਮ ਬਜਟ 'ਤੇ ਰਿਪੇਅਰ ਹੋ ਜਾਂਦੇ ਨੇ?
1: ਬਿਲਕੁਲ ਜੀ।
0: ਤੇ ਜਿਹੜੇ ਬਿਲਟ ਇਨ ਅਪਲਾਇੰਸਿਸ ਰਿਪੇਅਰ ਕਰ ਦਿੰਦੇ?
1: ਹਾਂਜੀ, ਬਿਲਟ ਇਨ ਅਪਲਾਇੰਸਿਸ ਦੇ ਵਿੱਚ ਵੀ ਅਸੀਂ ਐਕਸਪਰਟ।
0: ਤੇ ਜੇ ਕੋਈ ਅਪਲਾਇੰਸਿਸ 10 ਸਾਲ ਪੁਰਾਣਾ ਹੈਗਾ, ਕੋਇਲਾਂ ਵਾਲੇ ਗੈਸ ਕੁੱਕਟੌਪ ਨੇ, ਉਹ ਵੀ ਰਿਪੇਅਰ ਹੋ ਜਾਂਦੇ ਨੇ?
1: ਬਿਲਕੁਲ ਜੀ, ਉਹ ਵੀ ਰਿਪੇਅਰ ਹੋ ਜਾਂਦੇ ਆ।
0: ਜੇ ਡਰਾਇਰ ਕੱਪੜੇ ਨਹੀਂ ਸੁਕਾਉਂਦਾ, ਫਰਿੱਜ 'ਚੋਂ ਪਾਣੀ ਲੀਕ ਹੁੰਦਾ, ਲਾਂਡਰੀ ਵਾਸ਼ਰ ਕੰਬੀ 'ਤੇ ਜਾਂਦਾ, ਡਿਸ਼ ਵਾਸ਼ਰ ਨਹੀਂ ਚੱਲ ਰਿਹਾ, ਜਾਂ ਕੁੱਕਟੌਪ ਡਿੰਮ ਜਾਂ ਚੱਲਦਾ, ਜਾਂ ਇੱਕ ਚੱਲ ਹੀ ਨਹੀਂ ਰਿਹਾ ਬਰਨਰ, ਉਹ ਵੀ ਰਿਪੇਅਰ ਹੋ ਜਾਂਦੇ ਨੇ?
1: ਬਿਲਕੁਲ ਜੀ, ਬਿਲਕੁਲ।
0: ਲਓ ਦੋਸਤੋ, ਨੰਬਰ ਲੈ ਲਓ SG ਅਪਲਾਇੰਸ ਰਿਪੇਅਰ ਦਾ, ਘੱਟ ਖਰਚੇ 'ਚ ਆਪਣੇ ਅਪਲਾਇੰਸ ਰਿਪੇਅਰ ਕਰਾਉਣੇ ਆ, ਤਾਂ ਨੰਬਰ ਟੂ ਕਾਲ 647-946-0042, 647-946-0042, 6479460042, 647-946-0042। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਥੈਂਕ ਯੂ।
0: ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਤੇ ਕਿਸੇ ਸਪੋਂਸਰ ਸੇਵਾ ਦਾ ਨੰਬਰ ਮਿਸ ਕਰ ਗਏ ਹੋ, ਜਾਂ ਤੁਸੀਂ ਆਪਣੀ ਐਡਵਰਟੀਜ਼ਮੈਂਟ ਸਾਡੇ ਦਾ ਕਰਨਾ ਚਾਹੁੰਦੇ ਹੋ, ਤਾਂ ਮੇਰਾ ਨੰਬਰ ਆ 647-921-2032, 647-921-2032, 6479212032। ਦਿਓ ਜਾਤ, ਫਿਰ ਮਿਲਦੀ ਮੀਨਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
4: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज दा दिन अच्छा गुजर रहा होगा। साडी कोशिश रहेगी जी एक घंटे दे विच तुहाडे बहुत सारे पैसे बचाइए, चाहे वह ब्रैम्पटन टीवी अपलायंसेस होण जां फिर ग्रैंड फर्नीचर होए। सुल्तान जी साडे नाल स्टूडियो जुड़ चुके ने। सुल्तान जी पुराना स्वागत है।
1: थैंक यू वेरी मच जी, बहुत शुक्रिया।
0: सुल्तान जी तुसी बाय मोर कुछ कह रहे थे मैनू,
1: जी जी
0: वो की हुंदा दस्सो माड़ा।
1: बाय मोर सेव मोर इवेंट दा मतलब है बाय मोर, जिन्ने वध बाय करोगे परचेज ਉਨਾ ਸੇਵ ਜ਼ਿਆਦਾ ਕਰੋਗੇ।
0: ਫੋਰ ਐਗਜ਼ਾਮਪਲ ਜੇ ਕਿਚਨ ਦੇ 8 ਆਈਟਮਾਂ ਹੁੰਦੀਆਂ ਜਾਂ 7 ਹੁੰਦੀਆਂ, ਜੇ ਇੱਕ ਲਈ ਉਹਦੇ ਇੰਨੇ ਬਚਣਗੇ, 2 ਲਈ ਹੋਰ ਬਚਣਗੇ, 3 ਲਈ ਹੋਰ ਬਚਣਗੇ, 4 ਲਈ ਹੋਰ ਬਚਣਗੇ, 5 ਲਈ ਹੋਰ ਬਚਣਗੇ।
1: ਐਗਜ਼ੈਕਟਲੀ
0: ਦੱਸਿਓਗੇ।
1: ਸੋ ਇਹਦੇ ਚ ਜੇ ਫੋਰ ਐਗਜ਼ਾਮਪਲ ਤੁਸੀਂ ਕੱਲਾ ਡਿਸ਼ਵਾਸ਼ਰ ਲੈਣਾ ਤੇ ਕੱਲਾ ਡਿਸ਼ਵਾਸ਼ਰ ਜਿਹੜਾ ਜੀ $1,000 ਵਾਲਾ 499 ਚ ਟਾਲ ਟੱਬ ਦਾ ਸਟੇਨਲੈਸ ਸਟੀਲ ਡਿਸ਼ਵਾਸ਼ਰ ਮਿਲਣਾ। 499 ਦਾ ਮਤਲਬ ਹੈ ਇੱਕ ਪੀਸ ਲੈਣ ਤੇ $500 ਸੇਵ ਹੋ ਗਿਆ। ਜੇ ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਲਵੋਗੇ $1,200 ਵਾਲਾ $799 ਦਾ ਮਿਲੇਗਾ। ਇਹਦਾ ਮਤਲਬ ਸਟੋਵ ਲੈਣ ਤੇ ਵੀ $400 ਸੇਵ ਹੋ ਗਿਆ। ਸੋ ਜੇ ਦੋ ਪੀਸ ਹੋ ਗਏ ਤੇ 500 ਡਿਸ਼ਵਾਸ਼ਰ ਦਾ, 400 ਸਟੋਵ ਦਾ, ਤੁਹਾਨੂੰ ਟੋਟਲ $900 ਸੇਵ ਹੋ ਗਿਆ। ਪਰ ਜੇ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਲੈ ਲੈਂਦੇ ਹੋ ਫਿਰ ਤੁਹਾਡਾ $2,000 ਤੱਕ ਸੇਵ ਹੋ ਜਾਂਦਾ। $5,000 ਵਾਲਾ ਬੰਡਲ ਪੈਕੇਜ $2,999 ਚ ਮਿਲੇਗਾ। $2,000 ਸੇਵ ਕਰੋਗੇ ਤੇ ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੇ $2,999 ਵੀ 6 ਮਹੀਨੇ ਚ ਲੈਣਾ।
0: ਠੀਕ ਹੈ।
1: ਸੋ ਤੁਸੀਂ 6 ਮਹੀਨੇ ਪੇ ਕਰਨਾ ਵਿਦ ਇਨ 6 ਮੰਥ, ਬੇਸ਼ੱਕ ਥੋੜੇ ਥੋੜੇ ਕਰਕੇ ਪੇ ਕਰ ਦੋ ਜਾਂ ਵਿਦ ਇਨ 6 ਮੰਥ ਡਿਊ ਡੇਟ ਤੋਂ 1-2 ਦਿਨ ਪਹਿਲੇ ਪੇ ਕਰ ਦੋ। ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ ਜੀ। ਬੋਵੇਡ ਐਂਡ ਚਿੰਕੂਜ਼ੀ ਤੇ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਜਿੱਥੇ ਬਾਏ ਮੋਰ ਸੇਵ ਮੋਰ ਇਵੈਂਟ ਹੈ। ਇੱਕ ਪੀਸ ਲਿਆ ਵੀ $400 to $500 ਦੀ ਸੇਵਿੰਗ ਹੈ, ਦੋ ਪੀਸ ਲਿਆ ਵੀ $800 to $1,000 ਦੀ ਸੇਵਿੰਗ ਹੈ, 3 ਪੀਸ ਲਿਆ ਵੀ $2,000 ਤੱਕ ਦੀ ਸੇਵਿੰਗ ਹੈ। 9054502828 905-450-2828।
0: ਜਦੋਂ ਤੁਸੀਂ ਜਾਣੇ ਹੋ ਬ੍ਰੈਂਪਟਨ ਟੀਵੀ ਅਪਲਾਇੰਸ ਦੇ ਅੰਦਰ, ਸਮਝੋ ਤੁਹਾਡੀ ਸੇਵਿੰਗ ਸ਼ੁਰੂ ਹੋ ਗਈ।
1: ਬਿਲਕੁਲ
0: ਜਿਹਾ ਇੱਕ ਫਾਰਮੂਲਾ ਹੈ, ਜਿੰਨਾ ਸਮਾਨ ਖਰੀਦੋਗੇ ਉਨੀ ਤੁਹਾਡੀ ਬਚਤ ਹੋਏਗੀ। ਇਹਦਾ 3 ਪੀਸ ਉੱਤੇ ਦੱਸਤਾ
1: ਜੀ,
0: ਜਿਹੜਾ ਚੌਥਾ ਬਿਲਟਨ ਕੀ ਕਹਿੰਦੇ ਹੁੰਦੇ?
1: ਹਾਂ, ਜੇ ਬਿਲਟਨ ਕਿਚਨ ਚ ਜਾਵਾਂਗੇ ਦੇ ਭਾਜੀ, ਉਹ ਚ ਤਾਂ 5 ਪੀਸ ਵੀ ਹੁੰਦੇ, ਕਈਆਂ ਚ 6 ਪੀਸ ਵੀ ਹੁੰਦੇ। ਸੋ ਉਹਦੇ ਚ ਤਾਂ ਤੁਸੀਂ $6,000 ਤੱਕ ਸੇਵ ਕਰ ਸਕਦੇ ਹੋ। ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੇ ਪੀਸ ਚਾਹੀਦੇ ਆ। ਜੇ ਤੁਸੀਂ ਲੈਣਾ ਜੀ ਸਿੰਗਲ ਪੀਸ ਕੁੱਕ ਟੌਪ, ਤੇ ਸਿੰਗਲ ਪੀਸ ਕੁੱਕ ਟੌਪ ਜਿਹੜਾ $1,800 ਤੋਂ ਮਿਲਣਾ $1,299 ਦਾ, ਕੱਲੇ ਇੱਕ ਪੀਸ ਤੇ $500 ਸੇਵ ਹੋਇਆ। ਪਰ ਜੇ ਬਿਲਟ ਇਨ ਕੁੱਕ ਟੌਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਂਦੇ ਹੋ, $12,000 ਤੋਂ ਸਿਰਫ $6,900 ਦਾ ਮਿਲੇਗਾ। $6,100 5 ਪੀਸ ਬਿਲਟ ਇਨ ਕਿਚਨ ਤੇ ਤੁਸੀਂ ਸੇਵ ਕਰਨਾ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 9054502828, BramptonAppliances.com ਸਾਡੀ ਵੈਬਸਾਈਟ ਹੈ ਜੀ
0: ਜੀ,
1: ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਕਿਉਂਕਿ ਟਿਕਟੋਕ ਅਕਾਊਂਟ ਫੋਲੋ ਕਰਨ ਤੋਂ ਬਾਅਦ ਅਸੀਂ ਡਰਾਅ ਚ ਜੂਸਰ ਦੇ ਰਹੇ ਹਾਂ ਨਿੰਜਾ ਕੰਪਨੀ ਦਾ। ਉਹ ਡਰਾਅ ਚ ਜਿਹਦਾ ਨਿਕਲੇਗਾ ਉਹ ਫਾਲੋਅਰਸ ਨੂੰ ਹੀ ਨਿਕਲਣਾ, ਨਾਲੇ ਨਾਲੇ ਤੁਹਾਨੂੰ ਅਪਡੇਟ ਫਾਈਨਲ ਹੁੰਦੀ ਰਹਿਣੀ ਹੈ, ਨਾਲ ਦੀ ਨਾਲ ਅਪਡੇਟ ਆਉਂਦੀ ਰਹਿਣੀ ਹੈ,
0: ਜਿਹੜੀਆਂ
1: ਚੇਂਜਿੰਗਸ ਹੋ ਰਹੀਆਂ, ਜਿਹੜੀਆਂ ਨਵੀਆਂ ਡੀਲਸ ਆ ਰਹੀਆਂ, ਕਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ। ਸੋ ਬ੍ਰੈਂਪਟਨ ਟੀਵੀ ਐਪ ਨੂੰ ਫਾਲੋ ਕਰੋ ਤੇ ਤੁਸੀਂ ਵਿਨ ਕਰ ਸਕਦੇ ਹੋ। ਨਿੰਜਾ ਕੰਪਨੀ ਦਾ ਜੂਸਰ ਗਿਫਟ ਦੇ ਤੌਰ ਤੇ ਤੁਹਾਨੂੰ ਦਿੱਤਾ ਜਾਣਾ। ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ ਹੈ, 9054502828, 905-450-2828 ਜੀ।

0: ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਜਿੱਥੇ ਬਾਏ ਮੋਰ ਸੇਵ ਮੋਰ ਈਵੈਂਟ ਦੇ ਵਿੱਚ ਇੱਕ ਪੀਸ ਲਿਆ $400, ਦੋ ਪੀਸ ਲਿਆ $800 ਤੇ ਤਿੰਨ ਪੀਸ ਲਿਆ $2000 ਦੀ ਤੁਹਾਡੀ ਸੇਵਿੰਗ ਹੋਣੀ ਹੈ, ਕਿਉਂਕਿ ਸਟੇਨਲੈਸ ਸਟੀਲ ਤੇ ਜਿਹੜਾ ਟੈਰਿਫ ਲੱਗਣ ਜਾ ਰਿਹਾ USA ਚ, ਉਹਦੇ ਨਾਲ ਪ੍ਰਾਈਸਿਸ ਵੀ ਇਨਕਰੀਜ਼ ਹੋ ਰਹੀਆਂ। ਲੇਕਿਨ ਕਿਉਂਕਿ ਇਹ ਵੀਕਐਂਡ ਚ ਸਾਡੇ ਕੋਲ ਸਟਾਕ ਵੀ ਅਵੇਲੇਬਲ ਹੈ ਤੇ ਸਾਡੇ ਕੋਲ ਬਾਏ ਮੋਰ ਸੇਵ ਮੋਰ ਈਵੈਂਟ ਵੀ ਚੱਲ ਰਿਹਾ, ਇਸ ਕਰਕੇ ਤੁਸੀਂ ਇਹਨਾਂ ਲੋਐਸਟ ਪ੍ਰਾਈਸ ਨੂੰ ਲੌਕ ਕਰ ਸਕਦੇ ਹੋ। ਪਰ ਇਹਨੂੰ ਮਿਸ ਨਾ ਕਰ ਜਾਣਾ, ਕਿਉਂਕਿ ਜੇ ਟੈਰਿਫ ਲੱਗ ਜਾਂਦਾ, 50% ਟੈਰਿਫ ਲੱਗਣਾ ਜੀ ਸਟੇਨਲੈਸ ਸਟੀਲ ਤੇ, ਤੇ 50% ਟੈਰਿਫ ਦਾ ਮਤਲਬ ਇਹ ਆ, ਅਸੀਂ ਕੈਲਕੂਲੇਸ਼ਨ ਕੱਢੀ ਹੈ, $100 ਵਾਲੀ ਚੀਜ਼ $175 ਦੀ ਹੋ ਜਾਣੀ, $200 ਵਾਲੀ ਚੀਜ਼ ਜਿਹੜੀ ਹੈ $300 ਦੀ ਹੋ ਜਾਣੀ। ਔਰ ਸਾਡੇ ਹੋਮ ਅਪਲਾਈਸਿਸ ਜਿਹੜੇ ਡਿਪੈਂਡ ਕਰਦੇ ਆ ਸਟੇਨਲੈਸ ਸਟੀਲ ਦੇ ਉੱਪਰ, ਇਸ ਕਰਕੇ ਮਿਸ ਨਾ ਕਰੋ, ਰਾਈਟ ਵੇ ਤੁਸੀਂ ਪਹੁੰਚ ਜਾਓ। ਇਸ ਟਾਈਮ ਜਿਹੜਾ ਸਟਾਕ ਹੈ ਬਾਏ ਮੋਰ ਸੇਵ ਮੋਰ ਈਵੈਂਟ ਦਾ ਫਾਇਦਾ ਚੁੱਕਣਾ ਹੈ, 905-450-2828। ਤੇ ਜਦੋਂ ਬਾਏ ਮੋਰ ਸੇਵ ਮੋਰ ਦੀ ਗੱਲ ਕਰਦੇ ਹਾਂ, ਤੇ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਵਾਕ ਡਰਾਈਵ ਦੀ ਬ੍ਰੈਂਪਟਨ ਚ, ਤੇ ਫਿਰ ਬਾਏ ਮੋਰ ਸੇਵ ਮੋਰ ਈਵੈਂਟ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਵੀ ਮਿਲਣਾ। ਗ੍ਰੈਂਡ ਫਰਨੀਚਰ ਤੇ ਕਿਉਂ ਮਿਲਣਾ? ਕਿਉਂਕਿ ਜੇ ਤੁਸੀਂ ਡਾਇਨਿੰਗ ਟੇਬਲ ਲੈਣਾ ਤੇ 6 ਚੇਅਰ ਤਾਂ ਨਾਲ ਫ੍ਰੀ ਮਿਲਣੀਆਂ, ਕਿਉਂਕਿ ਡਾਇਨਿੰਗ ਟੇਬਲ ਵੀ $500-$700 ਵਾਲਾ $399 ਦਾ ਮਿਲਣਾ ਤੇ 6 ਚੇਅਰਾਂ ਨਾਲ ਫ੍ਰੀ ਮਿਲਣੀਆਂ।
1: ਸੁਲਤਾਨ ਜੀ ਫ੍ਰੀ ਮਿਲਣੀਆਂ ਮਿਲਣੀਆਂ
0: ਜੀ,
1: ਮੱਝ ਲੈਣ ਜਾਂਦੇ ਹੋ ਸੰਗਲਾਂ ਦੇ ਤਾਰ ਕੇ ਉਹਨੂੰ ਫੜਾ ਦੋਗੇ, ਸੰਗਲ ਤਾਂ ਨਾਲ ਹੀ ਆਉਣਾ।
0: ਬਿਲਕੁਲ,
1: ਕੀ ਕਰਨਾ ਸੀ, ਚੇਅਰਾਂ ਤਾਂ ਦੇਣੀਆਂ ਪੈਣੀਆਂ।
0: ਪਰ ਵੈਲਿਊ ਆਫ ਦਾ ਚੇਅਰ ਤਾਂ ਭਾਜੀ ਤੁਸੀਂ ਦੇਖੋ ਨਾ, $150 ਦੀ ਚੇਅਰ ਆ, 6 ਚੇਅਰਾਂ ਤੁਹਾਨੂੰ ਫ੍ਰੀ ਮਿਲ ਰਹੀਆਂ, $399 ਦਾ ਤੁਹਾਨੂੰ ਮਿਲ ਰਿਹਾ ਜੀ ਡਾਇਨਿੰਗ ਟੇਬਲ, ਉਹ ਵੀ ਸੋਲਿਡ। ਸੋ ਸੁਖਵੀਰ ਲਾਈਨ ਤੇ ਆ ਗਏ ਆ, ਦੱਸਣਗੇ ਤੁਹਾਨੂੰ ਕਿ ਬਾਏ ਮੋਰ ਸੇਵ ਮੋਰ ਕਿੰਨਾ ਹੋ ਜਾਣਾ। ਜੇ ਪੂਰੇ ਘਰ ਦਾ ਫਰਨੀਚਰ ਲੈਣਾ ਫਿਰ ਕਿੰਨਾ ਸੇਵ ਹੋ ਜਾਣਾ, ਜੇ ਤੁਸੀਂ ਡਾਇਨਿੰਗ ਟੇਬਲ ਜਾਂ ਤੁਸੀਂ ਇਸ ਟਾਈਮ ਲੈਣਾ ਜੀ ਰਿਕਲਾਈਨਰ, ਉਹਦੇ ਚ ਕਿੰਨਾ ਕਿੰਨਾ ਸੇਵ ਹੋਣਾ ਹੈ। ਸੋ ਸੁਖਵੀਰ ਜੀ ਆ ਜਾਓ, ਲੰਘ ਆਓ ਤੇ ਦੱਸੋ ਫਿਰ ਅੱਜ ਦੀਆਂ ਗ੍ਰੇਟ ਗ੍ਰੇਟ ਗ੍ਰੇਟ ਤੇ ਗ੍ਰੈਂਡ ਡੀਲਸ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ, ਬਾਏ ਮੋਰ ਸੇਵ ਮੋਰ ਵਾਲੀਆਂ ਡੀਲਾਂ ਅੱਜ ਗ੍ਰੈਂਡ ਫਰਨੀਚਰ ਦੇ ਵੀ ਚੱਲ ਰਹੀਆਂ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਈਵਨ ਤੁਸੀਂ ਮਾਸਟਰ ਬੈਡਰੂਮ ਦੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਜਾਂ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਮਸਾਜਰ ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਸਟਾਈਲ ਦੇ ਸੋਫਾ ਸੈੱਟ ਚਾਹੀਦੇ ਨੇ, ਤਾਂ ਤੁਸੀਂ ਅੱਜ ਰਾਤ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਤੋਂ ਸੁਲਤਾਨ ਜੀ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਗ੍ਰੇ ਕਲਰ ਦਾ ਟੋਪ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਜਿਹਦੀ ਮਾਰਕੀਟ ਵੈਲਿਊ $1500 ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $399 ਦੇ ਵਿੱਚ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਪਹਿਲੇ 5 ਪਰਿਵਾਰ ਸੁਲਤਾਨ ਜਿਹੜੇ ਰਾਈਟ ਵੇ ਸਟੋਰ ਵਾਕ ਇਨ ਆ ਜਾਣਗੇ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਦਾ, ਤੇ ਨਾਲ ਏਰੀਆ ਰੱਗ ਬਿਲਕੁਲ ਫ੍ਰੀ। ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਦਾ, ਤੇ ਨਾਲ ਏਰੀਆ ਰੱਗ ਬਿਲਕੁਲ ਫ੍ਰੀ ਮਿਲੂਗਾ। ਤੇ ਸੁਲਤਾਨ ਜੀ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ ਲੈਦਰ ਦੇ ਵਿੱਚ ਚੋਕਲੇਟ ਕਲਰ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ ਵਿਦ 4 ਰਿਕਲਾਈਨਰ, 4 ਰਿਕਲਾਈਨਰਾਂ ਦੇ ਨਾਲ ਡਰੋਪ ਡਾਊਨ ਕੱਪ ਹੋਲਡਰ ਵੀ ਹੈਗੇ ਨੇ, ਰਿਕਲਾਈਨਰ ਸੋਫਾ ਐਂਡ ਲਪਸਿਡ ਵਿਦ 4 ਰਿਕਲਾਈਨਰ, ਜਿਹਦੀ ਰੈਗੂਲਰ ਮਾਰਕੀਟ ਕੀਮਤ $2500 ਸੀ। ਜਿੰਨੇ ਵੀ ਪਰਿਵਾਰ ਅੱਜ ਰਾਤ ਦੇ 8 ਵਜੇ ਤੱਕ ਆ ਜਾਓ, $799 ਦਾ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ, ਨਾਲ ਕਾਫੀ ਟੇਬਲ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਨੰਬਰ ਟੂ ਕਾਲ 905-302-9494, 905-302-9494.
0: ਲਓ ਜੀ ਬਣ ਗਈ ਗੱਲ, ਹੁਣ ਤੁਸੀਂ ਮਿਸ ਨਾ ਕਰ ਜਾਣਾ, 905-302-9494 ਬਾਏ ਮੋਰ ਸੇਵ ਮੋਰ ਈਵੈਂਟ ਹੈ। ਜੇ ਡਾਇਨਿੰਗ ਟੇਬਲ ਲੈਣਾ ਜਾਂ ਤੁਸੀਂ ਸੋਫਾ ਸੈੱਟ ਲੈਣਾ ਜਾਂ ਤੁਸੀਂ ਬੈਡਰੂਮ ਸੈੱਟ ਲੈਣਾ, ਜਿੰਨੇ ਪ੍ਰੋਡਕਟ ਐਕਸਟਰਾ ਹੋਣਗੇ ਤੁਹਾਡੀਆਂ ਓਨੀਆਂ ਹੀ ਐਕਸਟਰਾ ਸੇਵਿੰਗਸ ਹੈ। $500-$700 ਈਚ ਪਰਚੇਸ ਦੇ ਉੱਪਰ ਸੇਵਿੰਗ ਹੈ। 905-302-9494 905-302-9494।

0: ਪੈਸੇ ਪੂਸੇ ਬਾਰੇ ਸੋਚੇ ਦੁਨੀਆਂ, ਲੇਕਿਨ ਅਸਲੀਅਤ ਦੇ ਵਿੱਚ ਪੈਸੇ ਬਾਰੇ ਸੋਚਣਾ ਪੈਂਦਾ।
1: ਬਿਲਕੁਲ,
0: ਜਵਾਨੀ ਠਿਆਨੀ ਬਚਾਉਣ ਲਈ ਸੋਚਣਾ ਪੈਂਦਾ, ਸਵੇਰ ਤੋਂ ਸ਼ਾਮ ਤਾਈਂ ਕੰਮ ਕਰਦੇ ਆ, ਸੋਚਣਾ ਪੈਂਦਾ। ਖੈਰ, ਦਲਜੀਤ ਨੇ ਤਾਂ ਗਾਣਾ ਗਾਉਣਾ ਸੀ, ਅਸੀਂ ਅਸਲੀਅਤ ਤੇ ਆ ਗਏ। ਅੱਛਾ, ਜਿਹੜਾ ਤੁਸੀਂ ਬਾਏ ਮੋਰ ਦੀ ਗੱਲ ਕਰਦੇ ਹੋ, ਜੇ ਮੈਂ ਟੈਲੀਵਿਜ਼ਨ ਲੈਣਾ, ਉਹ ਤੇ ਫਿਰ ਬਾਏ ਮੋਰ ਕਿਵੇਂ ਕੰਮ ਕਰੇਗਾ?
1: ਉਹ ਤੇ ਇਸ ਤਰ੍ਹਾਂ ਨਾ ਜੀ, ਜੇ ਤੁਸੀਂ 2 ਟੀਵੀ ਲੈਣੇ, 3 ਟੀਵੀ ਲੈਣੇ, ਰੈਸਟੋਰੈਂਟਸ 'ਚ ਲੈਣੇ, ਹੋਟਲ ਵਾਸਤੇ ਲੈਣੇ,
0: ਓਕੇ,
1: ਤੁਸੀਂ ਮੋਟਲ ਵਾਸਤੇ ਲੈਣੇ, ਤੁਸੀਂ ਆਪਣੀ ਕਿਸੇ ਵੀ ਜਗ੍ਹਾ ਤੇ ਲੈਣੇ, ਫਿਰ ਜਿੰਨੇ

0: क्योंकि सोनी ब्रेविया 1 या 2 नहीं हो, सोनी ब्रेविया 3 मिलेगा अपडेटेड तुहानू 2026 का मॉडल। जे आपां गल करिए सैमसंग कस्टमर्स दी, ते सैमसंग नू मिनी एलईडी मिलेगा, मिनी एलईडी 2026 दा लेटेस्ट मॉडल है। ते तुहानू ए दोनों टीवी 85 इंच एनी ऑफ वन ब्रांड तुसी सिलेक्ट कर सकदे हो $2200 तो ओनली $1599। $700 सेव करोगे, नाल तुहानू टैबलेट फ्री गिफ्ट भी मिलनी है। बाय मोर सेव मोर इवेंट च एक 85 इंच टीवी $700 सेव करो ते नाल टैबलेट $200 दी वैल्यू दी बिल्कुल फ्री गिफ्ट ऐड होएगी। सो जिन्नी परचेज एक्स्ट्रा होएगी उन्नियां सेविंग्स एक्स्ट्रा होनगियां। इसी तरह जेड़े कस्टमर 50 इंच टीवी लेना चाहुंदे उन्हां नू 299 दा, जिन्हां ने 55 इंच लेना है उन्हां नू 399 दा, ते जे किसे ने 65 इंच लेना 599 च, या 75 इंच लेना 699 ਦਾ, ਤਦ ਵੀ ਮਿਸ ਨਾ ਕਰੀਓ। ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਹੈ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਅਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP ਸਾਡਾ ਟਿਕਟੋਕ ਅਕਾਊਂਟ ਹੈ। ਇਹਨੂੰ ਫੋਲੋ ਜ਼ਰੂਰ ਕਰਨਾ ਕਿਉਂਕਿ ਇਹ ਜਦੋਂ ਤੁਸੀਂ ਫੋਲੋ ਕਰੋਗੇ ਤੇ ਆਪਣਾ ਨਾਮ ਤੁਹਾਡਾ ਡਰੋਅ 'ਚ ਪੈ ਜਾਏਗਾ, ਤੇ ਤੁਸੀਂ ਨਿੰਜਾ ਕੰਪਨੀ ਦਾ ਜੂਸਰ ਵਿਨ ਕਰ ਸਕਦੇ ਹੋ। ਸਪੈਸ਼ਲ ਜੂਸਰ ਜਿਹੜਾ ਹੈ ਨਿੰਜਾ ਕੰਪਨੀ ਦਾ ਫੋਲੋਅਰਸ ਵਾਸਤੇ ਡਰੋਅ 'ਚ ਕੱਢਿਆ ਜਾਣਾ ਹੈ। 905-450-2828, ਬ੍ਰੈਂਪਟਨ ਟੀਵੀ ਐਪ 905-450-2828। ਤੇ ਯਾਦ ਰੱਖਣਾ ਜੇ 98 ਇੰਚ ਟੀਵੀ ਲੈਣਾ ਤੇ $1500 ਸੇਵ ਹੋਣਾ ਜੀ।
1: ਤੁਸੀਂ ਜਿਹੜਾ 98 ਇੰਚ ਟੈਲੀਵਿਜ਼ਨ ਆ, ਮੈਂ ਸੁਲਤਾਨ ਹੋਰਾਂ ਕੋਲ ਦੇਖਿਆ ਇੱਕ ਸਕੈਡ ਤੇ ਇੱਕੋ ਹੀ ਟੀਵੀ ਆਇਆ
0: ਜੀ,
1: ਤੇ ਜਿਹੜੇ ਬੇਸਮੈਂਟ ਆ ਜੇ ਕਿਸੇ ਨੇ ਲਾਉਣਾ ਉਹਦਾ ਥੋੜਾ ਜਰਬਾਂ ਤਕਸੀਮਾਂ ਦੇਣੀਆਂ ਪੈਣੀਆਂ, ਮੋੜ ਮਾੜ ਜੇ ਕਿੰਨੇ ਆ ਪੌੜੀਆਂ ਦੇ, ਹਰੇਕ ਦੇ ਘਰੇ ਨੀ ਵੜਦਾ ਇਹ ਵੱਡਾ ਟੀਵੀ ਆ, ਬਹੁਤ ਵੱਡਾ 98 ਇੰਚ, ਤੇ ਉਹਦੀ ਪ੍ਰਾਈਸ ਕਿੰਨੀ ਆ ਜਨਾਬ?
0: ਅੱਜ $1500 ਸੇਵ ਕਰਨਗੇ ਜੀ, $3500 ਤੋਂ 1999।
1: ਲਓ ਜੀ 1999 ਦਾ ਲੈ ਸਕਦੇ ਹੋ, ਪੈਸੇ ਦੇ ਦਿਓ ਇਹਨਾਂ ਨੂੰ, ਜਾ ਕੇ ਚੈੱਕ ਕਰ ਲਓ, ਫਿਰ ਡਿਲੀਵਰੀ ਜੇ ਤੁਸੀਂ ਕਰਾਉਣੀ ਆ ਤਾਂ ਕੰਧਾਂ ਦਾ ਨਹੀਂ ਫ੍ਰੀ ਤਾਂ ਹੈਗੀ ਆ, ਕੰਧਾਂ ਦਾ ਧਿਆਨ ਰੱਖਣਾ ਪੈਣਾ।
0: ਹਾਂਜੀ, ਉਹਦੇ 'ਚ ਇਸ ਕਰਕੇ ਜੀ ਬੇਸਮੈਂਟ 'ਚ ਜੇ ਉਤਾਰਨਾ ਤੇ ਕਈ ਜਿਹੜੀਆਂ ਵੀ ਸਟੇਅਰਸ ਹੈਗੀਆਂ ਐਲ ਸ਼ੇਪ 'ਚ ਮੁੜਦੀਆਂ, ਕਈ ਯੂ ਸ਼ੇਪ 'ਚ ਮੁੜਦੀਆਂ, ਉੱਥੇ ਬਿਲਕੁਲ ਨਹੀਂ ਜਾਣਾ। ਮੈਂ ਪਹਿਲਾਂ ਹੀ ਦੱਸ ਦਿੰਦਾ, ਨਾ ਐਲ ਸ਼ੇਪ 'ਚ ਜਾਣਾ,
1: ਉੱਥੇ ਨਹੀਂ ਜਾਣਾ।
0: ਯੈਸ, ਨਾ ਐਲ ਸ਼ੇਪ 'ਚ ਉਤਰਨਾ, ਨਾ ਯੂ ਸ਼ੇਪ 'ਚ ਉਤਰਨਾ, ਸਟ੍ਰੇਟ ਹੋਣ ਔਰ ਉਹ ਵੀ ਪਿੱਛੇ ਜ਼ਰਾ ਥੋੜੇ ਖੁੱਲੀ ਹੋਵੇ, ਕਿਉਂਕਿ 98 ਇੰਚ ਟੀਵੀ ਹੈ, ਛੋਟਾ ਮੋਟਾ ਟੀਵੀ ਨਹੀਂ।
1: ਡੱਬੇ 'ਚ ਲਿਆਉਣਾ, ਡੱਬੇ 'ਚੋਂ ਡੱਬੇ
0: ਨਹੀਂ, ਡੱਬੇ ਤੋਂ ਕੱਢ ਕੇ ਜਾ ਹੀ ਨਹੀਂ ਸਕਦਾ, ਉਹ ਟੁੱਟ ਜਾਣਾ। ਬਹੁਤ ਇਹ ਫਰਜਾਇਲ ਹੈ ਜੀ, ਇਹ ਟੀਵੀ ਜਿਹੜੇ ਹੈ ਥਿਨ ਟੀਵੀ ਹੋਣ ਕਰਕੇ, LED ਹੋਣ ਕਰਕੇ, ਇਹ ਟੀਵੀ ਬੜੇ ਹੀ ਧਿਆਨ ਦੇ ਨਾਲ ਅਤੇ ਅੱਛੇ ਤਰੀਕੇ ਨਾਲ ਉਤਾਰਨਾ ਪੈਂਦਾ, ਅਦਰਵਾਈਜ਼ ਇਹ ਟੀਵੀ ਜਿਹੜੇ ਆ ਫਿਜ਼ੀਕਲ ਡੈਮੇਜ ਹੋ ਜਾਂਦੇ ਆ। ਲੇਕਿਨ ਅਗਰ ਮੇਨ ਫਲੋਰ ਜਾਂ ਸੈਕਿੰਡ ਫਲੋਰ 'ਤੇ ਜਾਂ ਬੇਸਮੈਂਟ 'ਚ ਵੀ, ਜਿੱਥੇ ਸਟ੍ਰੇਟ ਬੇਸਮੈਂਟ ਉਤਰਦਾ ਹੋਵੇ, ਵਾਕਆਊਟ ਬੇਸਮੈਂਟ ਹੋਵੇ, ਉੱਥੇ ਵਾਸਤੇ ਤੁਸੀਂ ਜ਼ਰੂਰ ਬਿਗ ਸਕਰੀਨ 98 ਇੰਚ ਨੂੰ ਇੰਜੋਏ ਕਰ ਸਕਦੇ ਹੋ। 905-450-2828, $3500 ਵਾਲਾ 1999 ਦਾ ਮਿਲੇਗਾ, ਨਾਲ ਤੁਹਾਨੂੰ ਇਹਦੇ ਵੀ 10 ਇੰਚ ਟੈਬਲੇਟ ਫ੍ਰੀ ਮਿਲੇਗੀ।
1: ਅੱਛਾ,
0: $200 ਦੀ ਵੈਲਿਊ ਦੀ 10 ਇੰਚ ਟੈਬਲੇਟ 98 ਇੰਚ ਜਾਂ 85 ਇੰਚ ਟੀਵੀਆਂ ਦੇ ਨਾਲ ਅੱਜ ਸ਼ਾਮ 7 ਵਜੇ ਤੱਕ ਫ੍ਰੀ ਦਿੱਤੀ ਜਾ ਰਹੀ ਹੈ।
1: ਹੋ ਗਿਆ 905-450-2828। ਉਹ PS5 ਕੀ?
0: ਹਾਂਜੀ, PS5 ਜਿਹੜੇ ਆ ਲੇਟੈਸਟ ਮਾਡਲ ਪਹੁੰਚੇ ਆ ਜੀ।
1: ਅੱਛਾ,
0: ਇੱਕ ਡਿਸਕ ਦੇ ਨਾਲ ਹੈ, ਇੱਕ ਵਿਦਆਊਟ ਡਿਸਕ ਹੈ। ਸੋ ਜਿਹੜੇ ਵੀ ਡਿਜੀਟਲ ਲੈਣਾ ਚਾਹੁੰਦੇ ਜਾਂ ਡਿਸਕ ਦੇ ਨਾਲ ਲੈਣਾ ਚਾਹੁੰਦੇ, ਜ਼ਰੂਰ ਕੰਟੈਕਟ ਕਰ ਲੈਣ। ਐਟਲੀਸਟ ਮਿਨੀਮਮ ਗਰੰਟਿਡ ਤੁਹਾਡਾ $300-$400 ਸੇਵ ਹੋਏਗਾ। ਤੁਹਾਨੂੰ ਅੱਜ ਅਸੀਂ ਇਹ $1200 ਵਾਲਾ 899 ਦਾ ਦੇਵਾਂਗੇ, $1000 ਵਾਲਾ 699 ਦਾ ਮਿਲੇਗਾ। ਕਿੱਥੋਂ PS5 ਮਿਲਣਾ? ਰਾਈਟ ਵੇ ਪਿਕਅਪ ਕਰਨਾ, ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ। ਡਿਲੀਵਰ ਕਰਾਉਣਾ, ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ। 905-450-2828, ਬ੍ਰੈਂਪਟਨ ਅਪਲਾਈਸਿਸ .com 905-450-2828 ਜੀ।
1: ਅੱਛਾ, ਜਦੋਂ ਮੇਨ ਡੋਰ ਵੜਦੇ ਆ ਪਾਰਕਿੰਗ ਵਾਲੇ ਪਾਸਿਓਂ
0: ਜੀ,
1: ਜਿੱਥੇ ਵੱਡੀ ਪਾਰਕਿੰਗ ਆ,
0: ਹਾਂਜੀ,
1: ਰਾਈਟ ਸਾਈਡ ਤੇ ਇੱਕ ਸਟੋਵ ਪਿਆ ਵੱਡਾ ਸਾਰਾ
0: ਜੀ,
1: 6 ਬਰਨਰ ਲੱਗੇ ਹੋਏ ਹੋਣ ਜੀ,
0: ਉਹ 36 ਇੰਚ।
1: ਅੱਛਾ, ਆਮ 30 ਹੁੰਦਾ?
0: ਆਮ 30 ਇੰਚ ਹੁੰਦਾ।
1: ਸੋ ਵੱਡਾ ਬਰਨਰ, ਮਤਲਬ 6 ਪਤੀਲੇ ਇੱਕੋ ਵੇਰ ਕਰ ਸਕਦੇ ਤੁਸੀਂ?
0: ਤੁਸੀਂ 6 ਪਤੀਲਿਆਂ ਦੀ ਵੀ ਇੱਕ ਹੈ ਜੀ, ਲੇਕਿਨ ਮੈਂ ਵੈਸੇ

0: ਦੱਸਣ ਲੱਗਾ ਕਿ 36 ਇੰਚ ਵਾਈਡ ਕੋਈ ਵੀ ਸਟੋਵ ਗੈਸ ਦਾ ਹੋਵੇ ਭਾਵੇਂ ਇਲੈਕਟ੍ਰਿਕ ਹੋਵੇ $5,000 ਤੋਂ ਥੱਲੇ ਸਟਾਰਟ ਹੀ ਨਹੀਂ ਹੁੰਦਾ।
1: ਅੱਛਾ,
0: ਜਿੱਦਾਂ ਫਰੋਮ ਨਹੀਂ ਲਿਖ ਦੀਦਾ, ਫਰੋਮ 5,000 ਇਹ ਫਰੋਮ 36 ਇੰਚ ਜਿਹੜੇ ਆ ਫਰੋਮ ਤੇ ਆਉਂਦੇ ਆ।
1: ਹਰੇਕ ਘਰ ਦਾ 36 ਇੰਚ ਦਾ ਕਟਆਊਟ ਵੀ ਨਹੀਂ ਹੁੰਦਾ?
0: ਨਹੀਂ ਜੀ, ਇਹ ਤਾਂ ਨਿਆਗਰਾ ਫਾਲ ਇੱਕ ਕਮਿਊਨਿਟੀ ਕਲੋਜ਼ ਹੋਈ ਹੈ, ਉੱਥੇ ਤਕਰੀਬਨ 150-200 ਘਰ ਕਲੋਜ਼ ਹੋਇਆ। ਆਈ ਡੋਂਟ ਨੋ ਬਿਲਡਰ ਨੇ ਕਿਉਂ ਉਹ ਕੀਤਾ, ਹਰ ਘਰ ਚ 36 ਇੰਚ ਰੱਖਿਆ।
1: 36 ਇੰਚ ਦਾ ਲਊ ਕੌਣ ਹੁਣ?
0: ਤਕਰੀਬਨ 12-13 ਤਾਂ ਸਾਡੀਆਂ ਡਿਲੀਵਰੀਆਂ ਜਾ ਚੁੱਕੀਆਂ ਉੱਥੇ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਸਾਰੇ ਕਸਟਮਰਸ ਨੂੰ ਮੈਂ 36 ਇੰਚ ਅਰੇਂਜ ਕਰਕੇ ਦਿੱਤੇ ਆ ਜੀ। ਔਰ ਅੱਜ ਅਸੀਂ ਤੁਹਾਨੂੰ 36 ਇੰਚ ਗੈਸ ਰੇਂਜ ਜਿਹੜਾ ਉਹ ਦੇਵਾਂਗੇ 6 ਬਰਨਰਸ ਦੇ ਨਾਲ 24.99 ਦਾ।
1: ਲਓ ਜੀ, 5,000 ਤੋਂ ਘਟਾ ਕੇ
0: ਹਾਂ ਅੱਧੀ ਪ੍ਰਾਈਸ 50% ਡਿਸਕਾਊਂਟ
1: 24.99 ਦਾ ਲੈ ਸਕਦੇ ਹੋ ਤੁਸੀਂ। ਖਾਸ ਕਰਕੇ ਨਾਇਗਰਾ ਰੀਜਨ ਚ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਾਂ ਹੋ ਰਹੀਆਂ, ਹੁਣ ਹੋ ਰਹੀਆਂ, ਅਕਤੂਬਰ ਚ ਹੋ ਰਹੀਆਂ, ਸਤੰਬਰ ਚ ਹੋ ਰਹੀਆਂ, ਹੁਣ ਇਹਨਾਂ ਨਾਲ ਗੱਲ ਕਰ ਲੋਗੇ, ਇਹਨਾਂ ਕੋਲ ਇਹ ਸਟਾਕ ਚ ਤਾਂ ਹੁੰਦੇ ਨਹੀਂ, ਇਹ ਤਾਂ ਮੰਗਾਉਣੇ ਪੈਂਦੇ ਆ। ਤਾਂ ਹੁਣ ਫੋਨ ਕਰ ਲਓ, ਹੁਣ ਅਰੇਂਜ ਕਰ ਲਓ, ਇੱਕ ਵਾਰ ਜੇ ਜਾ ਕੇ ਦੇਖਣਾ ਸਟੋਵ ਤਾਂ ਜਾ ਕੇ ਦੇਖ ਵੀ ਸਕਦੇ ਹੋ। ਬ੍ਰੈਟਨ ਟੀਵੀ ਅਪਲਾਇੰਸਿਸ 801 ਬੋਵੇ ਡਰਾਈਵ ਨੀਅਰ ਚਿੰਗ ਯੂਸੀ, ਨੰਬਰ 905-450-2828।
0: ਤੇ ਜੇ ਤੁਸੀਂ ਰਾਈਟ ਵੇ ਚੈੱਕ ਕਰਨਾ ਤਾਂ ਤੁਸੀਂ ਬ੍ਰੈਂਪਟਨ ਅਪਲਾਇੰਸਿਸ .com ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਰਾਈਟ ਵੇ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ, ਪ੍ਰੋਡਕਟ ਦੇ ਪ੍ਰਾਈਸ ਵੀ ਕੰਪੇਅਰ ਹੋ ਜਾਏਗੀ, ਤੇ ਫਿਰ ਵਾਕ ਇਨ ਕਸਟਮਰ ਨੂੰ ਬਾਏ ਮੋਰ ਸੇਵ ਮੋਰ ਇਵੈਂਟ ਮਿਲੇਗਾ ਐਕਸਟਰਾ ਸੇਵਿੰਗਸ ਦੇ ਨਾਲ। 905-450-2828, 905-450-2828 ਜੀ।
1: ਠਹਿਰੋ ਜੀ, ਉਹ ਟੀਵੀ ਨਾਲ ਤਾਂ ਕੀ ਦਿੱਤਾ ਸੀ?
0: ਟੈਬਲੇਟ
1: ਜਾਂ ਸਟੋਵ ਨਾਲ ਵੀ ਦੇ ਦਿਓ, 36 ਇੰਚ ਦੇ ਜਿਹੜੇ ਸਟੋਵ ਲੈਣਗੇ ਉਹਨਾਂ ਨੂੰ ਅੱਗੇ ਦੇ ਦਿਓ।
0: ਚਲੋ ਨੋ ਪ੍ਰੋਬਲਮ, ਠੀਕ ਹੈ, ਟੈਬਲੇਟਸ ਹੈਗੀਆਂ ਮੇਰੇ ਕੋਲ, 10 ਟੈਬਲੇਟ ਪਈਆਂ ਜੀ।
1: ਹਾਂਜੀ,
0: 36 ਇੰਚ ਸਟੋਵ ਲਵੋਗੇ ਤਦ ਵੀ ਟੈਬਲੇਟ ਫ੍ਰੀ,
1: ਠੀਕ ਹੈ।
0: 85 ਇੰਚ ਟੀਵੀ ਲਵੋਗੇ ਤਦ ਵੀ ਟੈਬਲੇਟ ਫ੍ਰੀ
1: ਹੋ ਗਿਆ,
0: 98 ਇੰਚ ਟੀਵੀ ਲਵੋਗੇ ਤਦ ਵੀ ਟੈਬਲੇਟ ਫ੍ਰੀ।
1: ਇਹ ਸਿਰਫ ਤਾਂ ਸਿਰਫ ਵਨ ਐਂਡ ਓਨਲੀ ਪਲੇਸ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828।

0: ਸੁਲਤਾਨ ਜੀ, ਬਾਇ ਮੋਰ ਸੇਵ ਮੋਰ ਤੁਹਾਡੀ ਗੱਲ ਮੈਂ ਮੰਨ ਲਈ,
1: ਠੀਕ ਹੈ,
0: ਮੰਨ ਲਈ। ਲੌਂਡਰੀ ਦਾ ਪੀਸ ਹੀ ਤਾਂ ਹੁੰਦੇ ਜੀ, ਬਾਇ ਮੋਰ ਸੇਵ ਮੋਰ ਕੀ ਹੋ ਗਿਆ?
1: ਨਹੀਂ, ਇਹਦੇ ਚ ਵੀ ਏਦਾਂ ਹੀ ਹੈ ਜੀ।
0: ਉਹ ਕਿਵੇਂ?
1: ਜੇ ਸਿੰਗਲ ਵਾਸ਼ਰ ਕਿਸੇ ਨੇ ਲੈਣਾ,
0: ਹਾਂਜੀ,
1: $1,000 ਵਾਲਾ $599 ਚ ਮਿਲਣਾ,
0: ਹਾਂਜੀ,
1: 400 ਸੇਵ ਹੋਇਆ ਇੱਕ ਪੀਸ ਤੇ,
0: ਹਾਂਜੀ,
1: ਤੇ ਜੇ ਵਾਸ਼ਰ ਐਂਡ ਡਰਾਇਰ ਪੇਅਰ ਲੈ ਲੈਣਗੇ ਫਿਰ 800 ਸੇਵ ਹੋਏਗਾ।
0: ਠੀਕ ਹੈ ਭਾਈ ਸਾਹਿਬ, ਅੱਜ ਬ੍ਰਾਂਡ ਟੀਵੀ ਪਲੱਸ ਦੇ ਗੇੜਾ ਮਾਰ ਲਓ, ਐਜੀਆਂ ਪ੍ਰਾਈਸਿਸ, ਐਜੀਆਂ ਸੇਵਿੰਗ ਕਦੇ ਕਦੇ ਆਉਂਦੀਆਂ।
1: ਬਿਲਕੁਲ, ਡੈਫੀਨੇਟਲੀ, ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ ਜੀ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਮੈਂ ਗੱਲ ਕਰਨ ਲੱਗਾ ਟਾਪ ਆਫ ਦਾ ਲਾਈਨ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ, ਪਲਾਟੀਨਮ ਸੀਰੀਜ਼, ਪਲਾਟੀਨਮ ਕਲਰ ਦੇ ਵਿੱਚ, ਵਾਸ਼ਰ ਵੀ ਸਟੀਮ, ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਤੁਹਾਨੂੰ ਅੱਜ ਅਸੀਂ ਦਵਾਂਗੇ ਜੀ $2,600 ਤੋਂ $1,799 ਦਾ ਮਤਲਬ ਇਹ ਆ, ਵਾਸ਼ਰ ਡਰਾਇਰ ਪੇਅਰ ਲੈਣ ਤੇ $800 ਤੁਸੀਂ ਸੇਵ ਕਰ ਲਿਆ, ਤੇ $1,799 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। ਸੋ ਬ੍ਰੈਂਪਟਨ ਅਪਲਾਈਸਿਸ .com ਜ਼ਰੂਰ ਵਿਜ਼ਿਟ ਕਰਨਾ, ਤੇ ਜਦੋਂ ਸ਼ੋਰੂਮ ਤੇ ਜਾਓਗੇ ਤੇ ਤੁਸੀਂ ਇੱਕ ਚੀਜ਼ ਦੇਖਣਾ, ਤੁਹਾਨੂੰ ਟਾਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਚਾਹੀਦਾ। ਸੋ ਲੋਟਸ ਆਫ ਵਰਾਇਟੀ ਤੁਹਾਨੂੰ ਡਿਸਪਲੇ ਆਪਸ਼ਨ ਬਹੁਤ ਹੈ, ਡਿਪੈਂਡ ਕਰਦਾ ਕਿ ਤੁਸੀਂ ਫਿਟ ਇਨ ਕਲੋਜ਼ਿਟ ਇੱਕ ਨਵਾਂ ਆਇਆ,
0: ਅੱਛਾ ਜੀ,
1: ਪਰ ਤੁਹਾਡੇ ਘਰ ਆਲਰੇਡੀ ਗਿਆ ਹੋਇਆ, ਦੈਟ ਇਜ਼ ਫਿਟ ਇਨ ਕਲੋਜ਼ਿਟ,
0: ਅੱਛਾ।
1: ਸੋ ਉਹ ਵਾਸ਼ਰ ਡਰਾਇਰ
0: ਸਟੈਕਡ ਹੁੰਦਾ ਹੈਗਾ ਸ਼ੋਰੂਮ ਚ?
1: ਜੀ ਜੀ, ਸ਼ੋਰੂਮ ਚ ਡਿਸਪਲੇ ਤੇ ਵੀ ਲਗਾ ਦਿੱਤਾ ਜੀ, ਤੇ ਸ਼ੋਰੂਮ ਚ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਵੀ ਮਿਲੇਗਾ ਡਿਸਪਲੇ ਤੇ, ਤੇ ਸ਼ੋਰੂਮ ਚ ਤੁਹਾਨੂੰ ਸਟੈਕਡ ਵਾਸ਼ਰ ਐਂਡ ਡਰਾਇਰ ਵੀ ਮਿਲਣਗੇ। ਸਟੈਕਡ ਜਿਹੜੇ ਆ ਉਹ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਸਟੈਕਡ ਵਾਸ਼ਰ ਐਂਡ ਡਰਾਇਰ ਆ ਜਾਏਗਾ $2,200 ਤੋਂ $1,499 ਦਾ। ਤੇ ਜਿਹੜਾ ਫਿਟ ਇਨ ਕਲੋਜ਼ਿਟ ਹੈ ਉਹ ਤਾਂ ਜੇ ਤੁਸੀਂ ਕਲੋਜ਼ਿਟ ਦੇ ਅੰਦਰ ਲਗਾਉਣਾ ਪਤਾ ਹੀ ਨੀ, ਤੁਸੀਂ ਡੋਰ ਓਪਨ ਕਰੋਗੇ ਤੇ ਅੰਦਰ ਲਾਂਡਰੀ ਫਿਟ ਇਨ ਕਲੋਜ਼ਿਟ ਮਿਲਣੀ ਹੈ ਤੁਹਾਨੂੰ,
0: ਫਿਰ ਪਤਾ ਲੱਗਿਆ ਵਿੱਚ ਲਾਂਡਰੀ ਹੈ,
1: ਵਿੱਚ ਲਾਂਡਰੀ ਹੈ, ਬੈਸਟ ਫਿਟ ਇਨ ਕਲੋਜ਼ਿਟ ਇਸ ਟਾਈਮ, ਉਹ ਵੀ ਤੁਹਾਨੂੰ $800 ਦੀ ਸੇਵਿੰਗ ਦੇ ਨਾਲ ਮਿਲਣਾ। ਤੇ ਜੇ ਤੁਸੀਂ ਟਾਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਇਹ ਵੀ $1,700 ਵਾਲਾ $1,099 ਦਾ ਲੈ ਕੇ, ਇਹਦੇ ਚ ਵੀ $600 ਦੀ ਸੇਵਿੰਗ ਹੈ, ਕਿਉਂਕਿ ਤੁਸੀਂ ਰੈਂਟਲ ਪ੍ਰੋਪਰਟੀ ਲਈ ਜਾਂ ਤੁਸੀਂ ਕਿਤੇ ਵੀ ਇਨਵੈਸਟਮੈਂਟ ਪ੍ਰੋਪਰਟੀ ਚ ਲਗਾਉਣਾ ਚਾਹੁੰਦੇ ਹੋ, ਤੇ ਬੈਸਟ ਆਫਰ ਹੈਗੀ ਆ ਟਾਪ ਲੋਡ ਵਾਸ਼ਰ ਐਂਡ ਡਰਾਇਰ ਦੀ, $1,099 ਦਾ ਪੇਅਰ ਅੱਜ ਦਿੱਤਾ ਜਾ ਰਿਹਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, ਤੇ ਜਿਨ੍ਹਾਂ ਨੇ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਉਹਦੇ ਮੈਂ 3-4 ਫੀਚਰ ਗਿਣਵਾ ਦਿੰਦਾ, ਬਾਕੀ ਸ਼ੋਰੂਮ ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। ਇੱਕ ਤਾਂ ਇਹਦੇ ਚ ਸਮਾਰਟ ਡਿਸਪੈਂਸਰ ਲਗਾਇਆ ਗਿਆ AI ਟੈਕਨੋਲੋਜੀ ਦੇ ਨਾਲ, ਤੁਸੀਂ ਇਸ ਸਮਾਰਟ ਡਿਸਪੈਂਸਰ ਨੂੰ ਇੱਕ ਵਾਰੀ ਫਿਲਅਪ ਕਰ ਦੇਣਾ ਤੇ 40 ਲੋਡਸ ਵਾਸਤੇ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। AI ਟੈਕਨੋਲੋਜੀ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। AI ਟੈਕਨੋਲੋਜੀ ਹੀ ਸਿਲੈਕਟ ਕਰੇਗੀ, ਹਾਫ ਲੋਡ ਹੈ ਤੇ ਹਾਫ ਵਾਟਰ ਮਿਲਣਾ ਤੁਹਾਨੂੰ,
0: ਹਾਫ ਵਾਟਰ ਹਾਫ ਸੋਪ,
1: ਹਾਫ ਸੋਪ,
0: ਠੀਕ ਹੈ,
1: ਫੁੱਲ ਲੋਡ ਹੈ ਤੇ ਫੁੱਲ ਲੋਡ ਮਿਲਣਾ। ਸੋ AI ਟੈਕਨੋਲੋਜੀ ਦੇ ਨਾਲ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਇਹਨੇ ਕਨਵਰਟ ਇਨ ਟੂ ਡਰਾਇਰ ਹੋਣਾ ਤੇ ਡਰਾਈ ਸਾਈਕਲ ਕੰਪਲੀਟ ਕਰਨਾ, ਇਸ ਕਰਕੇ ਨਾ ਤੁਹਾਨੂੰ ਕੋਈ ਸੈਪਰੇਟ ਡਰਾਇਰ ਰੱਖਣ ਨੂੰ ਜਗ੍ਹਾ ਚਾਹੀਦੀ, ਨਾ ਸੈਪਰੇਟ ਡਰਾਇਰ ਰੱਖਣ ਨੂੰ 220 ਵੋਲਟ ਦਾ ਕਨੈਕਸ਼ਨ ਚਾਹੀਦਾ, ਨਾ ਸੈਪਰੇਟ ਡਰਾਇਰ ਰੱਖਣ ਨੂੰ ਕੋਈ ਵੈਂਟ ਆਊਟ ਚਾਹੀਦਾ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਅੱਜ ਤੁਹਾਨੂੰ ਬਾਏ ਮੋਰ ਸੇਵ ਮੋਰ ਈਵੈਂਟ ਚ ਲੇਟੈਸਟ ਟੈਕਨੋਲੋਜੀ $800 ਦੀ ਸੇਵਿੰਗ ਨਾਲ ਮਿਲ ਰਹੀ ਹੈ, $3,000 ਵਾਲਾ $2,199 ਦਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਫ੍ਰੀ ਡਿਲੀਵਰ ਕਰਾਓ ਤੇ $2,199 ਵੀ 6 ਮਹੀਨੇ ਚ ਪੇ ਕਰਨਾ। 905-450-2828, 905-450-2828। ਤੇ ਜਦੋਂ ਬਾਏ ਮੋਰ ਸੇਵ ਮੋਰ ਦੀ ਗੱਲ ਕਰਦੇ ਹਾਂ, ਜਦੋਂ ਗ੍ਰੈਂਡ ਫਰਨੀਚਰ ਦੀ ਗੱਲ ਕਰਦੇ ਹਾਂ, ਜਦੋਂ ਤੁਹਾਨੂੰ ਕਹਿੰਦੇ ਹਾਂ ਕਿ ਪੂਰੇ ਘਰ ਦਾ ਫਰਨੀਚਰ ਤੁਹਾਨੂੰ ਅੱਜ ਮਿਲੇਗਾ ਐਕਸਟਰਾ ਸੇਵਿੰਗ ਦੇ ਨਾਲ, ਕਿਉਂਕਿ ਕੱਲਾ ਤੁਸੀਂ ਅਗਰ ਡਾਇਨਿੰਗ ਟੇਬਲ ਲੈਂਦੇ ਹੋ ਜਾਂ ਕੱਲਾ ਤੁਸੀਂ ਬੈਡਰੂਮ ਸੈੱਟ ਲੈਂਦੇ ਹੋ, ਫਿਰ ਤਾਂ ਤੁਹਾਨੂੰ 500 ਤੋਂ ਲੱਗ ਕੇ $1,000 ਸੇਵ ਹੋਣਾ। ਪਰ ਜੇ ਪੂਰੇ ਘਰ ਦਾ ਫਰਨੀਚਰ ਲੈਣਾ ਤੇ ਬਾਏ ਮੋਰ ਸੇਵ ਮੋਰ ਈਵੈਂਟ ਦੇ ਵਿੱਚ ਤੁਹਾਨੂੰ $2,500 $3,000 ਤੱਕ ਦੀ ਸੇਵਿੰਗ ਹੋ ਜਾਣੀ ਹੈ, ਕਿਉਂਕਿ ਪੂਰੇ ਘਰ ਦਾ ਫਰਨੀਚਰ ਮਿਲਣਾ ਤੇ ਨਾਲ ਦੀ ਨਾਲ ਯਾਦ ਰੱਖਣਾ ਬੈਕ ਟੂ ਸਕੂਲ ਚ ਬੱਚਿਆਂ ਨੂੰ ਮੈਟ੍ਰਸਿਸ ਚਾਹੀਦੇ ਆ। ਅੱਜ ਬਾਏ ਮੋਰ ਸੇਵ ਮੋਰ ਇਵੈਂਟ ਚ ਤੁਹਾਨੂੰ ਕੁਈਨ ਸਾਈਜ਼ ਮੈਟ੍ਰਸ ਵੀ $99 ਦਾ ਦਵਾਉਣਾ, $99 ਦਾ, ਪਰ ਹੈਗੇ ਸਿਰਫ 10-11 ਮੈਟ੍ਰਸ ਇਨ ਸਟਾਕ ਹੈ। ਫਸਟ ਕਾਲ ਫਸਟ ਹੋਲਡ ਹੋਏਗਾ, ਫਸਟ ਕਾਲ ਕਰਕੇ ਸਿਰਫ ਹੋਲਡ ਕਰਾਉਣਾ, ਨਾਮ ਤੇ ਨੰਬਰ ਦੇ ਕੇ 905-302-9494 $99 ਦਾ ਮੈਟ੍ਰਸ ਲੈਣਾ ਜੀ, ਕਰੋ ਫਿਰ ਕਾਲ ਹੁਣੀ। $99 ਦਾ ਕੁਈਨ ਸਾਈਜ਼ ਮੈਟ੍ਰਸ ਬੈਕ ਟੂ ਸਕੂਲ ਬੱਚਿਆਂ ਵਾਸਤੇ ਸਪੈਸ਼ਲ ਲਗਵਾ ਦਿੱਤਾ, 905-302-9494 905-302-9494। ਸੁੱਖ ਜੀ ਦੱਸੋ ਬਾਏ ਮੋਰ ਸੇਵ ਮੋਰ ਚ ਕਿੰਨੀ ਕੁ ਹੋਰ ਸੇਵਿੰਗ ਹੈ?
2: ਬਿਲਕੁਲ ਸੁਲਤਾਨ ਜੀ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਹਾਂ, ਜਿਹਦੇ ਵਿੱਚ ਪਰਿਵਾਰ ਅੱਜ $4,000 to $5,000 ਦੀ ਸੇਵਿੰਗ ਕਰਨਗੇ। ਪੂਰੇ ਘਰ ਦੇ ਫਰਨੀਚਰ ਦੀ ਡੀਲ ਦੇਣ ਲੱਗੇ ਹਾਂ, ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਹਾਂ ਸੁਲਤਾਨ ਜੀ। ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈੱਡ ਅੱਜ ਬਾਏ ਕਰ ਲੈਣਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਹੁਣ ਦੂਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਤੀਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਸੋ ਤਿੰਨੋ ਹੀ ਬੈਡਰੂਮ ਜਿਹੜੇ ਤੁਹਾਡੇ ਫਰਨਿਸ਼ ਹੋ ਗਏ ਬੈਡਰੂਮ ਦੇ ਨਾਲ ਨਾਲ ਮੈਟਰਸ ਤਿੰਨੇ ਤੁਹਾਨੂੰ ਫ੍ਰੀ ਮਿਲਣੇ ਆ। ਹੁਣ ਕਿਚਨ ਏਰੀਏ ਦੇ ਵਿੱਚ ਚੱਲਦੇ ਹਾਂ, ਡਾਇਨਿੰਗ ਟੇਬਲ ਸੋਲਿਡ ਵੁੱਡ ਦਾ ਟੇਬਲ ਤੇ 6 ਚਰਾਂ ਤੁਸੀਂ ਬਾਏ ਕਰ ਲੈਣਾ ਤੇ ਏਰੀਆ ਰੱਗ ਬਿਲਕੁਲ ਫ੍ਰੀ ਮਿਲੂਗਾ। ਹੁਣ ਆਪਾਂ ਚੱਲਦੇ ਹਾਂ ਫੈਮਿਲੀ ਰੂਮ ਦੇ ਵਿੱਚ, ਐਲ ਸ਼ੇਪ ਦਾ ਸੈਕਸ਼ਨਲ ਜਾਂ 3-2-1 ਤੁਸੀਂ ਬਾਏ ਕਰ ਲੈਣਾ ਤੇ ਨਾਲ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਪੂਰੇ ਘਰ ਦਾ ਫਰਨੀਚਰ ਜਿਹੜਾ ਤੁਸੀਂ 7500 ਤੋਂ ਲੈ ਕੇ $8,000 ਦਾ ਤੁਹਾਨੂੰ ਪੂਰਾ ਕੋਂਬੋ ਪੈਕੇਜ ਮਿਲਦਾ। ਜਿੰਨੇ ਵੀ ਪਰਿਵਾਰ ਅੱਜ ਸਾਡੇ ਕੋਲ ਰਾਤ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ, ਪੂਰੇ ਘਰ ਦਾ ਫਰਨੀਚਰ $1,999 ਦੇ ਵਿੱਚ, $2,000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਮਿਲ ਜਾਣਾ। ਤਿੰਨੋ ਹੀ ਮੈਟਰਸ ਤੁਹਾਨੂੰ ਫ੍ਰੀ ਮਿਲਣੇ ਆ, ਨਾਲ ਕਾਫੀ ਟੇਬਲ ਤੁਹਾਨੂੰ ਫ੍ਰੀ ਮਿਲਣਾ, ਏਰੀਆ ਰੱਖ ਤੁਹਾਨੂੰ ਬਿਲਕੁਲ ਫ੍ਰੀ ਮਿਲਣੀ ਆ। ਸੋ ਕਿੰਗ ਸਾਈਜ਼ ਦਾ ਬੈੱਡ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਡਾਇਨਿੰਗ ਟੇਬਲ 6 ਚੇਅਰ ਸੋਲਿਡ ਵੁੱਡ ਦਾ ਨਾਲ ਏਰੀਆ ਰੱਗ ਫ੍ਰੀ, ਐਲ ਸ਼ੇਪ ਦਾ ਸੋਫਾ ਨਾਲ ਕਾਫੀ ਟੇਬਲ ਫ੍ਰੀ, ਪੂਰੇ ਘਰ ਦਾ ਫਰਨੀਚਰ $1,999 ਦੇ ਵਿੱਚ, $2,000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੁਸੀਂ ਤੁਹਾਨੂੰ ਮਿਲਣਾ। ਤੇ ਤੁਸੀਂ ਪਹੁੰਚਣਾ ਕਿੱਥੇ ਜੀ? ਸ਼ਾਮ ਦੇ 8 ਵਜੇ ਤੱਕ, ਅਸੀਂ ਅੱਜ ਰਾਤ ਦੇ 8 ਵਜੇ ਤੱਕ ਓਪਨ ਆ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਨੰਬਰ ਟੂ ਕਾਲ 905-302-9494 905-302-9494। ਧੰਨਵਾਦ ਸੁਲਤਾਨ ਜੀ।
1: ਲਓ ਜੀ, ਬਾਏ ਮੋਰ ਸੇਵ ਮੋਰ ਇਵੈਂਟ ਚ ਤੁਹਾਨੂੰ ਅੱਜ ਦੇ ਰਹੇ ਹਾਂ ਪੂਰੇ ਘਰ ਦਾ ਫਰਨੀਚਰ ਤੇ $5,000 ਦੀ ਸੇਵਿੰਗ, $7,000 ਦੀ ਵੈਲਿਊ ਇਸ ਫਰਨੀਚਰ ਦੀ ਹੈ ਪੂਰੇ ਘਰ ਦਾ, ਤਾਂ ਤੁਹਾਨੂੰ ਮਿਲ ਰਿਹਾ 1999 ਚ। ਪਹੁੰਚਣਾ ਕਿੱਥੇ ਆ ਤੁਸੀਂ? ਵਾਕਰ ਡਰਾਈਵ ਬ੍ਰੈਂਪਟਨ ਤੇ, ਗ੍ਰੈਂਡ ਫਰਨੀਚਰ, ਜਿੱਥੇ ਨੰਬਰ ਹੈ ਜੀ 905-302-9494। ਕਾਲ ਕਰ ਲਓ ਰਾਈਟ ਵੇ ਤੇ ਆਪਣਾ ਨਾਮ ਤੇ ਨੰਬਰ ਦੇ ਕੇ। ਜਿਹੜਾ ਵੀ ਪ੍ਰੋਡਕਟ ਹੋਲਡ ਕਰਾਉਣਾ ਇੱਕ ਵਾਰੀ ਹੋਲਡ ਕਰਾ ਦਿਓ, ਫਿਰ ਸ਼ੋਰੂਮ 'ਚ ਜਾ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। 905-302-9494 905-302-9494 905-302-9494।

0: ਸੁਲਤਾਨ ਜੀ, ਤੁਸੀਂ ਪੈਨਲ ਰੈਡੀ ਕਿਚਨ ਦੀ ਗੱਲ ਕਰਦੇ ਹੁੰਦੇ ਹੋ
1: ਜੀ ਜੀ ਜੀ,
0: ਪਹਿਲਾਂ ਤਾਂ ਇਹ ਦੱਸੋ ਪੈਨਲ ਰੈਡੀ ਕਿਚਨ ਹੁੰਦੀ ਕੀ ਹੈ?
1: ਪੈਨਲ ਰੈਡੀ ਕਿਚਨ ਜਿਹੜੇ ਆ ਜੀ, ਉਹਦੇ ਵਿੱਚ ਜਿਹੜੇ ਪੈਨਲ ਕਿਚਨ ਕੈਬਨਿਟਸ ਦੇ ਬਣਾਏ ਜਾਂਦੇ ਆ, ਉਹੀ ਪੈਨਲ ਫਰਿੱਜ ਦੇ ਉੱਪਰ ਲਗਾਏ ਜਾਂਦੇ ਆ। ਉੱਥੇ ਸਿਰਫ ਕਿਚਨ ਕੈਬਨਿਟਸ ਦੇ ਜਿਹੜੇ ਹੈਂਡਲ ਹੁੰਦੇ ਆ, ਉਹ ਮੈਚਿੰਗ ਹੈਂਡਲ ਲਗਾਏ ਜਾਂਦੇ ਆ। ਸਿਰਫ ਹੈਂਡਲ ਫੜ ਕੇ ਖੋਲੋ ਤਾਂ ਪਤਾ ਲੱਗਦਾ ਅੰਦਰ ਫਰਿੱਜ ਹੈ। ਸੋ ਇਹ ਪੈਨਲ ਰੈਡੀ ਸ਼ੌਕੀਨ ਕਸਟਮਰ ਬਿਲਟ ਇਨ ਕਿਚਨ ਆਪਣਾ ਪੈਨਲ ਰੈਡੀ ਤਿਆਰ ਕਰਾਉਂਦੇ ਆ। ਇਹਦੇ ਵਿੱਚ 42 ਇੰਚ ਫਰਿੱਜ ਵੀ ਹੁੰਦਾ, 48 ਇੰਚ ਫਰਿੱਜ ਵੀ ਹੁੰਦਾ ਜੀ, ਜਿਹਦੇ ਚ 30 ਇੰਚ ਫਰਿੱਜ ਹੁੰਦਾ ਤੇ 12 ਇੰਚ ਦਾ ਫਰੀਜ਼ਰ ਹੁੰਦਾ।
0: ਓਕੇ,
1: ਇੰਜ 42 ਬਣਦਾ,
0: ਠੀਕ ਹੈ।
1: ਤੇ ਜੇ ਤੁਸੀਂ 30 ਇੰਚ ਦਾ ਫਰਿੱਜ ਤੇ ਨਾਲ 18 ਇੰਚ ਦਾ ਫਰੀਜ਼ਰ ਲਗਾਉਣਾ ਤੇ ਫਿਰ 48 ਬਣ ਜਾਂਦਾ। ਸੋ 2 ਕਾਲਮਸ ਇਹਨਾਂ ਨੂੰ ਕਿਹਾ ਜਾਂਦਾ, 2 ਕਾਲਮਸ ਬਿਲਟ ਇਨ ਵਿਦ ਪੈਨਲ ਰੈਡੀ ਫਰਿੱਜਸ ਤੁਹਾਨੂੰ ਅੱਜ ਅਸੀਂ ਸਪੈਸ਼ਲ ਪ੍ਰਾਈਸ ਤੇ ਦੇ ਰਹੇ ਹਾਂ। ਜੇ ਤੁਸੀਂ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਪੈਨਲ ਰੈਡੀ ਕਾਲਮ 42 ਇੰਚ ਜਾਂ 48 ਇੰਚ ਲਵਾਉਣਾ ਚਾਹੁੰਦੇ ਹੋ, ਤੇ ਫਿਰ ਬਾਏ ਮੋਰ ਸੇਵ ਮੋਰ ਇਵੈਂਟ ਇਜ਼ ਅ ਬੈਸਟ ਇਵੈਂਟ ਟੂ ਸੇਵਿੰਗ ਐਕਸਟਰਾ ਐਕਸਟਰਾ ਐਕਸਟਰਾ ਡਾਲਰ ਅਮਾਊਂਟ ਫਾਰ ਯੂ। ਇਹਦੇ ਚ ਤੁਹਾਨੂੰ 26 ਤੋਂ 28 ਹਜ਼ਾਰ ਡਾਲਰ, ਕਈ ਜਗ੍ਹਾ ਤੇ 24 ਤੋਂ 26 ਹਜ਼ਾਰ ਡਾਲਰ ਬਣੇਗਾ, ਪਰ ਤੁਹਾਨੂੰ ਬ੍ਰੈਮਟਨ ਟੀ ਵੀ ਐਂਡ ਅਪਲਾਇੰਸਿਸ ਤੇ 18,900 ਡਾਲਰ ਚ ਪੂਰੇ ਦਾ ਪੂਰਾ ਬਿਲਟ ਇਨ ਕਿਚਨ, ਇਹਦੇ ਚ ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਡਿਸ਼ਵਾਸ਼ਰ ਹੋਏਗਾ ਤੇ ਪੂਰਾ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ ਤੇ ਬਿਲਟ ਇਨ ਡਿਸ਼ਵਾਸ਼ਰ ਪੈਨਲ ਰੈਡੀ ਤੇ ਬਿਲਟ ਇਨ 42 ਜਾਂ 48 ਇੰਚ ਦੇ 2 ਕਾਲਮ ਹੋਣਗੇ ਜਿਹੜੇ ਕਿ ਪੈਨਲ ਰੈਡੀ ਹੋਣਗੇ। ਸੋ ਜ਼ਰੂਰ ਵਿਜ਼ਿਟ ਕਰਨਾ ਸ਼ੋਰੂਮ ਤੇ, ਸਾਡੇ ਡਿਸਪਲੇ ਤੇ ਤੁਹਾਨੂੰ ਇਹ ਸਾਰੇ ਪ੍ਰੋਡਕਟ ਮਿਲਣਗੇ। ਡੈਮੋ ਕਿਚਨ ਦੇ ਵਿੱਚ ਤੁਸੀਂ ਡਿਸਪਲੇ ਤੇ ਹਰ ਚੀਜ਼ ਨੂੰ ਦੇਖ ਸਕਦੇ ਹੋ, ਕੰਪੇਅਰ ਕਰ ਸਕਦੇ ਹੋ, ਫੀਚਰਸ ਦੇਖ ਸਕਦੇ ਹੋ। ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿ ਤੁਹਾਨੂੰ ਕਿਹੜਾ ਬ੍ਰਾਂਡ ਤੇ ਕਿਹੜਾ ਪ੍ਰੋਡਕਟ ਚਾਹੀਦਾ, ਕਿੰਨੇ ਬਜਟ 'ਚ ਤੁਸੀਂ ਦੇਖ ਰਹੇ ਹੋ। ਪਰ 18,900 'ਚ ਜੇ 42 ਜਾਂ 48 ਇੰਚ ਪੈਨਲ ਰੈਡੀ ਫਰਿੱਜ ਦੇ ਨਾਲ ਬਿਲਟ ਇਨ ਕਿਚਨ ਮਿਲ ਰਿਹਾ ਤੇ ਐਕਸਕਲੂਸਿਵ $7,100 ਦੀ ਸੇਵਿੰਗ ਹੈ। 905-450-2828 ਨੰਬਰ ਹੈ, 905-450-2828 ਜੀ।
0: ਮੈਂ ਜੋ ਤੁਸੀਂ ਦੱਸ ਰਹੀ ਆ ਮਿਲੇਗਾ, ਇੰਨੇ ਇੰਚ ਦਾ ਹੋਏਗਾ ਆ ਮਾਈਕ੍ਰੋਵੇਵ ਤੇ ਸਾਰਾ ਕੁਝ
1: ਜੀ,
0: ਸੋਚ ਰਹੇ ਸੀ ਇਸ ਦਾ ਡ੍ਰੀਮ ਕਿਚਨ।
1: ਹਾਂਜੀ, ਨੋ ਡਾਊਟ,
0: ਇਹਦਾ ਬੰਦੇ ਦਾ ਜਿਹੜਾ ਸੁਪਨਾ ਹੈ ਨਾ ਵੀ ਇਹੋ ਜਿਹੀ ਕਿਚਨ ਹੋਣੀ ਚਾਹੀਦੀ ਹੈ, ਬੀਬੀਆਂ ਲਈ ਤਾਂ ਲਾਟਰੀ ਲੱਗ ਗਈ।
1: ਔਰ ਮੇਨ ਚੀਜ਼ ਇਹ ਆ ਦੇ ਭਾਜੀ ਕਿ ਕਿਚਨ ਤੋਂ ਹੀ ਤੁਹਾਡੇ ਘਰ ਦੀ ਵੈਲਿਊ ਬਣਦੀ ਹੈ। ਸੋ ਅਗਰ ਤੁਸੀਂ ਆਪਣੇ ਸ਼ੌਕ ਨਾਲ ਕਿਚਨ ਬਣਾਇਆ ਤੇ ਜੇ ਤੁਹਾਡਾ ਫੋਰ ਐਗਜ਼ਾਮਪਲ ਕੋਈ $1,000,000 ਦਾ ਘਰ ਹੈ ਤੇ ਇੱਕ ਨਾਲ ਹੀ ਸਾਈਡ ਬਾਈ ਸਾਈਡ ਕਿਤੇ ਹੋਰ ਤੁਹਾਨੂੰ ਸੇਮ ਸਟਰੀਟ ਤੇ ਬਗੈਰ ਬਿਲਟ ਇਨ ਕਿਚਨ ਤੋਂ ਘਰ ਮਿਲੇਗਾ, ਜੇ ਉਹ 8 ਲੱਖ ਦਾ ਤੇ ਤੁਹਾਡਾ ਮਿਲ ਜਾਂਦਾ।
0: ਵਾਓ, ਖੈਰ ਗੱਲ ਇਹ ਹੈ ਕਿ ਬ੍ਰੈਂਪਟਨ ਟੀਵੀ ਅਪਲਾਈਸ ਤੇ ਜਾ ਸਕਦੇ ਹੋ, ਉੱਥੇ ਪੈਨਲ ਰੈਡੀ ਵੀ ਤੁਹਾਨੂੰ ਮਿਲ ਜਾਣਗੇ, ਦੂਜੇ ਵੀ ਮਿਲ ਜਾਣਗੇ, ਤੁਹਾਨੂੰ ਲਾਂਡਰੀ ਵੀ ਮਿਲੇਗੀ, ਟੈਲੀਵਿਜ਼ਨ ਵੀ ਮਿਲਣਗੇ, ਸਭ ਕੁਝ ਮਿਲੇਗਾ। ਲੇਕਿਨ ਜਾਣਾ ਪਏਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਬਾਏ ਮੋਰ ਸੇਵ ਮੋਰ ਦੀ ਜਿਹੜੀ ਸੇਲ ਚੱਲ ਰਹੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਫੋਨ ਨੰਬਰ ਵੀ ਨੋਟ ਕਰ ਲਓ, 905-450-2828
1: ਤੇ ਜਦੋਂ ਤੁਸੀਂ 98 ਇੰਚ ਟੀਵੀ ਦੀ ਗੱਲ ਕੀਤੀ ਸੀ ਨਾ ਜੀ, $3,500 ਵਾਲਾ 1999 ਦਾ, ਪਰ ਬੇਸਮੈਂਟ ਚ ਨਹੀਂ ਉਤਰਨਾ।
0: ਹਾਂਜੀ,
1: ਉਦੋਂ ਮੈਨੂੰ ਨਾਲ ਹੀ ਟੈਕਸਟ ਮੈਸੇਜ ਆਇਆ ਆਪਣਾ ਸਟੋਰ ਤੋਂ,
0: ਹਾਂਜੀ,
1: ਉਹਨਾਂ ਨੇ ਕਿਹਾ ਜੀ ਜਿਹੜਾ ਲੇਜ਼ਰ ਪ੍ਰੋਜੈਕਟਰ ਆ ਉਹ ਬੇਸਮੈਂਟ 'ਚ ਲੱਗ ਜਾਏਗਾ।
0: ਹਾਂ, ਇਹ ਗੱਲ ਠੀਕ।
1: ਸੋ ਅਗਰ ਕੋਈ ਐਸੇ ਜਿਨ੍ਹਾਂ ਦੇ 98 ਇੰਚ ਟੀਵੀ ਬੇਸਮੈਂਟ 'ਚ ਨਹੀਂ ਉਤਰੇਗਾ, ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਹੈ, ਇਹ ਰੈਗੂਲਰ ਪ੍ਰੋਜੈਕਟਰ ਨਹੀਂ ਹੈ, ਲੇਜ਼ਰ ਪ੍ਰੋਜੈਕਟਰ ਹੈ। ਲੇਜ਼ਰ ਪ੍ਰੋਜੈਕਟਰ ਤੁਹਾਨੂੰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦਿੰਦਾ, ਔਰ ਇਹਦੇ 'ਚ 110 ਇੰਚ ਦੀ ਸਕਰੀਨ ਤੁਸੀਂ ਲਗਾ ਸਕਦੇ ਹੋ।
0: ਓਕੇ,
1: ਤੇ 110 ਇੰਚ ਦੀ ਸਕਰੀਨ ਵੀ ਬਾਏ ਮੋਰ ਸੇਵ ਮੋਰ ਈਵੈਂਟ 'ਚ ਜੇ ਇਕੱਲੀ ਸਕਰੀਨ ਲਵੋਗੇ $1,400 ਤੋਂ ਮਿਲਣੀ ਹੈ, $899 ਦੀ,
0: ਠੀਕ ਹੈ।
1: ਇਹ ਮੋਟਰਾਈਜ਼ਡ ਹੈਗੀ ਆ, ਰਿਮੋਟ ਕੰਟਰੋਲ ਨਾਲ ਅਪ ਐਂਡ ਡਾਊਨ ਜੀ। ਤੇ ਜੇ ਤੁਸੀਂ ਲੈਂਦੇ ਹੋ ਜੀ ਆਪਣਾ ਪ੍ਰੋਜੈਕਟਰ, ਲੇਜ਼ਰ ਪ੍ਰੋਜੈਕਟਰ ਸੈਮਸੰਗ ਦਾ, ਇਹ $5,000 ਤੋਂ $3,499 ਦਾ ਮਿਲਣਾ। ਸੋ $1,500 ਇਹਦੇ ਚ ਸੇਵ ਹੋ ਜਾਣੇ ਆ, ਤੇ ਤੁਹਾਡੇ ਤਕਰੀਬਨ $500 ਤੋਂ $600 ਸਕਰੀਨ ਤੇ ਸੇਵ ਹੋ ਜਾਣੇ। ਪਰ ਜੇ ਸਿੰਗਲ ਪੀਸ ਕੱਲਾ ਤੁਸੀਂ ਲੇਜ਼ਰ ਪ੍ਰੋਜੈਕਟਰ ਲੈਂਦੇ ਹੋ, $1,500 ਸੇਵ ਕਰਦੇ ਹੋ, $5,000 ਤੋਂ $3,499 ਦਾ ਤੁਸੀਂ ਆਪਣੀ ਵਾਲ ਨੂੰ HD ਹਾਈ ਡੈਫੀਨੇਸ਼ਨ ਪੇਂਟ ਕਰਾ ਸਕਦੇ ਹੋ, ਫਿਰ ਤੁਹਾਨੂੰ ਕਿਸੇ ਸਕਰੀਨ ਦੀ ਲੋੜ ਹੀ ਨਹੀਂ ਹੈ, ਐਨੀ ਸਾਈਜ਼ ਨੂੰ ਐਡਜਸਟ ਕੀਤਾ ਜਾ ਸਕਦਾ। ਸੋ ਅਗਰ ਲੇਜ਼ਰ ਪ੍ਰੋਜੈਕਟਰ 'ਚ ਇੰਟਰਸਟਿਡ ਹੋ ਸੈਮਸੰਗ ਦਾ, ਤੇ ਤੁਹਾਨੂੰ $1,500 ਦੀ ਸੇਵਿੰਗ ਨਾਲ ਮਿਲ ਰਿਹਾ, ਜ਼ਰੂਰ ਵਿਜ਼ਿਟ ਕਰ ਲੈਣਾ। 905-450-2828, $3,499 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ, ਅਤੇ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਜ਼ਰੂਰ ਫੋਲੋ ਕਰਨਾ, ਕਿਉਂਕਿ ਜਿੰਨੇ ਵੀ ਫੋਲੋ ਕਰਨਗੇ ਬ੍ਰੈਂਪਟਨ ਟੀਵੀ ਐਪ, ਉਹਨਾਂ ਦਾ ਨਾਮ ਡਰੋਅ 'ਚ ਪਾ ਰਹੇ ਹਾਂ, ਅਤੇ ਡਰੋਅ 'ਚ ਤੁਹਾਨੂੰ ਨਿੰਜਾ ਕੰਪਨੀ ਦਾ ਜੂਸਰ ਗਿਫਟ ਦਿੱਤਾ ਜਾਏਗਾ। 905-450-2828 ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ, ਅਤੇ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ, 905-450-2828 905-450-2828।
2: ਲਓ ਜੀ ਨਜ਼ਮ ਸੁਣੋ ਰਮਤਾ ਮੇਮਾ ਵਿੱਚ।

0: ਸੁਲਤਾਨ ਜੀ
1: ਜੀ
0: 32 ਇੰਚ ਟੀਵੀ
1: 32 ਇੰਚ ਟੀਵੀ ਸੋਲਡ ਆਊਟ
0: 40 ਇੰਚ ਟੀਵੀ
1: 40 ਇੰਚ ਟੀਵੀ ਅੱਜ ਦਵਾਂਗੇ ਜੀ 199
0: 50 ਇੰਚ ਟੀਵੀ
1: 50 ਇੰਚ ਅੱਜ ਮਿਲੇਗਾ 299
0: ਤੇ ਫਿਰ 55 ਇੰਚ
1: 55 ਇੰਚ ਅੱਜ ਮਿਲੇਗਾ 399
0: ਤੇ ਫਿਰ 65 ਇੰਚ
1: 65 ਇੰਚ ਅੱਜ ਮਿਲੇਗਾ 599
0: ਚਲੋ ਅੱਗੇ ਨੂੰ 75 ਇੰਚ
1: 75 ਇੰਚ ਅੱਜ ਦਵਾਂਗੇ ਜੀ 699
0: ਓਲੇ ਤੇ 85 ਇੰਚ
1: 85 ਇੰਚ ਅੱਜ ਮਿਲੇਗਾ 1599 $2200 ਤੋਂ ਡਰੋਪ ਕੀਤਾ ਇਹ ਬਾਏ ਮੋਰ ਸੇਵ ਮੋਰ ਇਵੈਂਟ ਚ 1599 ਸੋਨੀ ਬਰੇਵੀਆ ਮਾਡਲ ਲੈਣਾ ਸੋਨੀ ਬਰੇਵੀਆ 3 ਮਿਲੇਗਾ ਸੈਮਸੰਗ ਮਿੰਨੀ ਐਲ ਈ ਡੀ ਲੈਣਾ ਤੇ ਸੈਮਸੰਗ ਮਿੰਨੀ ਐਲ ਈ ਡੀ 2026 ਦਾ ਮਾਡਲ ਮਿਲੇਗਾ ਓਨਲੀ 1599 ਤੇ ਟੀਵੀ ਕੋਈ ਵੀ ਸਿਲੈਕਟ ਕਰੋ
0: ਹਾਂਜੀ
1: ਚਾਹੇ 40 ਇੰਚ ਲਵੋ 199 ਚ ਚਾਹੇ 98 ਇੰਚ ਲਵੋ 1999 ਦਾ ਪੇਮੈਂਟ 6 ਮਹੀਨੇ ਜੀ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਫਰੀ ਹੋਮ ਡਿਲੀਵਰੀ ਮਿਲੇਗੀ 9054502828 ਚੱਕ ਲਓ ਡੀਲਾਂ ਤੇ ਚੱਕ ਲੈਣਾ ਇਹ ਅਦਰਵਾਈਜ਼ ਆਉਣ ਵਾਲੇ ਦਿਨਾਂ ਚ ਜੇ ਟੈਰਿਫ ਲੱਗ ਜਾਂਦੇ ਆ ਜਿਸ ਤਰ੍ਹਾਂ ਕਿ ਅੱਜ ਟਾਕ
0: ਹਾਂਜੀ ਲੱਗਣੇ
1: ਹਾਂਜੀ ਤੇ ਫਿਰ ਤੁਹਾਨੂੰ ਥੋੜੇ ਜਿਹੇ ਪ੍ਰਾਈਸਿਸ ਇੰਕਰੀਜ਼ਡ ਮਿਲਣੀਆਂ ਔਰ ਕਈ ਜਗ੍ਹਾ ਤੇ ਤਾਂ ਥੋੜੀਆਂ ਜਿਹੀਆਂ ਨਹੀਂ ਹੋ ਜੇ ਬੰਡਲ ਪੈਕੇਜ ਚ ਜਾਓਗੇ ਤਾਂ ਤਕਰੀਬਨ 1500 ਤੋਂ ਲੱਗ ਕੇ $2000 ਤੱਕ ਇੰਕਰੀਜ਼ਡ ਹੋ ਜਾਣੀਆਂ ਪ੍ਰਾਈਸਿਸ ਕਿਉਂਕਿ ਸਟੀਲ ਦੇ ਉੱਪਰ ਜਿਹੜਾ ਟੈਰਿਫ ਲੱਗਣਾ ਉਹਨੇ ਜਿੰਨੀਆਂ ਵੀ US ਕੰਪਨੀ ਚੋਂ ਪ੍ਰੋਡਕਟ ਆ ਰਹੇ ਆ ਚਾਹੇ ਉਹ ਫਰਿਜਡੇਅਰ ਹੈ ਇਲੈਕਟ੍ਰੋਲਕਸ ਹੈ ਫਰਿਜਡੇਅਰ ਦੀ ਗੈਲਰੀ ਜਾਂ ਪ੍ਰੋਫੈਸ਼ਨਲ ਸੀਰੀਜ਼ ਹੈ ਮੋਨੋਗ੍ਰਾਮ ਹੈ ਹਰ ਇੱਕ ਦੇ ਉੱਪਰ ਜਿਹੜਾ ਟੈਕਸ ਟੈਰਿਫ ਹੈ ਉਹ ਲੱਗਣ ਦੇ ਨਾਲ ਪ੍ਰਾਈਸ ਇੰਕਰੀਜ਼ ਹੋ ਜਾਣੀ ਹੈ 905 450 2828 9054502828 ਜੀ

0: Buy more, save more event Brampton TV and appliances Bovade and Chinkuzi ali location te chal reha te jithe tuhanu electronics ch TV lene hai home appliances lene hai built in kitchen lene hai panel ready kitchen lene hai ya tusi laundry ch top load washer and dryer lene hai front load washer and dryer lene hai stackable washer and dryer lene hai one piece washer with built in dryer lene hai compact washer and dryer lene hai fit in a closet washer and dryer lene hai ਤਦ ਵੀ ਤੁਹਾਨੂੰ ਜਿੰਨੇ ਪੀਸ ਹੋਣਗੇ ਜੇ $400 ਇੱਕ ਵਾਸ਼ਰ ਤੇ ਸੇਵ ਹੋ ਰਿਹਾ ਤੇ $800 ਵਾਸ਼ਰ ਐਂਡ ਡਰਾਇਰ ਤੇ ਦੋ ਪੀਸ ਤੇ ਸੇਵ ਹੋਏਗਾ 905-450-2828 ਨੰਬਰ ਹੈ 905-450-2828 ਤੇ ਜਦੋਂ ਤੁਸੀਂ ਪਹੁੰਚਣਾ ਹੈ ਵਾਕਰ ਡਰਾਈਵ ਤੇ ਤੁਹਾਨੂੰ ਬਾਏ ਮੋਰ ਸੇਵ ਮੋਰ ਈਵੈਂਟ ਚ $99 ਦਾ ਸਟੂਡੈਂਟ ਸਪੈਸ਼ਲ ਅੱਜ ਕੁਈਨ ਸਾਈਜ਼ ਮੈਟਰਸ ਐਕਸਕਲੂਸਿਵ ਲਵਾਇਆ ਸੀ ਪਰ ਤੁਹਾਨੂੰ ਹੋਲਡ ਹੁਣੇ ਕਰਾਉਣਾ ਪੈਣਾ ਰਾਈਟ ਵੇ ਕਾਲ ਕਰਕੇ ਸਿਰਫ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਦੇਣਾ ਬਾਕੀ ਪੈਕੇਜ ਤੁਸੀਂ ਆ ਕੇ ਸਟੋਰ 'ਚ ਵਾਕ ਇਨ ਕਰਨਾ ਚੈੱਕ ਕਰਨਾ ਕੰਪੇਅਰ ਕਰਨਾ ਫਿਰ ਡਿਲੀਵਰੀ ਸਕੈਜੂਅਲ ਕਰਾਉਣਾ $99 ਦਾ ਮੈਟਰਸ ਹੋਲਡ ਕਰਾਉਣ ਲਈ 905-302-9494 905-302-9494 ਸੁਖਵੀਰ ਜੀ ਇੱਕ ਗੱਲ ਦੱਸੋ ਕਿ ਜੇ ਮੈਨੂੰ ਇੱਕ Airbnb ਕਰਨ ਵਾਸਤੇ ਘਰ ਦਾ ਪ੍ਰੋਡਕਟ ਚਾਹੀਦਾ ਜਿਹਦੇ ਚ L ਸ਼ੇਪ ਸੋਫਾ ਹੋਵੇ
1: ਜੀ ਸਰ
0: ਨਾਲ ਡਾਈਨਿੰਗ ਟੇਬਲ ਹੋਵੇ
1: ਜੀ
0: ਬੇਸ਼ੱਕ 4 ਜਾਂ 6 ਚੇਅਰ ਦੇ ਨਾਲ
1: ਜੀ
0: ਤੇ ਨਾਲ ਬੈਡਰੂਮ ਦੋ ਬੈਡਰੂਮ ਦੇ ਦੋ ਸੈੱਟ ਲੱਗੇ ਹੋਣ Airbnb ਟਾਊਨ ਹਾਊਸ ਕਰਨਾ ਨਿਆਗਰਾ ਫਾਲ ਏਰੀਏ ਚ ਤੇ ਇਹਦੇ ਤੇ ਕਿਹੜੀ ਕਿਹੜੀ ਡੀਲ ਹੈ
1: ਬਿਲਕੁਲ ਸੁਲਤਾਨ ਜੀ ਆਪਾਂ ਦੋਨੇ ਪਹਿਲਾਂ ਬੈਡਰੂਮ ਫਰਨਿਸ਼ ਕਰਾਂਗੇ ਜੀ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਸਾਨੂੰ ਫ੍ਰੀ ਪੜੂਗਾ ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਪੜੂਗਾ ਡਾਈਨਿੰਗ ਟੇਬਲ ਵਿਦ 6 ਚੇਅਰ ਮਿਲਣਗੀਆਂ ਤੇ ਨਾਲ L ਸ਼ੇਪ ਦਾ ਸੋਫਾ ਤੇ ਨਾਲ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ ਸੋ ਦੋ ਕੁਈਨ ਸਾਈਜ਼ ਦੇ ਬੈੱਡ ਮਿਲਣਗੇ ਦੋ ਕੁਈਨ ਸਾਈਜ਼ ਦੇ ਮੈਟਰਸ ਮਿਲਣਗੇ ਡਾਈਨਿੰਗ ਟੇਬਲ ਤੇ 6 ਚੇਅਰਾਂ ਮਿਲਣਗੀਆਂ L ਸ਼ੇਪ ਦਾ ਸੈਕਸ਼ਨ ਸੋਫਾ ਮਿਲੂਗਾ ਤੇ ਨਾਲ ਕਾਫੀ ਟੇਬਲ ਮਿਲੂਗਾ ਸੁਲਤਾਨ ਜੀ ਇਹ ਰੈਗੂਲਰ ਕੋਂਬੋ ਜਿਹੜਾ ਅਸੀਂ 2500 ਤੋਂ ਲੈ ਕੇ $3000 ਦਾ ਵੇਚਦੇ ਹਾਂ ਅੱਜ ਸ਼ਾਮ ਅਸੀਂ 8 ਵਜੇ ਤੱਕ ਓਪਨ ਆ ਜਿੰਨੇ ਵੀ ਪਰਿਵਾਰ ਆਉਣਗੇ ਪੂਰੇ ਦਾ ਪੂਰਾ ਕੋਂਬੋ $999 ਦਾ $1000 ਦੇ ਵਿੱਚ
0: ਲਓ ਜੀ ਇਹ ਧਿਆਨ ਨਾਲ ਸੁਣ ਲਓ 2500 ਤੋਂ $3000 ਦਾ ਬੰਡਲ ਪੈਕੇਜ ਹੈ ਬਾਏ ਮੋਰ ਸੇਵ ਮੋਰ ਇਵੈਂਟ ਕਰਕੇ ਅਸੀਂ ਸਪੈਸ਼ਲ ਚਾਹੁੰਦੇ ਹਾਂ ਕਿ ਬੰਡਲਸ ਦੇ ਉੱਪਰ ਤੁਸੀਂ ਸੇਵ ਕਰੋ $2500 ਤੋਂ $3000 ਵਾਲਾ ਬੰਡਲ ਪੈਕੇਜ $999 ਚ ਸਾਰਾ ਕੁਝ ਹੀ ਮਿਲ ਜਾਣਾ ਪਹੁੰਚਣਾ ਕਿੱਥੇ ਹੈ ਤੁਸੀਂ ਅੱਜ ਸ਼ਾਮ 7 ਵਜੇ ਤੱਕ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ 905-302-9494 ਆਉਂਦੇ ਹੋ ਜੀ
1: ਬਿਲਕੁਲ ਸੁਲਤਾਨ ਜੀ ਸੋ ਦੋ ਕੁਈਨ ਸਾਈਜ਼ ਦੇ ਬੈੱਡ ਤੇ ਨਾਲ ਦੋ ਕੁਈਨ ਸਾਈਜ਼ ਦੇ ਮੈਟਰਸ ਡਾਈਨਿੰਗ ਟੇਬਲ ਤੇ 6 ਚੇਅਰਾਂ L ਸ਼ੇਪ ਦਾ ਸੋਫਾ ਸੈੱਟ ਤੇ ਨਾਲ ਕਾਫੀ ਟੇਬਲ ਪੂਰੇ ਦਾ ਪੂਰਾ ਕੋਂਬੋ $999 ਦਾ ਮਿਲੂਗਾ ਤੇ ਜਿਹਦੇ ਨਾਲ ਕਾਫੀ ਟੇਬਲ ਤੁਹਾਨੂੰ ਬਿਲਕੁਲ ਫ੍ਰੀ ਮਿਲੂਗਾ ਸੋ ਇਹ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ ਅੱਜ 8 ਵਜੇ ਤੱਕ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ
0: ਸਿੰਗਲ ਸਿੰਗਲ ਪੀਸ ਤੇ ਵੀ ਡੀਲ ਦਿਓ ਸਿੰਗਲ ਸਿੰਗਲ ਤੇ
1: ਬਿਲਕੁਲ ਸੁਲਤਾਨ ਜੀ ਕੁਈਨ ਸਾਈਜ਼ ਦਾ ਮੈਟਰਸ $99 ਦਾ ਮਿਲੂਗਾ ਜੇ ਕੱਲਾ ਕੁਈਨ ਸਾਈਜ਼ ਦਾ ਬੈੱਡ ਲੈਣਾ ਚਾਹੁੰਦੇ ਹੋ ਤੇ $199 ਦਾ ਮਿਲੂਗਾ ਜੇ ਤੁਸੀਂ ਸੋਲਿਡ ਵੁੱਡ ਦਾ ਡਾਈਨਿੰਗ ਟੇਬਲ ਲੈਣਾ ਚਾਹੁੰਦੇ ਹੋ ਟੇਬਲ ਵਿਦ 6 ਚੇਅਰ $399 ਦਾ ਮਿਲੂਗਾ ਗਲਾਸ ਦਾ ਮਾਡਰਨ ਕਾਫੀ ਟੇਬਲ ਕੱਲਾ ਲੈਣਾ ਚਾਹੁੰਦੇ ਹੋ $85 ਦਾ ਮਿਲੂਗਾ ਸੋ ਇਹੋ ਜਿਹੀਆਂ ਡੀਲਾਂ 294 ਵਾਕਰ ਡਰਾਈਵ 294
0: ਲਓ ਜੀ ਸਿੰਗਲ ਪੀਸ ਲੈਣਾ ਤਦ ਵੀ 400 ਤੋਂ ਲੱਗ ਕੇ $500 ਦੀ ਸੇਵਿੰਗ ਹੈ ਬੰਡਲ ਪੈਕੇਜ ਲੈਣਾ ਤਦ ਵੀ 1500 ਤੋਂ ਲੱਗ ਕੇ $2000 ਦੀ ਸੇਵਿੰਗ ਹੈ ਹੁਣ ਸਿਰਫ ਵਿਜ਼ਿਟ ਤੁਸੀਂ ਕਰਨਾ ਚੈੱਕ ਤੁਸੀਂ ਕਰਨਾ ਤੇ ਫੋਨ ਕਰਕੇ ਹੋਲਡ ਕਰਾ ਲੈਣਾ ਖਾਸ ਤੌਰ ਤੇ ਮੈਟਰਸ ਜਿਨ੍ਹਾਂ ਨੇ 99 ਦਾ ਲੈਣਾ ਕਿਉਂਕਿ ਮੈਟਰਸ 11 ਹੀ ਸਟਾਕ 'ਚ ਸੀਗੇ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ 905-302-9494 ਕੋਈ ਤੁਹਾਡਾ ਖਰਚਾ ਨਹੀਂ ਉਹ ਕਾਲ ਕਰਨਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ 905-450-2828 ਨੈਕਸਟ ਵੀਕ ਤੁਹਾਡੇ ਬੱਚੇ ਅਗਰ ਯੂਨੀਵਰਸਿਟੀ ਜਾ ਰਹੇ ਆ ਉਹਨਾਂ ਨੂੰ ਮੈਟਰਸ ਚਾਹੀਦਾ ਤਾਂ ਮਿਸ ਨਾ ਕਰਨ ਰਾਈਟ ਵੇ ਜਾ ਕੇ ਮੈਟਰਸ ਚੱਕ ਲੈਣਾ 905-302-9494 905-302-9494

0: ਤਾਂ ਜੀ ਆਪਾਂ ਪਿਛਲੇ ਤਕਰੀਬਨ 55 ਮਿੰਟ ਚ ਜਿਹੜਾ ਕੁਛ ਸੇਲ ਤੇ ਲਾਇਆ ਹੈ ਬਾਏ ਮੋਰ ਸੇਵ ਮੋਰ ਇੱਕ ਵਾਰ ਸਾਰਾ ਕਵਰ ਕਰ ਦੋ।
1: ਹਾਂਜੀ ਡੈਫੀਨੇਟਲੀ ਜੀ, ਈਵਨ 30 ਇੰਚ ਅਪਰਾਈਟ ਫ੍ਰੀਜ਼ਰ ਚਾਹੀਦਾ ਤੁਹਾਨੂੰ ਜਿਹੜਾ ਕਿ ਕਨਵਰਟੇਬਲ ਹੈ, ਫਰਿੱਜ ਵੀ ਹੈ ਫ੍ਰੀਜ਼ਰ ਵੀ ਹੈ। ਸੋ ਅਗਰ ਤੁਸੀਂ ਆਪਣੇ ਬੇਸਮੈਂਟ ਅਪਾਰਟਮੈਂਟ ਲਈ ਲੈਣਾ, ਕਿਉਂਕਿ 30 ਇੰਚ ਵਾਈਡ ਤੇ 68 ਇੰਚ ਇਹਦੀ ਹਾਈਟ ਹੈ, ਤੁਹਾਨੂੰ ਅੱਜ ਅਸੀਂ $799 ਦਾ ਦੇਵਾਂਗੇ। ਸਿੰਗਲ ਪੀਸ ਹੀ $1200 ਵਾਲਾ $799 ਚ ਲੈ ਕੇ ਤੁਸੀਂ ਐਟਲੀਸਟ ਮਿਨੀਮਮ $400 ਸੇਵ ਕਰੋਗੇ। ਤੇ ਐਡਵਾਂਟੇਜ ਇਹ ਹੈ ਫਰੀਜ਼ਰ ਚਾਹੀਦਾ, ਯੈਸ ਇਟ ਇਜ਼ ਸਟੈਂਡਿੰਗ ਫਰੀਜ਼ਰ, ਪਰ ਜੇ ਤੁਹਾਨੂੰ ਕਨਵਰਟ ਕਰਨਾ ਤੇ ਤੁਸੀਂ ਕਨਵਰਟੇਬਲ ਹੈ ਇਹਨੂੰ ਫਰਿੱਜ ਚ ਕਨਵਰਟ ਕਰ ਸਕਦੇ ਹੋ। ਇਸੇ ਤਰ੍ਹਾਂ ਸਿੰਗਲ ਵਾਸ਼ਰ ਚਾਹੀਦੀ ਹੈ $1000 ਵਾਲੀ, $599 ਚ ਹੈ, $400 ਸਿੰਗਲ ਵਾਸ਼ਰ ਖਰੀਦਣ ਤੇ ਵੀ ਸੇਵ ਕਰੋਗੇ। ਸਿੰਗਲ ਡਰਾਇਰ ਚਾਹੀਦਾ ਤੇ ਇਹ ਵੀ ਤੁਹਾਨੂੰ $800 ਵਾਲਾ $499 ਦਾ ਮਿਲੇਗਾ, ਇਹਦੇ ਚ ਵੀ $300 ਦੀ ਸੇਵਿੰਗ ਹੈ। ਜੇ ਤੁਸੀਂ ਕੱਲਾ ਟੀਵੀ ਲੈਣਾ, ਸਿੰਗਲ ਪੀਸ ਟੀਵੀ ਤੁਹਾਨੂੰ 50 ਇੰਚ ਦਾ ਅੱਜ ਦੇ ਰਹੇ ਹਾਂ ਜੀ $500 ਵਾਲਾ $299 ਦਾ, 55 ਇੰਚ ਦੇ ਰਹੇ ਹਾਂ $700 ਵਾਲਾ $399 ਚ, ਕਮ ਅਜ਼ ਕਮ $300 to $400 ਟੀਵੀਆਂ ਚ ਵੀ ਸੇਵ ਕਰੋਗੇ। ਤੇ ਜੇ ਬਿਗ ਸਕਰੀਨ ਟੀਵੀ ਲਵੋਗੇ 75 ਇੰਚ, ਤੁਹਾਨੂੰ $1200-$1100 ਦਾ, ਬਹੁਤ ਸੇਲ ਤੇ ਵੀ ਅਸੀਂ ਇੱਕ ਵਾਰੀ ਲਗਾਇਆ ਸੀ $999 ਦਾ, ਪਰ ਅੱਜ ਦੇ ਰਹੇ ਹਾਂ $699 ਦਾ, $300 to $500 75 ਇੰਚ ਟੀਵੀ ਤੇ ਵੀ ਤੁਸੀਂ ਸੇਵ ਕਰਨੇ ਆ। ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਫਿਰ ਆ ਜਾਂਦੇ ਆਪਾਂ ਹੋਮ ਅਪਲਾਈਸਿਸ ਸੈਕਸ਼ਨ ਚ। ਹੋਮ ਅਪਲਾਈਸਿਸ ਸੈਕਸ਼ਨ ਚ ਸਿੰਗਲ ਪੀਸ ਵਾਸ਼ਰ ਚਾਹੀਦੀ ਹੈ, ਡਿਸ਼ ਵਾਸ਼ਰ।
0: ਹਾਂਜੀ,
1: ਟੋਲ ਟੱਬ ਦੀ ਭਾਜੀ ਡਿਸ਼ ਵਾਸ਼ਰ ਹੈ ਸਟੇਨਲੈਸ ਸਟੀਲ ਦੀ, $1000 ਤੋਂ ਮਿਲੇਗੀ $499, $500 ਸਿੰਗਲ ਪੀਸ ਤੇ ਤੁਸੀਂ ਸੇਵ ਕਰ ਲਿਆ, ਅੱਧੀ ਪ੍ਰਾਈਸ ਮਿਲ ਗਈ। ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ $1400 ਵਾਲਾ $899 ਦਾ, ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ $400 ਸੇਵ ਕਰ ਲਿਆ। ਲੇਕਿਨ ਜੇ ਤੁਸੀਂ ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਲਵੋਗੇ ਤੁਹਾਨੂੰ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Wake up.
4: Crank up the radio. You're listening to the Dave Toddler Show, brought to you in part by Culture of Punjab.
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500 416-817-6500
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਜੋਵ ਨੂੰ
3: 647-7410-647-739-8710।
8: ਸ਼ੀਸ਼ੇ ਦੀ ਦੀਵਾਰ ਅਤੇ ਡੋਰ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-770-9100।
15: ਓਏ ਲੱਕੀ ਓਏ, ਤੈਨੂੰ ਪਤਾ ਓਏ, ਮਾਮਾ ਚੰਨ ਤੇ ਪਾਣੀ ਤੇ ਬਰਫ ਦੋਨੋਂ ਹੀ ਮਿਲ ਗਏ ਓਏ। ਅੱਛਾ, ਇਹਦਾ ਮਤਲਬ ਹੁਣ ਆਪਾਂ ਸਿਰਫ ਦਾਰੂ ਤੇ ਨਮਕੀਨ ਹੀ ਲੈ ਕੇ ਜਾਣਾ।
16: ਫਿੱਟੇ ਮੂੰਹ ਤੇਰੇ।
17: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
18: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
19: ਨਾਓ ਓਪਨ ਟਿਲ 2 AM।
20: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ।
21: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੂਰ ਗ੍ਰੋਸਰੀ ਨੀਡਸ।
22: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
21: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੂਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
23: Vision Vanities ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
24: ਕੰਡੀਸ਼ਨਸ ਅਪਲਾਈ।
25: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
11: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
26: Ladies and gentlemen, introducing
0: Afro Deuce from CHLO AM 530. The number one radio host in the world, Dave.

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज दा दिन अच्छा गुजरिया होगा। साडी कोशिश रहेगी 2 बजे तक नेशनल इंटरनेशनल खबरां नाल जोड़ के रखिए। अगे चल के वतनों दूर तुहाडे लई पेश कीता जाएगा। सुखी निजर मनप्रीत जी तुहाडे लई, सॉरी किरण जी तुहाडे लई प्रोग्राम पेश करनगे। मनप्रीत जी हिंदुस्तान तों खबरां तुहाडे लई लैके आउणगे। सूरज सिंह 6:03 आया, 8:44 ते चले जाना। मामा चंद सिंह 9:05 शाम नूं आएगा, 5:52 सवेरे जाना। अज दा तापमान 27 डिग्री, मिक्स ऑफ सन एंड कलाउड। कल नूं मोस्टली सूरज चमकदा रहेगा, तापमान 28 डिग्री। फ्राइडे नूं 29 डिग्री तापमान है, सारा दिन सूरज चमकेगा। सैटरडे नूं मिक्स ऑफ सन एंड कलाउड 27 डिग्री। संडे नूं बारिश पैण दे पूरे सार नजर आउंदे ने, बदलवाई रहेगी, तापमान 26 डिग्री। मंडे नूं 27 डिग्री टैंपरेचर होणगे। पेट्रोल दी प्राइस अज 1 सेंट उपर जा रही है अद्धी रातों, ते मंडियां दे भाव जिहड़े ने इह तुहाडे लई जनक जुलर दे सहयोग नाल पेश कीते जांदे ने जी। मंडियां दे भाव च अज इह टोरंटो स्टॉक एक्सचेंज, डाओ, नैसडैक ते सोना थल्ले है। डालर ते क्रूड ऑयल जिहड़ा इस समय उपर चल रहा है। नवदीप बेंस लीड कर रहा है फंडिंग दी, जदों पैसे इकट्ठे करदा हुंदा जिहड़ा फंड रेजिंग, काफी ज्यादा इकट्ठे कीते हुए उन्हें, ते जिहड़ी इलैक्शन है ओह लड़न नूं तैयार है कि उन्हें लिबरल वनियों अपना लीडर बनना है ओंटेरियो लिबरल लीडरशिप दे लई। एक गल है, इन्हें आपदी MP दी कुर्सी क्यों छड्डी सी, ओह बहुत जरूरी है पता करना। ਕਿਉਂ ਇੱਥੇ ਤਾਂ ਕੁਰਸੀ ਨੂੰ ਤਾਂ ਬੰਨ ਕੇ ਬਹਿ ਜਾਂਦੇ, ਕੋਈ ਛੱਡਦਾ ਹੀ ਨਹੀਂ ਆ, ਘੜੀਸ ਘੜੀਸ ਕੇ ਲਿਆਉਣੇ ਪੈਂਦੇ ਆ। ਆਪਦੀ ਕੁਰਸੀ ਕਿਉਂ ਛੱਡੀ ਸੀ, ਵਟਸ ਅ ਰੀਅਲ ਰੀਜ਼ਨ? ਇਹ ਉਵੇਂ ਹੀ ਹੈ ਜਿਵੇਂ ਹੁਣ ਤੱਕ ਨੀਨਾ ਟਾਂਗੜੀ ਅਤੇ ਹਰਦੀਪ ਗਰੇਵਾਲ ਨੇ ਨਾ ਤਾਂ ਮਾਫ਼ੀ ਮੰਗੀ ਹੈ, ਨਾ ਕੋਈ ਟਿੱਪਣੀ ਕੀਤੀ ਹੈ। ਅਜੇ ਤਾਂ ਉਹ ਸਟੈਂਡ 'ਚ ਉਹ ਵਧੀਆ ਸੀ, ਉਹ ਕਹਿੰਦਾ ਦੇਖੋ ਜੀ ਆਪਾਂ ਤਾਂ ਹੋ ਗਈ ਗਲਤੀ, ਜਿੰਨੇ ਪੈਸੇ ਮੈਂ ਖਾਧੇ ਆ ਟੈਕਸ ਪੇ ਦੇ ਆਹ ਚੱਕੋ। ਹੁਣ ਇਹਨਾਂ ਨੇ ਇੱਥੇ ਕੋਈ ਜਵਾਬ ਨਹੀਂ ਦਿੱਤਾ, ਨਾ ਇਹਨਾਂ ਨੇ ਕਿਸੇ ਦੇਸੀ ਅਖਬਾਰ ਨੇ ਖਬਰ ਸਾਂਝੀ ਕੀਤੀ ਹੈ। ਵਾਟਸ ਗੋਇੰਗ ਔਨ ਮੈਨ? ਯਾਰੀ ਦੋਸਤੀ ਆਪਦੀ ਜਗ੍ਹਾ, ਖਬਰ ਤਾਂ ਸਾਂਝੀ ਕਰ ਲਓ। ਐਨੀਵੇ ਜਾਣੇ ਆਉਂਦੇ ਹਾਂ, ਸਟੇ ਟਿਊਨ, ਬੜੀ ਜਲਦੀ ਹਰਪ੍ਰੀਤ ਜੀ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਚੱਲਦੇ ਹਾਂ ਟਿੱਕਾ ਜੰਕਸ਼ਨ। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040। 647-429-4040। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 9054609099, 9054609099, 4609099 ਇਹਨਾਂ ਦਾ ਨੰਬਰ ਹੈ। ਸੱਜਣਾ, ਰੱਬ ਕੋਲੋਂ ਮੰਗਣਾ ਛੱਡੋ, ਮਿਹਨਤ ਕਰੋ, ਰੱਬ ਆਪੇ ਦੇਵੇਗਾ। ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ, ਆਖਰੀ ਸਾਹ ਵੀ ਲੈ ਜਾਵੇਗਾ।
1: ਬੱਚਿਓ, ਹਾਂਜੀ, ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਦੋਂ ਬਿਜਲੀ ਚਮਕਦੀ ਹੈ, ਕੜਕਦੀ ਹੈ, ਤੇ ਚਮਕ ਪਹਿਲਾਂ ਨਜ਼ਰ ਆਉਂਦੀ ਤੇ ਆਵਾਜ਼ ਬਾਅਦ ਚ ਸੁਣਾਈ ਦਿੰਦੀ ਹੈ, ਭਲਾ ਕਿਉਂ ਹੁੰਦਾ ਇਸ ਤਰ੍ਹਾਂ?
2: ਕਿਉਂਕਿ ਮਾਸਟਰ ਸਾਹਿਬ, ਸਾਡੀਆਂ ਅੱਖਾਂ ਅੱਗੇ ਨੇ, ਕੰਨ ਪਿੱਛੇ।
1: ਲਾਵਾਂ ਤੇਰਾ ਕੰਨਾਂ ਦੇ ਪਿੱਛੇ।
3: ਫਿੱਟੇ ਮੂੰਹ ਤੇਰੇ। ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
3: 40 ਸਾਲਾਂ ਤੋਂ ਬੇਦਾਗ ਸਰਵਿਸ।
5: ਗਿੱਲ ਇੰਟਰਨੈਸ਼ਨਲ ਟ੍ਰੈਵਲ,
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
5: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
4: 905-671-8400 ਔਰ 905-796-8800 ਔਰ ਵਿਜ਼ਿਟ giltravels.ca।
0: ਪਹਿਲਾਂ ਟ੍ਰਿਪਲੇ ਲੈਂਡਸਕੇਪਿੰਗ ਦਾ ਸੁਨੇਹਾ ਸੁਣੋ ਜੀ।
6: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। ਟ੍ਰਿਪਲ ਏ ਲੈਂਡਸਕੇਪਿੰਗ, ਕਾਲ 647-784-1213, 647-784-1213।

0: ਭਾਭੀ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੀਪ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇੱਕ ਮੁੰਡਾ ਜਿਹੜਾ ਬੇਸਮੈਂਟ ਦਾ ਕੰਮ ਕਰਦਾ,
1: ਹਾਂਜੀ,
0: ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਉਹ ਮਾੜਾ ਜਿਹਾ ਕੰਮ ਕਰਨ ਵਾਲੇ ਡੈਕ ਪਿੱਛੇ ਮਾੜਾ ਜਿਹਾ ਕਰਦੇ, ਕਹਿੰਦਾ ਮੇਰਾ ਜੀ ਐਕਸੀਡੈਂਟ ਹੋ ਗਿਆ ਸੀ। ਮੈਂ ਕਿਹਾ ਬੜੀ ਮਾੜੀ ਗੱਲ ਆ। ਫਿਰ ਇੱਕ ਹੋਰ ਨੂੰ ਫੋਨ ਕੀਤਾ, ਉਹ ਕਹਿੰਦਾ ਜੀ ਮੇਰੇ ਆਹ ਸੱਟ ਲੱਗੀ, ਮੈਂ ਕਿਸੇ ਨੂੰ ਫੋਨ ਹੀ ਨੀ ਕਰਨਾ ਅੱਜ, ਕੱਲ ਕਿਸੇ ਨੂੰ ਨੀ ਫੋਨ ਕੀਤਾ ਮੁੜ ਕੇ, ਚੁੱਪ ਕਰੇ ਘਰੇ ਚਲੇ ਗਿਆ।
1: ਮੈਂ ਕਿਹਾ ਜੀ ਛੋਟੇ ਕੰਮ ਕਰਕੇ ਅਗਲੇ ਨਾ ਆਉਣਾ ਚਾਹੁੰਦੇ ਹੁਣ?
0: ਨਹੀਂ ਨਹੀਂ, ਫਿਰ ਉਹਨੇ ਫੋਟੋ ਭੇਜੀ।
1: ਅੱਛਾ,
0: ਉਹਦੀ ਗੱਡੀ ਰਾਈਟ ਆਫ ਹੋ ਗਈ ਵਿਚਾਰੇ ਦੇ, ਆਪਦੇ ਵੀ ਸੱਟਾਂ ਸੁੱਟਾਂ ਲੱਗੀਆਂ। ਪਰ ਇਹ ਆ ਵੀ ਮੈਂ ਕਿਹਾ ਯਾਰ ਦੋ ਬੰਦਿਆਂ ਨੂੰ ਫੋਨ ਕੀਤਾ, ਕੋਈ ਬਿਮਾਰ ਆ ਕਿਸੇ
1: ਦਾ, ਕਹਿੰਦੇ ਸੀ ਡਿਸੇਬਿਲਟੀ ਹੈਗੀ ਸੀ ਕਿ ਨਹੀਂ,
0: ਉਹ ਇਹ ਨਹੀਂ ਨਾ ਮੈਂ ਪੁੱਛਿਆ। ਹੁਣ ਕਹਿੰਦੇ ਅੱਛਾ ਬਾਈ ਜੇ ਤਾਂ ਇੰਸ਼ੋਰੈਂਸ ਲਈ ਹੋਈ ਸੀ ਫੇਰ ਤਾਂ ਠੀਕ ਆ। ਨਹੀਂ ਹਰਪ੍ਰੀਤ, ਉਹਨਾਂ ਦੀ ਗੱਲਾਂ ਸੁਣ ਲਓ, ਤੁਹਾਡਾ ਲਾਹਾ ਹੀ ਆ ਇਹਦੇ ਚ। ਹਾਂਜੀ ਹਰਪ੍ਰੀਤ ਜੀ,
1: ਜੋਕਸ ਅਪਾਰਟ, ਕਿਉਂਕਿ ਜਦੋਂ ਏਦਾਂ ਦਾ ਕੁਛ ਵੀ ਹੈਪਨ ਹੁੰਦਾ ਨਾ, ਸਪੈਸ਼ਲੀ ਜਿਹੜਾ ਬੰਦਾ ਹੁਣ ਕੰਮ ਕਰਦਾ ਆ, ਹੁਣ ਤੁਸੀਂ ਬੇਸਮੈਂਟ ਵਾਲੇ ਬੰਦੇ ਨੂੰ ਕੀਤਾ, ਕਿਸੇ ਕੰਸਟਰਕਸ਼ਨ ਵਾਲੇ ਨੂੰ ਕਰੋਗੇ, ਕਿਸੇ ਰੈਨੋਵੇਸ਼ਨ ਵਾਲੇ ਨੂੰ ਕਰੋਗੇ, ਜੇ ਹੁਣ ਕੋਈ ਸੱਟ ਸੁੱਟ ਲੱਗ ਗਈ, ਚਾਹੇ ਕੰਮ ਤੇ ਲੱਗੀ ਆ, ਚਾਹੇ ਕੋਈ ਵੈਸੇ ਸਲਿਪ ਐਂਡ ਫਾਲ ਹੋ ਕੇ ਲੱਗ ਗਈ ਆ, ਕਿਸੇ ਵੀ ਤਰ੍ਹਾਂ ਤੁਹਾਡੀ ਕੋਈ ਇੰਜਰੀ ਹੋਈ ਆ, ਕਿਉਂਕਿ ਹੁਣ ਜਿਹੜਾ ਬੰਦਾ ਕੰਸਟਰਕਸ਼ਨ ਰੈਨੋਵੇਸ਼ਨ ਜਾਂ ਮਤਲਬ ਕਿ ਜਿਹੜੇ ਸੈਲਫ ਇੰਪਲੋਇਡ ਆ, ਅਗਰ ਇੱਦਾਂ ਦੇ ਬੰਦੇ ਦੇ ਕਿਸੇ ਦੇ ਵੀ ਸੱਟ ਲੱਗਦੀ ਆ, ਕਿਹੜੀ ਕਵਰੇਜ ਹੁੰਦੀ ਉਹਨਾਂ ਦੇ ਕੋਲ?
0: ਓਕੇ,
1: ਅਨਲੈਸ ਤੁਸੀਂ ਆਪਣੇ ਆਪ ਨੂੰ ਇੰਸ਼ੋਰਡ ਨਹੀਂ ਕੀਤਾ ਹੋਇਆ, ਕਿਤੋਂ ਵੀ ਕੋਈ ਕਵਰੇਜ ਤਾਂ ਹੋਣੀ ਨਹੀਂ ਆ, ਕਿਉਂਕਿ ਤੁਸੀਂ ਸੈਲਫ ਇੰਪਲੋਇਡ ਆ, ਇਸ ਕਰਕੇ ਆਪਣੇ ਇੰਪਲੋਇਰ ਵੀ ਤੁਸੀਂ ਆਪ ਹੀ ਆ। ਹੁਣ ਇਹ ਤਾਂ ਹੈ ਨਹੀਂ ਕਿ ਤੁਸੀਂ ਕਿਸੇ ਲਈ ਕੰਮ ਕਰ ਰਹੇ ਸੀਗੇ ਤਾਂ ਤੁਸੀਂ ਕੱਲ ਨੂੰ ਆਪਣੇ ਇੰਪਲੋਇਰ ਨੂੰ ਕਹੋ ਕਿ ਹਾਂਜੀ ਜੀ ਕਿ ਅਸੀਂ ਵਰਕਰ ਕੰਪਨਸੇਸ਼ਨ ਤੇ ਜਾਣਾ ਹੈਗਾ ਆ, ਜਾਂ ਸਾਨੂੰ WSIB ਤੋਂ ਪੈਸੇ ਮਿਲਣੇ ਚਾਹੀਦੇ ਆ, ਜਾਂ ਤੁਹਾਡੇ ਇੰਪਲੋਇਰ ਨੇ ਤੁਹਾਡੇ ਲਈ ਕੋਈ ਗਰੁੱਪ ਪਲਾਨ ਕੀਤਾ ਹੈਗਾ, ਉੱਥੋਂ ਤੁਹਾਨੂੰ ਕਵਰੇਜ ਮਿਲਣੀ ਚਾਹੀਦੀ ਆ। ਸੋ ਜੇ ਤੁਸੀਂ ਆਪਣੇ ਇੰਪਲੋਇਰ ਆਪ ਹੀ ਆ ਤਾਂ ਆਪਣੇ ਆਪ ਨੂੰ ਇੰਸ਼ੋਰਡ ਕਰਨਾ ਵੀ ਤੁਹਾਡੀ ਹੀ ਰਿਸਪੋਂਸੀਬਿਲਟੀ ਆ। ਸੋ ਕੱਲ ਨੂੰ ਇਨਕੇਸ ਹੁਣ ਏਦਾਂ ਦੀ ਕੋਈ ਸਿਚੁਏਸ਼ਨ ਆ ਗਈ, ਹੁਣ ਤੁਸੀਂ ਅਗਲੇ ਬੰਦੇ ਨੂੰ ਕੰਮ ਦੇਣਾ ਸੀਗਾ, ਅਗਲੇ ਬੰਦੇ ਦੀ ਇੰਜਰੀ ਦੇ ਕਰਕੇ ਉਹ ਕੰਮ ਵੀ ਨਹੀਂ ਲੈ ਸਕਿਆ, ਮਤਲਬ ਜਿਹੜਾ ਉਹਨੂੰ ਅੱਗੇ ਹੁਣ ਕੰਮ ਮਿਲਣਾ ਸੀਗਾ, ਤੇ ਪਲੱਸ ਇਹ ਹੈਗਾ ਆ ਕਿ ਜਿਹੜੀ ਆਨ ਗੋਇੰਗ ਉਹਦੀ ਇਨਕਮ ਸੀਗੀ ਉਹ ਵੀ ਸਟਾਪ ਹੋਣੀ ਆ, ਕਿਉਂਕਿ ਉਹ ਕੰਮ ਕਰ ਹੀ ਨਹੀਂ ਰਿਹਾ ਹੈਗਾ। ਸੋ ਇਸ ਕਰਕੇ ਜੇ ਡਿਸੇਬਿਲਟੀ ਇੰਸ਼ੋਰੈਂਸ ਹੋਵੇ ਤਾਂ ਉਹ ਤੁਹਾਡੀ ਇਨਕਮ ਨੂੰ ਰਿਪਲੇਸ ਕਰ ਸਕਦੀ ਆ, ਜਿੰਨੀ ਵੀ ਤੁਸੀਂ ਇਨਕਮ ਅਰਨ ਕਰ ਰਹੇ ਸੀਗੇ ਉਹਦਾ 75% ਤੱਕ ਦੀ ਰਿਪਲੇਸਮੈਂਟ ਹੋ ਸਕਦੀ ਆ ਇੰਸ਼ੋਰੈਂਸ ਕੰਪਨੀ ਵੱਲੋਂ, ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਆ। ਸੋ ਇਸ ਕਰਕੇ ਮੇਕ ਸ਼ੋਰ ਤੁਹਾਡੇ ਕੋਲ ਕਵਰੇਜ ਜ਼ਰੂਰ ਹੋਵੇ, ਕੱਲੇ ਕੰਸਟਰਕਸ਼ਨ ਰੈਨੋਵੇਸ਼ਨ ਵਾਲਿਆਂ ਦੀ ਗੱਲ ਨਹੀਂ ਕਰ ਰਹੇ ਆਪਾਂ, ਜਿੰਨੇ ਵੀ ਸੈਲਫ ਇੰਪਲੋਇਡ ਆ, ਸੋ ਟਰੱਕਿੰਗ ਇੰਡਸਟਰੀ ਆਉਂਦੀ ਆ, ਟੈਕਸੀ ਡਰਾਈਵਰ ਆ, ਉਬਰ ਡਰਾਈਵਰ ਆ, ਜਿਨ੍ਹਾਂ ਦੀ ਕੰਮ ਵੱਲੋਂ ਕੋਈ ਵੀ ਕਵਰੇਜ ਨਹੀਂ ਹੈਗੀ ਇਨਕਲੂਡਿੰਗ ਯੂ ਐਂਡ ਮੀ, ਸੋ ਅਸੀਂ ਵੀ ਸੈਲਫ ਇੰਪਲੋਇਡ ਹੈਗੇ ਆ। ਸੋ ਆਪਾਂ ਨੂੰ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਕਿ ਕੱਲ ਨੂੰ ਕੋਈ ਵੀ ਇੰਜਰੀ ਹੋਈ ਤਾਂ ਸਾਡੀ ਇਨਕਮ ਕਿਤੋਂ ਵੀ ਪ੍ਰੋਟੈਕਟ ਨਹੀਂ ਹੋਣੀ, ਅਨਲੈਸ ਵੀ ਹੈਵ ਦਾ ਡਿਸੇਬਿਲਟੀ ਇੰਸ਼ੋਰੈਂਸ।
0: ਨੰਬਰ ਦਿਓ ਆਪਣਾ,
1: 416-817-6500, 416-817-6500।
0: ਹਰਬੀਰ ਜੀ ਆਹ ਫੋਟੋ ਦੇਖ ਰਹੇ ਹੋ?
1: ਹਾਂਜੀ,
0: ਆ ਬੱਸ ਆ ਦਿੱਲੀ ਦੇ ਵਿੱਚ ਜਿਹੜੇ ਹੁਣ ਦੰਗੇ ਹੋਏ ਆ ਜੰਤਰ ਮੰਤਰ ਵਾਲੇ, ਬੀਬੀ ਆ ਜਿਹੜੀ ਬੱਸ ਹੈਗੀ ਆ ਪੁਲਿਸ ਵਾਲਿਆਂ ਦੀ, ਹੱਥ ਲਾ ਕੇ ਖੜ ਗਈ ਵੀ ਚੜਾਓ ਉੱਤੇ ਜੇ ਚੜਾਉਣਾ, ਉਹਨਾਂ ਨੇ ਚੜਾਈ, ਉਹ ਖੜੇ ਰਹੇ। ਇਹਦੀ ਦਲੇਰੀ ਆ ਜਿਹੜੀ June 5, 1989 ਨਾਲ ਮੈਂ ਕੰਪੇਅਰ ਕਰ ਸਕਦਾ, ਉਦੋਂ ਕੀ ਹੋਇਆ ਸੀਗਾ, ਟਿਨਮਨ ਸਕੁਏਅਰ ਆ ਚਾਈਨਾ ਦੇ ਵਿੱਚ, ਉੱਥੇ ਇਸੇ ਤਰ੍ਹਾਂ ਦੇ ਕ੍ਰਾਂਤੀਕਾਰੀ ਜੇ ਆ ਗਏ ਵੀ ਜੀ ਕਮਿਊਨਿਸਟ ਰਾਜ ਹਟਾਉਣਾ, ਆ ਕਰਨਾ। ਆ ਬੰਦਾ ਟੈਂਕ ਦੇ ਮੂਹਰੇ ਖੜ ਗਿਆ, ਗਰੋਸਰੀ ਬੈਗ ਹੱਥ ਚ ਫੜੇ ਆ, ਟੈਂਕ ਵਾਲਾ ਸੱਜੇ ਨੂੰ ਕਰੇ ਇਹ ਸੱਜੇ ਨੂੰ ਹੋ ਜੇ, ਟੈਂਕ ਵਾਲਾ ਖੱਬੇ ਨੂੰ ਕਰੇ ਖੱਬੇ ਨੂੰ ਹੋ ਜੇ, ਇੰਨੀ ਕੀ ਵੀਡੀਓ। ਉਦੋਂ ਬਾਅਦ ਇਹ ਬੰਦੇ ਦਾ ਕੀ ਹੋਇਆ ਨਹੀਂ ਹੋਇਆ ਪਤਾ ਹੀ ਨਹੀਂ ਲੱਗਿਆ, ਮਤਲਬ ਟੈਂਕਾਂ ਮੂਹਰੇ ਪੁਲਿਸ ਮੂਹਰੇ ਤੁਸੀਂ ਦਲੇਰੀ ਨਾਲ ਖੜਨਾ, ਇਟਸ ਨੋਟ ਦੈਟ ਈਜ਼ੀ। ਐਨੀਵੇ ਖਬਰਾਂ ਕਾਫੀ ਨੇ, ਸਾਡੇ ਕੋਲ ਇੱਕ ਨਿਊਜ਼ ਆਈ ਆ, 8 ਡਰਾਈਵਰ ਚਾਹੀਦੇ ਨੇ AZ ਡਰਾਈਵਰ, ਮੋਂਟਰੀਅਲ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਲਈ ਜਾਣਾ ਹੈ, ਬਾਈ ਵੀਕਲੀ ਪੇ ਮਿਲੇਗੀ, ਪੇ ਚੰਗੀ ਮਿਲੇਗੀ। ਤੁਸੀਂ ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ 647-972-6455, ਜਿਹੜਾ ਪਹਿਲਾਂ ਫੋਨ ਕਰੇਗਾ ਉਹਨਾਂ ਨੂੰ ਇਹ ਨੌਕਰੀਆਂ ਮਿਲ ਜਾਣੀਆਂ, ਜਾਂ ਬਾਅਦ ਚ ਕਰੇਗਾ ਫਿਰ ਮੈਨੂੰ ਕਹੇਗਾ ਬਾਈ ਜੀ ਉਹਨਾਂ ਕਹਿੰਦੇ ਭਰ ਗਈਆਂ, 8 ਕੀ ਉਹਨਾਂ ਨੂੰ ਡਰਾਈਵਰ ਚਾਹੀਦਾ, ਇਸ ਡਰਾਈਵਰ ਟੋਰਾਂਟੋ ਟੂ ਮੋਂਟਰੀਅਲ, ਟੋਰਾਂਟੋ ਟੂ USA, 6479726455 ਉਹਨਾਂ ਦਾ ਨੰਬਰ ਆ। ਆ ਸ਼ਕਲ ਦੇਸੀ ਦੀ ਲੱਗਦੀ ਹੈ, ਕਿਹਦੀ ਲੱਗਦੀ ਹੈ ਕਹਿਣਾ ਮੁਸ਼ਕਿਲ ਆ ਨਾ, ਇਹ ਸਕੈਚ ਬਣਾਇਆ ਪੁਲਿਸ ਨੇ। 22 ਦੇ ਵਿੱਚ ਇੱਕ ਮਰਡਰ ਹੋਇਆ ਸੀ, ਅਨਸੋਲਵ ਮਰਡਰ, ਕਹਿੰਦੇ ਜੀ ਇਹ ਬੰਦੇ ਨੇ ਮਾਰਿਆ, ਤੇ ਕੈਨੇਡਾ ਵਾਈਡ ਦੇ ਵਾਰੰਟ ਜਿਹੜੇ ਹੁਣ ਜਾਰੀ ਕਰ ਦਿੱਤੇ ਗਏ ਆ। ਹੈਮਿਲਟਨ ਦੇ ਵਿੱਚ ਯੂਹੋਲ ਟਰੱਕ ਜਿਹੜੇ ਹੁੰਦੇ ਆ, ਆਪਾਂ ਰੈਂਟ ਰੂੰਟ ਕਰ ਲੈਂਦੇ ਵੀ ਚਲੋ ਚਲਾ ਲਾਂਗੇ, ਪਰ ਕਈਆਂ ਨੂੰ ਵੱਡੇ ਜਿਹੜੇ ਟਰੱਕ ਆ ਮੂਵਿੰਗ ਟਰੱਕ ਉਹ ਚਲਾਉਣੇ ਨੀ ਆਉਂਦੇ, ਉਹ ਘਰ ਦੇ ਵਿੱਚ ਜਾ ਵੜਿਆ ਕਦੇ। ਖੈਰ ਭਈਏ ਥੋੜਾ ਧਿਆਨ ਰੱਖਿਆ ਕਰੋ, ਆਪਣੇ ਬ੍ਰੈਂਪਟਨ ਚ ਇੱਕ ਐਕਸੀਡੈਂਟ ਹੋਇਆ ਸੀ, 5 ਬੱਚੇ ਮਾਰੇ ਗਏ ਸੀ, ਆ ਜੀ ਉਹਨਾਂ ਬੱਚਿਆਂ ਦੀਆਂ ਫੋਟੋਆਂ, ਕਿੰਨੇ ਛੋਟੇ ਛੋਟੇ ਤੁਹਾਨੂੰ ਯਾਦ ਹੋਣਾ। ਤੇ ਜਿਹੜਾ ਐਸ ਯੂ ਵੀ ਵਾਲਾ ਸੀ ਉਹ ਵੀ ਜਿਹਨੇ ਮਾਰਿਆ ਸੀ ਵਿੱਚ ਉਹ ਵੀ ਮਰ ਗਿਆ ਹਫ਼ਤੇ ਬਾਅਦ ਹੋਸਪਿਟਲ। ਜਿਹੜੀ ਇਹਨਾਂ ਦੀ ਪਰਿਵਾਰ ਦੇ ਮੈਂਬਰ ਆ ਕਹਿੰਦੇ ਨਾ ਤਾਂ ਸਾਨੂੰ ਉਹਦਾ ਨਾਂ ਦੱਸਿਆ ਅਜੇ ਤੱਕ, ਨਾ ਉਹਦੀ ਸ਼ਕਲ ਪਤਾ ਜਿਹਨੇ ਸਾਡੇ ਪਰਿਵਾਰ ਦੇ ਪੰਜ ਜੀ ਮਾਰਤੇ। ਹੁਣ ਇਹਦਾ ਕੀ ਹੋਏਗਾ ਨਹੀਂ ਹੋਏਗਾ ਭਗਵਾਨ ਜਾਣੇ। ਹਮ ਤੋਂ ਇਹ ਜਾਣੇ ਹੈ ਕਿ ਅਗਲਾ ਤੁਹਾਨੂੰ ਸੰਦੇਸ਼ ਸੁਣਾਈਏ, ਤੁਹਾਡੇ ਚਾਰ ਪੈਸੇ ਬਚਾਈਏ। ਤੇ ਆ ਲਓ ਪੰਜਾਬੀ ਬਾਏ ਨੇਚਰ, ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-900-2631-9652-2631।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
3: ਹੈ। ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸੇ ਹੋ ਗਈ ਨਾ ਤਾਂ ਬਾਹ ਫੜੋ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
4: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟ

0: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ। ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
1: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
2: ਲੁਧਿਆਣੇ ਟੈਂਟ ਕਰਾ ਆਂਦਾ।
3: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
4: ਜਸ਼ਨ ਟੈਂਟਸ ਦੇ ਨਾਲ।
3: ਵਿਆਹ ਹੋਵੇ, ਬਰਥਡੇ ਪਾਰਟੀ,
4: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
3: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
4: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
3: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
4: 416-294-2857।
3: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
5: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
6: ਐਵਰੈਸਟ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ। ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਉਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੈਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4, ਜਾਂ ਫਿਰ 9053348222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822 ਐਕਸਟੈਂਸ਼ਨ ਹੈ 4।
7: ਤਾਇਆ, ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ, ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
1: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਗੋਵੇਟ ਤੇ ਗੋ ਰੂਟ 9057944667।
8: ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ। ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-991-5939, 416-991-5939,
9: 9915939। ਜਿਹੜੀ ਨਫ਼ਰਤ ਆ ਨਾ,
10: ਹਾਂਜੀ,
9: ਇੱਕ ਤਾਂ ਅਸੀਂ ਆਪਦਿਆਂ ਨਾਲ ਕਰਦੇ ਆ, ਦੋਸਤ ਮਿੱਤਰ ਰਿਸ਼ਤੇਦਾਰਾਂ ਨਾਲ ਵੀ, ਸਾਡਾ ਵਧੀ ਕਿਉਂ ਜਾਂਦਾ, ਇਹ ਕਾਮਯਾਬ ਕਿਉਂ ਹੋ ਰਿਹਾ। ਇੱਕ ਜਿਹੜੇ ਦੂਸਰੇ ਜਾਤਾਂ ਨਾਲ, ਦੂਸਰੇ ਧਰਮਾਂ ਨਾਲ ਕਰਦੇ ਆ, ਉਹ ਸਭ ਤੋਂ ਖਤਰਨਾਕ ਹੇਟ ਹੈ। ਹੁਣ ਜੂਇਸ਼ ਵਾਲਿਆਂ ਦਾ ਕੋਈ ਬਿਜ਼ਨਸ ਸੀਗਾ ਆਪਣੇ ਨਾਰਥ ਯੂਰਕ ਚ, ਉਹ ਤੇ ਜਾ ਕੇ ਗੋਲੀਆਂ ਚਲਾਤੀਆਂ। ਜੂਇਸ਼ ਵਾਲਿਆਂ ਨਾਲ ਤੁਹਾਡੀ ਨਹੀਂ ਬਣਦੀ, ਨਾ ਬੁਲਾਓ, ਨਾ ਉਹਨਾਂ ਦੇ ਬਿਜ਼ਨਸ ਤੇ ਜਾ ਕੇ ਕੁਛ ਕਰੋ, ਪਰ ਇਹ ਥੋੜੀ ਆ ਵੀ ਜਾ ਕੇ ਉੱਥੇ ਗੋਲੀਆਂ ਚਲਾਈ ਚਲੋ। ਲੈ ਕੇ ਚੱਲਦੇ ਗ੍ਰੈਂਡ ਫਰਨੀਚਰ ਤੇ ਸੁਖਸਾ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ।
11: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ, ਬਹੁਤ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ। ਜੇ ਇੱਕ ਟਰਕੀ ਸੈੱਲ ਦੇ ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰਨਗੇ। ਤੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ $800 ਸੀ, ਸਿਰਫ $199 ਦਾ ਕੁਈਨ ਸਾਈਜ਼ ਦਾ ਬੈੱਡ $199 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼

0: ਜੂਰਜ ਉੱਪਰ 6085 ਟੋਮਗਨ ਰੋਡ 6685 ਟੋਮਗਨ ਰੋਡ ਦੇ ਭਾਜੀ।
1: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਹਰਪ੍ਰੀਤ ਜੀ, ਹੈਰੀ ਪੋਟਰ ਦੀ ਮੂਵੀ ਦੇਖੀ ਹੈ ਬੱਚਿਆਂ ਨਾਲ ਤੁਸੀਂ?
2: ਪਹਿਲਾਂ ਦੀਆਂ ਦੇਖੀਆਂ ਜੀ।
1: ਓਕੇ, ਹੁਣ ਹੈਰੀ ਪੋਟਰ ਆ ਰਿਹਾ ਆਪਣੇ ਆਪਣੇ ਗੁਆਂਢ ਆ ਰਿਹਾ, ਜਿੱਥੇ ਜਿੱਥੇ ਟਿਮ ਹੋਟਲ ਨਾਲ, ਹਰੇਕ ਟਿਮ ਹੋਟਲ ਜਾ ਕੇ ਬਹਿ ਜਾਣਾ ਉਹਨੇ। ਆਹ ਦੇਖੋ, ਹੈਰੀ ਪੋਟਰ ਨਾਲ ਰਿਲੇਟਡ ਜਿੰਨੇ ਡੋਨਟ ਤੇ ਇਹ ਵੋ ਸਾਰਾ ਕੁਝ ਆ ਰਿਹਾ ਟਿਮ ਹੋਟਲ ਤੇ। ਔਰ ਇੱਕ ਮੇਨ ਸਟ੍ਰੀਮ ਚ ਸਰਵੇ ਹੋਇਆ ਕਿ ਜਿਹੜੀ ਟੋਰਾਂਟੋ ਦੀ ਪੁਲਿਸ ਆ, ਕੀ ਇਫੈਕਟਲੀ ਕ੍ਰਾਈਮ ਨੂੰ ਕੰਟਰੋਲ ਕਰ ਰਹੀ ਹੈ? 78% ਕਹਿੰਦੇ ਯੈਸ, ਨਹੀਂ ਕਰ ਰਹੀ, 22% ਕਹਿੰਦੇ ਨੋ। ਲੇਕਿਨ ਜਦੋਂ ਪੁਲਿਸ ਦੀ ਗੱਲ ਆਉਂਦੀ ਆ ਜਾਂ ਟੈਕਸ ਦੀ ਗੱਲ ਆਉਂਦੀ ਆ ਜਾਂ ਸੜਕਾਂ ਦੀ ਗੱਲ ਆਉਂਦੀ ਆ, ਹੁਣ ਨਾ ਕੌਂਸਲਰ ਨੇ 50 ਖੜ ਗਏ ਆਪਣੇ ਇੱਥੇ ਬ੍ਰਹਮਟੇ, ਅਸੀਂ ਸਨੋਹ ਹਟਾ ਦਿਆ ਕਰਾਂਗੇ ਤੁਹਾਡੇ ਆਖੇ, ਅਸੀਂ ਐਂ ਕਰ ਐਨ ਸਭ ਜਵਾਕ ਦਿਖਾਉਣਾ, ਸਭ ਨੂੰ ਲੱਡੂ ਦੇਣੇ ਇਹਨਾਂ ਨੇ, ਜਿਹਨੂੰ ਲੱਡੂ ਚਾਹੀਦਾ ਲੱਡੂ, ਜਿਹਨੂੰ ਬਰਫੀ ਚਾਹੀਦੀ ਆ ਬਰਫੀ, ਕਰਨਾ ਕਰਾਉਣਾ ਇਹਨਾਂ ਨੇ ਕੱਖ ਨੀ ਹੈਗਾ। ਐਨੀਵੇ, ਬਾਕੀ ਡਿਪੈਂਡ ਕਰਦਾ, ਕਰਦੇ ਆ ਦੋ ਚੋਣਾਂ ਗੱਲਬਾਤ, ਦੇਖਦੇ ਆ ਕੀ ਕਹਿੰਦੇ ਆ। ਇਸ ਦੇ ਡਰਾਈਵਰ ਚਾਹੀਦੇ ਆ ਜੀ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਲਈ 22 ਵੀਕਲੀ ਪੇ ਮਿਲੇਗੀ ਤੇ ਚੰਗੀ ਮੋਟੀ ਖਾਸੀ ਪੇ ਮਿਲੇਗੀ। ਕੁਲਦੀਪ ਮਾਂਗੜ ਨੂੰ ਫੋਨ ਕਰ ਲਓ 6479724-54 6479726455। ਜਸ਼ਨ ਟੈਂਟ 4162-94-2857 ਇਹਨਾਂ ਦਾ ਨੰਬਰ ਆ। ਹਰਪ੍ਰੀਤ ਜੀ, ਹੋਰ ਕੀ ਅੱਜ ਪਲਾਨ?
2: ਦੇਵ ਜੀ, ਸੋ ਜਿੱਥੇ ਆਪਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਕਿਉਂਕਿ ਆਪਾਂ ਲਿਵਿੰਗ ਬੈਨੀਫਿਟਸ ਦੀ ਗੱਲ ਕਰ ਰਹੇ ਹਾਂ ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਵੀ ਆਪਾਂ ਜ਼ਰੂਰ ਕਰਦੇ ਹਾਂ, ਕਿਉਂਕਿ ਦੋਨੋਂ ਹੀ ਚੀਜ਼ਾਂ ਇੰਪੋਰਟੈਂਟ ਹੈਗੀਆਂ ਜਦੋਂ ਆਪਾਂ ਸੈਲਫ ਇੰਪਲੋਇਡ ਕੈਟਾਗਰੀ ਦੀ ਗੱਲ ਕਰਦੇ ਹਾਂ, ਜਿੱਥੇ ਡਿਸੇਬਿਲਟੀ ਇੰਸ਼ੋਰੈਂਸ ਤੁਹਾਡੀ ਇਨਕਮ ਨੂੰ ਰਿਪਲੇਸ ਕਰਦੀ ਹੈ। ਕਿਉਂਕਿ ਜਿਹੜੀ ਵੀ ਇਨਕਮ ਸਾਡੀ ਆ ਰਹੀ ਹੁੰਦੀ ਹੈ, ਅਸੀਂ ਹੁਣ ਕੰਮ ਤੇ ਨਹੀਂ ਜਾ ਸਕਦੇ, ਚਾਹੇ ਉਹ ਕੋਈ ਇੰਜਰੀ ਹੈਗੀ ਆ, ਚਾਹੇ ਉਹ ਸਿਕਨੈਸ ਦੀ ਸਿਚੁਏਸ਼ਨ ਆ, ਉਸ ਟਾਈਮ ਦੇ ਉੱਪਰ ਆਪਣੀ ਇਨਕਮ ਰਿਪਲੇਸਮੈਂਟ ਦੇ ਲਈ ਅਸੀਂ ਡਿਸੇਬਿਲਟੀ ਇੰਸ਼ੋਰੈਂਸ ਲੈ ਸਕਦੇ ਹਾਂ। ਬਟ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ, ਜਿਹਦੇ ਵਿੱਚ ਮੇਜਰ ਇਲਨੈਸਿਸ ਕਵਰ ਹੁੰਦੀਆਂ, ਕਿਸੇ ਬੰਦੇ ਨੂੰ ਕੋਈ ਹਾਰਟ ਕੰਡੀਸ਼ਨ ਆ ਜਾਂਦੀ ਹੈਗੀ ਆ, ਕੋਈ ਕੈਂਸਰ ਦੀ ਕੰਡੀਸ਼ਨ ਆ, ਕੋਈ ਬ੍ਰੇਨ ਟਿਊਮਰ ਆ, ਸੋ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਕਿਡਨੀ ਦੀ ਕੰਡੀਸ਼ਨ ਆ, ਸੋ ਜਿਹੜੀਆਂ ਵੀ ਆਪਾਂ ਇਹ ਕਹਿ ਸਕਦੇ ਹਾਂ ਕ੍ਰਿਟੀਕਲ ਇਨ ਨੇਚਰ ਡਿਜ਼ੀਜ਼ ਹੈਗੀਆਂ ਆ, ਸੋ ਬੇਸਿਕਲੀ ਬੰਦਾ ਜਿਹੜਾ ਹੈਗਾ ਆ ਉਹ ਲਾਈਫ ਥਰੈਟਨਿੰਗ ਡਿਜ਼ੀਜ਼ ਦੇ ਨਾਲ ਜੂਝ ਰਿਹਾ ਆ ਤੇ ਉਸ ਤੋਂ ਬਾਅਦ ਉਹਦਾ ਸਰਵਾਈਵਲ ਹੈਗਾ ਆ, ਸੋ ਉਹਨਾਂ ਡਿਜ਼ੀਜ਼ ਦੇ ਕਰਕੇ ਅਗਰ ਆਪਣਾ ਕੋਈ ਵੀ ਸਿਚੁਏਸ਼ਨ ਆਉਂਦੀ ਹੈਗੀ ਆ, ਜਿਹੜਾ ਸਪੈਸ਼ਲਿਸਟ ਡਾਕਟਰ ਹੈਗਾ ਆ ਉਹ ਲਿਖ ਕੇ ਦੇ ਦਿੰਦਾ ਕਿ ਹਾਂ ਇਸ ਬੰਦੇ ਨੂੰ ਆਹ ਕੰਡੀਸ਼ਨ ਡਾਇਗਨੋਜ਼ ਹੋਈ ਹੈਗੀ ਆ, ਤਾਂ ਤੁਸੀਂ ਜਿੰਨੀ ਵੀ ਅਮਾਊਂਟ ਦੀ ਕਵਰੇਜ ਲਈ ਸੀਗੀ, ਚਾਹੇ ਉਹ $1,00,000 ਦੀ ਸੀ, $2,00,000 ਦੀ ਸੀਗੀ, ਉਹਦੇ ਅਮਾਊਂਟ ਦੇ ਲਈ ਤੁਸੀਂ ਕਲੇਮ ਦੇ ਲਈ ਕੁਆਲੀਫਾਈ ਕਰਦੇ ਆ। ਬਟ ਕੁਛ ਕੰਡੀਸ਼ਨਸ ਇੱਦਾਂ ਦੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਲਾਈਫ ਥਰੈਟਨਿੰਗ ਨਹੀਂ ਹੁੰਦੀਆਂ, ਸੋ ਜਿੱਦਾਂ ਜਿਹੜੇ ਖਾਸ ਕਰਕੇ ਜਿਹੜੇ ਕੈਂਸਰ ਹੈਗੇ ਉਹਨਾਂ ਦੀਆਂ ਕਾਫੀ ਤਰ੍ਹਾਂ ਦੀਆਂ ਸਟੇਜਿਸ ਹੁੰਦੀਆਂ, ਜਾਂ ਹਾਰਟ ਕੰਡੀਸ਼ਨ ਹੋਈ ਆ ਉਹਦੇ ਵਿੱਚ ਬੰਦੇ ਨੂੰ ਕੋਈ ਬਾਈਪਾਸ ਸਰਜਰੀ ਨਹੀਂ ਹੋਈ ਬਟ ਸਟੰਟ ਪਏ ਸੀਗੇ, ਸੋ ਇੱਦਾਂ ਦੀਆਂ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਕੋਲ ਇੱਕ ਪਹਿਲਾਂ ਥੋੜੀ ਅਮਾਊਂਟ ਦਾ ਬੈਨੀਫਿਟ ਪੇ ਆਊਟ ਹੁੰਦਾ, ਸੋ ਬਹੁਤੀਆਂ ਕੰਪਨੀਜ਼ ਦੇ ਵਿੱਚ 10% 15% ਆ, ਬਟ ਬਾਕੀ ਦੀ ਅਮਾਊਂਟ ਦੀ ਕਵਰੇਜ ਤੁਹਾਡੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਐਂਡ ਇਹ ਜਿਹੜੇ ਪਲਾਨ ਹੈਗੇ ਆ ਇਹਨਾਂ ਨੂੰ ਮਨੀ ਬੈਕ ਡਿਜ਼ਾਈਨ ਕੀਤਾ ਜਾ ਸਕਦਾ, ਉਹਦਾ ਮਤਲਬ ਇਹ ਹੈਗਾ ਕਿ ਅੱਜ ਅਗਰ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲਿਆ, ਇੱਕ ਸਰਟਨ ਟਾਈਮ ਪੀਰੀਅਡ ਤੱਕ ਸਾਡਾ ਕੋਈ ਕਲੇਮ ਨਹੀਂ ਆਇਆ, ਤਾਂ ਜਿੰਨਾ ਪ੍ਰੀਮੀਅਮ ਅਸੀਂ ਦਿੱਤਾ ਸੀ ਉਸ ਪਲਾਨ ਦੇ ਲਈ ਅਸੀਂ ਸਾਰਾ 100% ਵਾਪਸ ਲੈ ਸਕਦੇ ਹਾਂ।
1: ਓ ਵੈਰੀ ਗੁੱਡ,
2: ਸੋ ਇੱਕ ਤਰ੍ਹਾਂ ਦੇ ਨਾਲ ਆਪਣਾ ਸੇਵਿੰਗ ਅਕਾਊਂਟ ਹੋ ਗਿਆ, ਹੁਣ ਆਪਾਂ ਨਾਲ ਫਰਕ ਸਿਰਫ ਇਹੀ ਆ ਕਿ ਆਪਾਂ ਪ੍ਰੀਮੀਅਮ ਪਾ ਰਹੇ ਹਾਂ ਤੇ ਆਪਣੇ ਕੋਲ ਕਵਰੇਜ ਵੀ ਹੈਗੀ ਆ, ਕੱਲ ਨੂੰ ਇਨਕੇਸ ਕੋਈ ਸਿਚੁਏਸ਼ਨ ਆਉਂਦੀ ਆ
1: ਸਾਡੇ ਕੋਲ ਵੀ ਕਰ ਰਹੇ ਹਾਂ ਤੇ ਨਾਲ ਕਵਰੇਜ ਵੀ।
2: ਯੈਸ, ਅਗਰ ਕੋਈ ਕਲੇਮ ਆ ਗਿਆ ਤਾਂ ਸਾਨੂੰ ਜਿੰਨੇ ਦੀ ਵੀ ਕਵਰੇਜ ਲਈ ਆ ਆਪਾਂ, ਚਾਹੇ ਉਹ 1,00,000 ਸੀ 2,00,000 ਸੀ, ਜਿੰਨੇ ਦਾ ਵੀ ਇੰਸ਼ੋਰੈਂਸ ਦਾ ਪਲਾਨ ਸੀ, ਉਨੇ ਦੇ ਪਲਾਨ ਦਾ ਪੇ ਆਊਟ ਹੋ ਜਾਣਾ ਅਮਾਊਂਟ। ਬਟ ਅਗਰ ਆਪਣਾ ਕੋਈ ਵੀ ਕਲੇਮ ਨਹੀਂ ਆਉਂਦਾ ਤਾਂ ਜਿੰਨਾ ਪ੍ਰੀਮੀਅਮ ਆਪਾਂ ਦਿੱਤਾ ਸੀ ਉਹ ਸਾਰਾ ਇੰਸ਼ੋਰੈਂਸ ਕੰਪਨੀ ਵੱਲੋਂ ਵਾਪਸ ਹੋ ਜਾਣਾ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਇਹਨਾਂ ਪਲਾਨਸ ਦੇ ਰਿਗਾਰਡਿੰਗ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਐਂਡ ਮੇਨ ਚੀਜ਼ ਇਹ ਆ, ਜਦੋਂ ਆਪਾਂ ਨਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਕਰਦੇ ਹਾਂ,
1: ਹਾਂਜੀ,
2: ਉਹਦੇ ਕਲੇਮ ਦੇ ਵਿੱਚ ਬਹੁਤੀਆਂ ਕੰਪਨੀਆਂ ਦੇ ਵਿੱਚ ਇਹ ਹੈਗਾ ਆ ਕਿ 1 month ਦਾ ਸਰਵਾਈਵਲ ਪੀਰੀਅਡ ਆ।
1: ਓਕੇ,
2: ਉਹਦਾ ਮਤਲਬ ਇਹ ਆ ਕਿ ਅਸੀਂ ਪਾਲਿਸੀ ਲਈ ਹੋਈ ਆ, ਅੱਜ ਕੋਈ ਕਲੇਮ ਆਇਆ ਇੰਸ਼ੋਰੈਂਸ ਕੰਪਨੀ ਨੇ ਪਹਿਲਾਂ 30 ਡੇਜ਼ ਵੇਟ ਕਰਨੀ ਆ ਕਿ ਤੁਸੀਂ ਬੰਦਾ ਸਰਵਾਈਵ ਕਰਦਾ ਕਿ ਨਹੀਂ ਕਰਦਾ। ਜੇ ਬੰਦੇ ਨੂੰ 30 ਦਿਨ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਆ ਤਾਂ ਫਿਰ ਆਪਾਂ ਕ੍ਰਿਟੀਕਲ ਇਲਨੈਸ ਦੇ ਇੰਸ਼ੋਰੈਂਸ ਦੇ ਕਲੇਮ ਲਈ ਕੁਆਲੀਫਾਈ ਨਹੀਂ ਕਰਦੇ। ਜੇ 30 ਦਿਨ ਤੋਂ ਬਾਅਦ ਕੁਛ ਹੁੰਦਾ ਹੈਗਾ, ਸੋ ਫਸਟ 30 ਡੇਜ਼ ਅਗਰ ਬੰਦਾ ਸਰਵਾਈਵ ਕਰ ਲੈਂਦਾ ਆ ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਲਈ ਆਪਾਂ ਕੁਆਲੀਫਾਈ ਕਰਦੇ ਸੀ। ਪਰ ਕਈ ਪਰਸਨ ਇਦਾਂ ਦੇ ਹੈਗੇ ਆ ਜਿਹੜੇ ਇਹ
1: ਚੀਜ਼
2: ਫਿਰ ਆਪਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਨਹੀਂ ਮਿਲੂਗਾ ਜੇ ਆਪਣੇ ਕੋਲ ਅਸੀਂ ਉਹੀ ਪਲਾਨ ਲਿਆ ਹੋਇਆ, ਠੀਕ ਆ। ਪਰ ਕਿਉਂਕਿ ਹੁਣ ਇਹੀ ਸਿਚੁਏਸ਼ਨ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਅਗਰ ਪਹਿਲੇ ਦਿਨ 30 ਦਿਨ ਦੇ ਵਿੱਚ ਹੀ ਬੰਦਾ ਨਾ ਰਵੇ ਜਾਂ ਹੁਣ ਬੰਦਾ 2-3 ਹਫ਼ਤੇ ਹੈਗਾ ਆ ਤਾਂ ਅਗਲੇ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਲਈ ਸੀਗੀ ਤਾਂ ਉਹਨੂੰ ਕਲੇਮ ਨਹੀਂ ਮਿਲਿਆ ਕਿਉਂਕਿ 30 ਦਿਨ ਦੇ ਵਿੱਚ ਉਹਦੀ ਡੈਥ ਹੋ ਗਈ, ਕਿਉਂਕਿ 30 ਡੇਜ਼ ਦਾ ਵੇਟਿੰਗ ਪੀਰੀਅਡ ਬਹੁਤੀਆਂ ਸਟੈਂਡਰਡ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਹੈਗਾ ਆ, ਬਟ ਸਾਡੇ ਕੋਲ ਇੱਕ ਪਲਾਨ ਅਵੇਲੇਬਲ ਹੈਗਾ ਆ ਜਿਹਦੇ ਵਿੱਚ ਤੁਹਾਡੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇਕੱਠੀ ਕੰਬਾਈਨ ਹੋ ਜਾਂਦੀ ਆ। ਐਂਡ ਉਹਦੇ ਵਿੱਚ ਉਹਦੀ ਖਾਸੀਅਤ ਇਹ ਆ ਕਿ ਜਿੰਨੀ ਤੁਸੀਂ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਚੂਜ਼ ਕੀਤੀ ਆ, ਲੈਟਸ ਸੇ ਤੁਸੀਂ ਮਿਲੀਅਨ ਡਾਲਰ ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਵਿੱਚੋਂ ਹੀ ਤੁਸੀਂ ਡਿਸਾਈਡ ਕਰ ਸਕਦੇ ਆ ਕਿ ਮੈਨੂੰ 1-2 ਲੱਖ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੀਦੀ ਆ। ਤੇ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਆ ਜਾਂਦਾ ਆ, ਉਹਦੇ ਵਿੱਚ ਕੋਈ ਵੀ ਵੇਟਿੰਗ ਪੀਰੀਅਡ ਨਹੀਂ ਹੈਗਾ। ਉਹਦੇ ਵਿੱਚ ਕੋਈ 30 ਡੇਜ਼ ਦਾ ਸਰਵਾਈਵਲ ਪੀਰੀਅਡ ਨਹੀਂ ਹੈ।
1: ਤੁਹਾਡੇ ਜਿਹੜੇ ਸਾਡੇ ਲਿਸਨਰ ਆ, ਤੁਹਾਡੇ ਮਨ ਚ ਬੜੇ ਸਵਾਲ ਉੱਠ ਰਹੇ ਹੋਣੇ ਇਸ ਵੇਲੇ, ਨੋ ਪ੍ਰੋਬਲਮ, ਹਰਪ੍ਰੀਤ ਜੀ ਤੁਹਾਡੇ ਹਰ ਸਵਾਲ ਦਾ ਜਵਾਬ ਦੇਣਗੇ। ਇਹਨਾਂ ਦਾ ਨੰਬਰ ਨੋਟ ਕਰ ਲਓ,
2: 416-817-6500,
1: ਔਰ ਇਹਨਾਂ ਦਾ ਆਫਿਸ ਮਕਵੀਨ ਅਤੇ ਮੇਫੀਲਡ ਦੇ ਬਿਲਕੁਲ ਕਾਰਨਰ ਤੇ ਆ। ਥੋੜਾ ਜਿਹਾ ਗੱਲ ਸੁਣੋ ਯਾਰ, ਲਾਈਫ ਦਾ ਕੰਮ ਆ, ਬਾਲ ਬੱਚਿਆਂ ਦਾ ਕੰਮ ਆ, ਵਾਈਫ ਹਸਬੈਂਡ ਦਾ ਕੰਮ ਆ, ਕੱਲ ਨੂੰ ਕਿਸੇ ਨੂੰ ਕੁਛ ਹੋ ਜਾਂਦਾ ਫਿਰ ਕਿਹਦੀ ਮਾਂ ਨੂੰ ਮਾਸੀ ਕਹਾਂਗੇ। ਸੋ ਇਹਨਾਂ ਦਾ ਥੋੜਾ ਸਮਾਂ ਕੱਢੋ ਯਾਰ, ਇਹੋ ਜਿਹੇ ਕੰਮ ਲਈ ਹੋਰ ਪੁੱਠੇ ਕੰਮ ਆ ਸ਼ੋਅ ਆ ਜਾਏ ਕਿਤੇ, ਉਹਦੇ ਲਈ ਦਿਲਜੀਤ ਦਾ 5-6 ਘੰਟੇ ਲਾ ਦਿੰਦੇ, ਜਾਣ ਨੂੰ 1.5 ਘੰਟਾ, ਆਉਣ ਨੂੰ 1.5 ਘੰਟਾ, 3 ਘੰਟੇ ਉੱਥੇ ਚੀਕਾਂ ਜਿਹੀਆਂ ਸੁਣਦੇ ਰਹਿੰਦੇ ਆ। ਉਹ 1 ਘੰਟਾ ਕੱਢ ਕੇ ਤੁਸੀਂ ਹਰਪ੍ਰੀਤ ਕੋਲੇ ਬਹਿ ਜਾਓ, ਤੁਹਾਡੀ ਲਾਈਫ ਸੁਧਰ ਜਾਏਗੀ।
2: 416-817-6500।
1: ਬਹੁਤ ਸਾਰੇ ਅੱਜ ਕੱਲ ਟਿਕਟੋਕ ਦੇ ਵੀਡੀਓ ਦੇਖੋਗੇ, ਸਮਰ ਦੀਆਂ ਕੰਸਟਰਕਸ਼ਨ ਦੇ ਕੰਮ ਸ਼ੁਰੂ ਹੋ ਗਏ, ਜਿਹੜਾ ਕੰਸਟਰਕਸ਼ਨ ਦਾ ਗਾਰਬੇਜ ਆ ਉਹ ਸੜਕਾਂ ਤੇ ਸਿੱਟਦੇ ਆ ਅਸੀਂ, ਡੰਪ ਤੇ ਨਹੀਂ ਸਿੱਟਦੇ, ਜਿਵੇਂ ਕਰੈਸਰ ਡਰਾਈਵ ਤੇ ਡੰਪ ਆ, ਇੱਕ ਉਧਰ ਫਿਸ਼ਰਮੈਨ ਹਾਈਵੇ 10 ਤੇ ਡੰਪ ਆ, ਉਹ 5-10 ਡਾਲਰ ਲੈਂਦੇ ਆ ਟਨਾਂ ਦੇ ਹਿਸਾਬ ਨਾਲ, ਉਹ ਸਿੱਟ ਦਿੰਦੇ ਆ ਉੱਥੇ। ਤੁਸੀਂ ਸੜਕਾਂ ਤੇ ਖੂੰਜੀਆਂ ਜਾ ਕੇ ਸਿੱਟ ਦਿੰਦੇ ਹੋ, ਥੋੜਾ ਜਿਹਾ ਨੌਰਥ ਨੂੰ ਜਾ ਕੇ ਫੇਰ ਆ ਜਾਂਦਾ ਫਾਰਮਰ, ਉਹ ਬਣਾਉਂਦਾ ਤੁਹਾਡੀ ਵੀਡੀਓ, ਨਾਲੇ ਕੱਢਦਾ ਮਾਂ ਭੈਣ ਦੀਆਂ ਗਾਲਾਂ, ਤੇ ਨਾਲੇ ਤੁਸੀਂ ਸਮਾਨ ਚੱਕ ਕੇ ਫੇਰ ਘੱਟ ਜੀ ਰੱਖ ਲੈਂਦੇ ਹੋ। ਵਾਏ ਉਹ ਯਾਰ, ਮੈਨੂੰ ਪਤਾ ਕਿ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਨਾ ਮੁਲਕ, ਜੇ ਮੁਲਕ ਬਹੁਤ ਵਧੀਆ, ਪਰ ਇਹੋ ਜਿਹੇ ਕੰਮਾਂ ਲਈ ਨਹੀਂ ਹੈ ਬਣਿਆ ਇਹ। ਐਨੀਵੇ ਗਏ ਤੇ ਆਏ, ਪਹਿਲਾਂ ਟਿੱਕੇ ਵਾਲਿਆਂ ਦਾ ਸੁਨੇਹਾ ਸੁਣੋ।
3: Are you ready? ਟਿੱਕਾ ਜੰਕਸ਼ਨ ਲਈ 647-429-4040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
4: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
5: ਬੇਟਾ,
6: ਹਾਂਜੀ ਮੈਡਮ,
5: ਇਹ ਟੋਮੈਟੋ ਸੂਪ ਇੰਨਾ ਪਤਲਾ ਕਿਉਂ ਆ?
6: ਵੈਸੇ ਨਾ ਸਾਡੇ ਮਾਲਕ ਨੇ ਸਾਨੂੰ ਕਿਹਾ ਕਿ ਸੂਪ ਪਤਲਾ ਹੀ ਰੱਖਿਆ ਕਰੋ, ਤਾਂ ਕਿ ਗਾਹਕ ਸੂਪ ਦੇ ਭਾਂਡੇ ਦਾ ਖੂਬਸੂਰਤ ਡਿਜ਼ਾਇਨ ਵੀ ਦੇਖ ਲਵੇ।
7: ਸਤਿ ਸ੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ 1 ਪਾਰਕਿੰਗ 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈੱਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ, ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
11: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
10: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
1: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
12: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। ਜੀਈ ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਡ ਹੈ ਜੀ, 905-450-2828, 905-450-2828 ਜੀ।
1: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ ਇਹਦਾ ਸਪੈਸ਼ਲ ਪ੍ਰਾਈਜ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ, ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
12: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ ਦੋ ਚੌਦਾ ਕਮੰਡ ਤੋੜਨਾ ਹੈ ਤੇ ਉਹ ਤੋੜਤਾ। ਕੈਨੇਡਾ ਵਾਲਿਆਂ ਨੇ ਅਮਰੀਕਾ ਗੇੜੇ ਘਟਣ ਕਰਕੇ ਸੈਰ ਸਪਾਟਾ ਜਿਹੜਾ ਬਿਜ਼ਨਸ ਹੈ ਉਸਨੂੰ ਕਾਫੀ ਵੱਡਾ ਨੁਕਸਾਨ ਹੋਇਆ ਅਮਰੀਕਾ ਚ। ਲੋਕ ਸਭਾ ਚ ਪੇਪਰ ਲੀਕ ਵਿਰੋਧੀ ਕਾਨੂੰਨ ਹੋਇਆ ਪਾਸ, 10 ਸਾਲ ਤੱਕ ਜੇਲ੍ਹ ਹੋਏਗੀ, 50 ਲੱਖ ਰੁਪਈਏ ਤੱਕ ਜੁਰਮਾਨਾ ਹੋਏਗਾ। ਰਾਹੁਲ ਗਾਂਧੀ ਦਾ ਬੀਜੇਪੀ ਤੇ ਹਮਲਾ ਕਰ ਦਿੱਤਾ ਜੀ ਉਹਨੇ ਉੱਥੇ ਪਾਰਲੀਮੈਂਟ ਚ, ਤੇ ਉਹ ਕਹਿੰਦਾ ਮਾਈਕ ਬੰਦ ਕਰ ਸਕਦੇ ਹੋ ਤੁਸੀਂ, ਵਿਦਿਆਰਥੀਆਂ ਦੀ ਆਵਾਜ਼ ਨਹੀਂ। ਖੇਮਕਰਨ ਦੇ ਪਿੰਡ ਮਰਗਿੰਦਪੁਰਾ ਛੱਪੜ ਵਿਚ ਰਾਤਾਂ ਕੱਟਣ ਵਾਲੀ ਮਜਬੂਰ 70 ਸਾਲਾ ਮਾਂ ਹੈ, ਔਲਾਦ ਨੇ ਛੱਡਿਆ ਹੈ, ਟੈਂਟ ਚ ਆਪਦੀ ਜ਼ਿੰਦਗੀ ਬਤੀਤ ਕਰ ਰਹੀ ਹੈ। ਅਰਪੀ ਜੀ, ਤੁਸੀਂ ਸੁਣਿਆ ਹੋਣਾ ਜਾਂ ਪੜ੍ਹਿਆ ਹੋਣਾ ਜਾਂ ਦੇਖਿਆ ਹੋਣਾ, ਸਾਡੇ ਬੰਦੇ ਇੱਥੋਂ ਜਾਂਦੇ ਆ ਬਾਹਰਲੇ ਮੁਲਕਾਂ ਤੋਂ ਮੈਂ ਜੀ ਚਾਰ ਕੁੜੀਆਂ ਦਾ ਵਿਆਹ ਕਰਤਾ, ਮੈਂ ਜੀ ਪੰਜ ਕੁੜੀਆਂ ਦਾ ਵਿਆਹ ਕਰਤਾ, ਗਰੀਬ ਜਿਹੜੇ ਬੱਚੇ ਆ।
2: ਯੈਸ,
1: ਚਾਈਨੀਜ਼ ਇੱਕ ਕਹਾਵਤ ਆ, ਜੇ ਕੋਈ ਮੱਛੀ ਮੰਗਣ ਆਉਂਦਾ ਨਾ, ਮੈਂ ਮੱਛੀ ਦੇ ਖਾਣ ਨੂੰ, ਉਹਨੂੰ ਮੱਛੀ ਨਾ ਦਿਓ, ਉਹਨੂੰ ਮੱਛੀ ਫੜਨੀ ਸਿਖਾਓ। ਵਿਆਹ ਕਰਦੇ ਗਰੀਬ ਤਾਂ ਗਰੀਬ ਫੇਰ ਰਹੇ ਵਿਚਾਰੇ, ਉਹਨਾਂ ਨੂੰ ਉੱਚ ਵਿਦਿਆ ਦਿਓ, ਉਹਨਾਂ ਨੂੰ ਸਕੂਲਾਂ ਸਕਾਲਾਂ ਦੇ ਜਿਹੜੇ ਖਰਚੇ ਉਹ ਦਿਓ। ਹੁਣ ਆ ਜਿਹੜੀ ਬੇਬੇ ਆ 70 ਸਾਲਾਂ ਦੀ, ਟੈਂਟ ਚ ਰਹਿੰਦੀ ਆ, ਉੱਥੇ ਸੱਪ ਸਲੂਟੀਆਂ ਪਤਾ ਨੀ ਕੀ ਕੋਈ ਤੁਰਿਆ ਫਿਰਦਾ, ਹੁਣ ਕਿਸੇ ਨੇ ਇਹ ਨੀ ਉਹਨੂੰ ਕੋਈ ਝੋਪੜੀ ਦੇ ਦੇਵੇ, ਕੋਈ ਕੁੱਲੀ ਪਾ ਦੇਵੇ ਜਾਂ ਕੋਈ ਕਮਰਾ ਕੁਮਰਾ ਦੇ ਦੇਵੇ। ਹਾਂ, ਮੈਂ ਉੱਥੇ ਕੁੜੀਆਂ ਦੇ ਵਿਆਹ ਕਰੇ ਆਂਦੇ, ਮੈਂ ਜੀ ਉੱਥੇ ਦੇਸੀ ਘੋੜੇ ਚਾਰ ਪੀਪੇ ਦੇ ਤੇ ਆਹ ਕਰਤਾ ਉਹ ਕਰਤਾ, ਉਹ ਸਿਰਫ ਇਸ ਕਰਕੇ ਆ ਆਪਦੀ ਮੈਂ ਤੁਹਾਨੂੰ ਪਤਾ ਲੱਗੇ ਵੀ ਦੇ ਤਾਤਲਾ ਨੇ ਆਹ ਕੀਤਾ ਜੀ ਅਖਬਾਰਾਂ ਚ। ਅੱਛਾ, ਉਹ ਕਿਹੜਾ ਅਖਬਾਰ ਆ ਉੱਥੇ, ਅਜੀਤ, ਉਹਦੇ ਜਿਹੜੇ ਨੁਮਾਇੰਦੇ ਜੇ ਹਰੇਕ ਪਿੰਡ ਚ ਤੁਰੇ ਫਿਰਦੇ ਆ, 200 ਦਿਓ ਜਿਹੜੀ ਮਰਜ਼ੀ ਖਬਰ ਲਵਾ ਲਓ। ਖੈਰ, ਅਸਾਮ ਦੇ ਹੜ੍ਹ ਪੀੜਤਾਂ ਲਈ ਫਰਿਸ਼ਤਾ ਬਣੇ ਪੰਜਾਬ ਦੇ ਨੌਜਵਾਨ, ਅਸਾਮ ਦੇ ਹੜ੍ਹ ਪੀੜਤਾਂ ਲਈ ਸ਼ੁਰੂ ਕੀਤਾ ਵੱਡਾ ਰਾਹਤ ਅਭਿਆਨ। ਇਹ ਜਿਹੜੇ ਨੌਜਵਾਨ, ਇਹਨਾਂ ਨੂੰ ਬੇਬੇ ਨੀ ਦਿੱਤੀ ਪਈ, ਦੂਜੇ ਸੂਬੇ ਚ ਤੁਰੇ ਫਿਰਦੇ ਆ। ਨਹੀਂ, ਸੀਰੀਅਸਲੀ ਥਿੰਕ ਅਬਾਊਟ ਇਟ। ਆਪਣੇ CNE ਦਾ ਮੇਲਾ ਹੁੰਦਾ ਜੀ ਇੱਥੇ, ਉਹਨਾਂ ਦਾ ਕਹਿਣਾ ਹੈ ਕਿ ਅਜੇ ਮੇਲਾ ਦਾ ਮੇਰੇ ਖਿਆਲ ਅਗਸਤ ਚ ਹੁੰਦਾ 15 ਨੂੰ, 50,000 ਜੋਬ ਲੈਟਰ ਔਰ ਅਰਜ਼ੀਆਂ ਦੇ ਚੁੱਕੇ ਨੇ, 50,000 ਚਾਹੀਦੇ ਹੋਣੇ ਨੇ, 1,000-2,000। ਪੀਰ ਪੁਲਿਸ ਦੀ ਅਧਿਕਾਰੀ ਇੱਕ ਬੀਬੀ ਮਿਸਾਗਾ ਦੇ ਇੱਕ ਜਿਮ ਚ, ਇੱਕ ਚੇਂਜ ਰੂਮ ਚ ਗਈ, ਆਪਦਾ ਪਿਸਤੌਲ ਭਰਿਆ ਉੱਥੇ ਛੱਡਈ। ਸਟੋਨੀ ਕ੍ਰੀਕ ਵਿੱਚ ਗੋਲੀਆਂ ਚੱਲੀਆਂ, 2 ਮਰ ਗਏ ਰਾਤ। 15,000 ਟੋਰਾਂਟੋ ਦੇ ਜਿਹੜੇ ਰਹਿਣ ਵਾਲੇ ਆ, ਉਹਨਾਂ ਨੂੰ ਫੈਮਿਲੀ ਡਾਕਟਰ ਮਿਲਿਆ। ਹਰਬੀ ਜੀ, ਇੱਕ ਨਾ ਇਨਸਾਨੀਅਤ ਫਿਤਰਤ ਆ, ਮੈਂ ਰਹਿੰਦਾ ਮਕਵੀਨ ਅਤੇ ਮੇਫਿਰ ਤੇ, ਡਾਕਟਰ ਵੀ ਉੱਥੇ ਹੋਵੇ, ਗਰੋਸਰੀ ਸਟੋਰ ਵੀ ਨਾਲ ਹੋਵੇ, ਗੈਸ ਸਟੇਸ਼ਨ ਵੀ ਨਾਲ ਹੋਵੇ, ਟਿਮ ਹੋਟਲ ਵੀ, ਸਾਰੀਆਂ ਸਹੂਲਤਾਂ ਨੇੜੇ ਹੋਣ, ਏਦਾਂ ਨੀ ਹੁੰਦਾ। ਹੁਣ ਮੈਂ ਸ਼ੈਲਮਨ ਜਾਣਾ ਡਾਕਟਰ ਕੋਲ, ਮੈਨੂੰ 25 ਮਿੰਟ ਲੱਗਦੇ ਆ, ਪਰ ਬ੍ਰੈਂਪਟਨ ਜੇ ਇੱਕ ਖੂਹ ਜੇ ਦੂਜੇ ਜਾਣਾ ਹੋਵੇ ਤਾਂ ਘੰਟਾ ਲੱਗ ਜਾਂਦਾ। ਸੋ ਜਿਹੜੇ ਕਹਿੰਦੇ ਨਾ ਡਾਕਟਰ ਨੀ ਮਿਲਦਾ ਸਾਨੂੰ, ਡਾਕਟਰ ਹੈਗੇ ਆ, ਕਈਆਂ ਦੇ ਲਿਖਿਆ ਹੁੰਦਾ ਨਿਊ ਪੇਸ਼ੈਂਟਸ ਅਵੇਲੇਬਲ, ਉਹ ਜੇ 10 ਮਿੰਟ ਦੂਰ ਆ ਉੱਥੇ ਨੀ ਜਾਣਾ, ਸਾਡੇ ਗੁਆਂਢ ਹੋਣਾ ਚਾਹੀਦਾ,
2: ਨਿਊ ਪੇਸ਼ੈਂਟਸ ਵੈਲਕਮ।
1: ਸਾਬਕਾ ਕੰਜ਼ਰਵੇਟਿਵ MP ਕ੍ਰਿਸ ਅਲੈਗਜ਼ੈਂਡਰ ਉਹ ਟੋਰਾਂਟੋ ਦੀ ਮੇਅਰ ਲਈ ਲੜਨ ਜਾ ਰਿਹਾ ਹੈ। ਜਿੰਨਿਆਂ ਨੇ ਆਉਣਾ ਨਾ, ਆਪਣੇ ਕਾਉਂਸਲਰ, ਰੀਜਨਲ ਕਾਉਂਸਲਰ, ਸਕੂਲ ਟਰੱਸਟੀ, ਇਹਨਾਂ ਨੂੰ ਕੰਜ਼ਰਵੇਟਿਵ ਕਹਿ ਕੇ ਦਿਖਾਓ ਪਹਿਲਾਂ। ਗੱਲ ਸੁਣੋ, ਜੇ ਮੇਰੇ ਵਰਗਾ ਬੰਦਾ ਕੰਜ਼ਰਵੇਟਿਵ ਕਹਿ ਸਕਦਾ, ਤੁਸੀਂ ਵੀ ਕੰਜ਼ਰਵੇਟਿਵ ਕਹਿ ਸਕਦੇ ਹੋ, ਕੋਈ ਵੱਡੀ ਗੱਲ ਤਾਂ ਨੀ ਹੈਗੀ, ਇਹ ਕੰਜ਼ਰਵੇਟਿਵ ਵੀ ਕਹੀ ਜਾਂਦੇ ਆ। ਇੱਕ ਵਾਰ ਫੇਰ ਚੱਲਦੇ ਆ ਲਾਈਵ ਔਨ ਲੋਕੇਸ਼ਨ, ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਅਗੇਨ।
13: ਥੈਂਕ ਯੂ ਵੈਰੀ ਮਚ ਦੇਵ ਭਾਜੀ, ਔਰ ਦੁਬਾਰਾ ਆਉਣ ਦਾ ਸਿਰਫ ਮਕਸਦ ਹੀ ਇਹ ਆ ਕਿ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਜਿਹੜੀਆਂ ਦਿੱਤੀਆਂ ਜਾ ਰਹੀਆਂ, ਇਹਦੇ ਚ GE, ਫਰਿੱਜ ਦੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਬੋਸ਼, ਸੈਮਸੰਗ ਐਂਡ ਸੋਨੀ ਕੰਪਨੀ ਪਾਰਟੀਸਪੇਟ ਕਰ ਰਹੀਆਂ, ਤੇ ਲਾਸਟ ਵੀਕਐਂਡ ਰਹਿ ਗਿਆ ਜੀ, ਤੇ ਲਿਮਿਟਡ ਇਨਵੈਂਟਰੀ ਵੀ ਇਨ ਸਟਾਕ ਹੈ, ਕਦੀ ਨੀ ਸੁਣਿਆ ਹੋਣਾ, ਪਰ ਇਹ 4 ਦਿਨ ਵਾਸਤੇ ਅਸੀਂ ਦੇਵਾਂਗੇ। 50-ਇੰਚ TV 299 ਦਾ, 55-ਇੰਚ TV 399 ਦਾ, 65-ਇੰਚ TV 599 ਦਾ, 75-ਇੰਚ TV ਕਦੀ ਸੁਣਿਆ ਸੀ ਜੀ, 699 ਬਿਲਕੁਲ ਜੀ, ਵੈਰੀ ਲਿਮਿਟਡ ਇਨਵੈਂਟਰੀ ਹੈ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਵਾਸ਼ਰ ਐਂਡ ਡਰਾਇਰ ਲੈਣਾ, $2,500 ਵਾਲਾ ਵਾਸ਼ਰ ਐਂਡ ਡਰਾਇਰ 1799 ਚ ਮਿਲਣਾ, ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $700 ਤੁਸੀਂ ਸੇਵ ਕਰਨੇ ਆ ਕੱਲੇ ਵਾਸ਼ਰ ਐਂਡ ਡਰਾਇਰ ਖਰੀਦਣ ਤੇ ਜੇ ਫਰਿੱਜ ਸਟੋਵ ਡਿਸ਼ ਵਾਸ਼ਰ ਲੈਣਾ ਤੇ $2,000 ਸੇਵ ਕਰਨਾ ਤੁਸੀਂ, ਕਿਉਂਕਿ $5,000 ਵਾਲਾ ਬੰਡਲ ਪੈਕੇਜ $29.99 ਚ ਮਿਲਣਾ ਤੇ $29.99 ਵੀ 6 ਮਹੀਨੇ ਚ ਪੇ ਕਰਨਾ। ਸੋ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਨਕੂਜ਼ੀ ਔਨ ਬੋਵੇਡ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 905-450-2828 ਜੀ,
1: 905-450-2828 ਬਰੈਂਪਟਨ TV ਐਂਡ ਅਪਲਾਈਸਿਸ। ਥੈਂਕ ਯੂ ਸੁਲਤਾਨ ਜੀ ਅਗੇਨ,
13: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
14: ਆਪਣੇ ਵੀਰ JJ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ JJ ਨਿੱਜਰ ਨੂੰ ਕਾਲ ਕਰੋ ਜੀ, 647-201-6002 647-201-6002
15: 2016 ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ. ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616.
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099. ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ. 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ. ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ. ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ. 2155 B ਸਟੀਲਜ਼ ਐਵਨਿਊ, ਨੀਅਰ ਟੋਪ ਰੂਮ, ਯੂਨਿਟ 32. 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ. ਯੂਪੀ ਤੋਂ ਖਬਰ ਆਈ ਆ, ਉੱਥੇ ਦੀ ਜਿਹੜੀ ਰਾਜਧਾਨੀ ਲਖਨਊ, ਤੁਸੀਂ ਲਖਨਊ ਗਏ ਹੋ ਕਦੇ? ਇੱਕ ਵਾਰ ਜਾਣ ਦਾ ਮੌਕਾ ਮਿਲਿਆ. ਲਖਨਊ ਚ ਇੱਕ ਕਿਲਾ ਬਹੁਤ ਵੱਡਾ, ਉਹਦੀਆਂ ਜਿਹੜੀਆਂ ਦੀਵਾਰਾਂ ਨੇ ਉਹ 20-30 ਫੁੱਟ ਚੌੜੀਆਂ ਹੋਣੀਆਂ ਨੇ, ਵਿਚਾਲੇ ਉਹਦੇ ਰਾਹ ਬਣੇ ਹੋਏ ਆ.
2: ਫਿਰ ਦੀਵਾਰਾਂ ਕਦੀ ਰਹਿ ਗਈ ਉਹ?
1: ਨਹੀਂ ਨਹੀਂ, ਤੁਹਾਨੂੰ ਦੱਸਦਾ ਨਾ, ਉਹ ਜੇ ਤੁਸੀਂ ਜਾਣਾ ਇਸ ਟੂਰਿਸਟ, ਤੁਸੀਂ ਅੰਦਰ ਨਹੀਂ ਜਾ ਸਕਦੇ ਉਹਦੇ ਕੰਧਾਂ ਦੇ, ਤੁਹਾਨੂੰ ਉਹਨਾਂ ਦੇ ਜਿਹੜੇ ਗਾਈਡ ਆ ਉਹ ਲੈ ਕੇ ਜਾਂਦੇ, ਤੁਸੀਂ ਅੰਦਰ ਚਲੇ ਗਏ ਭੁੱਲ ਜਾਣਾ ਨਿਕਲਣਾ ਬਾਹਰ ਕਿਵੇਂ ਆ. ਉਹਨੂੰ ਫੂਲ ਬਲਈਆ ਕਹਿੰਦੇ ਆ ਲਖਨਊ ਦੀਆਂ. ਖੈਰ ਗੱਲ ਲਖਨਊ ਤੋਂ ਚੱਲੀ ਸੀ, ਮੈਨੂੰ ਇਹ ਯਾਦ ਆ ਗਿਆ. ਸਾਬਕਾ ਰਾਜ ਮੰਤਰੀ ਉੱਥੇ 7ਵੀਂ ਮੰਜ਼ਿਲ ਦੀ ਰਿਹਾਇਸ਼ ਸੀਗੀ, ਉਹਦੇ ਉੱਥੇ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ. ਜਪਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 13 ਤੋਂ ਵੱਧ ਹੈ. ਇੰਗਲੈਂਡ ਦਾ ਅੱਧੇ ਤੋਂ ਵੱਧ ਜਿਹੜਾ ਏਰੀਆ ਹੈ ਉਹ ਸੋਕੇ ਦੀ ਲਪੇਟ 'ਚ ਹੈ. CJP ਨਾਲ ਕੀਤਾ ਜਿਹੜਾ ਵਾਅਦਾ ਤੋੜ ਰਹੀ ਹੈ ਸਰਕਾਰ. ਦਰਜਣਾ FIR ਵਾਪਸ ਨਹੀਂ ਹੋਈਆਂ. ਪ੍ਰੋਟੈਸਟਰ ਨੇ ਕੀਤੀ ਪੁੱਛਗਿੱਛ, ਕੀ ਹੋਰ ਅੰਦੋਲਨ ਹੋਵੇਗਾ? ਉਹ ਕਿਉਂ ਕੁੱਟਾਂ ਖਾਣੀਆਂ, ਕਿਉਂ ਡੰਡੇ ਖਾਣੇ ਇਹਨਾਂ ਲੋਕਾਂ ਤੋਂ? ਲੋਕ ਸਭਾ ਵਿਚ ਰਾਹੁਲ ਦੇ 50 ਮਿੰਟ ਦੇ ਭਾਸ਼ਣ ਨੇ ਮਚਾਇਆ ਹੰਗਾਮਾ. ਸਾਊਦੀ ਅਰਬ ਇਰਾਨ ਯੁੱਧ ਵਿਚ ਸ਼ਾਮਲ ਹੋ ਗਿਆ. ਇਰਾਕ ਵਿਚ ਅਮਰੀਕਾ ਦੇ ਨਾਲ ਨਾਲ ਇਰਾਨੀ ਪੱਖੀ ਲੜਾਕੂਆਂ ਤੇ ਹਮਲੇ ਕਰ ਦਿੱਤੇ. ਸੰਜੇ ਦੱਤ 67 ਸਾਲ ਦਾ ਹੋ ਗਿਆ. ਹਰਪ੍ਰੀਤ ਜੀ, ਸੰਜੇ ਦੱਤ 67 ਦਾ ਹੋ ਗਿਆ, ਉਹਨੂੰ ਗਿਫਟ ਦਿੱਤਾ ਸਲਮਾਨ ਨੇ ਨਾਲ BMW ਇੱਕ. ਇਹਨਾਂ ਨੂੰ ਇੱਕ ਜਗ੍ਹਾ ਕਿਤੇ ਫਿਲਮ ਜਾ ਕੇ ਠੁਮਕਾ ਮਾਰਿਆ, ਆ ਚੱਕ BMW ਉਹਦੇ ਲਈ. IPL ਦਾ ਵਪਾਰਕ ਮੁੱਲ ਪਹਿਲੀ ਵਾਰ $20 ਅਰਬ ਤੋਂ ਪਾਰ ਹੋ ਗਿਆ. ਇੰਡੀਗੋ ਦੀ ਉਡਾਨ 44 ਮਿੰਟ ਲਈ ਜੈਪੁਰ ਦੇ ਆਸਮਾਨ ਘੁੰਮਦੀ ਰਹੀ, ਆਸਮਾਨ ਵਿਚ ਰਨਵੇ ਨੂੰ ਛੋਇਆ ਤੇ ਦੁਬਾਰਾ ਫੇਰ ਉੱਡ ਗਈ. ਖਰਾਬ ਮੌਸਮ ਕਾਰਨ ਲੈਂਡਿੰਗ ਸੰਭਵ ਨਹੀਂ ਸੀ. ਥਾਈਲੈਂਡ ਵਿਚ 3 ਭਾਰਤੀ ਸੈਲਾਨੀ ਅਗਵਾ ਕਰ ਲਏ ਗਏ, 5 ਭਾਰਤੀ ਗ੍ਰਿਫ਼ਤਾਰ ਕਰ ਲਏ ਗਏ. ਹਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ?
2: ਸੁਦੇਵ ਜੀ, ਆਪਾਂ ਜਿੱਥੇ ਲਿਵਿੰਗ ਬੈਨੀਫਿਟਸ ਦੀ ਇਨਫੋਰਮੇਸ਼ਨ ਦੇ ਰਹੇ ਹਾਂ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਦੀ ਗੱਲ ਕੀਤੀ ਆ, ਥੋੜੀ ਜਿਹੀ ਮੈਂ ਗੱਲ ਕਰਨ ਜਾ ਰਹੀ ਹਾਂ, ਕਿਉਂਕਿ ਜਦੋਂ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਦੀ ਗੱਲ ਕਰਦੇ ਹਾਂ, ਉਹਦੀ ਅੰਡਰ ਰਾਈਟਿੰਗ ਜਿਹੜੀ ਸਟੈਂਡਰਡ ਇੰਸ਼ੋਰੈਂਸ ਪਲਾਨ ਦੀ ਕਾਫੀ ਸਟ੍ਰਿਕਟ ਆ. ਅਗਰ ਤੁਹਾਡੀ ਪੇਰੈਂਟਲ ਮੈਡੀਕਲ ਹਿਸਟਰੀ ਕਰਕੇ ਜਾਂ ਤੁਹਾਡੀ ਕੋਈ ਮੈਡੀਕਲ ਰੀਜ਼ਨਸ ਹੈਗੇ ਆ, ਸੋ ਕੁੱਡ ਪੋਸੀਬਲ ਤੁਹਾਨੂੰ ਜਿਹੜਾ ਸਟੈਂਡਰਡ ਪਲਾਨ ਆ ਉਹ ਨਾ ਮਿਲ ਸਕੇ. ਸੋ ਫੈਮਿਲੀ ਹਿਸਟਰੀ ਦੇ ਵਿੱਚ 1% ਤੋਂ ਜ਼ਿਆਦਾ ਪਰਸਨ ਨੂੰ ਕੋਈ ਹਾਰਟ ਕੰਡੀਸ਼ਨ ਹੋਈ ਹੋਈ ਆ, ਤਾਂ ਵੀ ਸਟੈਂਡਰਡ ਇੰਸ਼ੋਰੈਂਸ ਪਲਾਨ ਦੇ ਵਿੱਚ ਜਾਂ ਤਾਂ ਐਕਸਕਲੂਜ਼ਨ ਹੋ ਸਕਦੀ ਆ ਕਿ ਤੁਹਾਡੀ ਅਗਰ ਹਾਰਟ ਕੰਡੀਸ਼ਨ ਹੋ ਗਈ ਉਹ ਨਹੀਂ ਕਵਰ ਹੋਊਗੀ, ਜਾਂ ਤੁਹਾਨੂੰ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਉਹ ਡਿਕਲਾਈਨ ਕਰ ਸਕਦੀ ਆ ਕਿ ਆਪਾਂ ਕਵਰੇਜ ਨਹੀਂ ਦੇਣੀ ਹੈਗੀ. ਬਟ ਅਗਰ ਤੁਹਾਡੀ ਆਪਣੀ ਕੋਈ ਮੈਡੀਕਲ ਹਿਸਟਰੀ ਆ, ਤੁਹਾਨੂੰ ਪਹਿਲਾਂ ਹਾਰਟ ਕੰਡੀਸ਼ਨ ਆ ਚੁੱਕੀ ਆ, ਪਹਿਲਾਂ ਕੋਈ ਕੈਂਸਰ ਦਾ ਇਸ਼ੂ ਆ ਚੁੱਕਾ ਆ, ਜਾਂ ਡਾਇਬਟੀਜ਼ ਦੇ ਲਈ ਤੁਸੀਂ ਇਨਸੁਲਿਨ ਤੇ ਡਿਪੈਂਡ ਕਰਦੇ ਸੀਗੇ, ਇਹਨਾਂ ਰੀਜ਼ਨਸ ਦੇ ਕਰਕੇ ਵੀ ਤੁਹਾਨੂੰ ਸਟੈਂਡਰਡ ਇੰਸ਼ੋਰੈਂਸ ਪਲਾਨ ਜਿਹੜਾ ਹੈਗਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਉਹ ਨਹੀਂ ਮਿਲਦਾ. ਬਟ ਆਪਣੇ ਕੋਲ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ ਆ, ਜਿਹਦੇ ਵਿੱਚ ਤੁਸੀਂ $75,000 ਤੱਕ ਦੀ ਕਵਰੇਜ ਲਈ ਕੁਆਲੀਫਾਈ ਕਰ ਸਕਦੇ ਆ. ਐਂਡ ਅਗਰ ਤੁਹਾਨੂੰ ਆਲਰੇਡੀ ਪਹਿਲਾਂ ਕੋਈ ਹਾਰਟ ਕੰਡੀਸ਼ਨ ਆ ਵੀ ਚੁੱਕੀ ਆ ਪਾਲਿਸੀ ਲੈਣ ਤੋਂ ਪਹਿਲਾਂ, ਚਾਹੇ ਤੁਹਾਡੇ ਕੋਲ ਉਸ ਵੇਲੇ ਤੁਹਾਡੇ ਕੋਲ ਰੈਗੂਲਰ ਪਲਾਨ ਹੈਗਾ ਸੀ ਜਾਂ ਨਹੀਂ ਸੀਗਾ, ਤੁਸੀਂ ਅਗਰ ਕਵਰੇਜ ਜਿਹੇ ਲੈਣੇ ਹੈਗੇ ਆ ਨਾਨ ਮੈਡੀਕਲ ਤੇ ਇਸ ਤੋਂ ਬਾਅਦ ਅਗਰ ਕੋਈ ਹਾਰਟ ਕੰਡੀਸ਼ਨ ਦੁਆਰਾ ਹੋ ਜਾਂਦੀ ਆ ਸਟਿਲ ਤੁਸੀਂ ਕਵਰਡ ਹੈਗੇ ਆ ਸੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਕਈ ਵਾਰ ਸਾਨੂੰ ਲਿਸਨਰਸ ਦਾ ਕੁਐਸਚਨ ਆਉਂਦਾ ਸੀਗਾ ਕਿ ਅਗਰ ਸਾਨੂੰ ਪਹਿਲਾਂ ਹੀ ਹਾਰਟ ਕੰਡੀਸ਼ਨ ਹੋ ਚੁੱਕੀ ਆ ਪਹਿਲੇ ਸਟੰਟ ਪਿਆ ਹੋਇਆ ਆ ਸੋ ਅਸੀਂ ਹੁਣ ਇਹ ਪਲਾਨ ਲੈਂਦੇ ਹਾਂ ਅਸੀਂ ਕਵਰ ਹੋਵਾਂਗੇ ਕਿ ਨਹੀਂ ਹੋਵਾਂਗੇ ਜਾਂ ਸਾਨੂੰ ਕੈਂਸਰ ਦਾ ਇਸ਼ੂ ਸੀਗਾ ਸਾਡੀ ਉਸ ਚੀਜ਼ ਦੀ ਕਵਰੇਜ ਹੋਊਗੀ ਕਿ ਨਹੀਂ ਹੋਊਗੀ ਡੈਫੀਨੇਟਲੀ ਜਿਹੜਾ ਇਹ ਵਾਲਾ ਪਲਾਨ ਹੈਗਾ ਇਹਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਆ ਸੋ ਕੀ ਇਹਦੀਆਂ ਕੰਡੀਸ਼ਨ ਹੈਗੀਆਂ ਉਹਨੂੰ ਜਾਣਨ ਦੇ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ ਨੰਬਰ ਹੈਗਾ ਜੀ 416-8170-416-800-6500
1: ਆਪਣੇ ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਕ੍ਰਾਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਆਟੋ ਪਾਰਟ ਦੇ ਡੈਡੀਕੇਟਡ ਰਾਨੀ ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ 3000 ਮੀਲ ਵੀਕ ਦੇ ਮਿਲਣਗੇ ਔਸ਼ਵਾ ਟੋਬੀਕੋ ਬੋਲਟਨ ਤੋਂ ਚੱਲਣਾ ਹੈ ਜਾਣਕਾਰੀ ਲਈ ਨੰਬਰ ਹੈ 905-846-2229 8462229 extension 4 ਨਾਲ ਦੀ ਨਾਲ ਮਿਡ ਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ 905-846-2229 ਸਬ ਡਿਵੀਜ਼ਨ ਆਈ ਆ ਘਰਾਂ ਦੀ ਨਹੀਂ ਆ ਲੋਟਾਂ ਦੀ ਆ ਪ੍ਰਾਈਵੇਟ ਲੋਟ ਆ ਏਕੜ ਸਵਾ ਏਕੜ ਡੇਢ ਏਕੜ ਕੁਛ ਇਸ ਤਰ੍ਹਾਂ ਲੋਟ ਨੇ ਦੋ ਲੋਟ ਅਵੇਲੇਬਲ ਨੇ ਉੱਥੇ ਤੁਸੀਂ ਆਪਦਾ ਕਸਟਮਡ ਘਰ ਬਣਾ ਸਕਦੇ ਹੋ ਆਪਦੀ ਮਨਪਸੰਦ ਦਾ ਆਪਦੇ ਡਿਜ਼ਾਇਨ ਦਾ ਆਪ ਆਰਕੀਟੈਕਟ ਤੁਸੀਂ ਕਰਨਾ ਹੈ 5,000, 8,000, 10,000 ਜਿਹੜਾ ਮਰਜ਼ੀ ਬਣਾਓ ਇਹ ਬ੍ਰੈਂਪਟਨ ਤੋਂ ਕੋਈ 35 ਤੋਂ 40 ਮਿੰਟ ਦੂਰ ਹੈ ਸਿਰਫ ਜਤਿੰਦਰ ਹੁਣਾਂ ਨੂੰ ਫੋਨ ਕਰ ਲਓ 416-265-2222 ਇਹਨਾਂ ਦਾ ਨੰਬਰ ਹੈ ਲਓ ਜੀ ਜਾਣੇ ਆਉਂਦੇ ਹਾਂ ਸਟੇ ਟਿਊਨ ਤਕਦੀਰ ਤੇ ਨਹੀਂ ਸੱਜਣਾ ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ ਡਕ ਸਿਸਟਮ ਸਾਫ਼ ਕਰਾਉਣਾ
16: ਅਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ
17: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ
18: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ ਭਾਵੇਂ ਹੋਵੇ ਡਕਟ ਕਲੀਨਿੰਗ ਰੈਜ਼ੀਡੈਂਸ਼ੀਅਲ ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616
19: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ
20: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
19: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 647-429-4040 ਟਿੱਕਾ ਜੰਕਸ਼ਨ 2958 Queen Street East, Unit 26, Brampton.
1: ਆਪਣੇ ਨਾਲ ਤੁਸੀਂ ਐਡਵਰਟਾਈਜ਼ ਕਰਨੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਹਰਪੀ ਜੀ
2: ਹਾਂਜੀ
1: 4 ਚੰਦ ਤਾਂ ਸਾਰੇ ਲਾਉਂਦੇ ਅਸੀਂ 8 ਚੰਦ ਲਾਵਾਂਗੇ
2: ਠੀਕ
1: ਹੈ ਲੋਕਾਂ ਨੂੰ ਵੱਖਰਾ ਕਰਨਾ ਤੋ ਸਾਡੇ ਨਾਲ ਸੰਪਰਕ ਕਰ ਲਿਓ ਨੰਬਰ ਨੇ 416-677-0609 ਇਸੇ ਕਰਕੇ ਅਸੀਂ ਕੀ ਕਹਿੰਦੇ ਹਾਂ
21: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ
2: ਬਿਲਕੁਲ ਦੇਵ ਜੀ ਸੋ ਜਿੱਥੇ ਆਪਾਂ ਇੰਸ਼ੋਰੈਂਸ ਪਲਾਨਸ ਦੀ ਇਨਫੋਰਮੇਸ਼ਨ ਦੇ ਰਹੇ ਹਾਂ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ ਹਰੇਕ ਬੰਦੇ ਦੀ ਅਫੋਰਡੇਬਿਲਟੀ ਹਰੇਕ ਬੰਦੇ ਦੀ ਕੀ ਨੀਡਸ ਹੈਗੀਆਂ ਉਹਨਾਂ ਦੇ ਅਕੋਰਡਿੰਗਲੀ ਤੁਹਾਡੇ ਪਲਾਨ ਨੂੰ ਡਿਜ਼ਾਇਨ ਕੀਤਾ ਜਾ ਸਕਦਾ ਆ ਤੁਹਾਨੂੰ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਨਲੈਸ ਡਿਸੇਬਿਲਟੀ ਤਿੰਨੋਂ ਕਵਰੇਜਿਸ ਦੀ ਜ਼ਰੂਰਤ ਆ ਅਸੀਂ ਕੰਬੀਨੇਸ਼ਨ ਦੇ ਵਿੱਚ ਇਹ ਪਲਾਨ ਕੋਂਬੋ ਤਿਆਰ ਕਰ ਸਕਦੇ ਹਾਂ ਜਿਹਦੇ ਵਿੱਚ ਤੁਸੀਂ ਆਪਣੀ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇ ਤੁਸੀਂ ਲਾਈਫ ਇੰਸ਼ੋਰੈਂਸ ਤੋਂ ਜੇ ਪਰਮਾਨੈਂਟ ਪਲਾਨ ਲੈਣੇ ਹੈਗੇ ਆ ਡਿਵੀਡੈਂਟ ਆਪਸ਼ਨ ਦੇ ਨਾਲ ਪਲਾਨ ਲੈਣੇ ਹੈਗੇ ਆ ਉਹਨਾਂ ਦੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਜਾਂ ਆਪਣੇ ਬੱਚਿਆਂ ਦੇ ਲਈ ਤੁਸੀਂ ਇਹ ਕਵਰੇਜ ਦੇਖ ਰਹੇ ਹਾਂ ਜਿੱਥੇ ਬੱਚਿਆਂ ਦਾ RESP ਦਾ ਪਲਾਨ ਹੈਗਾ ਆ ਜਿਹਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਦੇ ਲਈ ਫੰਡਿੰਗ ਕਲੈਕਟ ਹੋ ਸਕੇ ਤੇ ਉਸ ਤੋਂ ਇਲਾਵਾ ਅਗਰ ਉਹਨਾਂ ਦੇ ਲਈ ਤੁਸੀਂ ਲਾਈਫ ਇੰਸ਼ੋਰੈਂਸ ਦਾ ਡਿਵੀਡੈਂਟ ਵਾਲਾ ਪਲਾਨ ਕਰਨਾ ਚਾਹੁੰਦੇ ਆ ਉਹਦੀ ਵੀ ਡਿਟੇਲ ਸਾਡੇ ਕੋਲੋਂ ਲੈ ਸਕਦੇ ਆ ਸੋ ਕੋਈ ਵੀ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਜਾਂ ਫਿਰ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਬਾਰੇ ਫਾਇੰਡ ਆਊਟ ਕਰਨਾ ਹੈਗਾ ਜਾਂ ਜਿੰਨੇ ਵੀ ਇਨਵੈਸਟਮੈਂਟ ਪਲਾਨ ਹੈਗੇ ਆ ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਹੈਗਾ ਆ ਤੁਹਾਡਾ ਟੀ PFSA ਦਾ ਅਕਾਊਂਟ ਆ, RRSP ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਜਾਂ ਫਿਰ ਜਿਨ੍ਹਾਂ ਵੀ ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਆ ਜਿਨ੍ਹਾਂ ਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਦੀ ਅਪਰੂਵਲ ਮਿਲੀ ਹੋਈ ਆ CRA ਤੋਂ, ਤੇ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, $90,000 ਤੱਕ ਦੀ ਗ੍ਰਾਂਟ ਲੈਣ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਸੋ ਗ੍ਰਾਂਟ ਲੈਣ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਸੋ ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰਨੀ ਆ, ਕਿੰਨੀ ਗ੍ਰਾਂਟ ਗਵਰਨਮੈਂਟ ਤੋਂ ਮਿਲਣੀ ਆ, ਕਦੋਂ ਇਹ ਪੈਸੇ ਲੈ ਸਕਦੇ ਆ, ਇਹਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, ਤੇ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ, ਅਗਰ ਤੁਸੀਂ ਲਾਇਸੈਂਸ ਲੈਣਾ ਹੈਗਾ ਆ ਜਾਂ ਫਿਰ ਆਲਰੇਡੀ ਲਾਇਸੈਂਸਡ ਹੈਗੇ ਆ, ਤੁਹਾਨੂੰ ਟ੍ਰੇਨਿੰਗ ਦੇ ਇਸ਼ੂ ਆ ਰਹੇ ਆ, ਤੁਸੀਂ ਇੱਕ ਵਧੀਆ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਆ, ਵਧੀਆ ਆਫਿਸ ਸਟਰਕਚਰ ਚਾਹੁੰਦੇ ਆ, ਤਾਂ ਜ਼ਰੂਰ ਤੁਸੀਂ ਇੱਕ ਵਾਰ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ। ਆਫਿਸ ਹੈਗਾ ਜੀ ਮੈਕਵੀਨ ਤੇ ਮੇਫੀਲਡ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 416-817-6500-416-817-6500।
0: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
20: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ DJ ਨਾਈਟ ਦੇ ਨਾਲ।
0: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
3: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
22: ਆ ਭੈਣੇ, ਖਰੀਦ ਲਿਆ ਗਹਿਣੇ?
23: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
22: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
23: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
24: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
1: ਆਪਣੇ ਨੰਬਰ ਨੇ 416-677-0609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
24: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
25: ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ TV ਨੇ,
26: ਜੋ ਅੱਜ ਹੀ ਬ੍ਰੈਂਪਟਨ TV ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32-98 ਇੰਚ ਦੇ ਲੇਟੈਸਟ TV ਵੀ ਅਵੇਲੇਬਲ ਨੇ।
24: ਬ੍ਰੈਂਪਟਨ TV ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।

0: 32, 55, 80, 93, 91।
1: गलत काउंटिंग सिखाई जाने हो?
2: ओ, काउंटिंग नहीं, ए ते 32, 55, 80 ते 98 इंच दे टीवी ने
3: जो आज ही ब्रैम्पटन टीवी एंड अप्लायंसेस तो आए ने। इन्ना कोल सारे हाउसहोल्ड अप्लायंसेस मिलेंगे, हर ब्रांड बहुत ही बढ़िया प्राइस ते, 32 to 98 इंच दे लेटेस्ट टीवी भी अवेलेबल ने।
1: ब्रैम्पटन टीवी एंड अप्लायंसेस, 801 बोवे ड्राइव नियर चिंगोजी, कॉल 90।
4: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: information, call Singh Harjeet at 647-448-1000.
1: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 5 ਫੈਂਡਰ ਬੇ ਬ੍ਰੈਂਟਨ 9985 ਬਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
2: ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਗੇਜ ਦੀ ਲੋੜ ਹੈ ਜਿਵੇਂ ਫਸਟ ਔਰ ਸੈਕੰਡ ਮੋਰਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
3: ਤਾਂ ਫਿਕਰ ਕਿਉਂ ਕਰਦੇ ਹੋ ਨੀਲਮ ਸਦੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
2: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
3: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
3: ਅੱਜ ਹੀ ਕਾਲ ਕਰੋ ਨੀਲਮ ਸਦੋਵ ਨੂੰ
2: 647-739
4: ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ ਇੰਪੋਸੀਬਲ ਇਜ਼ ਨਥਿੰਗ ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। 1 ਘੰਟਾ ਨਿਕਲ ਚੁੱਕਾ ਹੈ ਤੇ 2 ਘੰਟੇ ਦਾ ਤੁਹਾਡਾ ਤੇ ਮੇਰਾ ਸਾਥ ਅਜੇ ਹੋਰ ਹੈ। 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-4444 ਸਟੂਡੀਓ ਦਾ ਨੰਬਰ ਹੈ ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ ਜੋ ਕਿ ਤੁਹਾਡੇ ਲਈ ਲੈ ਕੇ ਆਏ ਨੇ ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਰੋਡ ਐਂਡ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫ੍ਰੀ ਹੋਲਡ ਟਾਊਨ ਹਾਊਸਿਸ ਜਿਨ੍ਹਾਂ ਦੀ ਪ੍ਰਾਈਸ ਹੈਗੀ ਹੈ 5,96,000। ਇਹਨਾਂ ਤੋਂ ਸ਼ੁਰੂ ਹੁੰਦੀ ਹੈ, 5,96,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਤੇ ਇਹ ਬਿਲਕੁਲ ਤੁਸੀਂ ਨਾ ਠੀਕ ਸੁਣਿਆ ਕਿ ਜਿਹੜੇ ਕੈਲੇਡਨ ਦੇ ਵਿੱਚ ਫ੍ਰੀ ਹੋਲਡ ਟਾਊਨ ਹਾਊਸਿਸ ਨੇ ਇੰਨੀ ਘੱਟ ਪ੍ਰਾਈਸਿਸ ਦੇ ਵਿੱਚ ਮਿਲ ਰਹੇ ਆ। 5,96,000 ਤੋਂ ਸਟਾਰਟ ਹੋ ਰਹੇ ਨੇ। ਕਲੋਜ਼ਿੰਗ ਇਹਨਾਂ ਦੀ ਹੋਏਗੀ ਐਂਡ ਆਫ 2027 ਐਂਡ ਸਟਾਰਟਿੰਗ ਆਫ 2028। ਕੈਲੇਡਨ ਸ਼ਹਿਰ ਦੇ ਵਿੱਚ ਇਹ ਮੇਫੀਲਡ ਰੋਡ ਐਂਡ ਹਰਨਟਾਰੀਓ ਸਟਰੀਟ ਦੇ ਉੱਪਰ ਯਾਨੀ ਹਾਈਵੇ 10 ਵੀ ਕਹਿ ਸਕਦੇ ਹਾਂ। ਇਹਦੇ ਤੇ ਇਹ 3 ਟਾਈਪ ਦੇ ਟਾਊਨ ਹਾਊਸਿਸ ਨੇ ਜਿਹੜੇ ਕਿ ਤੁਹਾਡੇ ਲਈ ਆ ਰਹੇ ਨੇ ਬੜੀ ਜਲਦੀ। 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਦੇ ਨਾਲ ਨੇ। 3 ਫਲੋਰ ਦੇ ਸਿਟੀ ਟਾਊਨਸ ਨੇ ਜਿਹੜੇ ਕਿ ਡਬਲ ਕਾਰ ਗਰਾਜ ਦੇ ਨਾਲ ਆਉਣਗੇ ਜਿਹਨਾਂ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ। ਤੇ 3 ਫਲੋਰ ਦੇ ਵੀ ਬੈਕ ਟੂ ਬੈਕ ਟਾਊਨ ਹਾਊਸਿਸ ਆ ਰਹੇ ਨੇ। ਤੇ ਇਸ ਤੋਂ ਇਲਾਵਾ ਮੈਂ ਦੱਸ ਦੇ ਕਿ ਜਿਹੜੇ ਸਾਰੇ ਫ੍ਰੀਹੋਲ ਟਾਊਨ ਹਾਊਸਿਸ ਨੇ ਇਹਨਾਂ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਤੇ ਓਕ ਦੀਆਂ ਸਟੇਅਰਸ ਲੱਗਣਗੀਆਂ। ਹਰੇਕ ਫਲੋਰ ਦੇ ਉੱਪਰ 9 ਫੁੱਟ ਦੀ ਸੀਲਿੰਗ ਹੋਏਗੀ। 0 ਡਿਵੈਲਪਮੈਂਟ ਚਾਰਜਿਸ ਹੋਣਗੇ। ਫ੍ਰੀ ਅਸਾਈਨਮੈਂਟ ਕਲੋਜ਼ ਹੋਏਗਾ। 5 ਅਪਲਾਈਂਸਿਸ ਦਾ ਪੈਕੇਜ ਵੀ ਬਿਲਕੁਲ ਫ੍ਰੀ ਮਿਲ ਰਿਹਾ ਤੁਹਾਨੂੰ ਤੇ $10,000 ਦੇ ਡਿਕੋਰ ਡਾਲਰਸ ਨੇ। ਤੇ ਇਹਦੇ ਲਈ ਵੀ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ, ਕਿਉਂਕਿ ਬੜਾ ਵਧੀਆ ਕਮਾਲ ਦਾ ਪ੍ਰੋਜੈਕਟ ਹੈ ਇਹ। ਐਂਡ ਆਫ 2027 ਜਾਂ ਸਟਾਰਟਿੰਗ ਆਫ 2028 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋ ਜਾਣੀ ਹੈ। 5,96,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਰੋਡ ਐਂਡ ਹਰਨਟਾਰੀਓ ਸਟਰੀਟ ਦੇ ਉੱਪਰ ਇਹ ਨਵੇਂ ਘਰ ਆ ਰਹੇ ਨੇ। ਟੀਮ ਸਿੱਧੂ ਦਾ ਨੰਬਰ 416-302-0016-416-302-0016 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਟੀਮ ਸਿੱਧੂ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ।

ਜੇ ਤੁਸੀਂ ਆਪਣੇ ਘਰਾਂ ਚ ਆਪਣੇ ਆਫਿਸ ਜਾਂ ਆਪਣੇ ਰੈਸਟੋਰੈਂਟ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰੋਫੈਸ਼ਨਲ ਪੇਂਟਰਸ ਨੇ ਸੰਦਲ ਪੇਂਟਿੰਗ ਵਾਲੇ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਕਿਤੇ ਵੀ ਤੁਸੀਂ ਪੇਂਟ ਕਰਵਾ ਸਕਦੇ ਹੋ, ਘਰਾਂ ਚ ਕਰਵਾਉਣਾ ਹੋਵੇ ਜਾਂ ਆਪਣੇ ਗਰਾਜ ਚ ਪੇਂਟ ਕਰਵਾਉਣਾ ਜਾਂ ਆਪਣੇ ਰੈਸਟੋਰੈਂਟ ਚ ਆਪਣੇ ਆਫਿਸ ਚ ਵੇਅਰ ਹਾਊਸ ਚ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ, ਪ੍ਰੋਫੈਸ਼ਨਲ ਪੇਂਟਰਸ ਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਪੂਰਾ GTA ਏਰੀਆ ਇਹ ਕਵਰ ਕਰਦੇ ਨੇ, ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਲੰਡਨ, ਕੇਂਬ੍ਰਿਜ, ਸਕਾਰਬਰੋ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹਨਾਂ ਦੇ ਕੋਲੋਂ ਪੇਂਟ ਕਰਵਾਓ। ਇਹ ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਇਹ ਯੂਜ ਕਰਦੇ ਨੇ, ਤੁਹਾਡੇ ਬਜਟ ਦੇ ਵਿੱਚ ਵੀ ਹੋਏਗਾ ਤੇ ਪੂਰਾ ਐਂਡ ਟੋਪ ਕੁਆਲਿਟੀ ਦਾ ਪੇਂਟ ਹੋਏਗਾ ਤੇ ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ, ਕਿਤੇ ਵੀ ਇੱਧਰ ਉੱਧਰ ਛਿੱਟੇ ਨਹੀਂ ਡਿੱਗੇ ਰਹਿੰਦੇ, ਪੂਰਾ ਐਨ ਕਲੀਨ ਕੰਮ ਕਰਕੇ ਦੇਣਗੇ। ਸੰਦਲ ਪੇਂਟਿੰਗ, ਸੁਖਜੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ 6478233136478223 ਸੰਦਲ ਪੇਂਟਿੰਗ ਦਾ ਨੰਬਰ ਹੈ। ਤੇ ਲੋ ਫਿਰ ਸੁਣੀਏ ਆਪਾਂ ਨੈਕਸਟ ਫਰਮਾਇਸ਼ੀ ਗਾਣਾ, ਮੁਹੰਮਦ ਰਫੀ ਨਰਿੰਦਰ ਬੀਬਾ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

लाट लाट लाट।

0: बाजड़ने
1: देखियो यार।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 905-564-4444। ਸਟੂਡੀਓ ਦਾ ਨੰਬਰ ਹੈ। ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਹੜੇ ਕਿ ਸਾਡੇ ਲਈ ਬਹੁਤ ਵਧੀਆ ਡੀਲਸ ਲੈ ਕੇ ਆਏ ਨੇ ਅਪਲਾਇੰਸਿਸ ਦੇ ਵਿੱਚ। ਤੁਸੀਂ ਆਪਣੇ ਘਰਾਂ ਚ ਅਪਲਾਇੰਸਿਸ ਦੇ ਬੰਡਲਸ ਲੈ ਕੇ ਆਓ। ਇਹਨਾਂ ਦੀਆਂ ਦੋ ਲੋਕੇਸ਼ਨ ਨੇ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ ਤੇ। ਦੋਨਾਂ ਲੋਕੇਸ਼ਨ ਦੇ ਉੱਪਰ ਹੀ ਤੁਹਾਡੇ ਲਈ ਬਹੁਤ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ ਇਸ ਵੀਕਐਂਡ ਦੇ ਲਈ। ਤੇ ਗੱਲਬਾਤ ਕਰਦੇ ਹਾਂ ਮਨਜੀਤ ਗਿੱਲ ਜੀ ਦੇ ਨਾਲ ਤੇ ਡੀਲਸ ਦੀ ਜਾਣਕਾਰੀ ਲਵਾਂਗੇ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਵਿਜ਼ਿਟ ਕਰਨਾ। ਜੇ ਘਰ ਦੇ ਲਈ ਕੋਈ ਵੀ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਹੋ, ਸਭ ਤੋਂ ਪਹਿਲਾਂ ਜੇ ਆਪਣੇ ਘਰ ਦੇ ਲਈ 3 ਪੀਸ ਦਾ ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਤੇ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $29.99 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਲਈ 4 ਦੇ 4 ਅਪਲਾਇੰਸਿਸ ਦਾ ਸੈੱਟ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਪ੍ਰਾਈਸ ਤੋਂ ਘਟਾ ਕੇ $25.99 ਚ ਬੇਸਮੈਂਟ ਲਈ ਫਰਿੱਜ, ਸਟੋਵ, ਵਾਸ਼ਰ ਤੇ ਡਰਾਇਰ ਦਾ ਸੈੱਟ ਤੁਸੀਂ ਲਗਾ ਸਕਦੇ ਹਾਂ। ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ, $2,024 ਦਾ ਲੇਟੈਸਟ ਮਾਡਲ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ
0: 905-450-0054-905-450-0054-905-450-0054 ਅਪਲਾਇੰਸ ਜੰਕਸ਼ਨ ਦਾ ਨੰਬਰ ਹੈ। ਆਟੋਮੋਟਿਵ ਰਿਪੇਅਰ ਦੇ ਨਾਲ ਜ਼ਰੂਰ ਸੰਪਰਕ ਕਰੋ, ਜਿਹੜੇ ਤੁਹਾਡੇ ਕਾਰਸ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰਵਾ ਸਕਦੇ ਹੋ। ਅੱਗੇ ਹੁਣ ਵਿੰਟਰਸ ਆ ਰਹੀ ਹੈ, ਸੋਰੀ ਵਿੰਟਰ ਆ ਰਹੀ ਹੈ, ਤਾਂ ਤੁਸੀਂ ਵਿੰਟਰ ਟਾਇਰ ਪਾਉਣੇ ਹੋਣ, ਆਲ ਸੀਜ਼ਨ ਟਾਇਰਸ ਪਾਉਣੇ ਹੋਣ, ਇਹਨਾਂ ਦੇ ਕੋਲ ਪਹੁੰਚੋ। ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਾਉਣ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣੀ ਹੈ, ਜ਼ਰੂਰ ਗੱਲਬਾਤ ਕਰੋ ANJ ਆਟੋਮੋਟਿਵ ਰਿਪੇਅਰ। ਪੰਜਾਬੀ, ਇੰਗਲਿਸ਼, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ ਤੇ ਪਹੁੰਚੋ 91 Healy Road ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਨੰਬਰ 905-855-7596 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਤੇਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਜਿਹੜੀ ਹੈਗੀ ਹੈ, 294 Walker Drive ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਦੇ ਉੱਪਰ ਜ਼ਰੂਰ ਪਹੁੰਚੋ ਤੇ ਅੱਜ ਤੁਸੀਂ ਲੈ ਕੇ ਆਓ ਮਾਡਰਨ ਫਰਨੀਚਰ ਬੈਸਟ ਡੀਲਸ ਦੇ ਵਿੱਚ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਸਿੱਧਵਾਂਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਅਸੀਂ ਪਹੁੰਚੇ ਹੋਏ ਹਾਂ ਗ੍ਰੈਂਡ ਫਰਨੀਚਰ ਦੇ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ
0: ਜੀ।
2: ਤੁਸੀਂ ਆਓ, ਢੇਰ ਸਾਰੇ ਪੈਸੇ ਦੀ ਬਚਤ ਕਰੋ। ਅੱਜ ਸ਼ਾਮ ਕਿੰਨੇ ਵਜੇ ਤੱਕ ਖੁੱਲੇ ਸੋ?
3: ਬਿਲਕੁਲ ਸੱਚੋ ਬਾਅਦ ਅਸੀਂ ਰਾਤ ਦੇ 8 ਵਜੇ ਤੱਕ ਪਰਿਵਾਰਾਂ ਲਈ ਓਪਨ ਆ, ਤੇ ਕੱਲ ਨੂੰ ਵੀ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ 294 Walker Drive ਦੇ ਉੱਪਰ, 294 Walker Drive ਤੇ ਸੱਚੋ ਬਾਅਦ ਨਾਲ ਦੀ ਨਾਲ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ, ਲਾਈਟ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਜੈਲੋ ਕਲਰ ਦੀ ਐਲਈਡੀ ਲਾਈਟ, ਗੋਲਡ ਟ੍ਰਿਮ ਪਰਫੋਰਮੈਂਸ ਫੈਬਰਿਕ ਲੱਗੀ ਹੋਈ ਆ, ਪਲੱਸ ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡਰੈਸਰ ਦੇ ਜਿਹੜੇ ਡਰੋਰ ਸੋਫਟ ਕਲੋਜ਼ਰ ਨੇ, ਤੇ ਸਭ ਗੋਲਡਨ ਕਲਰ ਦੇ ਸੋਨੇ ਰੰਗੇ ਜਿਹੜੇ ਨਾਲ ਜਿਹੜੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਉੱਪਰ ਵਾਇਰਲੈਸ ਚਾਰਜਰ, ਗੋਲਡਨ ਕਲਰ ਦੇ ਹੈਂਡਲ ਨਾਈਟ ਸਟੈਂਡ ਵੀ ਲੱਗੇ ਹੋਏ ਨੇ, ਕਿੰਗ ਸਾਈਜ਼ ਦਾ ਬੈੱਡ, ਐਲਈਡੀ ਲਾਈਟਾਂ ਦੇ ਨਾਲ ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ ਸੋਫਟ ਕਲੋਜ਼ਰ, ਗੋਲਡਨ ਕਲਰ ਦੇ ਹੈਂਡਲ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਉੱਪਰ ਵਾਇਰਲੈਸ ਚਾਰਜਰ ਹੈ। ਸੋ ਲਾਈਟ ਗ੍ਰੇ ਕਲਰ ਦਾ ਕੰਪਲੀਟ ਬੈਡਰੂਮ ਸੈੱਟ ਹੈ, ਜਿਹਦੀ ਫਲੋਰ ਦੀ ਪ੍ਰਾਈਸ $4500 ਸੀ। ਜਿੰਨੇ ਵੀ ਪਰਿਵਾਰ ਅੱਜ ਰਾਈਟ ਵੇ ਸਾਡੇ ਕੋਲ ਇੰਸਟੋਰ ਆ ਜਾਣਗੇ, $4500 ਬੈਡਰੂਮ ਸੈੱਟ 4599 ਦਾ ਸਿੱਧੂ ਸਾਹਿਬ ਤੋਹਫੇ ਅੱਜ ਦੋ ਮਿਲਣੇ ਆ, ਕਿਉਂਕਿ ਦੇਸ਼
2: ਭਗਤ ਕਰ ਦੀਏ
3: ਤਿੰਨ ਤੋਹਫੇ ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ। ਇੱਕ ਤਾਂ ਕਿੰਗ ਸਾਈਜ਼ ਦਾ ਮੈਟਰਸ $4500 ਬਿਲਕੁਲ ਫ੍ਰੀ, ਤੇ ਨਾਲ ਦੂਜਾ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ
2: ਫ੍ਰੀ।
3: ਤੀਜਾ ਤੋਹਫਾ ਦੇਸ਼ ਪ੍ਰਦੇਸ਼ ਵੱਲੋਂ ਵੱਲੋਂ ਟੋਸਟਰ ਬਿਲਕੁਲ
2: ਫ੍ਰੀ।
3: ਸੋ ਕਿੰਗ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ
2: ਬੈਡਰੂਮ ਸੈੱਟ ਬਹੁਤ ਸੋਹਣਾ ਹੈ
3: ਜੀ ਭਾਜੀ,
2: ਘਰ ਦਾ ਸ਼ਿੰਗਾਰ ਬਣੇਗਾ ਬੜਾ ਵਧੀਆ
3: ਜੀ ਜੀ।
2: ਪ੍ਰਾਈਸ ਬੜੀ ਵਾਜਬ ਹੈ ਜੀ
3: ਬਿਲਕੁਲ $4500 ਬੈਡਰੂਮ ਸੈੱਟ ਸਿੱਧੂ ਸਾਹਿਬ $1999 ਦਾ, ਤੇ ਗੋਲਡਨ ਕਲਰ ਦੇ ਸੋਹਣੇ ਰੰਗੇ ਜਿਹੜੇ ਉੱਪਰ ਹੈਂਡਲ ਲੱਗੇ ਜਗਮਗ ਕਰ ਰਹੇ
2: ਆ,
3: ਤੇ ਨਾਲ ਦੀ ਨਾਲ ਟੈਲੀਵਿਜ਼ਨ ਫ੍ਰੀ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਤੇ ਨਾਲ ਟੋਸਟਰ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਨੇ, ਤੇ ਇਹਦੇ ਨਾਲ ਦੀ ਨਾਲ ਸਿੱਧੂ ਸਾਹਿਬ ਬਹੁਤ ਸਾਰੇ ਜਿਹੜੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਕੌਫੀ ਟੇਬਲ, ਮੈਟਰਸ, ਕਸਟਮਾਈਜ਼ ਸੋਫਾ ਸੈੱਟ, ਪਾਵਰ ਰਿਕਲਾਈਨਰ ਦੇ ਸੋਫਾ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਆ। ਲੋਸਟ ਪ੍ਰਾਈਸ ਦੇ ਨਾਲ ਤੋਹਫੇ ਇੰਤਜ਼ਾਰ ਕਰ ਰਹੇ ਆ। 294 ਵੋਕਨ ਡਰਾਈਵ ਦੇ ਉੱਪਰ, 294 ਵੋਕਨ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਨ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ।
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਔਰ ਬੜੀ ਪਿਆਰੀ ਡੀਲ ਦੋਸਤੋ ਦਾ ਮੇਲ ਆਊਟ ਕਰੋ, ਅੱਜ ਸ਼ਾਮ ਦੇ 7 ਵਜੇ ਦੇ ਖੁੱਲੇ ਨੇ ਗ੍ਰੈਂਡ ਫਰਨੀਚਰ, 294 ਵੋਕਨ ਡਰਾਈਵ, ਗੇਟਵੇ ਦੇ ਕੁਈਨ ਬ੍ਰੈਂਟਨ ਦੇ ਵਿੱਚ। ਇੱਥੇ ਤੁਸੀਂ ਆਉਣਾ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ 905-302-9494 ਟੈਲੀਫੋਨ ਨੰਬਰ ਹੈ ਜੀ ਮਨਪ੍ਰੀਤ
0: ਜੀ। ਬਿਲਕੁਲ ਜ਼ਰੂਰ ਤੁਸੀਂ ਪਹੁੰਚ ਸਕਦੇ ਹੋ, ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਪੂਰੇ 4 ਵਜੇ ਤੱਕ, ਤੇ ਤੁਸੀਂ ਵੀ ਆਪਣੀ ਪਸੰਦ ਦਾ ਮਾਡਰਨ ਫਰਨੀਚਰ ਲੈਣ ਲਈ ਪਹੁੰਚੋ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਦੇ ਉੱਪਰ। ਤੇ ਗਿਲਸ ਸਵੀਟ ਫੈਕਟਰੀ ਨੂੰ ਜ਼ਰੂਰ ਯਾਦ ਰੱਖੋ, ਜਿਹੜੇ ਪਿਓਰ ਵੈਜੀਟੇਰੀਅਨ ਨੇ, ਲਾਈਵ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਮਸ਼ੀਨ ਮੇਡ ਸਮੋਸੇ ਲੈਣੇ ਹੋਣ, ਹੈਂਡਮੇਡ ਸਮੋਸੇ ਲੈਣੇ ਹੋਣ, ਦੋਵੇਂ ਤਰ੍ਹਾਂ ਦੇ ਅਵੇਲੇਬਲ ਨੇ, ਐਂਡ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਆ। ਹਰ ਤਰ੍ਹਾਂ ਦੀਆਂ ਮਿਠਾਈਆਂ ਲੈ ਕੇ ਆਓ, ਸ਼ੁੱਧ ਖੋਏ ਦੀਆਂ, ਡਰਾਈ ਫਰੂਟਸ ਵਾਲੀ ਮਿਠਾਈਆਂ, ਇਹਨਾਂ ਦੇ ਕੋਲ ਸਾਰੀਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਤੇ ਲਾਈਵ ਫੂਡ ਟਰੱਕ ਕੇਟਰਿੰਗ ਆਪਣੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਕਰਵਾਓ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਤੇ ਨੰਬਰ 905-799-2616 ਗਿਲਜ ਸਵੀਟ ਫੈਕਟਰੀ ਦਾ ਨੰਬਰ ਹੈ। ਤੇ ਲਓ ਫਿਰ ਗੱਲਬਾਤ ਕਰੀਏ, ਕੁਈਨਸਵੁੱਡ ਕਾਲਜ ਦੀ ਟੀਮ ਸਾਡੇ ਨਾਲ ਲਾਈਨ ਤੇ ਜੁੜੀ ਹੋਈ ਹੈ। ਤੇ ਜੇਕਰ ਤੁਸੀਂ ਵੀ ਆਪਣੇ ਲਈ ਸ਼ਾਰਟ ਕੋਰਸਿਸ ਜਾਂ ਡਿਪਲੋਮਾ ਕੋਰਸਿਸ ਕਰਨਾ ਚਾਹੁੰਦੇ ਹੋ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨ ਦੇ ਲਈ, ਤਾਂ ਕੁਈਨਸਵੁੱਡ ਕਾਲਜ ਇਜ਼ ਅ ਬੈਸਟ ਪਲੇਸ ਕਿ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਤੇ ਤੁਹਾਡੇ ਇਹ ਸਕਿੱਲਸ ਨੂੰ ਅਪਗ੍ਰੇਡ ਕਰਨ ਦੇ ਵਿੱਚ ਤੁਹਾਡੀ ਪੂਰੀ ਹੈਲਪ ਵੀ ਕਰਦੇ ਨੇ, ਤੇ ਨਾਲੇ ਤੁਸੀਂ ਵਾਈਟ ਕਾਲਰ ਜੋਬ ਵੀ ਲੱਭ ਰਹੇ ਹੋ ਤਾਂ ਉਹਦੇ ਵਿੱਚ ਵੀ ਤੁਹਾਡੇ ਲਈ ਪੂਰੇ ਹੈਲਪਫੁਲ ਹੁੰਦੇ ਨੇ। ਨੰਬਰ 9058720088, 905-872-0088 ਕੁਈਨਸਵੁੱਡ ਕਾਲਜ ਦਾ ਨੰਬਰ ਹੈ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
4: ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਦੇ ਮਾਰਨਿੰਗ ਇਵਨਿੰਗ ਬੈਚ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ। ਗੱਲ ਕਰਦੇ ਹਾਂ ਜੀ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਆ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀਸ ਚਾਰਜ ਨਹੀਂ ਕਰਦਾ, ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪ ਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ਾਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵੋਲਮਾਰਟ, ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਜੀ ਫਾਰਮੇਸੀ ਅਸਿਸਟੈਂਟ, ਫਾਰਮਾਸਿਊਟੀਕਲ ਕਲਰਕ ਜਾਂ ਫਾਰਮੇਸੀ ਏਡ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸ ਫੁੱਲੀ ਆਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜੋ ਘਰ ਬੈਠੇ ਆਪਣਾ ਡੇ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ ਕੰਬਾਈਨ ਕਰ ਲੈਂਦੇ ਹੋ ਪੀਐਸਡਬਲਿਊ ਨਾਲ, ਤੇ ਤੁਸੀਂ ਜੌਬ ਕਰ ਸਕਦੇ ਹੋ ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡ ਕਿਡਸ ਨਾਲ ਵੀ ਕੰਮ ਕਰ ਸਕਦੇ ਹੋ। ਦੂਸਰਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮਹੀਨੇ ਦਾ ਸਟਾਰਟ ਹੋਣ ਜਾ ਰਿਹਾ।

0: ਅਗਰ ਕੋਈ ਅਕਾਊਂਟ ਪੇਬਲ ਰਿਸੀਵੇਬਲ ਕਲਰਕ ਦੀ ਜੋਬ ਚ ਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ ਕਿਉਂਕਿ ਇਹ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ ਤੇ ਅਗਰ ਕਿਸੇ ਨੂੰ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਕੁਲਸੂਟ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਜਿਵੇਂ ਕਿ ਕੰਪਿਊਟਰਾਈਜ ਅਕਾਊਂਟਿੰਗ ਡਿਪਲੋਮਾ, ਡੇਟਾ ਐਨਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kulsootcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਉਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵੋਕਿੰਗ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ, ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਵਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ
1: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਈਨਜ਼ਵੁੱਡ ਕਾਲਜ ਦੇ ਨਾਲ, ਨੰਬਰ ਹੈ 905-872-0088, 905-872-0088, ਕੁਈਨਜ਼ਵੁੱਡ ਕਾਲਜ ਦਾ ਨੰਬਰ ਹੈ। ਅਗਲੇ ਕਾਲਰ 4457 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਮੈਮ ਤੁਸੀਂ ਇੱਕ ਗਾਣਾ ਲਾ ਸਕਦੇ ਜੋਰਡਨ ਸੰਧੂ ਦਾ, ਰਿਫਿਊਜੀ
1: ਜੋਰਡਨ ਸੰਧੂ। ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਸਟੂਡੈਂਟ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ, ਪੂਰੇ 4 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ। ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ, ਲਵ ਬਰਾੜ ਐਂਡ ਗੁਡਲੀਜ਼ ਅਖਤਰ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Sound Life and Cellular Point present AmiWorld live in Toronto. At Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: ਪਰਦੇਸ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਬਿਲਕੁਲ ਐਮੀ ਵਿਰਕ ਜੀ ਦਾ ਸ਼ੋਅ ਜਿਹੜਾ ਕਿ 30 ਅਗਸਤ ਨੂੰ ਹੋਣ ਜਾ ਰਿਹਾ ਆਪਣੇ ਸ਼ਹਿਰ ਟੋਰਾਂਟੋ ਦੇ ਵਿੱਚ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ। ਇੱਥੇ ਤੁਸੀਂ ਜ਼ਰੂਰ ਪਹੁੰਚਣਾ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਐਮੀ ਵਿਰਕ ਜੀ ਦਾ ਸ਼ੋਅ, ਜਿਹਦੇ ਟਿਕਟ ਤੁਸੀਂ ਲੈ ਸਕਦੇ ਹੋ ticketmaster.ca ਦੇ ਉੱਪਰ ਜਾ ਕੇ ਆਪਣੇ ਟਿਕਟਸ ਨੂੰ ਬੁੱਕ ਕਰਵਾ ਲਓ। ਤੇ ਬਹੁਤ ਹੀ ਕਮਾਲ ਦਾ ਇਹ ਸ਼ੋਅ ਹੋਣ ਜਾ ਰਿਹਾ, ਬਹੁਤ ਸਾਰੀਆਂ ਰੌਣਕਾਂ ਲੱਗਣਗੀਆਂ 30th August ਨੂੰ ਸ਼ਾਮ ਦੇ ਟਾਈਮ। ਤੁਸੀਂ ਜ਼ਰੂਰ ਪਹੁੰਚਣਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ, ਤੇ ticketmaster.ca ਦੇ ਉੱਪਰ ਜਾ ਕੇ ਆਪਣੀ ਟਿਕਟਸ ਜ਼ਰੂਰ ਬੁੱਕ ਕਰ ਲਓ ਫਟਾਫਟ, ਕਿਉਂਕਿ ਥੋੜੇ ਦਿਨ ਹੀ ਰਹਿ ਗਏ ਨੇ। ਤੇ ਜੇਕਰ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਨੰਬਰ 647-964-8573-647-964-8573 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ, ਸ਼ੋਅ ਦੇ ਬਾਰੇ ਹੋਰ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਪ੍ਰੋਗਰਾਮ ਦਾ ਹਾਫ ਟਾਈਮ ਹੋ ਚੁੱਕਿਆ, ਡੇਢ ਘੰਟਾ ਹੋਰ ਬਾਕੀ ਹੈ, ਬਟ ਤੁਸੀਂ ਸ਼ਾਮ ਦੇ 7-8 ਵਜੇ ਤੱਕ ਜਾ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ, ਜਿੱਥੇ ਤੁਹਾਡੇ ਲਈ ਅੱਜ ਬਹੁਤ ਕਮਾਲ ਦੀਆਂ ਡੀਲਸ ਲੱਗੀਆਂ ਹੋਈਆਂ ਨੇ। ਜ਼ਰੂਰ ਤੁਸੀਂ ਲੈਣ ਦੇ ਲਈ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੋਂ, ਬਿਲਕੁਲ ਮਾਡਰਨ ਫਰਨੀਚਰ, ਉਹ ਵੀ ਬਹੁਤ ਸਾਰੇ ਤੋਹਫਿਆਂ ਦੇ ਨਾਲ। ਜੀ ਸਿੱਧੂ ਸਰ,
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ, ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਸੁੱਖ ਹੋਣੀ। ਇੱਕ ਪਰਿਵਾਰ ਨਾ ਆਪਣੇ ਕੋਲ ਜਿਹੜਾ ਲੱਗਿਆ ਹੋਇਆ ਬੈਡਰੂਮ ਸੈੱਟ ਕੁਈਨ ਸਾਈਜ਼ 999 ਦਾ ਪਲਾਇਆ ਸੀ ਨਾ।
1: ਹਾਂਜੀ ਹਾਂਜੀ,
2: ਇੱਕ ਪਰਿਵਾਰ ਆਇਆ, ਜੋ ਕਪਲ ਆਇਆ, ਪਿਆਰੀ ਜੀ ਬਿਟੀਆ ਨਾਲ, ਹੈ ਨਾ
3: ਜੀ,
2: ਪੀਲੇ ਕੱਪੜੇ ਪਾਏ ਹੋਏ
3: ਜੀ।
2: ਮੈਂ ਉਹਨੂੰ ਕਿਹਾ ਬੇਟਾ ਕੋਈ ਨੀ, ਤੁਸੀਂ ਪਸੰਦ ਕਰੋ, ਤੁਹਾਨੂੰ ਇਹਦੇ ਨਾਲ ਗਿਫਟ ਹੋਵਾਂਗੇ। ਮੈਨੂੰ ਮੈਂ ਟੀਵੀ ਕਿਹਾ ਗਿਫਟ ਦੇ
3: ਰਹੇ
2: ਸਾਰਾ ਪਰਿਵਾਰ ਹੈ
3: ਜੀ ਜੀ। ਪੂਰੇ ਘਰ ਦੇ ਫਰਨੀਚਰ ਦੀ ਡੀਲ ਹੈ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਨੂੰ ਫਰਨਿਸ਼ ਕਰਨਾ, ਜਿਹਦੇ ਵਿੱਚ ਮਾਸਟਰ ਬੈਡਰੂਮ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ, ਕਿੰਗ ਸਾਈਜ਼ ਦਾ ਬੈੱਡ ਬਾਈ ਕਰ ਲੈਣ ਪਰਿਵਾਰ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਫ੍ਰੀ ਮਿਲੂਗਾ। ਦੂਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਈ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਤੀਜੇ ਰੂਮ ਦੇ ਵਿੱਚ ਚੱਲਦੇ ਹਾਂ ਸਾਹਿਬ, ਕੁਈਨ ਸਾਈਜ਼ ਦਾ ਬੈੱਡ ਬਾਈ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਫੈਮਿਲੀ ਰੂਮ ਦੇ ਵਿੱਚ ਤੁਸੀਂ ਐਲ ਸ਼ੇਪ ਦਾ ਸੋਫਾ ਬਾਈ ਕਰ ਲੈਣਾ, ਕੰਫਰਟੇਬਲ ਨਾਲ ਫ੍ਰੀ। ਡਾਇਨਿੰਗ ਟੇਬਲ 6 ਚੇਅਰਾਂ ਤੁਸੀਂ ਬਾਈ ਕਰ ਲੈਣੀਆਂ ਤੇ ਨਾਲ ਮਾਈਕ੍ਰੋਵੇਵ ਫ੍ਰੀ। ਪੂਰੇ ਘਰ ਦਾ ਫਰਨੀਚਰ ਸਾਹਿਬ, ਪਰਿਵਾਰ ਸੋਚਦੇ ਹੁਣ ਵੀ ਇੰਨਾ ਕੋਈ ਫ੍ਰੀ ਵੀ ਆ, ਇੰਨਾ ਸਮਾਨ ਵੀ ਆ, 3 ਬੈੱਡ ਆ, 3 ਮੈਟਰਸ ਆ, ਡਾਇਨਿੰਗ ਟੇਬਲ ਆ, ਨਾਲ ਮਾਈਕ੍ਰੋਵੇਵ ਆ, ਸੋਫਾ ਆ, ਕੰਫਰਟੇਬਲ ਵੀ। ਪੂਰੇ ਘਰ ਦਾ ਫਰਨੀਚਰ $8,000-10,000 ਦਾ ਹੋਊਗਾ? ਨਹੀਂ, ਜਿੰਨੇ ਵੀ ਪਰਿਵਾਰ ਅੱਜ ਆਉਣਗੇ, ਨਾ 8,000, ਨਾ 7,000, ਨਾ 6,000, ਨਾ 5,000, ਨਾ 4,500, ਨਾ 4,000, ਨਾ 3,500, ਨਾ 3,000, ਨਾ 2,500, ਨਾ 2,100। ਪੂਰੇ ਘਰ ਦਾ ਫਰਨੀਚਰ $1,999 ਦੇ ਵਿੱਚ, 3 ਬੈੱਡ, 3 ਮੈਟਰਸ, ਡਾਇਨਿੰਗ ਟੇਬਲ ਸੈੱਟ, ਮਾਈਕ੍ਰੋਵੇਵ, ਸੋਫਾ ਸੈੱਟ, ਕੌਫੀ ਟੇਬਲ। ਤੇ ਫਿਰ ਤੁਸੀਂ ਆ ਕਹਿਣਾ ਵੀ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, ਨਾਲ ਟੈਲੀਵਿਜ਼ਨ ਟੀਵੀ, ਮੈਨੂੰ ਟੈਲੀਵਿਜ਼ਨ ਲੈ ਦੇਵੇ ਤੁਸੀਂ, ਮੈਨੂੰ ਸਿਖਾ ਤਾ ਤੁਸੀਂ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ।
2: ਇਹ ਗੀਤਾਂ ਫਿੱਟ ਬਹਿੰਦਾ, ਕਿਉਂਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਪਹਿਲਾਂ ਹੈ ਨੀ ਸੀ ਟੀਵੀ ਆਪਣੇ
3: ਜੀ ਜੀ।
2: ਇਹ ਗੀਤ ਲਿਖਿਆ ਹੋਇਆ ਬਾਬੂ ਫਰਮਾਨ ਹੋਣਾ ਵੱਲੋਂ
3: ਜੀ ਭਾਜੀ,
2: ਤੇ ਉਸ ਸਮੇਂ ਦੇ ਵਿੱਚ ਸਦੀਕ ਸਾਹਿਬ ਨੇ ਗਾਇਆ, ਰਣਜੀਤ ਕੌਰ ਨੇ
3: ਜੀ,
2: ਜਦੋਂ ਨਵਾਂ ਨਵਾਂ ਟੀਵੀ ਆਇਆ ਪੰਜਾਬ ਦੇ ਵਿੱਚ
3: ਜੀ।
2: ਫਿਰ ਜਿਹੜੀਆਂ ਘਰ ਵਾਲੀਆਂ ਸੀਗੀਆਂ ਜੱਟਾਂ ਦੇ, ਉਹ ਵੀ ਮੰਗ ਕਰਨ ਲੱਗ ਗਈਆਂ, ਮਹਿੰਗਾ ਸੀ ਉਦੋਂ, ਉਹ ਕਹਿੰਦੇ ਅਕੇਲੀ ਵੀ ਲੈ ਦੇ ਤਸਵੀਰਾਂ ਬੋਲਦੀਆਂ ਤੇ ਮੈਂ ਵੀ ਬਿਜ਼ੀ ਰਹੂੰਗੀ, ਤੂੰ ਕੰਮ ਤੇ ਚਲੇ ਜਾਂਦਾ ਖੇਤਾਂ ਚ ਨਾ
3: ਜੀ ਜੀ
2: ਉਦੋਂ ਦੇ ਗੀਤ ਨੇ ਪਰ ਅੱਜ ਤੱਕ ਵੀ ਚੱਲਦੇ ਨੇ
3: ਬਿਲਕੁਲ ਸਿੱਧੂ ਸਾਹਿਬ ਸੋ ਪੂਰੇ ਘਰ ਦਾ ਫਰਨੀਚਰ 1999
2: ਪਹਿਲਾਂ ਹੀ ਦੇ ਚੁੱਕੇ ਹਾਂ ਪਰ ਉਹ ਪ੍ਰੋਗਰਾਮ ਦੇ ਹੀ ਜਾਂਦੇ
3: ਬਿਲਕੁਲ ਪੂਰੇ ਘਰ ਦਾ ਫਰਨੀਚਰ $1999 ਦਾ ਟੈਲੀਵਿਜ਼ਨ ਟੀਵੀ ਫ੍ਰੀ ਸੋ ਬਹੁਤ ਸਾਰੀਆਂ ਡੀਲਾਂ ਤੁਹਾਡੇ ਇੰਤਜ਼ਾਮ ਸਟੋਰ ਵੇਟ ਕਰ ਰਹੀਆਂ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ
2: ਸ਼ਾਮ ਦੇ ਕਿੰਨੇ ਵਜੇ ਖੁੱਲੇ 7 ਵਜੇ ਤੱਕ
3: ਬਿਲਕੁਲ ਸਭ ਰਾਤ ਦੇ ਅਸੀਂ 8 ਵਜੇ ਤੱਕ ਓਪਨ ਜੀ 8 ਵਜੇ ਤੱਕ ਓਪਨ ਹੈ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸਾਹਿਬ
2: ਬਸ ਜੀ ਮੈਂ ਦੱਸ ਦਿਆਂ ਜਿਹੜੀਆਂ ਵੀ ਪ੍ਰਾਈਸ ਤਾਂ ਮਨਪ੍ਰੀਤ ਆਪਾਂ ਬੋਲਦੇ ਹੈਗੇ ਆ ਉਹ ਨੋਟ ਕਰ ਰਹੇ ਸਾਡੇ ਸਰੋਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਰਾਈਡ ਬੈਗ ਆਪਣੇ ਕੋਲ ਸਮਾਂ ਨਹੀਂ ਹੁੰਦਾ ਤੁਸੀਂ ਰਾਤ ਦੇ 8 ਵਜੇ ਜਦੋਂ ਮਰਜ਼ੀ ਆ ਜਾਓ ਤੇ ਆਪਣੀਆਂ ਜਿਹੜੀ ਪ੍ਰਾਈਸਾਂ ਨੇ ਜਿਸ ਤਰ੍ਹਾਂ ਦੇ ਹਵਾਲਾ ਦੇ ਕੇ ਵੇਟ ਆਊਟ ਕਰ ਲਿਓ ਭਾਵੇਂ ਕਿ ਲਾਈਵ ਤੁਹਾਡਾ ਚਾਰੋ ਚੱਲਣਾ ਲੇਕਿਨ ਜਿਹੜੇ ਪ੍ਰਾਈਸਾਂ ਹੈਗੀਆਂ ਅੱਜ ਸ਼ਾਮ ਰਾਤ ਦੇ 8 ਵਜੇ ਤੱਕ ਵੈਲਿਡ ਹੋਣਗੀਆਂ ਜਿਹੜੀਆਂ ਵੀ ਰੈਡੀ ਤੁਸੀਂ ਬੋਲ ਰਹੇ ਹਾਂ
1: ਜੀ
2: ਚੱਲਦੇ ਵਾਪਸ ਸਟੂਡੀਓ ਤੁਹਾਡੇ ਪਾਸ ਦੀ ਆ
1: ਜੀ ਬਿਲਕੁਲ ਜ਼ਰੂਰ ਤੁਸੀਂ ਪਹੁੰਚ ਜਾਓ ਅੱਜ 294 ਵਾਕਰ ਡਰਾਈਵ ਦੇ ਉੱਪਰ ਕਿਉਂਕਿ ਲਾਈਵ ਆਨ ਲੋਕੇਸ਼ਨ ਹੋਏਗਾ 4 ਵਜੇ ਤੱਕ ਬਟ ਤੁਸੀਂ ਸ਼ਾਮ ਤੱਕ ਜਾ ਸਕਦੇ ਹੋ ਤੇ ਅੱਜ ਵਾਲੀਆਂ ਪ੍ਰਾਈਸਿਸ ਦਾ ਜੇ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਹਾਡੇ ਕੋਲ ਕਾਫੀ ਵਧੀਆ ਮੌਕਾ ਹੈਗਾ ਆ ਵੀਕਐਂਡ ਦਾ ਟਾਈਮ ਹੈ ਤੇ ਮੋਸਟਲੀ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਵੀਕਐਂਡ ਤੇ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਜੇ ਕੋਈ ਜਾਣਕਾਰੀ ਤੁਸੀਂ ਲੈਣੀ ਹੋਵੇ ਜਾਂ ਤੁਹਾਨੂੰ ਕੋਈ ਡੀਲ ਪਸੰਦ ਆ ਰਹੀ ਹੈ ਤਾਂ ਤੁਸੀਂ ਨੰਬਰ ਨੋਟ ਕਰ ਲਓ 905-302-9494 905-302-9494 ਦੇ ਉੱਪਰ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਤੇ ਆਪਣੀ ਡੀਲ ਤੁਸੀਂ ਰਖਵਾ ਸਕਦੇ ਹੋ ਅਗਲੇ ਕਾਲਰ 5055 ਜੀ ਸਤਿ ਸ੍ਰੀ ਅਕਾਲ
4: ਹੈਲੋ ਸਤਿ ਸ੍ਰੀ ਅਕਾਲ ਮਨਪ੍ਰੀਤ ਜੀ
1: ਸਤਿ ਸ੍ਰੀ ਅਕਾਲ ਜੀ
4: ਕੀ ਹਾਲ ਚਾਲ ਜੀ
1: ਬਹੁਤ ਵਧੀਆ ਤੁਸੀਂ ਕਿਵੇਂ ਹੋ
4: ਬਹੁਤ ਵਧੀਆ ਜੀ ਬਹੁਤ ਵਧੀਆ ਕੱਲ ਦੇ ਸ਼ੋ ਚ ਕਹਿੰਦੀ ਮੈਂ ਸੁਣਿਆ ਸੰਧੂ ਸਾਹਿਬ
1: ਸ਼ੁਕਰੀਆ
2: ਅਦਾ ਕਰਦਾ ਇੱਕ ਵਾਰੀ ਫੇਰ ਅੱਛਾ ਤੁਸੀਂ ਇਸ ਤਰ੍ਹਾਂ ਕਰੋ ਕਿ ਉਹ ਵਾਲਕੋਨ ਦੀਆਂ ਟਿਕਟਾਂ ਨੇ ਸ਼ਾਇਦ ਉਹਦੇ ਵਿੱਚ ਅਵੇਲੇਬਿਲਟੀ ਹੋਵੇ ਤੁਸੀਂ ਇਸ ਤਰ੍ਹਾਂ ਕਰੋ ਟਿਕਟ ਮਾਸਟਰ .ca ਤੇ ਜਾ ਕੇ ਲੌਗਇਨ ਕਰ ਲਓ ਤੇ ਉਹਦੇ ਵਿੱਚ ਐਮ ਈ ਪਾਉਣਾ AMMY ਪਾਸਪੋਰਟ ਹੈਗਾ ਪਾਓਗੇ ਤਾਂ $25 ਦੀ ਚਾਹੀਦੀ ਅੱਜ ਵੀ ਨਿਕਲੇ $25 ਦੀ ਵੈਲਿਊ
1: ਕੂਪਨ ਕੋਡ ਕੋਈ ਹੈਗਾ ਤਾਂ ਉਹਦੇ ਵਿੱਚ ਐਮ ਈ ਤੁਸੀਂ ਐਂਟਰ ਕਰ ਦਿਓ ਤੇ ਜੇ ਹੋਈ ਤੁਹਾਡੀ ਟਿਕਟ ਫਿਰ ਉਹ ਓਬਵੀਅਸਲੀ ਨਾਲ ਦੀ ਨਾਲ $25 ਦੀ ਹੋ ਜਾਊਗੀ ਹਾਂਜੀ ਨੋ ਪ੍ਰੋਬਲਮ ਥੈਂਕ ਯੂ ਸੋ ਮਚ ਐਮੀ ਵਿਰਕ ਜੀ ਦਾ ਸ਼ੋਅ ਜਿਹੜਾ 30th August ਨੂੰ ਹੋਣ ਜਾ ਰਿਹਾ ਟੋਰਾਂਟੋ ਦੇ ਵਿੱਚ ਤੇ ਜ਼ਰੂਰ ਦੇਖਣ ਲਈ ਸਾਰਿਆਂ ਨੇ ਪਹੁੰਚਣਾ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀ ਟਿਕਟਸ ਬੁੱਕ ਕਰ ਲਓ ਇੱਕ ਹਫ਼ਤਾ ਹੀ ਰਹਿ ਗਿਆ ਵਾ ਤੇ ਫਟਾਫਟ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ ਇਹ ਨਾ ਹੋਵੇ ਕਿ ਬਾਅਦ ਸਾਰਾ ਸ਼ੋਅ ਸੋਲਡ ਆਊਟ ਹੋ ਜਾਵੇ ਤੇ ਫਿਰ ਟਿਕਟਸ ਨਾ ਮਿਲਣ ਤੇ ਇਸ ਕਰਕੇ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀ ਤੁਸੀਂ ਫਟਾਫਟ ਟਿਕਟਸ ਨੂੰ ਬੁੱਕ ਕਰ ਸਕਦੇ ਹੋ ਤੇ ਲਓ ਫਿਰ ਜੋਰਡਨ ਸੰਧੂ ਜੀ ਦੀ ਆਵਾਜ਼ ਦੇ ਵਿੱਚ ਗਾਣਾ ਨੈਕਸਟ ਸੁਣੀਏ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਤੇ ਪ੍ਰੋਗਰਾਮ ਜ਼ਰੂਰ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-5544-44, 905-564-6444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 8227। ਹਾਂਜੀ ਸਤਿ ਸ੍ਰੀ ਅਕਾਲ।
1: ਭੈਣਾਂ ਭਰਾਵਾਂ ਦਾ ਜਿੰਨਾ ਇੰਨਾ ਫਾਇਦਾ ਹੁੰਦਾ ਜਦੋਂ ਜਿੱਥੇ ਜਾਂਦੇ ਡੀਲਾਂ ਲੈ ਕੇ, ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਆ। ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗਾਂ ਜਾਂ ਬਿਜ਼ਨਸ ਮੈਂ ਭੈਣਾਂ ਬਿਜ਼ਨਸ ਕਰਦੀਆਂ ਜਾਂ ਤੁਹਾਡੀ ਟੀਮ ਆ, ਬਹੁਤ ਵਧੀਆ ਵਧੀਆ ਪ੍ਰੋਗਰਾਮ ਕਰਦੀ। ਬਾਕੀ ਦਿਲੋਂ ਧੰਨਵਾਦ ਕਰਦਾ, ਮਾਲਾ ਤਰੱਕੀ ਚੜ੍ਹਦੀਆਂ ਗਾ, ਬਹੁਤ ਵਧੀਆ।
0: ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਹਮੇਸ਼ਾ ਸਾਡੀ ਟੀਮ ਨੂੰ ਪੂਰਾ ਇੰਨੀ ਹੱਲਾਸ਼ੇਰੀ ਦੇਣ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਹੜੇ ਕਿ ਲੋਕੇਟਡ ਹੈ ਮੈਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਦੇ ਉੱਪਰ। ਡਾਕਟਰ ਰਮਨਦੀਪ ਹੈਰ ਐਂਡ ਡਾਕਟਰ ਹਰਪ੍ਰੀਤ ਹੈਰੇ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ। ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਤੁਹਾਡੇ ਲਈ ਕਰਦੇ ਨੇ। ਤੇ ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਤੁਸੀਂ ਜ਼ਰੂਰ ਪਹੁੰਚੋ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ, ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਅੱਜ ਜਾਣਾ ਚਾਹੁੰਦੇ ਹੋ ਤਾਂ ਸ਼ਾਮ ਦੇ 6 ਵਜੇ ਤੱਕ ਤੁਹਾਨੂੰ ਡਾਕਟਰਸ ਅਵੇਲੇਬਲ ਮਿਲ ਸਕਦੇ ਨੇ। ਕੱਲ ਨੂੰ ਜਾਣਾ ਹੋਵੇ ਸੰਡੇ ਵਾਲੇ ਦਿਨ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਰਹਿੰਦੇ ਨੇ। ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ 6 ਦੇ 6 ਦਿਨ ਤੁਸੀਂ ਜਾ ਕੇ ਆਪਣਾ ਆਈ ਐਗਜ਼ਾਮ ਦੇ ਸਕਦੇ ਹੋ, ਆਪਣੀ ਨਿਗਾਹ ਚੈੱਕ ਕਰਵਾਓ। ਤੇ ਲੋਕੇਟਡ ਨੇ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545, 905-913-4545 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਤੁਸੀਂ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪੂਰੇ 4 ਵਜੇ ਤੱਕ ਸਾਥ ਹੈ ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਪੂਰਾ ਇੰਜੋਏ ਕਰ ਰਹੇ ਹੋਣਗੇ। ਤੇ ਮੈਂ ਤੁਹਾਨੂੰ ਦੱਸਦਿਆਂ ਕਿ ਨੈਕਸਟ ਮੰਥ ਦੇ ਵਿੱਚ ਬਹੁਤ ਸਾਰੇ ਸ਼ੋਅਜ਼ ਹੋ ਰਹੇ ਨੇਗੇ, ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇਸੇ ਮਹੀਨੇ ਦੇ ਵਿੱਚ 30 ਅਗਸਤ ਨੂੰ ਐਮੀ ਵਿਰਕ ਜੀ ਦਾ ਸ਼ੋਅ ਹੋ ਰਿਹਾ। ਉਸ ਤੋਂ ਬਾਅਦ ਹੰਸ ਰਾਜ ਹੰਸ ਜੀ ਤੁਹਾਡੇ ਲਈ ਲੈ ਕੇ ਆ ਰਹੇ ਨੇ ਬੜਾ ਕਮਾਲ ਦਾ ਸ਼ੋਅ ਸੈਪਟੈਂਬਰ ਮਹੀਨੇ ਦੇ ਵਿੱਚ, 18 ਸਪਟੈਂਬਰ ਨੂੰ ਫਰਾਈਡੇ ਵਾਲੇ ਦਿਨ ਬੜਾ ਕਮਾਲ ਦਾ ਇਹ ਸ਼ੋਅ ਹੋਏਗਾ। ਤੁਸੀਂ ਜਾਣਦੇ ਹੋ ਕਿ ਹੰਸ ਰਾਜ ਹੰਸ ਜੀ ਬਹੁਤ ਹੀ ਕਮਾਲ ਦੇ ਆਵਾਜ਼ ਦੇ ਮਾਲਕ ਨੇ ਤੇ ਕਾਫੀ ਲੰਬੇ ਟਾਈਮ ਤੋਂ ਇਹ ਬਹੁਤ ਹੀ ਸੋਹਣੇ ਸੋਹਣੇ ਗਾਣੇ ਇਹਨਾਂ ਨੇ ਇੰਡਸਟਰੀ ਨੂੰ ਦਿੱਤੇ ਨੇ। ਲਿਵਿੰਗ ਆਰਟਸ ਸੈਂਟਰ ਦੇ ਵਿੱਚ ਇਹਨਾਂ ਦਾ ਇਹ ਸ਼ੋਅ ਹੋਣ ਜਾ ਰਿਹਾ ਫਰਾਈਡੇ ਨੂੰ 18 ਸਪਟੈਂਬਰ ਨੂੰ, ਤੇ ਇਹਦੀਆਂ ਵੀ ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ। ਇਹਦੇ ਬਾਰੇ ਵੀ ਤੁਸੀਂ ਪੂਰੀ ਇਨਫੋਰਮੇਸ਼ਨ ਲਓ। ਸਿੰਘ ਹਰਜੀਤ ਜੀ ਦਾ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈ 6474484000, 647-448-1000 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰਕੇ ਇਹਨਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਟਿਕਟਸ ਇਹਨਾਂ ਦੇ ਕੋਲੋਂ ਵੀ ਤੁਹਾਨੂੰ ਮਿਲ ਸਕਦੀਆਂ ਨੇ ਤੇ ਜਿਹੜਾ ਇਹ ਸ਼ੋਅ ਹੈ ਸ਼ਾਮ ਦੇ 7:30 ਵਜੇ ਸਟਾਰਟ ਹੋ ਜਾਣਾ ਹੈ ਲਿਵਿੰਗ ਆਰਟਸ ਸੈਂਟਰ ਦੇ ਵਿੱਚ, 4141 ਲਿਵਿੰਗ ਆਰਟਸ ਡਰਾਈਵ ਮਿਸਿਸਾਗਾ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ ਤੇ ਪੰਜਾਬੀ ਵਿਰਸਾ ਰੇਡੀਓ ਐਂਡ ਟੀਵੀ ਤੁਹਾਡੇ ਲਈ ਇਹ ਪ੍ਰੈਜੈਂਟ ਕਰ ਰਹੇ ਨੇ ਹੰਸ ਰਾਜ ਹੰਸ ਜੀ ਦਾ ਸ਼ੋਅ 18 ਸਪਟੈਂਬਰ ਨੂੰ ਫਰਾਈਡੇ ਵਾਲੇ ਦਿਨ, ਤੇ ਇਹਦੇ ਲਈ ਟਿਕਟਸ ਤੁਸੀਂ ਅਵੇਲੇਬਲ ਹੈਗੀਆਂ ਨੇ ਤੁਹਾਡੇ ਲਈ ਹੁਣ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਜ਼ਰੂਰ ਬੁੱਕ ਕਰ ਸਕਦੇ ਹੋ ਫਟਾਫਟ।

0: ਸਵੀਟਸ ਐਂਡ ਰੈਸਟੋਰੈਂਟਸ ਐਵਰੀ ਡੇ ਤੁਹਾਡੇ ਲਈ ਬਹੁਤ ਹੀ ਕਮਾਲ ਦਾ ਲਾਜਵਾਬ ਖਾਣਾ ਰੈਡੀ ਕਰਦੇ ਨੇ, ਤੁਸੀਂ ਇਹਨਾਂ ਦੇ ਕੋਲ ਜ਼ਰੂਰ ਪਹੁੰਚੋ। ਤਿੰਨ ਲੋਕੇਸ਼ਨਸ ਤੋਂ ਤੁਹਾਨੂੰ ਇਹ ਆਪਣੀ ਸਰਵਿਸ ਦਿੰਦੇ ਨੇ ਬੜੇ ਲੰਬੇ ਟਾਈਮ ਤੋਂ। ਇਹਨਾਂ ਦੇ ਕੋਲ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਬਹੁਤ ਹੀ ਲਾਜਵਾਬ ਮਿਠਾਈਆਂ ਤੁਹਾਡੇ ਲਈ ਅਵੇਲੇਬਲ ਨੇ। ਫਰੈਸ਼ ਐਂਡ ਬਿਲਕੁਲ ਫਲੇਵਰਫੁਲ ਫੂਡ ਤੁਸੀਂ ਜਾ ਕੇ ਖਾਓ। ਵੈਜੀਟੇਰੀਅਨ ਹੋ, ਨਾਨ ਵੈਜੀਟੇਰੀਅਨ ਖਾਣਾ ਪਸੰਦ ਕਰਦੇ ਹੋ, ਤੁਹਾਡੀ ਆਪਣੀ ਮਰਜ਼ੀ ਹੈ, ਬਟ ਬਹੁਤ ਹੀ ਲਾਜਵਾਬ ਖਾਣਾ ਤੁਸੀਂ ਖਾ ਸਕਦੇ ਹੋ। ਚਾਹੇ ਬੈਠ ਕੇ ਡਾਈਨ ਇਨ ਕਰੋ, ਚਾਹੇ ਤੁਸੀਂ ਟੇਕ ਆਊਟ ਲੈ ਕੇ ਆਓ, ਬਹੁਤ ਵਧੀਆ ਡੀਲਸ ਤੁਹਾਡੇ ਲਈ ਲੱਗੀਆਂ ਹੁੰਦੀਆਂ ਨੇ, ਐਵਰੀ ਡੇ ਡੀਲਸ। ਇਹਨਾਂ ਦਾ ਸਪੈਸ਼ਲ ਮੈਨਿਊ ਹੈ, ਜਦੋਂ ਤੁਸੀਂ ਇਹਨਾਂ ਦੇ ਕੋਲ ਪਹੁੰਚੋਗੇ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਨੂੰ ਬਹੁਤ ਕਮਾਲ ਦੀਆਂ ਡਿਫਰੈਂਟ ਡਿਫਰੈਂਟ ਡੀਲਸ ਮਿਲਣਗੀਆਂ, ਬਾਏ ਵਨ ਗੈਟ ਵਨ ਵਾਲੀਆਂ ਡੀਲਸ, ਜਿਹੜੀਆਂ ਤੁਸੀਂ ਬੈਠ ਕੇ ਖਾ ਵੀ ਸਕਦੇ ਹੋ, ਡਾਈਨ ਇਨ ਕਰ ਸਕਦੇ ਹੋ, ਜਾਂ ਤੁਸੀਂ ਟੇਕ ਆਊਟ ਲੈ ਕੇ ਆਓ ਆਪਣੇ ਘਰਾਂ 'ਚ ਆ ਕੇ ਬੈਠ ਕੇ ਖਾਓ। ਅਤੇ ਜਿਹਨਾਂ ਦੇ ਘਰਾਂ 'ਚ ਹੁਣ ਫੰਕਸ਼ਨਸ ਨੇ, ਤੁਸੀਂ ਇਹਨਾਂ ਦੇ ਕੋਲੋਂ ਡੀਲਸ ਦਾ ਫਾਇਦਾ ਲਓ ਅਤੇ ਨਾਲ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਬਹੁਤ ਕਮਾਲ ਦੀ ਤੁਹਾਡੀ ਕੇਟਰਿੰਗ ਕਰਨਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਤਿੰਨ ਲੋਕੇਸ਼ਨ ਤੋਂ ਸਰਵ ਕਰਦੇ ਨੇ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ। ਨੰਬਰ ਆਰਡਰ ਪਲੇਸ ਕਰਨ ਦੇ ਲਈ 905-794-8111, 905-794-8111। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ ਇੱਥੋਂ ਦਾ 905-593-4400, 905-593-4400। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ ਨੇ। ਨੰਬਰ ਇੱਥੋਂ ਦਾ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਕਾਲ ਹੋ ਸਕਦੀ ਹੈ ਤੁਹਾਡੀ, ਮੇਰੇ ਨਾਲ ਗੱਲਬਾਤ ਹੋ ਸਕਦੀ ਹੈ। ਪੂਰੇ 4 ਵਜੇ ਤੱਕ ਸਾਥ ਬਣਿਆ ਹੋਇਆ, 905-564-6444 ਸਟੂਡੀਓ ਦਾ ਨੰਬਰ ਹੈ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਇੰਟਰਨੈਟ ਲਗਵਾਉਣਾ ਹੋਵੇ, ਯਾਨੀ ਕਿ ਤੁਸੀਂ ਸੈੱਲ ਫੋਨ ਦੀ ਡੀਲ ਲੈਣੀ ਹੈ ਜਾਂ ਫਿਰ ਤੁਸੀਂ ਆਪਣੇ ਘਰਾਂ ਦੇ ਵਿੱਚ ਹੋਮ ਇੰਟਰਨੈਟ ਲਗਾਉਣਾ ਹੋਵੇ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਤੁਹਾਨੂੰ ਦੇ ਰਹੇ ਨੇ ਰੋਇਲ ਡਿਜੀਟਲ ਵਾਲੇ। $55 ਦੀ ਡੀਲ ਹੈ, 1.5 GB ਡਾਟਾ ਮਿਲੂਗਾ ਤੁਹਾਨੂੰ, ਅਤੇ ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਲੋਕੇਟਡ ਨੇ, ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਅਤੇ ਇਹਨਾਂ ਦੇ ਕੋਲ ਤੁਸੀਂ ਜਾ ਕੇ ਮਿਲ ਵੀ ਸਕਦੇ ਹੋ, ਅਦਰਵਾਈਜ਼ ਤੁਸੀਂ ਕਾਲ ਕਰ ਲਓ। ਤੁਹਾਡੇ ਲਈ ਹੋਮ ਇੰਟਰਨੈਟ ਐਂਡ ਸੈੱਲ ਫੋਨ ਦੀਆਂ ਡੀਲਸ, ਅਤੇ ਨਾਲ ਤੁਸੀਂ IPTV ਬਾਕਸ ਲਗਾਉਣਾ ਹੋਵੇ ਘਰ ਦੇ ਵਿੱਚ, ਬਹੁਤ ਵਧੀਆ ਤੁਹਾਨੂੰ ਡੀਲ ਬਣਾ ਕੇ ਦਿੰਦੇ ਨੇ। ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਅਮਨ ਜੀ ਦੇ ਨਾਲ ਕਾਲ ਕਰਕੇ ਗੱਲਬਾਤ ਕਰ ਲਓ। ਨੰਬਰ ਹੈ 6472011313, 647-201-1313, ਰੋਇਲ ਡਿਜੀਟਲ ਦਾ ਨੰਬਰ ਹੈ। ਚਲੋ ਫਿਰ ਚੱਲਾਂਗੇ ਨੈਕਸਟ ਲਿੰਕ ਦੇ ਲਈ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ, ਗ੍ਰੈਂਡ ਹੋਮ ਫਰਨੀਚਰ ਤੋਂ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਜੀ ਸਿੱਧੂ ਸਰ,
1: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਮੈਂ ਦੱਸਦਿਆਂ ਕਿ ਗ੍ਰੈਂਡ ਫਰਨੀਚਰ ਅੱਜ ਰਾਤ ਦੇ 8 ਵਜੇ ਤੱਕ ਖੁੱਲ੍ਹੇ ਨੇ, ਅਸੀਂ 4 ਵਜੇ ਤੱਕ ਲਾਈਵ ਕਰ ਰਹੇ ਹਾਂ। ਜਿੰਨੀਆਂ ਵੀ ਪ੍ਰਾਈਸਾਂ ਤੁਹਾਨੂੰ ਔਨ ਦੀ ਏਅਰ ਦਵਾ ਰਹੇ ਹਾਂ ਉਹ ਤੁਹਾਨੂੰ ਸ਼ਾਮ ਦੇ 8 ਵਜੇ ਤੱਕ ਮਿਲਣਗੀਆਂ, ਅਤੇ ਜ਼ਬਰਦਸਤ ਤੁਹਾਨੂੰ ਡੀਲਾਂ ਦਵਾ ਰਹੇ ਹਾਂ, ਨਾਲ ਗਿਫਟ ਦਵਾ ਰਹੇ ਹਾਂ। ਅਤੇ ਲਓ ਫਿਰ ਆਪਾਂ ਅਗਲੀ ਡੀਲ ਵਾਸਤੇ ਸ਼ੁਕਰ ਨੂੰ ਫਿਰ ਜੋੜਦੇ ਨਾਲ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸਰ, ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ। ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਪਹੁੰਚਣਗੇ ਰਾਤ ਦੇ 8 ਵਜੇ ਤੱਕ, ਅਸੀਂ ਤੁਹਾਡੇ ਲਈ ਓਪਨ ਆ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਚਾਹੇ ਤੁਸੀਂ ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਲੈਣੇ ਆ, 35-40 ਸੈੱਟ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ, ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਵੱਡੀ ਵਰਾਇਟੀ ਲੱਗੀ ਹੋਈ ਆ, ਮਸਾਜਰ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਟਰਕੀ ਦੇ ਸੋਫਾ ਸੈੱਟ ਦੀ ਡੀਲ ਦਿੰਦੇ ਸਰੂ ਸਾਹਿਬ, 3-ਸੀਟਰ ਸੋਫਾ, 2-ਸੀਟਰ ਲਪਸਿਡ, ਗ੍ਰੇ ਕਲਰ ਪਰਫੋਰਮੈਂਸ ਫੈਬਰਿਕ, ਪਿੱਛੇ ਚੈਨਲ ਬਣੇ ਹੋਏ ਨੇ, ਪਰਫੋਰਮੈਂਸ ਫੈਬਰਿਕ, ਟਰਕੀ ਡਿਜ਼ਾਈਨ,
1: ਬਿਊਟੀਫੁਲ ਤੇ ਐਲੀਗੈਂਟ ਪੀਸ ਆ,
2: ਬਿਲਕੁਲ, ਤੇ ਨਾਲ ਸਾਰੇ ਲਈ ਡਿਜ਼ਾਈਨਰ ਪਿੱਲੋ ਪਾਏ ਹੋਏ ਨੇ, ਸੋਫਾ ਐਂਡ ਲਪਸਿਡ ਟਰਕੀ ਸਟਾਈਲ ਦਾ, ਗ੍ਰੇ ਕਲਰ ਦਾ ਪਰਫੋਰਮੈਂਸ ਫੈਬਰਿਕ ਦੇ ਵਿੱਚ, ਜਿਹਦੀ ਰੈਗੂਲਰ ਕੀਮਤ $2500 ਸੀ, ਅੱਜ ਲਈ ਸਿਰਫ ਅੱਜ ਲਈ ਜਿੰਨੇ ਵੀ ਪਰਿਵਾਰ ਆਉਣਗੇ ਟਰਕੀ ਸਟਾਈਲ ਦਾ ਸੋਫਾ ਐਂਡ ਲਪਸਿਡ $2500 ਵਾਲਾ ਸਿਰਫ $699 ਦਾ, ਤੇ ਨਾਲ ਟੋਸਟਰ ਇਹਦੇ ਨਾਲ ਵੀ ਫ੍ਰੀ ਗਿਫਟ ਮਿਲਣਾ। ਤੇ ਦੂਜੀ ਡੀਲ ਸੁਝਾ ਹੁਣ ਦਿੰਦੇ ਆ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ, ਰੀਅਲ
1: ਮਾਰਬਲ ਤੇ ਬੜਾ ਸੋਲਿਡ ਹੈ,
2: ਬਿਲਕੁਲ ਗ੍ਰੇ ਕਲਰ ਦਾ ਮਾਰਬਲ ਟੋਪ ਆ, ਤੇ ਨਾਲ ਲੈਦਰ ਦੀਆਂ ਡਿਜ਼ਾਈਨਰ ਸ਼ੇਰਾਂ, ਰੀਅਲ ਮਾਰਬਲ ਟੇਬਲ ਤੇ 6 ਸ਼ੇਰ, ਜਿਹੜੀ 1500 ਪ੍ਰਾਈਸ ਸੀ, ਅੱਜ ਲਈ ਜਿਹੜੇ ਪਰਿਵਾਰ ਆਉਣਗੇ ਰੀਅਲ ਮਾਰਬਲ ਦਾ ਟੇਬਲ ਤੇ 6 ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵੋਕਰ ਡਰਾਈਵ 294 ਵੋਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ।
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸੁੱਖ ਅੱਗੇ ਜਾ ਕੇ ਆਪਾਂ ਹੋਰ ਸਾਂਝੇ ਕਰਾਂਗੇ ਪ੍ਰਸ਼ਾ। ਦੋਸਤੋ, ਸੈਚਰਡੇ ਦਾ ਦਿਨ ਹੈ, ਜਿਨ੍ਹਾਂ ਘਰਾਂ ਦੇ ਵਿੱਚ ਕਿਸੇ ਬੱਚੇ ਦਾ ਹੈਪੀ ਬਰਥਡੇ ਹੈ ਜਾਂ ਕਿਸੇ ਜੋੜੇ ਦੀ ਅੱਜ ਐਨੀਵਰਸਰੀ ਹੈ ਜਾਂ ਕੋਈ ਵਿਆਹ ਸ਼ਾਦੀ ਕਰਵਾ ਰਿਹਾ, ਉਹਨਾਂ ਪ੍ਰੋਗਰਾਮ 'ਚ ਹੋਣੀਆਂ ਹੀ ਖੁਸ਼ੀਆਂ, ਪਾਰਟੀ ਦਾ ਮਾਹੌਲ ਹੋਣਾ, ਸਭ ਦੇ ਵਾਸਤੇ ਦੇਸ਼ ਪ੍ਰਦੇਸ਼ ਦੀ ਟੀਮ ਵੱਲੋਂ ਸ਼ੁਭ ਇਸ਼ਾਵਾਂ, ਕਿਉਂਕਿ ਵੀਕਐਂਡ 'ਤੇ ਬਹੁਤ ਸਾਰੇ ਫੰਕਸ਼ਨ ਰਾਤ ਹੁੰਦੇ ਨੇ। ਤੋ ਅਸੀਂ ਤੁਹਾਡੇ ਨਾਲ ਸਾਨੂੰ ਜਿਹੜੇ ਰਹੋ ਠੀਕ ਸ਼ਾਮ ਦੇ 4 ਵਜੇ ਤੱਕ, ਲੇਕਿਨ ਅਸੀਂ ਜਿਹੜੀ ਸੇਲ ਚੱਲ ਰਹੀ ਹੈ ਗ੍ਰੈਂਡ ਫਰਨੀਚਰ ਦੇ, ਰਾਤ ਦੇ 8 ਵਜੇ ਤੱਕ ਪ੍ਰਾਈਜ਼ਾਂ ਮਿਲਣਗੀਆਂ ਅਤੇ ਅਸੀਂ ਲਾਈਵ ਤੁਹਾਡੇ ਲਈ ਇੱਥੇ ਹੈਗੇ ਹਾਂ। 1 ਘੰਟਾ ਹੋਰ ਹੋਵਾਂਗੇ ਅਤੇ 1 ਘੰਟੇ ਦੇ 5-7 ਮਿੰਟ ਹੋਰ ਹੋਵਾਂਗੇ, 4 ਵਜੇ ਤੱਕ ਜੁੜੇ ਹੋ ਸਾਡੇ ਨਾਲ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ 'ਤੇ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸੈਦਮਾ ਬੜਾ ਅਤੇ ਮਨਪ੍ਰੀਤ ਟੂਰ ਹੋਰੀ ਦੇ ਰਹੇ ਨੇ ਸਾਥ ਮੇਰਾ ਸਟੂਡੀਓ ਦੇ। ਜੀ ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਾਂ ਤੁਸੀਂ ਕਾਲਸ ਵੀ ਕਰ ਸਕਦੇ ਹੋ। ਕੋਈ ਵੀ ਜਾਣਕਾਰੀ ਲੈਣੀ ਹੋਵੇ ਫਰਨੀਚਰ ਦੀ, ਕੋਈ ਵੀ ਪਰਟੀਕੁਲਰ ਕੋਈ ਆਈਟਮ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਨੰਬਰ ਤੁਸੀਂ ਨੋਟ ਕਰ ਲਓ, ਗ੍ਰੈਂਡ ਹੋਮ ਫਰਨੀਚਰ ਦਾ 905-302-9494, 905-302-9494 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾਈਏ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਨੰਬਰ ਦੇ ਦਿਆਂ ਸਟੂਡੀਓ ਦਾ 905-564-64-44, 905-564-6444 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਚਲੋ ਫਿਰ ਆਸਾ ਸਿੰਘ ਮਸਤਾਨਾ ਜੀ ਦੀ ਆਵਾਜ਼ ਦੇ ਵਿੱਚ ਇਹ ਗਾਣਾ ਆ, ਤੁਸੀਂ ਇੰਜੋਏ ਕਰੋ। ਵੈਸੇ ਤਾਂ ਸਾਉਣ ਦਾ ਮਹੀਨਾ ਲੰਘ ਚੁੱਕਾ ਆ, ਬਟ ਸਾਡੇ ਲਿਸਨਰ ਕਹਿੰਦੇ ਕਿ ਇਹ ਗਾਣਾ ਸੁਣਨਾ ਤਾਂ ਜ਼ਰੂਰ ਸੁਣਾਉਂਦੇ ਹਾਂ, ਤੁਸੀਂ ਵੀ ਸੁਣੋ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Dosto sashika namaskar maga tada padan mansa dance
4: Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garewal presents the

0: September 18th, 7 PM at the Living Arts Center, Mississauga.
1: पहला आया सी बड़ी मोहब्बत थी, उम्मीद कर रहा हूँ इस बार भी तुझे आशीर्वाद दोगे।
2: मैं आ जा तो मैं नाल नचिए, नचिए पाँच बाहपा, मैं आ जा तो मैं नाल नचिए।
0: For tickets, visit Ticketmaster. For information, call Singh Harjeet at 647-448-1000.
3: अगर तुसी घर दे मालक हो तो ध्यान नाल सुनो, जे थोड़ी प्लमिंग नू कोई हाथ ला रहा चेक करो, लाइसेंस ने, इंश्योर्ड ने, WSIB कवर्ड ने, प्लमिंग कोई मजाक नहीं, एक रॉन्ग फिटिंग, एक लूस लाइन ते मिंटा विच फ्लड, वाटर डैमेज, मोल्ड वर्गियां चीजा हो सकदियां ने। जेसीज प्लमिंग लाइसेंस्ड मास्टर प्लमर्स, फुली इंश्योर्ड अते WSIB कवर्ड ने, कोई भी लीक्स, फॉसेट्स, टॉयलेट्स, कोई हॉट वाटर नहीं आ रहा, ब्लॉक्ड ड्रेन्स ने, रेजिडेंशियल या कमर्शियल, फास्ट, क्लीन, ऑनेस्ट अते प्रोफेशनल सर्विस, जेसीज प्लमिंग 647-969-1298, 647-969-1298, जेसीज प्लमिंग।
4: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
5: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਸਾਡੀ ਸਾਰੀ ਟੀਮ, ਨਵੀ ਸਿੱਧੂ ਅਤੇ AM 530 ਦੀ ਪੂਰੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ, ਕੀ ਹਾਲ ਕੈਸਾ ਹੈ ਜਨਾਬ ਕਾ? ਔਰ ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡਾ ਜਨਾਬ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਜਿੰਦ ਜਾਨ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਤਾਕਤ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਨੂੰ ਸ਼ਕਤੀ ਦਿੰਦੇ ਆ, ਇੰਸਪੀਰੇਸ਼ਨ ਦਿੰਦੇ ਆ, ਪਿਆਰ ਦਿੰਦੇ ਆ। ਅਤੇ 905-673-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜਿੱਥੇ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ ਅਤੇ ਤੁਸੀਂ 294 ਵਾਕਰ ਡਰਾਈਵ 'ਤੇ ਪਹੁੰਚਣਾ। ਸੋ ਤੁਹਾਡੀ ਕਹਿੰਦੇ ਨੇ ਕਿ ਹਰ ਤਰ੍ਹਾਂ ਦੇ ਫਰਨੀਚਰ ਦੀ ਜ਼ਰੂਰਤ ਉੱਥੇ ਪੂਰੀ ਕੀਤੀ ਜਾ ਰਹੀ ਹੈ। ਤੋ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਇੱਕਦਮ ਫਿਰ ਸਵਾਗਤ ਕਰਦਿਆਂ ਹੋਇਆਂ ਤੁਹਾਨੂੰ ਬਹੁਤ ਬਹੁਤ ਖੁਸ਼ ਆਮਦੀਦ ਜੀ ਆਇਆਂ ਨੂੰ। ਕਿਵੇਂ ਆ, ਖੁਸ਼ ਹੋ, ਕਿੱਦਾਂ, ਕੀ ਹਾਲ ਚਾਲ ਆ? ਅਤੇ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਤੁਸੀਂ ਕਿਹੜੇ ਕਹਿੰਦੇ ਨੇ ਕਿ ਜਦੋਂ ਕਿਸੇ ਸੱਜਣ ਪਿਆਰੇ ਨੂੰ ਮਿਲਦੇ ਹੋ, ਦਿਲ ਦੇ ਕਰੀਬ ਜਿਹੜਾ ਸੱਜਣ ਉਹਨੂੰ ਬੁਲਾਉਂਦੇ ਹੋ, ਤਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਸੰਬੋਧਨ ਕਰਦੇ ਹੋ? ਕੋਈ ਨਵੀਂ ਚੀਜ਼ ਸਿੱਖੀ ਆ? ਕੀ ਹਾਲ ਚਾਲ ਹੈ, ਬਾਲ ਬੱਚਾ ਕਿਵੇਂ ਆ, ਖੁਸ਼ ਹੈ, ਚੜ੍ਹਦੀ ਕਲਾ 'ਚ ਹੈ? ਕੋਈ ਹੋਰ ਖਾਸ ਗੱਲ ਜਿਹੜੀ ਤੁਸੀਂ ਨੋਟ ਕੀਤੀ ਹੋਵੇ, ਜਾਂ ਜਿਹੜੇ ਨੌਜਵਾਨ ਅੱਜ ਕੱਲ੍ਹ ਨਵੀਆਂ ਸਲੈਂਗ ਦੀਆਂ ਗੱਲਾਂ ਬਾਤਾਂ ਵਰਤਦੇ ਆ, ਉਹਨਾਂ ਵਿੱਚੋਂ ਕੋਈ ਤੁਹਾਡੇ ਜ਼ਰੂਰ ਸਾਂਝੀ ਕਰਿਓ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ।

ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਤੋੜ ਤੜਾਉਣ ਦਾ ਕੀ ਫਾਇਦਾ, ਬਿਨਾਂ ਬੋਲਿਆਂ ਹੀ ਜੇ ਕਿਸੇ ਦੀ ਗੱਲ ਹੋ ਜਾਏ, ਕੋਠੇ ਚੜ੍ਹ ਕੇ ਰੌਲਾ ਪਾਉਣ ਦਾ ਕੀ ਫਾਇਦਾ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਐਵੇਂ ਪੈਰ ਵਢਾਉਣ ਦਾ ਕੀ ਫਾਇਦਾ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ। ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਗੱਲ ਕਹਿੰਦੇ ਹੁੰਦੇ ਆ ਕਿ ਸਮਝਣ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤੋ ਪ੍ਰੋਗਰਾਮ ਪੰਜਾਬੀ ਦਾ, ਮੈਂ ਹਾਂ ਸਤਿੰਦਰ ਪਾਲ। ਸਟੂਡੀਓ ਦੇ ਫੋਨ ਨੰਬਰ ਨੇ 905 673 33 37।

ਤੁਹਾਨੂੰ ਅੱਜ ਸ਼ੁਰੂ ਦੇ ਵਿੱਚ ਇੱਕ ਜਵਾਬ ਦਵਾ ਦਈਏ। ਸਬਜ਼ੀ ਮਾਰਕੀਟ, ਅਸੀਂ ਪੰਜਾਬੀ ਲਹਿਰਾਂ 'ਚ ਸਬਜ਼ੀ ਮਾਰਕੀਟ ਨੂੰ ਪ੍ਰਮੋਟ ਕਰਦੇ ਹਾਂ। ਪਿਛਲੇ ਦਿਨੀ ਕਲਾਕਾਰ ਆਏ ਸੀ, ਉਹਨਾਂ ਨੇ ਵੀ ਸਬਜ਼ੀ ਮਾਰਕੀਟ ਜਾਣਾ ਸੀ ਬਾਅਦ ਦੇ ਵਿੱਚ, ਦੇਵ ਖਰੌੜ ਉਹਨਾਂ ਨੇ। ਸਬਜ਼ੀ ਮਾਰਕੀਟ ਐਂਡ ਮੀਟ, ਉਹਨਾਂ ਨੂੰ ਮੀਟ ਅਤੇ ਤੰਦੂਰੀ ਕੁੱਕ ਦੀ ਲੋੜ ਆ, ਕੁਝ ਕੈਸ਼ੀਅਰ ਚਾਹੀਦੇ ਨੇ। ਅੱਜ ਕੱਲ੍ਹ ਤਾਂ ਜੌਬ ਜਿਹੜੀ ਆ ਲੋਕ ਭਾਲਦੇ ਤੁਰੇ ਫਿਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਬਜ਼ੀ ਮਾਰਕੀਟ ਵਾਲੇ ਤੁਹਾਨੂੰ ਵਾਜਾਂ ਮਾਰਦੇ ਆ ਤੁਹਾਨੂੰ ਜੌਬ ਦੇਣ ਲਈ। ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ, ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ। ਵੈਰੀ ਗੁੱਡ ਪੇ ਮਿਲੂਗੀ, ਵੈਰੀ ਗੁੱਡ ਐਟਮੋਸਫੀਅਰ ਮਿਲੂਗਾ। ਪਲੀਜ਼ ਤੁਸੀਂ ਕਾਲ ਕਰੋ 416-388-4661, 416-388-4661 'ਤੇ ਕਾਲ ਕਰੋ। ਤੁਹਾਨੂੰ ਸਬਜ਼ੀ ਮਾਰਕੀਟ 'ਤੇ ਬੜੀ ਅੱਛੀ ਜੌਬ ਮਿਲ ਸਕਦੀ ਹੈ, ਬਹੁਤ ਸਾਰੀਆਂ ਜੌਬਾਂ ਨੇ ਉਹਨਾਂ ਕੋਲ। ਇੱਕ ਵਾਰੀ ਫਿਰ ਨੰਬਰ ਲੈ ਲਓ 416-388-4661, 416-388-4661 'ਤੇ ਫੋਨ ਕਰ ਲਓ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਬੜੀ ਜਲਦ ਸਾਡੇ ਟੀਮ ਦੇ ਸੀਨੀਅਰ ਮੈਂਬਰ ਸਰਵਜੀਤ ਸਾਡੇ ਨਾਲ ਜੁੜਨਗੇ ਗ੍ਰੈਂਡ ਹੋਮ ਫਰਨੀਚਰ ਤੋਂ। ਇੱਕ ਪ੍ਰਾਈਵੇਟ ਕਾਲ ਆ ਰਹੀ ਹੈ, ਪ੍ਰਾਈਵੇਟ ਕਾਲ ਕਈ ਵਾਰ ਇੱਧਰ ਉੱਧਰ, ਕਈ ਵਾਰ ਜਦੋਂ ਪ੍ਰਾਈਵੇਟ ਗੱਲ ਹੋ ਜਾਂਦੀ ਨਾ ਫਿਰ ਉਹ ਗੱਲ ਕਈ ਵਾਰ ਸੁਣਨ ਦੇ ਕਹਿੰਦੇ ਹੁੰਦੇ ਆ ਕਿ ਮੇਚ ਨਹੀਂ ਆਉਂਦੀ। ਤੋ ਜੁੱਤੀ ਸੋਈ ਜੋ ਯਾਰ ਦੇ ਮੇਚ ਆ ਜਾਏ, ਇਹ ਮੇਚ ਸ਼ਬਦ ਕਈ ਥਾਵਾਂ 'ਤੇ ਵਰਤਿਆ ਜਾਂਦਾ। ਤੁਹਾਡੇ ਕੋਲ ਇੱਕ ਤਾਂ ਜੁੱਤੀ ਮੇਚ ਆ ਗਈ ਕਿ ਨਹੀਂ ਆ ਗਈ, ਹੋਰ ਕਿਹੜੇ ਕਿਹੜੇ ਥਾਂ 'ਤੇ ਮੇਚ ਸ਼ਬਦ ਵਰਤਿਆ ਜਾਂਦਾ। ਤੋ ਅੱਜ ਥੋੜ੍ਹਾ ਜਿਹਾ ਕੁਇਜ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ। 905-673-3337 'ਤੇ ਸਾਡੀਆਂ ਸਾਰੀਆਂ ਲਾਈਨਾਂ ਜਿਹੜੀਆਂ ਉਹ ਐਕਟਿਵ ਨੇ, ਤੁਹਾਡੀ ਉਡੀਕ ਕਰ ਰਹੀਆਂ ਨੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਅਸੀਂ ਹਾਜ਼ਰ ਹਾਂ। ਅਤੇ ਅੱਜ ਫਰਾਈਡੇ ਆ, ਅੱਜ ਸ਼ੁੱਕਰਵਾਰ ਹੈ, ਅੱਜ ਜੁੰਮਾ ਹੈ, ਇੰਜੋਏ ਕਰੋ ਇਸ ਖੂਬਸੂਰਤ ਸ਼ਾਮ ਨੂੰ। ਅਤੇ ਪੰਜਾਬੀ ਲਹਿਰਾਂ ਦੇ ਨਾਲ ਗੀਤ ਸੰਗੀਤ ਗੱਲਾਂ ਬਾਤਾਂ ਅਤੇ ਸਾਡੇ ਸਪੋਂਸਰ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਏ ਜਾਣਗੇ। ਦੁਆਬਾ ਟਰੈਵਲ, ਜੀ ਹਾਂ, ਸੰਸਾਰ ਭਰ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰੋ ਪਰ ਟਿਕਟਾਂ ਦੁਆਬਾ ਟਰੈਵਲ ਤੋਂ ਹੀ ਲਓ। ਸਾਡੀਆਂ ਟਿਕਟਾਂ ਦਾ ਇੰਤਜ਼ਾਮ ਵੀ ਦੁਆਬਾ ਟਰੈਵਲ ਬਿਲਕੁਲ ਸੇਫ ਅਤੇ ਸਾਊਂਡ ਕਰਕੇ ਦਿੰਦੇ ਨੇ। 905-796-7800, ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ।

0: ਮੈਂ ਪੰਜਾਬੀ ਲਹਿਰਾਂ ਤੇ ਨਛੱਤਰ ਗਿੱਲ ਦੇ ਨਾਲ ਕੌਣ ਕਲਾਕਾਰ ਗਾ ਰਿਹਾ ਤੁਹਾਨੂੰ ਪਤਾ? ਕੁਝ ਜਿਹੜੇ ਵੀ ਸੱਜਣ ਕਾਲ ਕਰਨਗੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬੀ ਲਹਿਰਾਂ ਸਭ ਨੂੰ ਗਿਫਟ ਆਈਟਮਸ ਦਿੰਦੇ ਹਾਂ। ਨਛੱਤਰ ਗਿੱਲ ਦੇ ਨਾਲ ਇੱਕ ਬੜੀ ਮੰਨੀ ਪਰਮੰਨੀ ਆਵਾਜ਼ ਗਾ ਰਹੀ ਹੈ। ਬਹੁਤ ਸਾਰੇ ਲੋਕ ਹੋ ਸਕਦਾ ਕਿ ਇਸ ਆਵਾਜ਼ ਨੂੰ ਭੁੱਲ ਗਏ ਹੋਣ, ਪਰ ਦੇਖਦੇ ਹਾਂ ਕਿ ਤੁਹਾਡੇ ਵਿੱਚੋਂ ਕੌਣ ਕੌਣ ਸੱਜਣ 905-673-3337 'ਤੇ ਕਾਲ ਕਰਕੇ ਅਤੇ ਅੱਜ ਸਾਡੇ ਜੁੰਮੇ ਫਰਾਈਡੇ ਵਾਲੇ ਦਿਨ ਗਿਫਟ ਵਿਨ ਕਰਦੇ ਨੇ ਪੰਜਾਬੀ ਲਹਿਰਾਂ ਦੇ ਕੋਲੋਂ ਤੋਹਫੇ। ਜੀ ਹਾਂ, ਤੋਹਫਿਆਂ ਦੀ ਭਰਮਾਰ ਪੰਜਾਬੀ ਲਹਿਰਾਂ 'ਚ ਤੁਹਾਨੂੰ ਮਿਲ ਸਕਦੀ ਹੈ। 905-673-3337 ਮੱਖਣ ਬਰਾੜ ਮੇਰੇ ਨਾਲ ਹੈ, ਔਰ ਬੀਤੇ ਕੱਲ੍ਹ ਵੀ ਅਸੀਂ ਯਾਦ ਕਰ ਰਹੇ ਸੀ, ਗਿੱਲ ਹਰਦੀਪ ਹੁਣੀ ਆਏ ਹੋਏ ਸੀ, ਅਤੇ ਕੱਲ੍ਹ ਨੂੰ ਬੜਾ ਵੱਡਾ ਮੇਲਾ ਜਿਹੜਾ ਪੰਜਾਬ ਡੇ ਹੋ ਰਿਹਾ, ਅਤੇ ਮੱਖਣ ਬਰਾੜ ਸਾਡੇ ਨਾਲ ਨੇ, ਉਹ ਕੁਛ ਲਾਈਨਾਂ ਸੁਣਾਉਣਗੇ। ਜੀ ਮੱਖਣ ਬਰਾੜ ਜੀ।
1: ਹਾਂ ਜੀ ਸਤਿੰਦਰਪਾਲ ਜੀ, ਮੈਂ ਇੱਕ ਸੁਨੇਹਾ ਦੇਣਾ ਸੀਗਾ, ਸਾਨੂੰ ਬੰਦਿਆਂ ਦੀ ਜ਼ਰੂਰਤ ਹੈ ਜੇ ਕੰਮ ਕਰਨ ਵਾਸਤੇ ਕੋਈ ਘਰੇ ਵਿਹਲਾ ਬੈਠਾ ਹੋਵੇ।
0: ਅੱਛਾ,
1: ਤੇ ਭਾਵੇਂ ਇੰਡੀਆ ਤੋਂ ਆਇਆ ਹੋਵੇ ਤੇ ਗੱਡੀ ਕੋਈ ਨਹੀਂ, ਤੇ ਆਪਾਂ ਨੂੰ ਪੈਸੇ ਸ਼ਾਮ ਨੂੰ ਕੈਸ਼, ਟੈਂਟਾਂ ਦੇ ਕੰਮ ਵਾਸਤੇ ਸਾਨੂੰ ਬੰਦੇ ਚਾਹੀਦੇ ਆ।
0: ਟੈਂਟ ਦੇ ਕੰਮ ਵਾਸਤੇ ਬੰਦੇ ਚਾਹੀਦੇ ਆ। ਮੱਖਣ ਬਰਾੜ ਸਾਹਿਬ ਨੂੰ ਟੈਲੀਫੋਨ ਕਰੋ 647, ਲਾਸਟ ਨੰਬਰ 3407 ਆ, ਵਿਚਾਲੜਾ ਕੀ ਆ
1: 883
0: 647-883-3407
1: ਜੀ
0: ਹਾਂ, ਕਾਲ ਕਰੋ
1: ਤੇ ਤੂੰ
0: ਤਾਂ ਕੱਚਾ ਸੀ ਕੱਚੇ ਸੀ ਕੰਮ ਤੇਰੇ।
1: ਆਪਾਂ ਮੈਂ ਦੱਸਣ ਵੀ ਕਿੰਨੇ ਕੱਕੇ ਆਉਂਦੇ ਆ ਜਿਹੜਾ ਸ਼ੇਅਰ ਆ ਉਹਦੇ ਚ।
0: ਅੱਛਾ, ਵੈਰੀ ਗੁੱਡ।
1: ਕੱਚਾ ਸੀ ਕੱਚੇ ਸੀ ਕੰਮ ਤੇਰੇ, ਤੇ ਮਿੱਟੀ ਕੱਚਿਆਂ ਦੀ ਆਖਰ ਖੁਰ ਜਾਂਦੀ।
0: ਆਇਆ ਕੀ ਬਾਤ ਆ,
1: ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਵੇਖ ਕੇ ਕੰਢੇ ਤੋਂ ਮੁੜ ਜਾਂਦੀ। ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਦੇਖ ਕੇ ਕੰਢੇ ਤੋਂ ਮੁੜ ਜਾਂਦੀ। ਯਾਰੀ ਪੱਕੀ ਆ ਕਿਲੇ ਦੀ ਕੰਧ ਵਰਗੀ, ਕੱਚੀ ਹੁੰਦੀ ਤਾਂ ਕਦੋਂ ਦੀ ਭੁਰ ਜਾਂਦੀ। ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਦੁਨੀਆਂ ਮਾਰ ਕੇ ਠੋਕਰਾਂ ਮੁੜ ਜਾਂਦੀ।
0: ਕਿਆ ਬਾਤ ਆ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਲੋਕੀ ਮਾਰ ਕੇ ਠੋਕਰਾਂ ਮੁੜ ਜਾਂਦੀ। ਬਹੁਤ ਮਿਹਰਬਾਨੀ ਮੱਖਣ ਬਰਾੜ ਸਾਹਿਬ, ਜੋਬ ਤੁਹਾਨੂੰ ਮਿਲ ਸਕਦੀ ਹੈ। ਮੱਖਣ ਬਰਾੜ ਨੂੰ ਕਾਲ ਕਰ ਲਓ 647-388-3407, ਮੇਰਾ ਖਿਆਲ ਇਹੀ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ 905-673-3337। ਦੇਖੋ ਅੱਜ ਤਾਂ ਤੁਹਾਨੂੰ ਜੋਬ ਅਤੇ ਜੋਬ ਅਸੀਂ ਦਵਾ ਰਹੇ ਹਾਂ, ਅਤੇ ਇੱਕ ਜੋਬ ਤੁਹਾਨੂੰ ਦਵਾ ਰਹੇ ਹਾਂ ਨਾ। ਮੱਖਣ ਬਰਾੜ ਦਾ ਫੋਨ ਨੰਬਰ ਹੈਗਾ 647-883-3407। ਪ੍ਰੋਗਰਾਮ 'ਚ ਕੁਝ ਕਾਲਾਂ ਲੈਂਦੇ ਹਾਂ, ਉਦੋਂ ਬਾਅਦ ਫਿਰ ਅੱਗੇ ਚੱਲਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਧੀਰਜਪਾਲ ਧੀਰਜਪਾਲ ਜੀ, ਧੀਰਜ ਨਾਲ ਹੀ ਬੋਲਦੇ ਹੋ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਪੰਜਾਬੀ ਲੈਣਾ ਮਨਦੀਪ ਜੀ, ਮਨਦੀਪ ਗਰੇਵਾਲ।
2: ਸਤਿ ਸ਼੍ਰੀ ਅਕਾਲ
0: ਗਰੇਵਾਲ ਜੀ।
2: ਹਾਂਜੀ, ਤੁਸੀਂ ਫੀਮੇਲ ਆਰਟਿਸਟ ਬਾਰੇ ਪੁੱਛ ਰਹੇ ਸੀ, ਜਸਵਿੰਦਰ ਨਰੂਲਾ ਜੀ।
0: ਬੱਲੇ ਜਸਵਿੰਦਰ ਨਰੂਲਾ, ਬੜੀ ਖੜਕਵੀਂ ਆਵਾਜ਼ ਆ, ਹਨਾ
2: ਜੀ? ਬਿਲਕੁਲ ਜੀ, ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਚੜਾਈ ਹੁੰਦੀ ਸੀ।
0: ਆਵਾਜ਼ ਤਾਂ ਬੜੀ ਚੜਾਈ ਸੀ, ਨੋ ਡਾਊਟ। ਪ੍ਰੋਗਰਾਮ ਪੰਜਾਬੀ ਦਾ ਹਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ। ਜਸਵਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ HMV ਕੰਪਨੀ ਚ ਸੰਗੀਤਕਾਰ ਹੁੰਦੇ ਸੀ।
2: ਹਾਂਜੀ ਹਾਂਜੀ, ਮਤਲਬ ਇਹ ਬਹੁਤ ਸੁਰੀਲੇ ਨੇ, ਮਤਲਬ ਹਿੰਦੀ ਫਿਲਮਾਂ ਚ ਵੀ ਕਾਫੀ ਗਾਣੇ ਇਹਨਾਂ ਦੇ ਮਤਲਬ ਗਾਏ ਇਹਨਾਂ ਨੇ।
0: ਪਹਿਲਾਂ ਜਿਹੜੇ ਆਪਣੇ ਆਰਟਿਸਟ ਹੁੰਦੇ ਸੀਗੇ, ਹਰਚਰਨ ਗਰੇਵਾਲ, ਕੁਲਦੀਪ ਮਾਣਕ, ਕੁਛ ਹੋਰ, ਚਰਨਜੀਤ ਹੂਜਾ ਦੇ ਆਉਣ ਤੋਂ ਪਹਿਲਾਂ ਕੇਸਰ ਸਿੰਘ ਨਰੂਲਾ, ਉਹਨਾਂ ਦਾ ਬੜਾ ਨਾਂ ਸੀ HMV 'ਚ, ਅਤੇ ਦਸਤਾਰ ਸਜਾ ਕੇ ਬੜੀ ਵਧੀਆ। ਉਹਨਾਂ ਦੀ ਬੇਟੀ ਆ ਜਸਪਿੰਦਰ ਨਰੂਲਾ, ਬਿਲਕੁਲ ਸਹੀ ਗੱਲ ਕਰ ਰਹੇ ਜੀ ਤੁਸੀਂ।
2: ਆਪਣੇ ਪੰਜਾਬੀ ਇੰਡਸਟਰੀ 'ਚ ਵੀ ਆਪਣੇ ਮਿਸ ਪੂਜਾ ਸੁਦੇਸ਼ ਕੁਮਾਰੀ ਤੇ ਪ੍ਰਵੀਨ ਭੱਟ ਦੇ ਆਉਣ ਤੋਂ ਪਹਿਲਾਂ, ਮਤਲਬ ਇਹਨਾਂ ਦੀ ਜ਼ਿਆਦਾ ਡਿਊਟ ਸੁਣ ਰਹੇ ਨੇ ਆਪਣੇ ਪੰਜਾਬੀ
0: ਸਿੰਗਰ ਦਾ। ਬੜੀ ਅਸਲ 'ਚ ਨਾ ਡਿਊਟ ਇੱਕ ਵਾਰ ਗਾਇਬ ਹੀ ਹੋ ਗਏ ਸੀਗੇ, ਇਹ ਫਿਰ ਜਿਹੜਾ ਨਛੱਤਰ ਗਿੱਲ ਦਾ ਅਤੇ ਜਸਪਿੰਦਰ ਨਰੂਲਾ ਦਾ ਗੀਤ ਆ, ਇਹਨੇ ਡਿਊਟ ਦੁਬਾਰਾ ਰੀਨਿਊ ਕੀਤੇ ਆ।
2: ਹਾਂਜੀ ਹਾਂਜੀ, ਇਹ ਮਤਲਬ ਇਹਨਾਂ ਨੇ ਇੱਕ ਆਪਣੇ ਰਾਜਧਾਰ ਸਿੰਗਰ ਹੁੰਦਾ ਸੀ, ਉਹ ਵੀ ਸ਼ਾਇਦ ਹੁਣ ਫਲਾਪ ਹੋ ਚੁੱਕੇ ਆ, ਉਹਨਾਂ ਨਾਲ ਵੀ ਇਹਨਾਂ ਦੇ ਕਾਫੀ ਗਾਣੇ ਆਏ ਜਸਪਿੰਦਰ
0: ਨਰੂਲਾ। ਬਹੁਤ ਅੱਛੇ ਸਰ, ਥੈਂਕ ਯੂ ਤੁਸੀਂ ਸਾਨੂੰ ਡਿਟੇਲ ਦਿੱਤੀ। ਪ੍ਰੋਗਰਾਮ ਪੰਜਾਬੀ ਨਾਲ ਚਲਾਓ, ਫਿਰ ਤੁਹਾਨੂੰ ਅਸੀਂ ਲਾਈਵ ਲੋਕੇਸ਼ਨ 'ਤੇ ਲੈ ਕੇ ਚੱਲਦੇ ਹਾਂ। ਸਰਬਜੀਤ ਮੇਰੇ ਨਾਲ ਆ, ਔਰ ਸਰਬਜੀਤ ਪਹਿਲਾਂ ਤਾਂ ਵੈਲਕਮ ਬਈ ਜੀ, ਆਇਆਂ ਨੂੰ ਖੁਸ਼ ਆਮਦੀਦ।
3: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਤੁਹਾਨੂੰ ਤੇ ਸਰੋਤਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
3: ਮੈਂ ਕਹਿੰਦਾ ਬਾਗੋ ਬਾਗ ਤੁਸੀਂ ਸਟੂਡੀਓ ਦੇ ਵਿੱਚ ਹੁੰਦੇ ਹੋ, ਅਸੀਂ ਤੇ ਤਰਸ ਗਏ ਸੀ, ਲਾਈਨਾਂ ਹੀ ਬੜੀਆਂ ਬੀਜ਼ੀ ਆ ਰਹੀਆਂ ਸੀ। ਮੈਂ ਕਿਹਾ ਸਤਿੰਦਰਪਾਲ ਜੀ ਆਏ ਆ ਤੇ ਲਾਈਨਾਂ ਦੀ ਹੈ ਬੀਜ਼ੀ ਕਰਾ ਦੀ ਬੈਕ ਟੂ ਬੈਕ।
0: ਬਿਲਕੁਲ, ਬਹੁਤ ਪਿਆਰ ਹੈ ਕਿਉਂਕਿ ਪੰਜਾਬੀ ਲਹਿਰਾਂ ਪ੍ਰੋਗਰਾਮ ਤੁਹਾਡੇ ਵਾਸਤੇ ਤੇ ਨਾਲ ਦੀ ਨਾਲ ਸਰੋਤਿਆਂ ਦਾ ਪਿਆਰ। ਦੇਖੋ ਸਰਬਜੀਤ, ਸਰੋਤਿਆਂ ਤੋਂ ਬਿਨਾਂ ਆਪਣੇ ਪੱਲੇ ਕੱਖ ਵੀ ਨਹੀਂ ਹੈ
3: ਜੀ।
0: ਤੋ ਇਸ ਕਰਕੇ ਜਿਹੜੇ ਸਾਡੇ ਸਰੋਤੇ ਨੇ ਉਹ ਸਾਡੀ ਇੱਕ ਬੈਕਬੋਨ ਨੇ, ਸਾਡੀ ਰੀੜ ਦੀ ਹੱਡੀ ਆ, ਸਾਡਾ ਕਹਿੰਦੇ ਨੇ ਕਿ ਉਹਨਾਂ ਨਾਲ ਦਿਲੋਂ ਜਾਨ ਦਾ ਰਿਸ਼ਤਾ। ਤੇ ਹੁਣ ਗ੍ਰੈਂਡ ਹੋਮ ਫਰਨੀਚਰ ਤੇ ਕੀ ਕੁਛ ਸਪੈਸ਼ਲ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ।
3: ਬਿਲਕੁਲ, ਜਿਵੇਂ ਆਪਣੇ ਸਟੂਡੀਓ ਦੀ ਲਾਈਨਾਂ ਬੀਜ਼ੀ ਚੱਲ ਰਹੀਆਂ ਨੇ ਨਾ ਫੁੱਲ ਬੈਕ ਟੂ ਬੈਕ, ਏਦਾਂ ਹੀ ਗ੍ਰੈਂਡ ਹੋਮ ਫਰਨੀਚਰ ਦੇ ਸੇਲ ਵਾਲੀ ਡੀਲਾਂ ਬੈਕ ਟੂ ਬੈਕ ਖੜਕਾ ਰਹੀਆਂ ਕੰਮ। ਕਹਿੰਦੇ ਆ ਵੀ ਫਲੋਰ ਕਲੀਅਰ ਹੈ, ਸੇਲ ਹੈ, ਆ ਜੋ ਜਿਹੜਾ ਪਹਿਲਾਂ ਆ ਗਿਆ ਤੇ ਉਹ ਬੈਸਟ ਡੀਲ ਲੈ ਜਾਏਗਾ। ਕਿ ਕਈ ਵਾਰ ਕੀ ਹੁੰਦਾ ਕੋਈ ਪ੍ਰਾਈਸ ਰੇਟ ਬੜਾ ਸ਼ਾਨਦਾਰ ਹੁੰਦਾ ਕਿ ਉਹ ਝੱਟ ਹੀ ਨਿਕਲ ਜਾਂਦਾ। ਜੇ ਅਸੀਂ ਲੇਟ ਹੋ ਗਏ ਤੇ ਕੀ ਪਤਾ ਸਾਨੂੰ ਫਿਰ ਨਾ ਲੱਭੇ, ਕਿਉਂਕਿ ਪ੍ਰਾਈਸਿੰਗ ਹੈ ਹੀ ਇੰਨੀ ਸ਼ਾਨਦਾਰ। ਤੇ ਸੁੱਖ ਵੀਰੇ ਜੇ ਖੜਕਾ ਦਿਓ ਡੀਲਾਂ, ਮੈਂ ਸਾਹਮਣੇ ਦੇਖ ਰਿਹਾ ਇੱਕ ਬੜਾ ਸ਼ਾਨਦਾਰ ਬੈੱਡ। ਤੇ ਬਾਈ ਜੀ ਕਹਿੰਦੇ ਕਰਦੇ ਆ ਗੱਲਬਾਤ ਪਹਿਲਾਂ ਸਰੋਤਿਆਂ ਨੂੰ, ਬੈੱਡ ਦਵਾਈਏ। ਕਹਿੰਦੇ ਜ਼ਿੰਦਗੀ ਦੀ 33% ਜਿਹੜੀ ਸਾਡੀ ਜ਼ਿੰਦਗੀ ਹੈ ਉਹ ਅਸੀਂ ਬੈੱਡ ਤੇ ਗੁਜ਼ਾਰਦੇ ਹਾਂ ਸੋ ਕੇ, ਤੇ ਜੇ ਬੈੱਡ ਕਮਾਲ ਦਾ ਨਹੀਂ ਤੇ ਜ਼ਿੰਦਗੀ ਦਾ ਫਿਰ ਆਨੰਦ ਵੀ ਘਟ ਜਾਂਦਾ। ਬਾਈ ਜੀ ਆਣ ਦੋ ਫਿਰ।
4: ਬਿਲਕੁਲ ਬਾਈ ਜੀ, ਇਹ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਤੁਹਾਡੇ ਸਾਹਮਣੇ ਗ੍ਰੇ ਕਲਰ ਦਾ ਬੈਡਰੂਮ ਸੈੱਟ, ਵੱਡੀ ਹੈੱਡਬੋਰਡ ਦੇ ਨਾਲ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ, ਵਾਈਟ ਕਲਰ ਦੀ ਐਲਈਡੀ ਲਾਈਟ, ਗ੍ਰੇਸ਼ ਕਲਰ ਲੈਕਚਰ ਸੀਰੀਜ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਹਾਈਡ੍ਰੋਲਿਕ ਸਟੋਰੇਜ ਨਾਲ। ਤੇ ਬਾਈ ਜੀ ਇੱਕ ਪਲੱਸ ਪੁਆਇੰਟ ਦੇਖੋ, ਆਮ ਬਿੱਡਾ ਥੱਲੇ ਸਲਾਟਾਂ ਹੁੰਦੀਆਂ, ਭਾਵਾਂ ਉੱਤੇ ਛਾਲਾ ਮਾਰੀ ਜਾਓ, ਪਲੈਟਫਾਰਮ ਲੱਗਾ ਹੋਇਆ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ

0: ਤੇ ਜਦੋਂ ਤੁਸੀਂ ਆ ਕੇ ਕਹਿਣਾ ਸਤਿੰਦਰਪਾਲ ਭਾਜੀ ਦਾ ਨਾਮ ਲੈਣਾ, ਪੰਜਾਬੀਆਂ ਜਾ ਕੇ ਰੈਫਰੈਂਸ ਦੇਣਾ, ਵੱਡੇ ਸਾਈ ਦਾ ਟੈਲੀਵਿਜ਼ਨ ਟੀਵੀ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਣਾ, ਪੂਰਾ ਬੈਡਰੂਮ ਸੈੱਟ 1899 ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵੋਕ ਡਰਾਈਵ, 294 ਵੋਕ ਡਰਾਈਵ, 294 ਵੋਕ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
1: ਕੀ ਬਾਤ ਹੈ, 294 ਵੋਕਰ ਡਰਾਈਵ ਤੇ ਪਹੁੰਚੋ ਤੇ ਸ਼ਾਨਦਾਰ ਫਲੋਰ ਕਲੀਅਰੈਂਸ ਦਾ ਫਾਇਦਾ ਜ਼ਰੂਰ ਚੱਕੋ। ਤੇ ਬਾਈ ਜੀ ਨੰਬਰ ਵੀ ਇੱਕ ਵਾਰੀ ਜ਼ਰੂਰ ਕਹਿ
0: ਦਿਓ। ਬਿਲਕੁਲ, ਨੰਬਰ ਟੂ ਕਾਲ ਜੇ ਤੁਸੀਂ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣੀ, ਰਾਈਟ ਵੇ ਸੰਪਰਕ ਕਰ ਸਕਦੇ ਹੋ 905-302-9494 905-302-9494 ਭਾਜੀ।
2: ਔਰ ਸਰਬਜੀਤ, ਪੰਜਾਬੀ ਲਹਿਰਾਂ ਦੇ ਸਰੋਤੇ ਆਉਣਗੇ, ਉਹਨਾਂ ਨੂੰ ਤੋਹਫੇ ਜ਼ਰੂਰ ਦੇਣੇ ਆ, ਔਰ ਗਿਫਟ ਕੋਈ ਵੀ ਲਿਸਨਰ ਜਿਹੜਾ ਉਹ ਲਏ ਤੋਂ ਬਿਨਾਂ ਨਾ ਜਾਵੇ।
1: ਬਿਲਕੁਲ ਜੀ, ਬਿਲਕੁਲ 100% ਪੱਕਾ ਕੰਮ।
2: ਥੈਂਕ ਯੂ
1: ਗ੍ਰੈਂਡ ਹੋਮ ਫਰਨੀਚਰ, ਥੈਂਕ ਯੂ ਸੋ ਮਚ ਜੀ।
2: ਪ੍ਰੋਗਰਾਮ ਪੰਜਾਬੀ ਲਹਿਰਾਂ। ਚਲੋ ਅੱਜ ਥੋੜਾ ਸੰਗੀਤ ਵਿੱਚ ਦੇਖਦੇ ਹਾਂ ਕਿੰਨੀ ਕੁ ਰੁਚੀ ਆ। ਇਹ ਗੀਤ ਦੀ ਧੁਨ ਵੱਜ ਰਹੀ ਆ ਤੇ ਤੁਸੀਂ ਕਾਲ ਕਰਕੇ ਦੱਸਣਾ ਵੀ ਕਿਹੜੇ ਗੀਤ ਦੀ ਇਹ ਮਿਊਜ਼ਿਕ, ਕਿਹੜੇ ਗੀਤ ਦਾ ਵੱਜ ਰਿਹਾ ਤੇ ਮਿਊਜ਼ਿਕ ਕਿਸ ਡਾਇਰੈਕਟਰ ਨੇ ਦਿੱਤਾ। ਵੇਖਦੇ ਹਾਂ ਤੁਹਾਡੇ ਵਿੱਚੋਂ ਕਿੰਨੇ ਕੁ ਸੱਜਣ ਜਿਹੜੇ ਆ ਇਸ ਮਿਊਜ਼ਿਕ ਨੂੰ ਸਮਝਦੇ ਆ। ਪ੍ਰੋਗਰਾਮ ਪੰਜਾਬੀ ਲੈਣਾ, ਅੱਜ ਦੇ ਪ੍ਰੋਗਰਾਮ ਨੂੰ ਫਾਈਵ ਰਿਵਰ ਡਕਟ ਕਲੀਨਿੰਗ ਵੱਲੋਂ ਸਪੋਂਸਰ ਕੀਤਾ ਜਾਂਦਾ। ਤੁਸੀਂ ਡਕਟਸ ਦੀ ਕਲੀਨਿੰਗ ਕਰਵਾਉਣੀ ਆ ਤਾਂ ਫਾਈਵ ਰਿਵਰ ਡਕਟ ਕਲੀਨਿੰਗ 'ਤੇ ਪਹੁੰਚਣਾ, ਔਰ ਤੁਸੀਂ ਉਹਨਾਂ ਨੂੰ ਟੈਲੀਫੋਨ ਕਰਕੇ 437-688-7750 4376887750 'ਤੇ ਕਾਲ ਕਰਨੀ ਆ, ਔਰ ਪੰਜਾਬੀ ਲਹਿਰਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਨਾ ਪੂਰਾ ਕ੍ਰਿਸਟਲ ਕਲੀਅਰ ਕੈਮਰੇ ਲਾ ਕੇ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਡਕਟਸ ਨੂੰ ਕਲੀਨ ਕੀਤਾ ਜਾਂਦਾ, ਪਹਿਲਾਂ ਕਿਹੋ ਜਿਹੇ ਸੀ ਅਤੇ ਬਾਅਦ ਦੇ ਵਿੱਚ ਕਿਹੋ ਜਿਹੇ ਆ। ਇਹ ਕਲੀਨਿੰਗ ਕਰਕੇ ਤੁਹਾਨੂੰ ਫਾਈਵ ਰਿਵਰ ਡਕਟ ਕਲੀਨਿੰਗ ਵਰਗ ਕਰਕੇ ਦੇਣਗੇ। ਨੰਬਰ ਹੈ ਉਹਨਾਂ ਦਾ 437-688-7750 ਅਤੇ ਸ਼ਾਮ ਦਾ ਵਕਤ ਹੈ, ਤੁਸੀਂ ਖਾਣਾ ਖਾਣ ਜਾਣਾ ਤਾਂ ਸਿੱਧਾ ਹੀ ਤੁਹਾਨੂੰ ਅਸੀਂ ਭੇਜਦੇ ਹਾਂ ਸਿੰਪਲੀ ਇੰਡੀਅਨ ਕੁਜ਼ੀਨ ਦੇ 3 ਲੋਕੇਸ਼ਨਾਂ 'ਤੇ। ਕਿਆ ਬਾਤ ਹੈ, ਮਾਊਥ ਵਾਟਰਿੰਗ, ਮੂੰਹ 'ਚੋਂ ਪਾਣੀ ਆਉਣ ਵਾਲਾ ਖਾਣਾ, ਚੋਟੀ ਦੇ ਡਾਇਨਿੰਗ ਲਾਊਂਜ, ਕੇਟਰਿੰਗ ਕਰਵਾਉਣ ਵਾਸਤੇ ਨੰਬਰ 1 ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਇੰਡੀਅਨ ਕੁਜ਼ੀਨ 905-794-8111 905-794-8111 ਟੈਲੀਫੋਨ ਨੰਬਰ ਹੈ। ਅਤੇ ਫੈਸ਼ਨ ਆਈ ਕਿਊ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਫੈਸ਼ਨ ਆਈ ਕਿਊ ਦੀ ਜਾਣਕਾਰੀ ਬੜੀ ਜਲਦ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਇਨ ਦਾ ਮੀਨ ਟਾਈਮ ਸਾਡੇ ਨਾਲ ਮਨਜੀਤ ਜੀ ਨੇ ਅਤੇ ਅਪਲਾਇੰਸ ਜੰਕਸ਼ਨ ਤੋਂ ਕੀ ਵੀਕਐਂਡ ਦੀਆਂ ਖਾਸ ਖਾਸ ਤੁਹਾਨੂੰ ਆਫਰਸ ਦਿੱਤੀਆਂ ਜਾ ਰਹੀਆਂ। ਜੀ ਮਨਜੀਤ,
3: ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਫੁੱਲੀ ਲੋਡਡ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੀ ਬੇਸਮੈਂਟ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ 4 ਅਪਲਾਈਂਸਿਸ ਦਾ ਜੇ ਬੰਡਲ ਦੇਖ ਰਹੇ ਹੋ ਤਾਂ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਦਾ 18 ਕਿਊਬਿਕ ਫੀਟ ਦਾ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਂਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,599 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਚਤਰਾ
2: ਜੀ। ਵੈਰੀ ਗੁੱਡ ਜੀ, ਅਪਲਾਇੰਸ ਜੰਕਸ਼ਨ ਸਾਡੀ ਵੀ ਪਹਿਲੀ ਪਸੰਦ ਹੈ, ਅਪਲਾਇੰਸ ਜੰਕਸ਼ਨ। ਜਸਪਿੰਦਰ ਨੂਲਾ ਤੇ ਨਛੱਤਰ ਗਿੱਲ ਕਹਿ ਰਹੇ ਸੀ ਗੁੱਸਾ ਨਾ ਕਰੀ ਨੀ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਇਹ ਪਿੱਛੋਂ ਆਵਾਜ਼ ਮਾਰਨੀ ਇੱਕ ਅਪਸ਼ਗਨ ਵੀ ਸਮਝਿਆ ਜਾਂਦਾ,

0: ਜੇ ਕੋਈ ਬੰਦਾ ਘਰੋਂ ਨਿਕਲਣ ਲੱਗਿਆ ਤਾਂ ਕਿਸੇ ਨੇ ਆਵਾਜ਼ ਮਾਰ ਲਈ ਤਾਂ ਵੱਡੀਆਂ ਬੇਬੇ ਹੋਣੀ ਕਹਿ ਦਿੰਦੇ ਸੀ ਵੇ ਭਾਈ ਪਿੱਛਿਓਂ ਕਿਉਂ ਆਵਾਜ਼ ਮਾਰਤੀ, ਜੇ ਕਿਤੇ ਬਿੱਲੀ ਲੰਘ ਗਈ ਅਤੇ ਕਹਿਣਾ ਬਿੱਲੀ ਛਿੱਕ ਗਈ ਔਰ ਰਾਹ ਕੱਟ ਗਈ। ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਵਹਿਮ ਭਰਮ ਨੇ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਵਹਿਮਾਂ ਭਰਮਾਂ ਨੂੰ ਮੰਨਦੇ ਆ? ਕਿੰਨੇ ਕੁ ਲੋਕ ਆ ਜਿਹੜੇ ਕੋਈ ਪਿੱਛਿਓਂ ਆਵਾਜ਼ ਮਾਰਦਾ ਅਤੇ ਪਹਿਲਾਂ ਕੁਰਸੀ 'ਤੇ ਬਹਿ ਜਾਂਦੇ ਆ ਅਤੇ ਫਿਰ ਅੱਗੇ ਤੁਰਦੇ ਆ? ਔਰ ਹੋਰ ਵੀ ਬਹੁਤ ਸਾਰੇ, ਜੇ ਕਿਸੇ ਨੇ ਛਿੱਕ ਮਾਰਤੀ ਤਾਂ ਨਹੀਂ ਅੱਗੇ ਜਾਣਾ, ਅਤੇ ਜੇ ਜੁੱਤੀ 'ਚ ਟੇਡਾ ਵੱਜ ਗਿਆ ਤਾਂ ਨਹੀਂ ਅੱਗੇ ਜਾਣਾ। ਬਹੁਤ ਸਾਰੇ ਵਹਿਮ ਭਰਮ ਨੇ, ਜੇ ਤੁਸੀਂ ਮੰਨਦੇ ਆ ਤਾਂ ਕਿਉਂ ਮੰਨਦੇ ਆ? ਦੇਖੋ ਗੁੱਸਾ ਕੋਈ ਨਹੀਂ, ਜਿਹਦਾ ਜੋ ਚਿੱਤ ਕਰੇ ਉਹ ਕਰੇ। ਐਵੇਂ ਕਈ ਵਾਰੀ ਅਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ ਜੀ, ਐਂ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿਹਨੂੰ ਦੂਜੇ ਨੂੰ ਤਕਲੀਫ ਦਿੱਤੇ ਤੋਂ ਬਿਨਾਂ, ਕਿਸੇ ਹੋਰ ਨੂੰ ਤਕਲੀਫ ਦਿੱਤੇ ਤੋਂ ਬਿਨਾਂ ਜੇ ਤੁਸੀਂ ਕਿਸੇ ਗੱਲ ਨੂੰ ਮੰਨਦੇ ਹੋ ਤਾਂ ਤੁਹਾਡੀ ਆਪਣੀ ਇੱਛਾ, ਤੁਹਾਡੀ ਆਪਣੀ ਆਜ਼ਾਦੀ ਹੈ, ਤੁਹਾਡੀ ਆਪਣੀ ਖੁੱਲ੍ਹ ਆ। ਅਤੇ ਪਰ ਜੇ ਕਿਸੇ ਨੂੰ ਤੁਸੀਂ ਹਰਟ ਕਰ ਰਹੇ ਹੋ ਕਿਸੇ ਗੱਲ ਨਾਲ, ਉਹ ਗੱਲ ਗਲਤ ਆ। ਤਾਂ ਖੈਰ ਤੁਹਾਡੀ ਗੱਲਬਾਤ ਵੀ ਹੋਏਗੀ ਅਤੇ ਨਾਲ ਦੀ ਨਾਲ ਗੀਤ ਸੰਗੀਤ ਦੀਆਂ ਗੱਲਾਂ ਵੀ ਕਰਾਂਗੇ ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ। 905-600-7337 ਸਾਡੀਆਂ ਸਾਰੀਆਂ ਲਾਈਨਾਂ ਐਕਟਿਵ ਨੇ ਔਰ ਭਰੀਆਂ ਪਈਆਂ ਨੇ। ਸਟੂਡੀਓ 'ਚ ਮੇਲਾ ਲੱਗਿਆ ਪਿਆ। ਦੇਖੋ ਤੁਹਾਨੂੰ ਪੰਜਾਬੀ ਲਹਿਰਾਂ ਤੁਹਾਡੀਆਂ ਕਾਰਾਂ, ਵੈਨਾਂ, ਟਰੱਕਾਂ, ਊਬਰ ਦੇ ਵਿੱਚ ਸੁਣ ਰਿਹਾ, ਘਰਾਂ ਵਿੱਚ ਤੁਸੀਂ ਲਾਇਆ ਹੋਇਆ, ਜਿੱਥੇ ਲੇਡੀਜ਼ ਖਾਣਾ ਤਿਆਰ ਕਰਦੀਆਂ ਅਤੇ ਤੜਕੇ ਤੁੜਕੇ ਲੱਗ ਰਿਹਾ, ਚਿਕਨ ਚੁਕਨ ਬਣ ਰਿਹਾ, ਬੱਕਰਾ ਬੁੱਕਰਾ ਬਣ ਰਿਹਾ ਹੋਣਾ, ਸਾਨੂੰ ਤੁਹਾਡੀਆਂ ਕਾਲਾਂ ਆਕਸੀਜਨ ਦਿੰਦੀਆਂ, ਸਾਨੂੰ ਤੁਹਾਡੀਆਂ ਫੋਨ ਕਾਲਸ, ਤੁਹਾਡੇ ਟੈਕਸਟ ਮੈਸੇਜ, ਤੁਹਾਡੇ ਵਟਸਐਪ ਮੈਸੇਜ, ਉਹ ਸਾਨੂੰ ਤਾਜ਼ਗੀ ਦਿੰਦੇ ਆ। ਤੋ ਰਸ਼ਪਾਲ ਸਹੋਤਾ ਜੀ, ਸਹੋਤਾ ਸਾਹਿਬ
1: ਸਤਿ ਸ੍ਰੀ ਅਕਾਲ ਭਾਜੀ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ।
1: ਹਾਂਜੀ ਹਾਂਜੀ, ਸੰਗੀਤ ਸਮਰਾਟ ਜਨਾਬ ਚਰਨਜੀਤ ਅਹੁਜਾ ਤੇ ਗੀਤ ਹੈਗਾ ਜੀ,
2: ਕੰਨ ਕਰ ਗੱਲ ਸੁਣ ਮੱਖਣਾ, ਤੈਨੂੰ ਗੱਲ ਦੱਸਣਾ, ਕੰਨ ਕਰ ਗੱਲ

0: ਹੈ ਕੰਨ ਕਰ
1: ਗੱਲ ਸੁਣ ਸੋਣੀਏ,
0: ਅੱਖ ਦੇ ਇਸ਼ਾਰੇ ਨਾਲ
1: ਰੋਣੀਏ, ਕੰਨ ਕਰ ਗੱਲ ਸੁਣ ਸੋਣੀਏ, ਅੱਖ ਦੇ ਇਸ਼ਾਰੇ ਨਾਲ ਰੋਣੀਏ, ਤੇਰਾ ਯਾਰ
0: ਲਾਜਵਾਬੂ ਦੱਸ ਜਿੰਦ ਕੱਢ ਲਈ ਯਾਰਾਂ ਦੀ ਬੱਟ
1: ਹੋਣੀਏ। ਆ ਤੁਸੀਂ ਤੁਸੀਂ ਫੀਮੇਲ ਆਵਾਜ਼ ਕਿਵੇਂ ਇੰਨੀ ਸੋਹਣੀ ਕੱਢ ਲਈ, ਜਮਾਂ ਹੀ ਅਮਰਜੋਤ ਲੱਗੀ। ਚੀਮਾ ਸਾਹਿਬ ਕੀ ਹਾਲ ਚਾਲ, ਬਫਲੋ ਦਾ ਕੀ ਹਾਲ ਆ?
2: ਬਹੁਤ ਵਧੀਆ ਜੀ, ਬਹੁਤ ਵਧੀਆ ਵੈਦਰ ਆ, ਵੈਰੀ ਨਾਈਸ, ਇੰਜੋਏ ਕਰ ਰਹੇ ਬਸ। ਕੱਲ ਨੂੰ ਤੁਹਾਡੇ ਵੱਲ ਨੂੰ ਆ ਰਹੇ ਹਾਂ।
1: ਅੱਛਾ, ਕੱਲ ਨੂੰ ਮੇਲਾ ਦੇਖਣ ਆਉਣਾ ਹੋਣਾ ਹੈ? ਸ਼ਾਇਦ ਵਿੱਚ ਦੀ ਟਾਈਮ ਕੱਢ ਕੇ ਜਾਊਂਗਾ, ਪਰ ਪਤਾ ਨੀ ਕਿਹੜੇ ਟਾਈਮ ਜਾਵਾਂ।
2: ਤੇ ਮੈਂ ਹੁਣ ਇਹ ਦੱਸਣਾ, ਉਹ ਭਾਈ ਸਾਹਿਬ ਦੱਸ ਗਏ ਸਾਰਾ ਕੁਛ, ਮੈਂ ਕਿਹਾ ਵੀ ਇਹਨਾਂ ਗੀਤਾਂ ਨੂੰ ਤਾਂ ਪੁੱਛਣ ਦੀ ਲੋੜ ਹੀ ਨੀ, ਕਿਸੇ ਨੂੰ ਪਤਾ ਹੀ ਉਹ ਕੌਣ ਸੀ।
1: ਬਿਲਕੁਲ
2: ਮਿਊਜ਼ਿਕ ਡਾਇਰੈਕਟਰ,
1: ਬਿਲਕੁਲ ਇਹਨਾਂ ਗੀਤਾਂ ਨੂੰ ਪੁੱਛਣ ਦੀ ਲੋੜ ਨੀ। ਤੇ ਕੱਲ ਨੂੰ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ, ਤੇ ਬਫਲੋ ਵਾਲਿਆਂ ਨੂੰ ਲੈ ਵੀ ਵਿਸ਼ੇਸ਼ ਤੌਰ ਉੱਤੇ ਖੋਸਾ ਸਾਹਿਬ ਚੀਮਾ ਸਾਹਿਬ ਨੂੰ ਪਿਆਰ ਮਾਣ ਤਾਣ ਦੇਣਾ। ਤੇ ਬਹੁਤ ਸਾਰੇ ਕਲਾਕਾਰ ਆ ਰਹੇ ਆ, ਜੇ ਤੁਸੀਂ ਪਹਿਲਾਂ ਆਏ ਹੁੰਦੇ ਮੈਂ ਤੁਹਾਡੀ ਸਟੂਡੀਓ ਚ ਇੰਟਰਵਿਊ ਕਰਨੀ ਸੀ, ਤੇ ਕਿਉਂਕਿ ਕੱਲ ਵੀ ਬਹੁਤ ਸਾਰੇ ਕਲਾਕਾਰ ਆਏ ਸੀ, ਪਰਸੋਂ ਵੀ ਬਹੁਤ ਸਾਰੇ ਕਲਾਕਾਰ ਆਏ ਸੀ ਸਟੂਡੀਓ ਚ, ਕੱਲ ਗਿੱਲ ਹਰਦੀਪ ਸੀ।
2: ਕੱਲ ਮੈਂ ਕਾਫੀ ਫੋਨ ਮਿਲਾਇਆ, 7-8 ਵਾਰ ਮਿਲਾਇਆ, ਤੁਹਾਡਾ ਮਿਲਿਆ ਨਹੀਂ।
1: ਕੱਲ ਬਿਜ਼ੀ ਸੀ ਜੀ, ਬਹੁਤ ਫੋਨ ਬਿਜ਼ੀ ਸੀਗੇ। ਬਹੁਤ ਮਿਹਰਬਾਨੀ ਚੀਮਾ ਸਾਹਿਬ ਜੀ ਆਇਆਂ ਨੂੰ, ਤੇ ਬਹੁਤ ਬਹੁਤ ਤੁਹਾਡਾ ਕਹਿੰਦੇ ਕਿ ਬਫਲੋ ਤੋਂ ਤੁਸੀਂ ਪਿਆਰ ਲੈ ਕੇ ਖੁਸ਼ੀਆਂ ਲੈ ਕੇ ਆ ਰਹੇ ਹੋ, ਇਹ ਸਾਡੇ ਲਈ ਧੰਨ ਭਾਗ ਆ। ਸਿੰਪਲੀ ਇੰਡੀਅਨ ਕੁਜ਼ੀਨ ਦਾ ਨੰਬਰ ਤੁਹਾਨੂੰ ਦੇ ਦਿੱਤਾ, ਡਾਕਟਰ ਕੁਲਦੀਪ ਪ੍ਰਸਿੱਧ ਹੋਮਿਓਪੈਥ, ਨੰਬਰ ਹੈ 647-818-0055, 647-818-0055। ਫੈਸ਼ਨ ਆਈ ਕਿਊ। ਹੁਣ ਜੇ ਤੁਹਾਨੂੰ ਰਾਤ ਨੂੰ ਚਿੱਤ ਕਰੇ ਨਾ ਵੀ ਮੈਂ ਐਚਕਨ ਨਵੀਂ ਪਾਉਣੀ ਹੈ, ਅਤੇ ਭਰਾ ਦੇ ਵਿਆਹ 'ਤੇ ਜਾਣਾ ਜਾਂ ਰਿਸ਼ਤੇਦਾਰ ਦੇ ਵਿਆਹ 'ਤੇ ਜਾਣਾ, ਤਾਂ ਤੁਸੀਂ ਫੈਸ਼ਨ ਆਈ ਕਿਊ 'ਤੇ ਇੱਕ ਗੇੜਾ ਕੱਢ ਲਓ, ਵਿਆਹ ਸ਼ਾਦੀ ਦਾ ਸਾਰਾ ਸਮਾਨ ਤੁਹਾਨੂੰ ਉੱਥੋਂ ਮਿਲ ਜੂਗਾ। ਨੰਬਰ ਹੈ 905-453-2225, 905-453-2225। ਪ੍ਰਦੀਪ ਅਪਲਾਇੰਸ ਰਿਪੇਅਰ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸ ਕਾ ਪ੍ਰਦੀਪ ਹਸਪਤਾਲ ਹੈ। ਬਹੁਤ ਕਮਾਲ ਦੇ ਪ੍ਰਦੀਪ ਜੀ, ਬਹੁਤ ਰੀਜ਼ਨੇਬਲ ਰੇਟ ਲੈਂਦੇ ਆ। 647-622-3203, 647-622-3203, ਅਤੇ ਲਓ ਗੀਤ ਸੁਣਦੇ ਆ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਕਿਉਂਕਿ ਸ਼ੁੱਕਰਵਾਰ ਹੈ, ਜੁੰਮਾ ਹੈ, ਅਤੇ ਤੁਹਾਡਾ ਵੀ ਮੂਡ ਆ ਜਿਹੜਾ ਉਹ ਗੀਤਾਂ ਸੰਗੀਤਾਂ ਦੇ ਨਾਲ ਜੁੜਿਆ ਹੋਇਆ। ਇੱਕ ਕਾਲ ਲੈ ਲਈਏ ਪਹਿਲਾਂ, ਘਰੋਂ ਆ ਰਹੀ ਹੈ ਕਾਲ, ਉਹ ਕੱਟ ਗਈ, 7232 ਤੋਂ ਲੈਂਡਲਾਈਨ ਤੋਂ ਕਾਲ ਆ ਰਹੀ ਸੀ, ਕਿਸੇ ਕਾਰਨ ਕੱਟੀ ਗਈ ਆ। ਅਗਰ ਤੁਸੀਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਵੈਲਕਮ। ਅਤੇ ਜੀ, ਪ੍ਰੋਗਰਾਮ ਪੰਜਾਬੀ ਲੜਾਂ।

ਖੈਸਾਦਾਰ ਮਿਊਜ਼ਿਕ ਹੈ ਦੇਖੋ, ਕੱਲਾ ਕੱਲਾ ਪੀਸ ਜਿਹੜਾ ਵੱਜ ਰਿਹਾ ਨਾ ਮਿਊਜ਼ਿਕ ਦਾ, ਜੇ ਢੋਲਕ ਵੱਜ ਰਿਹਾ ਤਾਂ ਉਹਦੀ ਗੱਲ ਵੱਖਰੀ ਹੈ, ਜੇ ਮੈਂਡੋਲਿਨ ਵੱਜ ਰਹੀ ਹੈ ਜਾਂ ਫਿਰ ਕੀਬੋਰਡ ਵੱਜ ਰਿਹਾ ਜਾਂ ਕਹਿੰਦੇ ਆ ਕਿ ਤਬਲਾ ਵੱਜ ਰਿਹਾ, ਹਰ ਗੱਲ ਜਿਹੜੀ ਹੈ ਖੜਕ ਕੇ ਬਾਹਰ ਆ ਰਹੀ ਹੈ। ਚਰਨਜੀਤ ਹੂਜਾ ਦੀ ਇਹੀ ਬਹੁਤ, ਵੈਸੇ ਤਾਂ ਕਹਿੰਦੇ ਆ ਕਿ ਬੜੇ ਸੰਗੀਤਕਾਰ ਹੋਏ ਨੇ, ਪਰ ਜੋ ਗੱਲ ਚਰਨਜੀਤ ਹੂਜਾ ਨੇ ਬਣਾ ਦੇਣੀ ਹੈ ਉਹ ਮੇਰਾ ਖਿਆਲ ਆ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਨਹੀਂ ਬਣਾ ਸਕਣਗੀਆਂ, ਕਿਉਂਕਿ ਹੁਣ ਤਾਂ ਸਾਰਾ ਕੁਝ ਸੋਫਟਵੇਅਰ 'ਤੇ ਆਉਣ ਲੱਗ ਪਿਆ। ਅਤੇ ਹੂਜਾ ਸਾਹਿਬ ਢਿੱਡੋਂ ਅੰਦਰੋਂ ਦਿਮਾਗ 'ਚੋਂ ਦਿਲੋਂ ਪੂਰਾ ਸੰਗੀਤ ਹੀ ਸੰਗੀਤ ਸੀ।

0: ਖੰਡ ਤੇ ਤੁਸੀਂ ਗਿੱਲ ਫਾਰਮ ਤੇ ਜ਼ਰੂਰ ਜਾਣਾ। ਗਿੱਲਾਂ ਦੇ ਫਾਰਮ ਤੇ ਬਹੁਤ ਮਿੱਠੇ ਮਿੱਠੇ ਖੰਡ ਮਿਸ਼ਰੀ ਖਰਬੂਜ਼ੇ, ਚਿੱਬੜਾਂ ਦੀ ਚਟਣੀ, ਹਰੀਆਂ ਤਾਜ਼ੀਆਂ ਮਿਰਚਾਂ, ਫਰੈਸ਼ ਗੋਭੀ ਔਰ ਟਮਾਟਰ, ਨੇਮ ਐਨੀਥਿੰਗ, ਚੱਕੀ ਦਾ ਆਟਾ। ਜੀ ਹਾਂ, ਗਿੱਲ ਫਾਰਮ ਤੁਹਾਡੇ ਵਾਸਤੇ ਕੈਲਡਨ ਦੇ ਵਿੱਚ ਆ। ਬੱਚਿਆਂ ਨੂੰ ਲੈ ਕੇ ਜਾਓ, ਫਾਰਮ ਦਿਖਾ ਕੇ ਲਿਆਓ। 14085 ਡਿਕਸੀ ਰੋਡ, 905-925-2300, 905-925-2300। ਪ੍ਰੋਗਰਾਮ ਪੰਜਾਬੀ ਲਾਈਨ ਵਿੱਚ ਕਾਲ ਲੈਂਦੇ ਹਾਂ ਜੀ। 7322 ਵੈਲਕਮ, ਹੈਲੋ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਮੇਰੇ ਬੇਟੇ ਦਾ ਬਰਥਡੇ ਤੇ ਸੌਂਗ ਸੁਣਨਾ।
0: ਬੱਲੇ ਬੱਲੇ ਬੱਲੇ, ਬੇਟੇ ਦਾ ਬਰਥਡੇ, ਕੀ ਨਾਂ ਹੈ ਬੇਟੇ ਸੋਹਣੇ ਜੇ? ਲਾਲ ਚਰਨ ਪੁੱਤਰ ਦਾ?
1: ਹਰਮਨ।
0: ਹਰਮਨ ਸਿੰਘ।
1: ਹਾਂਜੀ, ਉਹਦਾ ਗਾਣਾ ਸੁਣਨਾ ਸੀਗਾ, 100 ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
0: ਕਿਹਦਾ ਗਾਇਆ ਹੋਇਆ?
1: ਹਾਂਜੀ,
0: ਕਿਹਦਾ ਗਾਇਆ ਹੋਇਆ? 100 ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
1: ਪਤਾ ਨਹੀਂ ਮੈਨੂੰ ਕਹਿੰਦਾ।
0: ਤੁਸੀਂ ਆਪ ਹੀ ਗਾ ਦਿਓ ਤਾਂ। 100 ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੋਹਣਿਆ। ਹੈਂ ਹਰਮਨ, ਹੈਪੀ ਹੈਪੀ ਬਰਥਡੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, ਅਤੇ ਤੁਹਾਡੇ ਰਿਸ਼ਤੇਦਾਰਾਂ ਵੱਲੋਂ, ਤੁਹਾਡੇ ਮੰਮੀ ਡੈਡੀ ਵੱਲੋਂ, ਨਾਨਕਿਆਂ ਦਾਦਕਿਆਂ ਸਭ ਵੱਲੋਂ ਤੁਹਾਨੂੰ ਬਹੁਤ ਬਹੁਤ ਹੈਪੀ ਹੈਪੀ ਹੈਪੀਐਸਟ ਬਰਥਡੇ। ਕਿੰਨੇ ਸਾਲ ਦਾ ਹੋ ਗਿਆ ਹਰਮਨ?
1: 43।
0: ਫਿਰ ਤਾਂ ਉਹਦੀ ਵੋਟੀ ਜਨਮ ਦਿਨ ਮਨਾਉਂਦੀ ਹੋਣੀ ਆ।
1: ਓਕੇ ਜੀ, ਗਾਣਾ ਮਿਲੇਗਾ ਤੇ ਲਗਾ ਦੇ।
0: ਵਿਆਹ ਕਰ ਲਿਆ ਕਿ ਨਹੀਂ?
1: ਨਹੀਂ ਅਜੇ
0: ਜੀ, ਨਹੀਂ ਅਜੇ, ਕੋਈ ਗੱਲ ਨਹੀਂ। ਚਲੋ, ਸੱਚੇ ਪਾਤਸ਼ਾਹ ਜਲਦੀ ਜਲਦੀ ਤੁਹਾਨੂੰ ਨੂੰਹ ਲਿਆ ਕੇ ਦੇਵੇ, ਤੇ ਖੁਸ਼ੀਆਂ ਖੇੜੇ ਸਾਂਝੇ ਹੋਣ। ਜ਼ਰੂਰ ਲਾਉਣੇ ਆ।
1: ਓਕੇ,
0: ਕਿਹੜਾ ਗੀਤ ਸੀਗਾ? ਜਨਮ ਦਿਨ ਤੇ
1: ਬਾਰ ਮੁਬਾਰਕ ਤੈਨੂੰ।
0: ਆ ਦੱਸਿਓ ਜੀ ਮੈਨੂੰ, ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਹ ਗੀਤ ਕਿਹਦਾ ਗਾਇਆ ਹੋਇਆ, ਫਿਰ ਆਪਾਂ ਸੁਣਾ ਦਈਏ। ਹਾਂਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ। 3272।
2: ਹਾਂਜੀ ਸਿੱਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ, ਕੌਣ ਬੋਲਦੇ ਹੋ?
2: ਮੈਂ ਮੱਖਣ ਸਿੰਘ ਬੋਲਦਾ।
0: ਅੱਜ ਤਾਂ ਮੱਖਣ ਹੀ ਮੱਖਣ ਹੋਈ ਪਈ ਆ।
2: ਹਾਂਜੀ ਹਾਂਜੀ ਹਾਂਜੀ, ਅੱਜ ਤੇ ਸਤਿੰਦਰਪਾਲ, ਅੱਜ ਮੈਨੂੰ ਨਾ ਅਮਰ ਸਿੰਘ ਸ਼ੌਂਕੀ ਦੀ ਬਾਹਰ ਸੁਣਾ ਰਹੇ ਯਾਰ।
0: ਸੁਣਾ ਦਿੰਦੇ ਆ, ਅਮਰ ਸਿੰਘ ਸ਼ੌਂਕੀ ਕਿਤੋਂ ਲੈਣ ਜਾਣਾ?
2: ਪ੍ਰੇਮ
0: ਦੀ ਗਲੀ, ਕਿਆ ਬਾਤ ਆ। ਸ਼ੌਂਕੀ ਸਾਹਿਬ ਬਹੁਤ ਵੱਡੇ ਗਵਈਏ ਸੀ, ਤੇ ਮੈਂ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ ਆ ਕਈ
2: ਪ੍ਰੋਗਰਾਮ।
0: ਸ਼ੌਂਕੀ ਸਾਹਿਬ ਦਾ ਰੀਸ ਨੀ ਆਪਾਂ ਕਰ ਸਕਦੇ।
2: ਬਹੁਤ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ। ਜ਼ਰੂਰ ਸੁਣਾਉਂਦੇ ਆ। ਕਿਹੜਾ ਸੁਣਾਈਏ? ਰਾਣੀ ਸੁੰਦਰਾ ਬੇਨਤੀ ਕਰਦੀ ਕਿ ਕੋਈ ਹੋਰ?
2: ਦੋਤਾਰਾ
0: ਵੱਜਦਾ ਇਹ ਸਿੰਘਾਂ, ਫੁੱਟ ਫੁੱਟ ਤਾਂ ਨੀ ਮੁੱਕੜੀ ਸਿੰਘਾਂ ਚੋਂ, ਇਹ ਤਾਂ ਆਪਦੇ ਆਪ ਪਾ ਲੈਂਦੇ ਆ, ਸਿੰਘ ਫਸਾ ਲੈਂਦੇ ਆ ਜਦੋਂ ਕਿਤੇ ਲੋੜ ਪੈਂਦੀ ਆਪਾਂ। ਇਸ ਤੋਂ ਪਹਿਲਾਂ ਅਮਰ ਸਿੰਘ ਸ਼ੌਂਕੀ ਨੂੰ ਸੁਣੀਏ, ਇੱਕ ਤਾਂ ਵੀ ਸਬਜ਼ੀ ਮਾਰਕੀਟ ਵਾਲਿਆਂ ਨੂੰ ਇੱਕ ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ। ਲੈ ਬਈ, ਨਾਲੇ ਤਾਂ ਮੀਟ ਬਣਾਓ, ਲੋਕਾਂ ਨੂੰ ਖਵਾਓ, ਤੇ ਨਾਲੇ ਪੈਸੇ ਕਮਾਓ। ਮੀਟ ਤੇ ਤੰਦੂਰੀ ਕੁੱਕ, ਸਬਜ਼ੀ ਮਾਰਕੀਟ, ਕੈਸ਼ੀਅਰ ਚਾਹੀਦੇ ਆ। ਲਾ ਜੋਬ ਤਾਂ ਲੱਭਦੀ ਨਹੀਂ ਅੱਜ ਕੱਲ੍ਹ, ਕਿਚਨ 'ਚ ਕੰਮ ਕਰਨ ਵਾਲਾ ਸਟਾਫ ਚਾਹੀਦਾ, ਵੈਰੀ ਗੁੱਡ ਪੇ, ਮੌਕੇ ਸਿਰ ਪੈਸੇ ਦਿੱਤੇ ਜਾਣਗੇ, ਚੰਗੇ ਪੈਸੇ ਦਿੱਤੇ ਜਾਣਗੇ, ਐਟਮੋਸਫੀਅਰ ਗੁੱਡ ਮਿਲੂਗਾ। ਸਬਜ਼ੀ ਮਾਰਕੀਟ, 416-388-4661, 416-388-4661 ਟੈਲੀਫੋਨ ਨੰਬਰ ਹੈ। ਸਰਵਜੀਤ ਇੱਕ ਵਾਰੀ ਫਿਰ ਮੇਰੇ ਨਾਲ ਨੇ, ਅਤੇ ਅਸੀਂ ਲਾਈਵ ਔਨ ਲੋਕੇਸ਼ਨ ਕਿੱਥੋਂ? ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਰਵਜੀਤ
3: ਜੀ, ਬਾਈ ਜੀ ਬਹੁਤ ਸ਼ੁਕਰੀਆ, ਤੇ ਬੜਾ ਨਜ਼ਾਰਾ ਆ ਰਿਹਾ ਸੀ ਸੁਣ ਕੇ। ਕਹਿੰਦੇ ਅੱਜ ਤੇ ਮੱਖਣੋ ਮੱਖਣ ਹੋਈ ਪਈ ਹੈ, ਤੇ ਮੇਰੀ ਗੱਲ ਹੋਈ ਸੁੱਖ ਬਾਈ ਨਾਲ, ਕਹਿੰਦੇ ਯਾਰ ਡੀਲ ਵੀ ਆਪਾਂ ਫਿਰ ਮੱਖਣੋ ਮੱਖਣੀ ਕਰ ਦਿੰਦੇ ਆ, ਬੜੀ ਸ਼ਾਨਦਾਰ, ਜਿੱਥੇ ਬੰਦਾ ਮੱਖਣ ਪਲੇਟ ਵਿੱਚ ਰੱਖ ਕੇ ਖਾਵੇ, ਜੇ ਇਹੋ ਜਿਹਾ ਕੋਈ ਡਾਇਨਿੰਗ ਟੇਬਲ ਸਾਨੂੰ ਧਿਆਵੇ ਤੇ ਅਸੀਂ ਖਿੱਚ ਕੇ ਜੀ ਕੰਡਾ ਖਿੱਚ ਦਈਏ। ਜੀ ਆਣ ਦੋ ਬਾਈ ਜੀ,
4: ਬਿਲਕੁਲ, ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਬਿਲਕੁਲ ਕੜਾਕੇ ਅਕੈਡਮੀ ਪ੍ਰਾਈਜ਼ਾਂ ਜਿਹੜੀਆਂ ਪਰਿਵਾਰਾਂ ਨੂੰ ਅਸੀਂ ਦੇ ਰਹੇ ਹਾਂ, ਤੇ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਪਹਿਲਾਂ ਤਾਂ ਦੱਸ ਦਈਏ, ਵਰਾਇਟੀ ਸਾਡੇ ਕੋਈ ਨਹੀਂ ਸਾਰੀ ਆ, 20 ਤੋਂ 25 ਡਾਇਨਿੰਗ ਟੇਬਲ ਜਿਹੜੇ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ। ਡਿਜ਼ਾਈਨਰ ਚੇਅਰਾਂ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਉਧਰਲੀ ਸਾਈਡ ਜਿਹੜੇ ਵਾਲ ਦੇ ਉੱਪਰ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ। ਇੱਧਰ ਬਾਈ ਜੀ ਮਸਾਜ ਕਰਨੀ ਹੈ ਬਹਿ ਜਾਓ, ਪਾਵਰ ਰਿਕਲਾਈਨਰ ਲੱਗੇ ਹੋਏ ਨੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਮਿਲਣੀ ਹੈ ਤੇ ਨਾਲ ਤੋਹਫਾ ਮਿਲਣਾ ਪੰਜਾਬੀ ਲਹਿਰਾਂ ਵੱਲੋਂ। ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਹੁਣ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਕਿਹਾ ਵੀ ਰੀਅਲ ਮਾਰਬਲ ਟੇਬਲ ਦੀ ਡੀਲ ਦਿਓ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗ੍ਰੇ ਕਲਰ ਦਾ ਟੌਪ ਤੇ ਨਾਲ 6 ਚੇਅਰਾਂ ਡਿਜ਼ਾਈਨਰ 6 ਚੇਅਰਾਂ ਲੈਦਰ ਦੀਆਂ ਤੁਹਾਨੂੰ ਮਿਲਣੀਆਂ। ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਕਲਰ ਗ੍ਰੇ ਚਾਹੀਦਾ ਜਾਂ ਲਾਈਟ ਤੁਹਾਨੂੰ ਕਲਰ ਚਾਹੀਦਾ, ਦੋ ਕਲਰ ਆਪਸ਼ਨਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਫਲੋਰ ਦੀ ਪ੍ਰਾਈਸ $12-1300 ਲੱਗੀ ਹੋਈ ਸੀ। ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਡਾਲ ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਜੀ।
3: ਬਾਈ ਜੀ ਇੱਕ ਚੇਅਰ ਦੀ ਗੱਲ ਨਹੀਂ ਕਰ ਰਹੇ ਆਪਾਂ, 6 ਚੇਅਰਾਂ ਡਾਇਨਿੰਗ ਟੇਬਲ ਦੀ ਗੱਲ ਕਰ ਰਹੇ।
4: ਬਿਲਕੁਲ ਸਰ, ਪੰਜਾਬੀ ਲਹਿਰਾਂ ਦਾ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਚੱਲ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਰਿਹਾ। ਰੀਅਲ ਮਾਰਬਲ ਦਾ ਟੇਬਲ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ, 6 ਚੇਅਰਾਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ ਤੇ ਨਾਲ ਗਿਫਟ ਮਿਲਣਾ ਹੀ ਮਿਲਣਾ, ਏਅਰ ਫਰਾਇਰ ਫ੍ਰੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ। ਫਰਾਈਡੇ, ਸੈਟਰਡੇ, ਸੰਡੇ ਤਿੰਨੋਂ ਦਿਨ ਤੁਸੀਂ ਪਹੁੰਚ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 905-302-9494-905-302-9494-9 ਗ੍ਰੈਂਡ ਹੋਮ ਫਰਨੀਚਰ ਬਾਜੀ।
0: ਕੀ ਬਾਤ ਹੈ, ਚੱਕ ਦੋ ਫਟੇ। ਸਰਵਜੀਤ, ਸੋ ਨਾਈਸ ਆਫ ਯੂ, ਥੈਂਕ ਯੂ,
3: ਥੈਂਕ ਯੂ ਸੋ ਮਚ।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਦੇਖੋ, ਐਬਸਫੋਰਡ ਦੇ ਵਿੱਚ ਮਿਲ ਲੇਕ ਵਿੱਚ ਕੋਈ ਬੀਬੀ ਕੂੜਾ ਸੁੱਟ ਰਹੀ ਸੀ। ਯਾਰ, ਕਿਹੜੇ ਮੁਲਕ 'ਚ ਅਸੀਂ ਆਏ ਹੋਏ ਹਾਂ, ਕੀ ਕੁਛ ਅਸੀਂ ਕਰ ਰਹੇ ਹਾਂ, ਕਿਉਂ ਕੈਨੇਡਾ ਨੂੰ ਪੰਜਾਬ ਬਣਾਉਣ ਲੱਗੇ ਹਾਂ ਜਾਂ ਹਿੰਦੁਸਤਾਨ ਬਣਾਉਣ ਲੱਗੇ ਹਾਂ। ਅਸੀਂ ਵੀ ਕਈ ਵਾਰ ਨਾ ਮੌਕਾ ਸੱਜੇ ਖੱਬੇ ਦੇਖ ਕੇ, ਮੈਂ ਸ਼ਾਬਾਸ਼ ਦਿੰਦਾ ਉਹਨਾਂ ਸੱਜਣਾਂ ਨੂੰ ਜਿਹੜੇ ਸੱਜਣ ਗੰਦਗੀ ਕੂੜਾ ਕਰਕਟ ਸਾਫ਼ ਕਰਦੇ ਆ। ਬਹੁਤ ਸਾਰੇ ਥਾਵਾਂ 'ਤੇ ਬਜ਼ੁਰਗਾਂ ਨੂੰ ਦੇਖੀਦਾ, ਉਹ ਸਵੇਰੇ ਸਵੇਰੇ ਉੱਠ ਕੇ ਆਪਣੀ ਸਟਰੀਟ ਨਹੀਂ, ਦੂਜੀਆਂ ਸਟਰੀਟਸ 'ਤੇ ਜਾ ਕੇ ਗੰਦਗੀ ਸਾਫ਼ ਕਰਦੇ ਆ। ਅਤੇ ਆਪਾਂ ਕਈ ਵਾਰ ਜਾਗੋ ਜੁਗੋ ਕੱਢਦੇ ਹਾਂ, ਕਿਤੇ ਪੁਰਾਣੇ ਪਾਣੀ ਵਾਲਾ ਗਲਾਸ ਸਿੱਟਤਾ, ਕਿਤੇ ਬੀਅਰ ਸਿੱਟਤੀ, ਕਿਤੇ ਬੋਤਲ ਸਿੱਟਤੀ। ਆ ਬੀਬੀ ਨੇ ਤਾਂ ਕਮਾਲ ਹੀ ਕਰਤੀ। ਐਬਸਫੋਰਡ ਇੱਕ ਲੇਕ ਆ, ਉਸ ਲੇਕ ਦੇ ਵਿੱਚ ਬੀਬੀ ਗਾਰਬੇਜ ਸੁੱਟਦੀ ਸੀ ਅਤੇ ਪੁਲਿਸ ਨੇ ਦੇਖ ਲਿਆ, $1,000 ਦਾ ਜੁਰਮਾਨਾ ਕੀਤਾ। ਸ਼ਾਬਾਸ਼ ਤੇਰੇ, ਇਹ ਗਾਰਬੇਜ ਪਾਣੀ 'ਚ ਸਿੱਟਣ ਦੀ ਕਿਉਂ ਲੋੜ ਪੈ ਗਈ? ਹੋ ਸਕਦਾ ਇਹ ਵੀ ਕੋਈ ਵਹਿਮ ਭਰਮ ਹੋਵੇ। ਆਪਣੇ ਨਹਿਰਾਂ 'ਚ ਬੜਾ ਗੰਦਗੀ ਆਉਂਦੀ ਆ, ਫਿਰ ਸਰਕਾਰਾਂ ਨੂੰ ਕਹਿੰਦੇ ਜੀ ਪੰਜਾਬ 'ਚ ਬੁੱਢਾ ਨਾਲਾ ਜਿਹੜਾ ਉਹਨੂੰ ਸਾਫ਼ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ, ਇੱਕ ਕਾਲ ਲੈਂਦੇ ਹਾਂ। 6972 ਹੈਲੋ,
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
5: ਹਾਂਜੀ, ਬਹੁਤ ਬੇੜਾ ਗਰਕ ਹੋਇਆ ਗਿਆ ਜੀ।
0: ਕਾਲਾ ਬੇੜਾ ਗਰਕ ਹੋਇਆ,
5: ਕੂੜਾ ਸੁੱਟਣ ਵਾਲਾ।
0: ਹਾਂ, ਮਾੜੀ ਗੱਲ ਆ ਇਹ।
5: ਹਾਂ, ਜਿਹੜੇ ਆਪਾਂ ਅਸੀਂ ਕੈਨੇਡੀ ਆਲ ਦਾ ਵੇ ਫਾਰਮ 'ਚ ਰਹਿੰਦੇ ਹਾਂ, ਮਤਲਬ ਫਾਰਮ ਏਰੀਆ 'ਚ, ਜਿੰਨੇ ਵੀ ਆ ਜੀ ਆਪਣੇ ਆਹ ਬ੍ਰਹਿਮਲੀ ਜਾਂਦੀ ਸਿੱਧੀ ਜਾਂ ਟੋਰਬਨ ਜਾਂਦੀ ਆ ਸਿੱਧੀ ਤੇ ਹਾਰਟ ਲੇਕ ਜਾਂਦੀ ਆ ਸਿੱਧੀ, ਇਹ ਰਾਹ ਦੇ ਵਿੱਚ ਨਾ ਉੱਥੇ ਕੂੜਾ ਸੁੱਟ ਜਾਂਦੇ ਆ ਜੀ ਸਾਈਡਾਂ ਤੇ। ਇੱਥੋਂ
0: ਨਹੀਂ, ਕੂੜਾ ਤਾਂ ਆਪਣੇ ਇੱਥੇ ਚੱਕ ਕੇ ਲੈ ਜਾਂਦੇ ਆ ਯਾਰ।
5: ਹਾਂ ਹਾਂ, ਮਤਲਬ ਉਹ ਚੱਕ ਕੇ ਤਾਂ ਲੈ ਜਾਂਦੇ ਆ ਜੀ, ਪਰ ਉਹ ਕਈ ਕਾਲੇ ਬੈਗਾਂ ਦੇ ਵਿੱਚ ਸੁੱਟ ਕੇ ਜਾਂਦੇ ਆ, ਜਿਹਨਾਂ ਤੋਂ ਬਾਅਦ 'ਚ ਚੁਕਾਉਂਦੇ ਆ ਜਿਹੜੇ ਕਿਰਾਏਦਾਰ ਆ। ਬਾਕੀ ਐਡਮਿੰਟਨ ਦੇ ਵਿੱਚ ਗੋਲੀ, ਸੱਚ ਐਡਮਿੰਟਨ 'ਚ ਗੁਰਦੁਆਰੇ 'ਚ ਅਟੈਕ ਹੋਇਆ, ਉਹ ਤਾਂ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਣਾ।
0: ਕੋਈ ਬੰਦਾ ਸਿਰਫ ਰਿਹਾ, ਉਹਨੇ ਜਾ ਕੇ
5: ਸਕਰੂ ਡਰਾਈਵਰ ਨਾਲ ਮਾਰਿਆ ਜੀ।
0: ਬੜਾ ਮਾੜਾ ਹੋਇਆ,
5: ਮਤਲਬ ਰੇਸਿਜ਼ਮ ਦਾ ਕਾਰਨ ਇਹੀ ਹੁੰਦਾ।
0: ਰੇਸਿਜ਼ਮ ਨਹੀਂ ਕਹਿ ਸਕਦੇ, ਪਤਾ ਨਹੀਂ ਵਿੱਚੋਂ ਕੀ ਨਿਕਲਣਾ ਜੀ, ਬਾਅਦ 'ਚ ਪਤਾ ਲੱਗਦਾ। ਹਰ ਗੱਲ ਨੂੰ ਆਪਾਂ ਰੇਸਿਜ਼ਮ ਨਾਲ ਜੋੜ ਦਿੰਦੇ ਹਾਂ। ਆਪਾਂ ਵੀ ਘੱਟ ਨਹੀਂ ਕਰਦੇ ਜੋ ਕੁਛ ਹੁਣ ਆਪਾਂ ਕਰ ਰਹੇ ਹਾਂ, ਤੁਸੀਂ ਆਪ ਹੀ ਦੇਖਦੇ ਹੋ। ਹੱਟੀ ਪੱਠੀ ਜਿੱਥੇ ਕਿਤੇ ਬਹਿੰਦੇ ਹਾਂ ਉੱਥੇ ਆਪਾਂ ਇਹ ਮੰਨਣ ਲੱਗ ਪਏ ਹਾਂ ਕਿ ਇੰਡੀਆ ਵਾਲੇ ਲੀਡਰਾਂ ਤੋਂ ਤਾਂ ਪੰਜਾਬ ਕੈਲੀਫੋਰਨੀਆ ਬਣਿਆ ਨਹੀਂ, ਆਪਾਂ ਕੈਨੇਡਾ ਨੂੰ ਪੰਜਾਬ ਬਣਾਤਾ।
5: ਨਹੀਂ ਇਹ ਤਾਂ ਉੱਥੋਂ ਦਾ ਆਪ ਹੀ ਜਿਹੜਾ ਦੈਨਿਸ਼ ਸਿੰਘ ਆ ਨਾ ਉੱਥੋਂ ਦਾ ਵਾਈਸ ਪ੍ਰੈਸੀਡੈਂਟ ਐਡਮੰਟਨ ਦਾ, ਉਹ ਆਪ ਹੀ ਕਹਿ ਰਿਹਾ ਵਾ ਕਿ ਰਾਈਜ਼ਿੰਗ ਇਨ ਕੈਨੇਡਾ।
0: ਚਲੋ ਕੋਈ ਨੀ, ਦੇਖਦੇ ਆ ਕੀ ਬਣਦਾ। ਉਹ ਪਤਾ ਕੀ ਜੀ, ਕਈ ਵਾਰ ਸਿਆਸੀ ਬਿਆਨ ਹੁੰਦੇ ਆ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ। ਇੱਕ ਨਾ ਬੀਬੀ ਜੀ ਨੇ ਗਾਣਾ ਸੁਣਨਾ ਚਾਹਿਆ ਸੀ, ਜਨਮ ਦਿਨ ਤੇਰਾ ਸੋਹਣਿਆ। ਦੱਸਿਓ ਯਾਰ ਕਿਹਦਾ ਗਾਣਾ ਇਹ, ਮੈਂ ਲਾ ਦਵਾਂ ਜਨਮ ਦਿਨ ਤੇਰਾ ਸੋਹਣਿਆ। ਵੈਸੇ ਸੋਹਣੀਏ ਵਾਲੇ ਤਾਂ ਬਥੇਰੇ ਮਿਲ ਗਏ ਮੈਨੂੰ, ਜਨਮ ਦਿਨ ਤੇਰਾ ਸੋਹਣੀਏ, ਜਨਮ ਦਿਨ ਤੇਰਾ ਸੋਹਣਿਆ, ਮੈਨੂੰ ਦੱਸੋ ਭਲਾ ਕਿਹਦਾ ਗੀਤ ਹੈ, ਅਤੇ ਰਾਈਟ ਵੇ ਲਾ ਦਈਏ ਤਾਂ ਕਿ ਉਹਨਾਂ ਦੇ ਬੱਚੇ ਦਾ ਜਨਮ ਦਿਨ ਹੈ ਯਾਰ। ਇੱਦੂ ਵਧੀਆ ਮਾਂ ਲਈ ਹੋਰ ਕੋਈ ਖੁਸ਼ੀ ਦੀ ਖਬਰ ਨਹੀਂ ਹੁੰਦੀ ਕਿ ਉਹ ਆਪਣੇ ਬੱਚੇ ਦਾ ਜਨਮ ਦਿਨ, ਆਪਣੇ ਬੇਟੇ ਦਾ ਜਨਮ ਦਿਨ ਮਨਾਵੇ। ਬੱਚਾ ਵੱਡਾ ਵੀ ਹੋ ਜਾਵੇ ਤਾਂ ਮਾਵਾਂ ਲਈ ਤਾਂ ਉਹ ਬਸ ਕਹਿੰਦੇ ਹਰ ਉਮਰ ਵਿੱਚ ਵੀ ਉਹ ਪਿਆਰਾ। ਤੋ ਜਨਮ ਦਿਨ ਤੇਰਾ ਸੋਹਣਿਆ, ਮੇਰਾ ਖਿਆਲ ਆ ਕਿ ਇਹ ਇੰਗਲੈਂਡ ਦੇ ਗਵਈਆਂ ਦਾ ਗਾਣਾ ਲੱਗਦਾ ਮੈਨੂੰ ਕਿਸੇ ਦਾ। ਅਤੇ ਜੇ ਤੁਹਾਨੂੰ ਪਤਾ ਲੱਗੇ ਤਾਂ ਜ਼ਰੂਰ ਮੈਨੂੰ ਦੱਸਿਓ। ਵੈਸੇ ਤਾਂ ਗਾਣੇ ਬਹੁਤ ਨੇ, ਦਿਲਜੀਤ ਦਾ ਵੀ ਗਾਣਾ ਜਨਮ ਦਿਨ 'ਤੇ, ਅਤੇ ਹੈਪੀ ਬਰਥਡੇ ਯਾਰਾ ਹਿੰਮਤ ਸੰਧੂ ਦਾ, ਜਿਹੜਾ ਆਪਣੇ ਰਵਿੰਦਰ ਗਰੇਵਾਲ ਦਾ ਦਮਾ ਦਾ ਜਨਮ ਦਿਨ ਤੇਰਾ ਹੈ। ਬਾਹਲੇ ਤਾਂ ਬੀਬੀਆਂ ਦੇ ਜਨਮ ਦਿਨ ਮਨਾਉਣ ਨੂੰ ਹੀ ਗਾਣੇ ਆਏ ਹੋਏ ਆ। ਅਤੇ ਆਹ ਦੇਖੀਏ ਕਿਹੜਾ ਜਨਮ ਦਿਨ ਤੇਰਾ, ਬਲਦੇਵ ਮਸਤਾਨਾ ਸ਼ਿੰਦਾ ਸੁਰੀਲਾ। ਸੋ ਖੈਰ ਪਲੀਜ਼, ਜੇ ਕਿਸੇ ਸੱਜਣ ਨੂੰ ਪਤਾ ਲੱਗੇ ਕਿ ਇਹ ਜਨਮਦਿਨ ਜਿਹੜਾ ਹੈ ਉਹ ਜਨਮਦਿਨ ਤੇਰਾ ਸੋਹਣਿਆ, ਮੇਰਾ ਖਿਆਲ ਲੜਕੇ ਨੂੰ ਮੁੰਡੇ ਨੂੰ ਆਖਿਆ ਗਿਆ, ਤਾਂ ਜ਼ਰੂਰ ਮੈਨੂੰ ਦੱਸਿਓ। ਪ੍ਰੋਗਰਾਮ ਪੰਜਾਬੀ ਲੈਣਾ, ਹਰਮਨ ਕੋਸ਼ਿਸ਼ ਕਰ ਰਿਹਾ ਕਿ ਤੇਰੇ ਜਨਮਦਿਨ 'ਤੇ ਜਿਹੜਾ ਗੀਤ ਤੇਰੇ ਮੰਮੀ ਜੀ ਨੇ ਸੁਣਨਾ ਚਾਹਿਆ ਉਹ ਜ਼ਰੂਰ ਤੈਨੂੰ ਸੁਣਾਇਆ ਜਾਵੇ। ਦੋ ਤਿੰਨ ਸੰਦੇਸ਼ ਲੈ ਲਈਏ, ਫਿਰ ਮੇਰਾ ਖਿਆਲ ਉਹਨੇ ਚਿਰ ਨੂੰ ਕੋਈ ਨਾ ਕੋਈ ਕਾਲ ਆ ਜਾਣੀ ਆ, ਅਤੇ ਮੈਨੂੰ ਦੱਸ ਦੇਣਗੇ ਕਿ ਜਨਮਦਿਨ ਤੇਰਾ ਸੋਹਣਿਆ ਕਿਹਦਾ ਗਾਇਆ ਹੋਇਆ ਗਾਣਾ।

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰਾਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰਾਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1499-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
2: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
4: ਘਰ ਪਹੁੰਚ ਕੇ ਕਰਾਂ ਹਾਂਜੀ ਪੈਸੇ

ਹੈਪੀ ਬਰਥਡੇ, ਬਹੁਤ ਬਹੁਤ ਪਿਆਰ ਅਤੇ ਬਹੁਤ ਬਹੁਤ ਸ਼ੁਭ ਸ਼ਾਵਾਂ, ਤੰਦਰੁਸਤੀ। ਬਿਲਕੁਲ, ਢਿੱਲੋਂ ਵੀਡੀਓ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਇੱਕ ਐਸਾ ਬੂਟਾ ਲਾਇਆ ਮਿਊਜ਼ਿਕ ਦੀ ਦੁਨੀਆ ਵਿੱਚ, ਬਹੁਤ ਕਮਾਲ ਦਾ ਯਾਰ, ਬੜੀ ਵੱਡੀ ਕੰਟਰੀਬਿਊਸ਼ਨ ਆ ਢਿੱਲੋਂ ਵੀਡੀਓ ਦੀ। ਅਤੇ ਹੁਣ ਤੁਹਾਨੂੰ ਪਤਾ ਹਾਈਟੈਕ ਦੇ ਨਾਲ ਢਿੱਲੋਂ ਵੀਡੀਓ ਆਈ ਪੀ ਟੀ ਵੀ ਬੋਕਸ ਦਾ ਵੀ ਲੀਡਰ ਹੈ, ਅਤੇ ਨਾਲ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਉਹਦਾ ਵੀ ਲੀਡਰ ਹੈ ਢਿੱਲੋਂ ਵੀਡੀਓ। ਅਤੇ ਢਿੱਲੋਂ ਵੀਡੀਓ 'ਤੇ ਤੁਸੀਂ ਯੂ ਐੱਸ ਬੀ 'ਤੇ ਗਾਣੇ ਭਰਵਾਉਣੇ ਆ ਤਾਂ ਵੀ ਢਿੱਲੋਂ ਵੀਡੀਓ। ਅਤੇ ਅੱਜ ਕੱਲ੍ਹ ਉਹਨਾਂ ਨੇ ਘਰ ਦੇ ਵਿੱਚ ਗੁਰਬਾਣੀ 24 ਘੰਟੇ ਚੱਲਦੀ ਰਹੇ ਪਲੱਗ ਇਨ ਰੇਡੀਓ ਲਿਆਂਦਾ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈ ਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈ ਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈ ਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟੀ।